0: ਸੌਣ ਦਾ ਮਹੀਨਾ ਅਗਸਤ ਦਾ ਇਹ ਮਹੀਨਾ ਚੱਲ ਰਿਹਾ ਹੈਗਾ ਗ੍ਰੈਗੋਰੀਅਨ ਕੈਲੰਡਰ ਦੇ ਮੁਤਾਬਕ, ਪਰ ਦੇਸੀ ਕੈਲੰਡਰ ਦੇ ਮੁਤਾਬਕ ਸੌਣ ਦੇ ਮਹੀਨੇ ਦੇ ਆਖਰੀ ਕੁਝ ਦਿਨ ਇਸ 'ਚ ਬਚ ਜਾਂਦੇ ਨੇ ਅਤੇ ਭਾਦੋ ਸ਼ੁਰੂ ਹੋ ਜਾਂਦਾ। ਕੈਲੰਡਰਾਂ ਦੀ ਗੱਲ ਅੱਗੇ ਬੜੀ ਵਾਰ ਆਪਾਂ ਕਰ ਚੁੱਕੇ ਹੈਗੇ। ਗ੍ਰੈਗੋਰੀਅਨ ਕੈਲੰਡਰ ਅਸੀਂ ਜ਼ਿਆਦਾਤਰ ਪੂਰੀ ਦੁਨੀਆ ਜਿਹੜੀ ਹੈ, ਹਾਲਾਂਕਿ ਸ਼ੁਰੂਆਤ ਦੇ ਵਿੱਚ ਕੈਥੋਲਿਕਸ ਨੇ ਮੰਨਣਾ ਸ਼ੁਰੂ ਕੀਤਾ ਸੀਗਾ, ਇੰਗਲੈਂਡ ਨੇ ਇਹ ਥੋਪਤਾ ਸੀਗਾ ਇੱਕ ਤਰੀਕੇ ਦੇ ਨਾਲ। ਉਹ ਤੋਂ ਪਹਿਲਾਂ ਤਾਂ ਜੂਲੀਅਨ ਕੈਲੰਡਰ ਚੱਲਦਾ ਹੁੰਦਾ ਸੀ ਜਿਹੜੇ ਰੋਮਨਸ ਜਿਹਨੂੰ ਸੈਲੀਬ੍ਰੇਟ ਕਰਦੇ ਸੀ, ਪਰ ਅਸੀਂ ਤਾਂ ਭਾਰਤ ਦੇ ਵਿੱਚ ਬਿਕਰਮੀ ਸੰਮਤ ਜਿਹੜਾ ਕਿ ਲਗਭਗ 58 ਸਾਲ ਅੱਗੇ ਚੱਲਦਾ ਹੈਗਾ ਗ੍ਰੈਗੋਰੀਅਨ ਤੋਂ, ਉਹਨੂੰ ਅਸੀਂ ਮੰਨਦੇ ਰਹੇ ਹੈਗੇ। ਲੂਨਰ ਅਤੇ ਸੋਲਰ ਦੋ ਦਿਸ਼ਾਵਾਂ ਦੇ ਨਾਲ ਜਿਹੜੇ ਕੈਲੰਡਰ ਚੱਲਦੇ ਨੇ, ਜਿਵੇਂ ਨਾਨਕਸ਼ਾਹੀ ਜਿਹੜਾ ਉਹ ਜ਼ਿਆਦਾਤਰ ਮੇਰੇ ਖਿਆਲ ਦੇ ਨਾਲ ਸੋਲਰ ਕੈਲੰਡਰ ਨੂੰ ਫੋਲੋ ਕਰਦੇ ਹੈਗੇ ਨੇ, ਅਤੇ ਜਿਹੜੇ ਹਿੰਦੂ ਕੈਲੰਡਰ ਨੇ ਉਹ ਲੂਨਰ ਕੈਲੰਡਰ ਨੂੰ ਫੋਲੋ ਕਰਦੇ ਹੈਗੇ ਨੇ। ਸੋ ਉਹਦੇ ਹਿਸਾਬ ਦੇ ਨਾਲ ਅਲੱਗ ਅਲੱਗ ਮਹੀਨਿਆਂ ਦੇ ਨਾਲ ਸ਼ੁਰੂਆਤ ਹੁੰਦੀ ਹੈ। ਕੁਝ ਕੈਲੰਡਰ ਜਿਹੜੇ ਹੈਗੇ ਨੇ ਉਹ ਚੇਤ ਦੇ ਨਾਲ ਸ਼ੁਰੂ ਕਰਦੇ ਨੇ ਮਹੀਨੇ ਨੂੰ, ਸਾਲ ਨੂੰ, ਕੁਝ ਵਿਸਾਖ ਦੇ ਨਾਲ ਸ਼ੁਰੂ ਕਰਦੇ ਨੇ। ਉਹਦੇ 'ਚ ਨਹੀਂ ਆਪਾਂ ਜਾਂਦੇ ਹੈਗੇ, ਗੱਲ ਕਰਨੀ ਹੈਗੀ ਸੌਣ ਦੇ ਮਹੀਨੇ ਦੀ। ਹੁਣ ਸੌਣ ਦਾ ਮਹੀਨਾ ਜਿਹੜਾ ਹੈਗਾ ਪੰਜਾਬੀ ਕੈਲੰਡਰ 'ਚ ਜਾਂ ਦੇਸੀ ਕੈਲੰਡਰ ਦੇ ਵਿੱਚ, ਇਹਦੀ ਰੈਲੇਵੈਂਸ ਵੈਸੇ ਤਾਂ ਅੱਜ ਕੱਲ੍ਹ ਦੇ ਜਦੋਂ ਤੁਸੀਂ ਗੀਤ ਸੁਣੋਗੇ ਇਹ ਜ਼ਿਆਦਾਤਰ ਸਿਰਫ ਉਹਦੇ ਨਾਲ ਹੀ ਜੋੜ ਦਿੰਦੇ ਨੇ, ਰੋਮੈਂਟਿਸਾਈਜ਼ ਹੀ ਕਰ ਦਿੰਦੇ ਨੇ, ਬੜਾ ਸਾਰਾ ਉਹਨੂੰ ਬਸ ਰੋਮੈਂਸ ਦੇ ਨਾਲ ਜੋੜ ਕੇ ਦਿਖਾਇਆ ਜਾਂਦਾ। ਬਟ ਉਸ ਤੋਂ ਵੀ ਕਿਤੇ ਵੱਧ ਕੇ ਸੌਣ ਦਾ ਮਹੀਨਾ, ਜਿਹਦਾ ਜੇ ਅਸੀਂ ਆਪਣੇ ਸੱਭਿਆਚਾਰ ਨੂੰ ਸਮਝਣਾ ਸ਼ੁਰੂ ਕਰੀਏ ਅਤੇ ਆਪਣੇ ਪੰਜਾਬ ਨੂੰ, ਪੰਜਾਬੀਅਤ ਨੂੰ ਸਮਝਣਾ ਸ਼ੁਰੂ ਕਰੀਏ, ਪੰਜਾਬ ਸਿਰਫ ਆਹ ਫਿਰੋਜ਼ਪੁਰ ਤੋਂ ਨੰਗਲ ਤੱਕ ਵਾਲਾ ਪੰਜਾਬ ਨਹੀਂ, ਪਠਾਨਕੋਟ ਤੋਂ ਰਾਜਪੁਰੇ ਵਾਲਾ ਪੰਜਾਬ ਨਹੀਂ। ਬੜੀ ਵਾਰ ਗੱਲ ਕੀਤੀ ਹੈ ਕਿ ਜਦੋਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਗੱਲ ਕਰਦੇ ਹੈਗੇ ਹਾਂ, ਤਾਂ ਇਸ 'ਚ ਜਿਹੜਾ ਪੰਜਾਬ ਹੈਗਾ ਉਹ ਫੈਸਲਾਬਾਦ ਤੋਂ ਫਰੀਦਾਬਾਦ ਤੱਕ ਵਾਲਾ ਹੈਗਾ। ਸੋ ਉਹ ਜੇਹਲਮ ਤੋਂ ਜਿਹੜਾ ਸ਼ੁਰੂ ਹੋ ਜਾਂਦਾ ਪੰਜਾਬ, ਅਤੇ ਇੱਥੇ ਤੱਕ ਆਪਣਾ ਘੱਗਰ ਤੋਂ ਵੀ ਗਾਂ ਕਿਹੜਾ ਜਮੁਨਾ ਤੱਕ ਜਾਂਦਾ, ਜੇਹਲਮ ਤੋਂ ਜਮੁਨਾ ਤੱਕ ਦਾ ਪੰਜਾਬ, ਵਾਹ ਕਿਆ ਬਾਤ ਹੈ। ਸੋ ਉਸ ਪੰਜਾਬ ਦੀ ਗੱਲ ਕਰਨੀ ਹੈਗੀ ਹੈ, ਅਤੇ ਉਸ 'ਚ ਉਹ ਪੰਜਾਬ ਦੇ ਵਿੱਚ ਬੜੇ ਸਾਰੇ ਤਿਥੀ ਤਿਉਹਾਰ ਹੁੰਦੇ ਨੇ। ਅਕਸਰ ਅਸੀਂ ਪੰਜਾਬ ਦੇ ਬਾਰੇ ਜਦੋਂ ਕੋਈ ਲੇਖ ਪੜ੍ਹਿਆ ਹੁੰਦਾ ਅਖਬਾਰਾਂ ਦੇ ਵਿੱਚ ਜਾਂ ਅੱਗੇ ਛੋਟੇ ਹੁੰਦੇ ਵੀ ਲਿਖਦੇ ਹੁੰਦੇ ਸੀ ਕਿ ਪੰਜਾਬ ਮੇਲਿਆਂ ਦੀ ਧਰਤੀ, ਹੁਣ ਉਹ ਮੇਲਿਆਂ ਦੀ ਧਰਤੀ ਜਿਹੜੀ ਹੈਗੀ ਉਹਦੇ 'ਚ ਜ਼ਿਆਦਾਤਰ ਮੇਲੇ ਜਿਹੜੇ ਨੇ ਸੌਣ ਭਾਦੋ ਦੇ ਮਹੀਨਿਆਂ 'ਚ ਹੁੰਦੇ ਨੇ। ਭਾਦੋ ਦੀ ਗੱਲ ਫਿਰ ਅੱਗੇ ਕਿਉਂਕਿ ਹਲੇ ਉਹ ਆਉਣਾ, ਪਰ ਸੌਣ ਜਿਹਨੂੰ ਵਸਲ ਦੀ ਰੁੱਤ ਵੀ ਕਹਿ ਲਿਆ ਜਾਂਦਾ ਹੈਗਾ, ਇਹ ਸੌਣ ਦੇ ਬਾਰੇ, ਸੌਣ ਪੰਜਾਬੀਆਂ ਦੇ ਮੇਰੇ ਖਿਆਲ ਦੇ ਨਾਲ ਸੁਭਾਅ ਦੀ ਤਰਜਮਾਨੀ ਕਰਦਾ ਇੱਕ ਮੇਲਾ, ਇੱਕ ਮੰਥ ਕਿਹਾ ਜਾ ਸਕਦਾ, ਕਿਉਂਕਿ ਸੌਣ ਦੇ ਵਿੱਚ ਉਹ ਹਰ ਕੁਛ ਹੈ। ਸੌਣ ਦੇ ਵਿੱਚ ਬਾਰਿਸ਼ ਵੀ ਹੈ, ਸੌਣ ਦੇ ਵਿੱਚ ਹੜ੍ਹ ਦੀ ਜਾਂ ਜੇਠ ਦੀਆਂ ਤਪਦੀਆਂ ਲੂਆਂ ਤੋਂ ਬਾਅਦ ਆਉਣ ਵਾਲਾ ਇੱਕ ਠੰਡਾ ਜਿਹਾ ਸੁਭਾਅ ਵੀ ਹੈ ਜਿਹੜਾ ਪੰਜਾਬੀਆਂ ਦਾ ਹੈ। ਸੌਣ ਦੇ ਵਿੱਚ ਉਹ ਭਿੱਜਿਆ ਭਿੱਜਿਆ ਸੌਣ ਜਿਹਦੇ ਵਿੱਚ ਇਮੋਸ਼ਨਸ ਸਾਰੇ ਹੈਗੇ ਨੇ, ਸੌਣ ਦੇ ਵਿੱਚ ਹੀ ਉਹ ਸਾਰੇ ਸਾਡੇ ਪਰੰਪਰਿਕ ਟ੍ਰੈਡੀਸ਼ਨਲ ਮੇਲੇ ਜਿਹੜੇ ਹੈਗੇ ਨੇ ਉਹ ਇੱਥੇ ਲੱਗਦੇ ਹੈਗੇ ਨੇ। ਸਿਆਣੀਆਂ ਸੁਆਣੀਆਂ ਦੇ ਨਾਲ ਜੁੜਿਆ ਹੋਇਆ, ਧੀਆਂ ਧਿਆਣੀਆਂ ਦੇ ਨਾਲ ਜੁੜਿਆ ਹੋਇਆ, ਤੀਆਂ ਇਹਦੇ ਵਿੱਚ ਆ ਜਾਂਦਾ ਹੈਗਾ। ਫਿਰ ਬਹੁਤ ਸਾਰੇ ਭਰਮ, ਵਹਿਮ, ਮਨੌਤਾਂ ਅਤੇ ਬੜੇ ਸਾਰੇ, ਜਿਵੇਂ ਕਹਿ ਦਿੰਦੇ ਹਾਂ ਕਿ ਸੌਣ ਦੇ ਮਹੀਨੇ ਦੇ ਵਿੱਚ ਸੂਈ ਨਹੀਂ ਲੈਣੀ, ਸੌਣ ਦੇ ਮਹੀਨੇ 'ਚ ਖੀਰ ਰਿੰਨਣੀ ਹੈ, ਸੌਣ ਦੇ ਮਹੀਨੇ ਦੇ ਵਿੱਚ ਜਾਨਵਰਾਂ ਨੂੰ ਗੁੜ ਪਾ ਦੇਣਾ ਜਾਂ ਘਿਓ ਆਟਾ ਪਾ ਦੇਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਵਹਿਮ ਭਰਮ ਵੀ ਸੌਣ ਦੇ ਮਹੀਨੇ ਦੇ ਨਾਲ ਹੀ ਜ਼ਿਆਦਾਤਰ ਜੁੜੇ ਹੋਏ ਹੈਗੇ ਨੇ। ਸੋ ਬਹੁਤ ਕੁਝ ਹੈਗਾ ਸੌਣ ਜਿਹੜਾ ਰਿਪ੍ਰੈਜੈਂਟ ਕਰਦਾ, ਉਹ ਬਹੁਤ ਕੁਝ ਦੇ ਵਿੱਚੋਂ ਬਹੁਤ ਥੋੜ੍ਹੀਆਂ ਗੱਲਾਂ ਮੈਂ ਦੱਸੀਆਂ ਹੈਗੀਆਂ ਨੇ, ਪਰ ਵਿਸਥਾਰ ਦੇ ਵਿੱਚ ਇਸ ਪ੍ਰੋਗਰਾਮ 'ਚ ਸਾਂਝ ਪਾਉਂਦੇ ਹੈਗੇ ਨੇ ਪ੍ਰੀਤਮ ਸਿੰਘ ਰੁਪਾਲ ਜੀ। ਆਓ ਸਵਾਗਤ ਕਰਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸ ਮਹੀਨੇ ਦੇ ਬਾਰੇ ਗੱਲਾਂ ਕਰਾਂਗੇ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਤੇ ਜਿਹੜਾ ਤੁਸੀਂ ਗੱਲ ਇਹ ਛੋਹੀ ਹੈ ਖਾਸ ਕਰਕੇ ਸਾਵਣ ਮਹੀਨੇ ਨੂੰ ਲੈ ਕੇ, ਤੇ ਇਹਦੇ ਵਿੱਚ ਤੁਸੀਂ ਬਹੁਤ ਕਮਾਲ ਦੀ ਜਿਹੜੀ ਆ ਉਹ ਭੂਮਿਕਾ ਬੰਨੀ ਹੈ, ਕਮਾਲ ਦੀਆਂ ਜਿਹੜੀਆਂ ਗੱਲਾਂ ਤੁਸੀਂ ਇਹਦੇ ਵਿੱਚ ਕੀਤੀਆਂ ਨੇ। ਤੇ ਬਸ ਮੈਂ ਇੱਕੋ ਹੀ ਗੱਲ ਥੋੜਾ ਜਿਹਾ ਇਹ ਕਲੀਅਰ ਕਰਕੇ ਆਪਾਂ ਗੱਲ ਸ਼ੁਰੂ ਕਰਦੇ ਹਾਂ ਫਿਰ ਅਗਲੀ। ਤੁਸੀਂ ਕੈਲੰਡਰ ਦੀ ਜਿਹੜੀ ਗੱਲ ਕੀਤੀ ਸੀ ਕਿ ਸਾਡੇ ਇੱਥੇ ਇੰਡੀਆ ਦੇ ਵਿੱਚ, ਖਾਸ ਕਰਕੇ ਨੌਰਥ ਇੰਡੀਆ ਦੇ ਵਿੱਚ ਜਿਹੜੇ ਵਿਕਰਮੀ ਕੈਲੰਡਰ ਹੈ ਉਹ ਦੋ ਤਰੀਕੇ ਦਾ ਕੈਲੰਡਰ ਹੈ, ਕਿਉਂਕਿ ਬਾਅਦ ਦੇ ਵਿੱਚ ਅਸੀਂ ਜਿਹੜਾ ਹੈਗਾ ਸ਼ੱਕ ਸਰਕਾਰੀ ਤੌਰ ਤੇ ਸਾਡੀ ਸਰਕਾਰ ਨੇ ਉਹ ਕੈਲੰਡਰ ਜਿਹੜਾ ਅਪਣਾ ਲਿਆ ਸੀ, ਤੇ ਜਿਹਨੂੰ 1947 ਸਾਲ ਦੇ ਆਸ ਪਾਸ ਜਿਹੜੇ ਹੈਗੇ ਉਦੋਂ ਤੋਂ ਜਿਹੜਾ ਉਹ ਚੱਲ ਰਿਹਾ ਹੈਗਾ। ਤੇ ਹੁਣ ਸਾਡੇ ਇੱਕ ਜਿਹੜੀ ਹੋਰ ਜਿਹੜੀ ਤੁਸੀਂ ਗੱਲ ਕੀਤੀ ਨਾ ਸ਼ੁਰੂ ਚ ਕਿ ਇੱਕ ਮਹੀਨੇ ਦਾ ਜਿਹੜਾ ਸਾਡੇ ਕੈਲੰਡਰ ਦਾ ਫਰਕ ਹੈ, ਜਿਹੜਾ ਸਾਡਾ ਜਿਹੜਾ ਲੂਨਰ ਕੈਲੰਡਰ ਹੈ ਤੇ ਉਹ ਸ਼ੁਰੂ ਹੁੰਦਾ ਜਿਹੜਾ ਹੈਗਾ ਉਹ ਆਪਣਾ ਚੇਤ ਮਹੀਨੇ ਤੋਂ, ਤੇ ਜਿਹੜਾ ਸੋਲਰ ਕੈਲੰਡਰ ਹੈ, ਮੈਂ ਜਿਹੜਾ ਸਾਡੇ ਹਿੰਦੂ ਤਿਉਹਾਰਾਂ ਦੇ ਹਿਸਾਬ ਦੇ ਨਾਲ ਜਾਂ ਇਸ ਤਰੀਕੇ ਨਾਲ ਗੱਲ ਕਰਦਾ, ਤੇ ਜਿਹੜਾ ਸੋਲਰ ਕੈਲੰਡਰ ਹੈ ਉਹ ਸ਼ੁਰੂ ਹੁੰਦਾ ਹੈ ਇੱਕ ਵਿਸਾਖ ਤੋਂ, ਇੱਕ ਮਹੀਨੇ ਦੇ ਵਿੱਚ ਵੈਸੇ ਹੀ ਫਰਕ ਹੈ। ਤੇ ਕਿਉਂਕਿ ਸੋਲਰ ਕੈਲੰਡਰ ਸੋਲਰ ਦੀ ਜਿਹੜੀ ਸੂਰਜ ਦੀ ਚਾਲ ਤੇ ਚੰਦਰਮਾ ਦੀ ਚਾਲ ਦੇ ਵਿੱਚ ਅਲੱਗ ਅਲੱਗ ਜਿਹੜਾ ਹੈ ਫਰਕ ਹੈ, ਇਹਦੇ ਵਿੱਚ ਖਾਸੀ ਜਿਹੜੀ ਉਹ ਭਿੰਨਤਾ। ਤੇ ਹੁਣ ਤਾਂ ਇਹ ਗੱਲ ਇਸ ਕਰਕੇ ਕੀਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਗ੍ਰੈਗੋਰੀਅਨ ਕੈਲੰਡਰ ਦੀ ਗੱਲ ਕੀਤੀ, ਪਹਿਲਾਂ ਜੂਲੀਅਨ ਚੱਲਦਾ ਸੀ ਤੇ ਫਿਰ ਉਹਦੇ ਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਕੁਛ ਦਿਨਾਂ ਦਾ ਉਹ ਫਰਕ ਰਹਿੰਦਾ ਸੀਗਾ ਉਹ ਪੂਰਾ ਕੀਤਾ ਗਿਆ, ਤੇ ਕਿਉਂਕਿ ਉਹਦੇ ਦਿਨ ਜਿਹੜੇ ਘੱਟ ਸੀਗੇ ਸਾਲ ਦੇ ਸੂਰਜ ਦੀ ਗਤੀ ਦੇ ਹਿਸਾਬ ਨਾਲ। ਤੇ ਚਲੋ ਇਹ ਆਪਾਂ ਬਹੁਤ ਵਾਰੀ ਪਹਿਲਾਂ ਗੱਲਾਂ ਇਹਦੇ ਤੇ ਚਰਚਾ ਕਰ ਚੁੱਕੇ ਹਾਂ। ਹੁਣ ਜਿਸ ਲਿਹਾਜ਼ ਦੇ ਨਾਲ ਜਿਵੇਂ ਅੱਜ ਜਿਹੜਾ ਹੈਗਾ 6 ਅਗਸਤ ਹੈ ਜਿਵੇਂ ਅੱਜ, ਤੇ 6 ਅਗਸਤ ਦੇ ਹਿਸਾਬ ਨਾਲ ਜਿਹੜਾ ਹੈਗਾ, ਵੈਸੇ ਤਾਂ ਜੇ ਆਪਾਂ ਸਾਵਣ ਜਿਹੜਾ ਸੋਲਰ ਦੇ ਸੂਰਜ ਦੀ ਚਾਲ ਵਾਲਾ ਸਿਲੰਡਰ ਕੈਲੰਡਰ, ਜਿਹਨੂੰ ਆਪਾਂ ਜੇ ਹੋਰ ਸੌਖਾ ਪੰਜਾਬੀ ਚ ਕਰਨਾ ਹੋਵੇ, ਜਿਹੜਾ ਸੰਗਰਾਂਦਾਂ ਦੇ ਹਿਸਾਬ ਦੇ ਨਾਲ ਚੱਲ, ਤੇ ਜਿਹੜਾ ਪਹਿਲੀ ਸੰਗਰਾਂਦ ਨੂੰ ਜਿਹੜਾ ਮਹੀਨਾ ਸ਼ੁਰੂ ਹੁੰਦਾ, ਤੇ ਉਸ ਲਿਹਾਜ਼ ਦੇ ਨਾਲ ਤਾਂ ਜਿਹੜਾ ਹੈਗਾ ਅੱਜ 22 ਜਿਹੜਾ ਸਾਵਣ ਬਣ ਜਾਂਦਾ। ਤੇ ਜੇ ਆਪਾਂ ਦੇਖਿਆ ਜਾਵੇ ਚੰਦਰਮਾ ਦੀ ਚਾਲ ਵਾਲਾ ਸਾਵਣ, ਕਿਉਂਕਿ ਪਿੱਛੇ ਚੱਲਦਾ ਜਿਹਦੇ ਚ ਅਸੀਂ ਤੀਆਂ ਮਨਾਉਂਦੇ ਹਾਂ, ਤੇ ਹੋਰ ਬਹੁਤ ਸਾਰੇ ਸਾਡੇ ਜਿਹੜੇ ਤਿਉਹਾਰ ਨੇ ਬਹੁਤੇ ਚੰਦਰਮਾ ਦੇ ਵਾਲੇ ਜਿਹੜਾ ਹੈਗਾ ਜਿਹਨੂੰ ਲੂਨਰ ਕੈਲੰਡਰ ਕਹਿੰਦੇ ਆ, ਉਹਦੇ ਲਿਹਾਜ਼ ਨਾਲ ਜਿਹੜੇ ਮਨਾਏ ਜਾਂਦੇ ਆ, ਉਸ ਹਿਸਾਬ ਦੇ ਨਾਲ ਅਜੇ ਅੱਜ ਜਿਹੜੀ ਹੈਗੀ ਆ ਉਹ 8ਵੀਂ ਹੋਈ ਹੈ, ਕਿਉਂਕਿ ਜਿਹੜੀਆਂ ਉਹਦੀਆਂ ਤਰੀਕਾਂ ਨੇ ਉਹਨਾਂ ਨੂੰ ਅਸੀਂ ਤਿੱਥਾਂ ਦੇ ਨਾਂ ਨਾਲ ਜਾਣਦੇ। ਤੇ ਸੋ ਇਸ ਜਿਹੜਾ ਤਰੀਕੇ ਦੇ ਨਾਲ ਸਾਵਣ ਅਜੇ ਲੂਨਰ ਕੈਲੰਡਰ ਦੇ ਹਿਸਾਬ ਨਾਲ ਅਜੇ ਲੰਬਾ ਸਮਾਂ ਚੱਲਣਾ, ਤੇ ਸੋਲਰ ਕੈਲੰਡਰ ਵਾਲਾ ਜਿਹੜਾ ਸਾਵਣ ਆ ਉਹ 10 ਕੁ ਦਿਨ ਅਜੇ ਆਪਾਂ ਇਹ ਕਹਿ ਸਕਦੇ ਹਾਂ, 10 ਦਿਨਾਂ ਤੋਂ ਵੀ ਘੱਟ, ਕਿ 8 ਕੁ ਦਿਨ ਜਿਹੜਾ ਹੈਗਾ ਅਜੇ ਹੋਰ ਚੱਲਣਾ, ਫਿਰ ਭਾਦੋਂ ਜਿਹੜੀ ਆ ਉਹ ਚੜ ਜਾਣੀ ਹੈ। ਤੇ ਸੋ ਹੁਣ ਜਿਹੜੀ ਗੱਲ ਆ ਗਈ ਕਿ ਆਪਾਂ ਇਹਦੇ ਪੱਖ ਨੇ ਜਿਹੜੇ ਸਟਰੋਂਗ ਪੱਖ ਨੇ ਉਹ 2 ਹੀ ਨੇ, ਬਾਕੀ ਤਾਂ ਚਲੋ ਹੋਰ ਪੱਖ ਵੀ ਹੁੰਦੇ ਆ ਹਰੇਕ ਚੀਜ਼ ਦੇ। ਉਹ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹਦਾ ਇੱਕ ਸਾਡੇ ਮਿੱਥ ਦੇ ਨਾਲ ਜੁੜਿਆ ਹੋਇਆ ਜਾਂ ਧਰਮ ਦੇ ਨਾਲ ਜੁੜਿਆ ਹੋਇਆ ਤੇ ਜਾਂ ਸਾਡੇ ਸਮਾਜ ਦੇ ਨਾਲ ਜੁੜਿਆ ਹੋਇਆ ਇੱਕ ਪੱਖ ਇਹ ਹੈ ਜਿਹੜਾ ਇਹ ਜਿਹੜਾ ਬਹੁਤ ਇੰਪੋਰਟੈਂਟ ਹੈ। ਦੂਜਾ ਇੰਪੋਰਟੈਂਟ ਪੱਖ ਹੈਗਾ ਜਿਹੜਾ ਸਾਡੇ ਫੋਕਲੋਰ ਤੇ ਕਲਚਰ ਦੇ ਨਾਲ ਜਿਹੜਾ ਜੁੜਿਆ ਹੋਇਆ, ਤੇ ਇਹ ਆਪਾਂ ਇਹਨਾਂ ਦੋਨਾਂ ਨੂੰ ਅਲੱਗ ਵੀ ਨਹੀਂ ਕਰ ਸਕਦੇ, ਫੋਕਲੋਰ ਕਲਚਰ ਰਿਲੀਜਨ ਸੋਸਾਇਟੀ ਇਹ ਸਾਰੀਆਂ ਗੱਲਾਂ ਨਾਲ ਨਾਲ ਚੱਲਦੀਆਂ ਨੇ, ਪਰ ਇਹ ਵੀ ਕਈ ਵਾਰੀ ਚਲੋ ਅਸੀਂ ਇਹਨੂੰ ਇੱਕ ਅਲੱਗ ਤਰੀਕੇ ਦੇ ਨਾਲ ਦੇਖਦੇ ਹਾਂ ਫਿਰ ਸਾਨੂੰ ਇਹ ਲੱਗਦਾ ਕਿ ਆਹ ਗੱਲ ਵਿਸ਼ੇਸ਼ ਇੱਧਰ ਹੈ, ਆਹ ਗੱਲ ਵਿਸ਼ੇਸ਼ ਜਿਹੜੀ ਆ ਉਹ ਇੱਧਰ ਹੈ। ਹੁਣ ਜਿਵੇਂ ਜਿਹੜੇ ਪੰਜਾਬੀ ਨੇ, ਜਿਹੜਾ ਪੰਜਾਬ ਦਾ ਇਲਾਕਾ ਹੈ, ਜਦੋਂ ਆਪਾਂ ਇਹਦੀ ਸਾਰਾ ਜਦੋਂ ਆਪਾਂ ਪਿਛੋਕੜ ਦੇਖਦੇ ਹਾਂ ਜਿਹੜੇ ਸਿਵਲਾਈਜੇਸ਼ਨ ਦੇ ਹਿਸਾਬ ਨਾਲ, ਸੱਭਿਆਚਾਰਾਂ ਦੇ ਹਿਸਾਬ ਨਾਲ, ਮਾਨਤਾਵਾਂ ਦੇ ਹਿਸਾਬ ਨਾਲ, ਜਦੋਂ ਲੋਕ ਇਸ ਚੀਜ਼ ਨੂੰ ਮੰਨਦੇ ਆ, ਕਿਤੇ ਸੂਰਜ ਨੂੰ ਮੰਨਦੇ ਆ, ਕਿਤੇ ਚੰਦਰਮਾ ਦੀ ਪੂਜਾ, ਕਿਤੇ ਰੁੱਖਾਂ ਦੀ ਪੂਜਾ, ਕਿਉਂਕਿ ਪੂਰੀ ਦੁਨੀਆਂ ਦੇ ਵਿੱਚ ਇਹ ਅਲੱਗ ਅਲੱਗ ਤਰੀਕੇ ਦਾ, ਤੇ ਕਿਤੇ ਸਮੁੰਦਰ ਦਾ ਜਿਹੜਾ ਦੇਵਤਾ ਉਹ ਬਹੁਤ ਜ਼ਿਆਦਾ ਪ੍ਰਬਲ ਹੈ। ਤੇ ਹੁਣ ਸਾਡੇ ਜਿਹੜਾ ਇਹ ਸੀ ਸਿੱਖਜਮ ਤੋਂ ਪਹਿਲਾਂ ਦੀ ਗੱਲ, ਸਿੱਖਜਮ ਤੋਂ ਵੀ ਪਹਿਲਾਂ ਦੀ ਗੱਲ, ਈਵਨ ਬੁੱਧਿਜਮ ਤੋਂ ਵੀ ਪਹਿਲਾਂ ਦੀ ਗੱਲ, ਤੇ ਜਿਹੜਾ ਇਹ ਜਿਹੜਾ ਇਲਾਕਾ ਮੰਨਿਆ ਜਾਂਦਾ ਸੀ, ਇਹਨਾਂ ਨੂੰ ਸ਼ਿਵ ਦੇ ਪੁਜਾਰੀ ਮੰਨਿਆ ਜਾਂਦਾ ਸੀ, ਸ਼ੈਵ ਕਹਿੰਦੇ ਸੀ ਆਪਣੇ ਸਾਰੇ ਇਹਨਾਂ ਲੋਕਾਂ ਨੂੰ, ਜਦੋਂ ਆਪਾਂ ਇਹਨਾਂ ਨੂੰ ਕਲਚਰਲੀ ਸੋਸ਼ਲੀ ਤੇ ਰਿਲੀਜੀਅਸ ਜਦੋਂ ਐਂਗਲ ਤੋਂ ਜਿਹੜਾ ਦੇਖਦੇ, ਭਾਵੇਂ ਉਦੋਂ ਕਿਸੇ ਰੂਪ ਇਸ ਰੂਪ ਦੇ ਵਿੱਚ ਧਰਮ ਉਵੇਂ ਆਰਗੇਨਾਈਜ਼ਡ ਰਿਲੀਜਨ ਨਹੀਂ ਸੀ ਜਿਵੇਂ ਹੁਣ ਹੈ, ਜਿੱਥੋਂ ਸੰਪਰਦਾਇਕਤਾ ਜਾਂ ਜਿਹੜੀਆਂ ਇਹ ਗੱਲਾਂ ਸ਼ੁਰੂ ਹੁੰਦੀਆਂ ਨੇ ਸੰਪਰਦਾਵਾਂ, ਕਿਉਂਕਿ ਉਹ ਤਾਂ ਆਰਗੇਨਾਈਜ਼ਡ ਸੋਸਾਇਟੀਜ਼ ਨੇ। ਤੇ ਇਹ ਜਦੋਂ ਲੋਕ ਆਪ ਮੁਹਾਰੇ ਇੱਕ ਉਹਨਾਂ ਦਾ ਫੋਕ ਰਿਲੀਜਨ ਸੀ ਜਾਂ ਉਹ ਸਾਰੇ ਸ਼ਿਵ ਦੀ ਪੂਜਾ ਕਰਨ ਵਾਲੇ ਲੋਕ ਸੀਗੇ, ਤੇ ਉਹਦੇ ਚ ਫਿਰ ਬਹੁਤ ਕੁਛ ਸੀ, ਜਿਹੜੇ ਸ਼ੈਵ ਸੀਗੇ ਉਹ ਚਲੋ ਸ਼ਿਵ ਨੂੰ ਸ਼ਿਵਲਿੰਗ ਦੀ ਪੂਜਾ, ਸੱਪਾਂ ਦੀ ਪੂਜਾ, ਨਾਗਾਂ ਦੀ, ਇਹ ਸਾਰਾ ਕੁਛ ਇਹ ਇੱਥੇ ਇਹ ਚੱਲਦਾ ਸੀ। ਸੋ ਇਹ ਜਿਹੜਾ ਮਹੀਨਾ ਹੈ ਇਹਨੂੰ ਇਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਸਮਝਿਆ ਜਾਂਦਾ, ਕਿਉਂਕਿ ਜਿਹੜਾ ਸ਼ਿਵਜੀ ਦਾ ਜਿਹੜਾ ਵਾਹਨ ਜਿਹੜਾ ਮੰਨਿਆ ਜਾਂਦਾ, ਤੇ ਉਹ ਮੰਨਿਆ ਜਾਂਦਾ ਬੈਲ ਨੂੰ, ਜਿਹਨੂੰ ਅਸੀਂ ਸਤਿਕਾਰ ਦੇ ਨਾਲ ਨੰਦੀ ਕਹਿੰਦੇ ਹਾਂ, ਤੇ ਉਹ ਉਹਨਾਂ ਦਾ ਵੀ ਜਿਹੜਾ ਹੈਗਾ ਇਹ ਮਹੀਨਾ ਮੰਨਿਆ ਜਾਂਦਾ। ਤੇ ਉਹ ਇਸ ਕਰਕੇ ਵੀ ਇੰਪੋਰਟੈਂਟ ਹੈ ਕਿਉਂਕਿ ਇਹ ਜਿਹੜਾ ਮਹੀਨਾ ਹੈ ਇਹ ਜੋ ਜਿੰਨਾ ਵੀ ਜਿਹੜੀ ਕਾਇਨਾਤ ਹੈ ਜਿਹਦੇ ਚ ਖਾਸ ਕਰਕੇ ਜਿਹੜੇ ਜਾਨਵਰ ਨੇ, ਜਿਹਦੇ ਜੰਗਲੀ ਜਾਨਵਰ ਨੇ, ਚਲੋ ਬਾਅਦ ਚ ਭਾਵੇਂ ਪਾਲਤੂ ਬਣਾ ਲਏ ਕਿਸੇ ਵੇਲੇ ਤਾਂ ਉਹ ਖੁੱਲੇ ਸੀਗੇ, ਤੇ ਉਹਨਾਂ ਦਾ ਜਿਹੜਾ ਇਹ ਇੱਕ ਮੀਟਿੰਗ ਸੀਜ਼ਨ ਹੁੰਦਾ, ਉਹਨਾਂ ਦੇ ਮਿਲਣ ਦਾ ਮਹੀਨਾ ਹੁੰਦਾ। ਤੇ ਜਿੱਥੋਂ ਇਹ ਉਤਪਤੀ ਜਿਹੜੀ ਉਹਨਾਂ ਦੀ ਹੁੰਦੀ ਹੈ ਤੇ ਕਿਉਂਕਿ ਸਾਰੀ ਉਤਪਤੀ ਜਿਹੜੀ ਕਾਇਨਾਤ ਦੀ ਉਤਪਤੀ ਦੇ ਨਾਲ ਜੁੜੀ ਹੋਈ ਹੈ ਇਸ ਵੇਲੇ ਧਰਤੀ ਜ਼ਮੀਨ ਉਹ ਸਾਰੀ ਉਤਪਤੀ ਦੇ ਨਾਲ ਜਿਹੜੀ ਆ ਉਹ ਜੁੜੀ ਹੁੰਦੀ ਹੈ। ਕਹਿੰਦੇ ਕਿ ਸਾਉਣ ਦੇ ਮਹੀਨੇ ਚ ਤੁਸੀਂ ਕਿਹੋ ਜਿਹਾ ਵੀ ਜਿਹੜਾ ਬੀਜ ਕੋਈ ਹੋਰ ਹੈ ਉਹ ਦੱਬ ਦਿਓ ਉਹਨੇ ਪੁੰਗਰ ਹੀ ਜਾਣਾ ਉਹਨੇ ਹਾਰਾ ਹੋ ਹੀ ਜਾਣਾ। ਸੋ ਜਿੱਥੋਂ ਅੱਗੇ ਸੋਸਾਇਟੀ ਦੇ ਦਾ ਇੱਕ ਸਿੰਬਲ ਵੀ ਹੈ ਸਮਾਜਿਕ ਵਾਧੇ ਦਾ ਇਹ ਸਾਰੀਆਂ ਗੱਲਾਂ ਤੇ ਇਸੇ ਕਰਕੇ ਜਿਹੜਾ ਹੈ ਇਹਨੂੰ ਗੱਲ ਪੂਜਾ ਪਾਠ ਤੋਂ ਸ਼ੁਰੂ ਹੋ ਕੇ ਫਿਰ ਹੌਲੀ ਹੌਲੀ ਹੌਲੀ ਹੌਲੀ ਸਾਡੇ ਸੱਭਿਆਚਾਰਕ ਤੌਰ ਤੇ ਸਾਡੇ ਚ ਅੱਗੇ ਆਈ ਫਿਰ ਰਿਲੀਜਨਸ ਨੇ ਇਹਨੂੰ ਆਪਣੇ ਤਰੀਕੇ ਦੇ ਨਾਲ ਅਪਣਾਇਆ ਤੇ ਅੱਡ ਅੱਡ ਭਗਤਾਂ ਨੇ ਗੁਰੂਆਂ ਨੇ ਤੇ ਜਾਂ ਜਿਹੜੇ ਥਿੰਕਰ ਸੀ ਉਹਨਾਂ ਨੇ ਇਹਦੀ ਇੰਪੋਰਟੈਂਸ ਨੂੰ ਜਿਹੜਾ ਹੈ ਉਹ ਹੁਣ ਤੱਕ ਦੱਸਦੇ ਆ ਰਹੇ ਆ ਜਿਵੇਂ ਕਿਉਂਕਿ ਸਾਨੂੰ ਸਾਰੀਆਂ ਉਹਨਾਂ ਦੇ ਉਸ ਤੋਂ ਹੀ ਪਤਾ ਲੱਗੀਆਂ ਨੇ ਜਿਹੜੀਆਂ ਇਹ ਗੱਲਾਂ ਨੇ। ਤੋ ਸੋ ਇਹ ਇਸ ਕਰਕੇ ਜਿਹੜਾ ਹੈਗਾ ਇਹਦੀ ਇੰਪੋਰਟੈਂਸ ਆਦਿ ਕਾਲ ਤੋਂ ਮੈਂ ਸਮਝਦਾ ਕਿ ਉਦੋਂ ਤੋਂ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਜਦੋਂ ਤੋਂ ਇੱਥੇ ਮਨੁੱਖ ਨੇ ਆਪਣੇ ਜਿਹੜਾ ਜੀਵਨ ਉਹ ਸ਼ੁਰੂ ਕੀਤਾ। ਤੇ ਹੋ ਸਕਦਾ ਹੈ ਜਿਹੜੀ ਇੰਡਸਟਰੀਅਲ ਸਿਵਲਾਈਜੇਸ਼ਨ ਤੋਂ ਵੀ ਜਿਹੜੀ ਇਹ ਪਹਿਲਾਂ ਦੀ ਗੱਲ ਹੋਵੇ ਜਦੋਂ ਲੋਕ ਟ੍ਰਾਈਬ ਦੇ ਵਿੱਚ ਕਬੀਲਿਆਂ ਦੇ ਵਿੱਚ ਰਹਿੰਦੇ ਸੀ ਉਦੋਂ ਦੀ ਜਿਹੜੀ ਇਹ ਗੱਲ ਉਸ ਤਰੀਕੇ ਦੇ ਨਾਲ ਹੋਵੇ। ਤੇ ਚਲੋ ਬਾਅਦ ਦੇ ਵਿੱਚ ਕੈਲੰਡਰ ਬਣੇ ਇਹਨਾਂ ਨੂੰ ਨਾਂ ਦਿੱਤੇ ਗਏ ਤੇ ਵੈਸੇ ਤਾਂ ਮੁੱਖ ਤੌਰ ਤੇ ਤਾਂ ਰੁੱਤਾਂ ਹੀ ਨੇ ਤੇ ਅਸੀਂ ਕੈਲੰਡਰ ਦਿਨ ਮਹੀਨੇ ਤਿਥਾਂ ਉਹ ਤਾਂ ਬਾਅਦ ਦੇ ਵਿੱਚ ਘੜੀਆਂ ਨੇ ਤੇ ਰੁੱਤਾਂ ਸਾਨੂੰ ਕੁਦਰਤ ਨੇ ਦਿੱਤੀਆਂ ਨੇ। ਇਸ ਕਰਕੇ ਇਹਨੂੰ ਇੱਕ ਜਿਹੜਾ ਹੈਗਾ ਸੰਸਕ੍ਰਿਤ ਦੇ ਵਿੱਚ ਜਾਂ ਇੱਥੋਂ ਤੱਕ ਕਿ ਜਿਹੜੇ ਸਾਡੇ ਜਦੋਂ ਆਪਾਂ ਵੇਦਾਂ ਦੀ ਗੱਲ ਕਰਦੇ ਹਾਂ ਉੱਥੇ ਵੀ ਇਹਨੂੰ ਜਿਹੜਾ ਹੈਗਾ ਵਰਸ਼ਾ ਰਿਤੂ ਦੇ ਨਾਂ ਦੇ ਨਾਲ ਜਿਹੜਾ ਹੈਗਾ ਜਾਣਿਆ ਇਸ ਰੁੱਤ ਨੂੰ। ਸੋ ਉੱਥੋਂ ਇਹ ਗੱਲ ਸ਼ੁਰੂ ਹੁੰਦੀ ਹੁੰਦੀ ਹੌਲੀ ਹੌਲੀ ਵਿਕਸਿਤ ਹੋ ਕੇ ਕਲਚਰ ਵਾਲੇ ਪਾਸੇ ਰਿਲੀਜਨ ਵਾਲੇ ਪਾਸੇ ਹੋਰਨਾਂ ਪਾਸੇ ਫਿਰ ਬਹੁਤ ਸਾਰੀਆਂ ਗੱਲਾਂ ਇਹਦੇ ਜਿਹੜੀਆਂ ਨੇ ਉਹ ਅੱਗੋਂ ਨਾਲ ਜੁੜਦੀਆਂ ਨੇ। ਤੇ ਜਿੱਦਾਂ ਮੈਂ ਦੱਸਿਆ ਕਿ ਜਿਹੜਾ ਸਾਡਾ ਲੂਨਰ ਕੈਲੰਡਰ ਆ ਉਹਦੇ ਚ ਜਿਹੜੇ ਹੈਗੇ ਆ ਨਰਾਤੇ ਆ ਜਿਹੜੇ ਤੇ ਉਹ ਇੱਕ ਆਪਣੀ ਵਿਸ਼ੇਸ਼ ਥਾਂ ਰੱਖਦੇ ਆ। ਤੇ ਨਰਾਤਿਆਂ ਦੇ ਦੌਰਾਨ ਸਾਰੇ ਲੋਕਾਂ ਨੂੰ ਪਤਾ ਹੈ ਕਿ ਨੌ ਦਿਨ ਨੇ ਜਿਹੜੇ ਉਹ ਤੇ ਜਿਹੜੇ ਆ ਉਹ ਜਿਹੜੇ ਨੌ ਦਿਨ ਨੇ ਉਹਨਾਂ ਦਿਨਾਂ ਦੇ ਦੌਰਾਨ ਜਿਹੜੀਆਂ ਦੇਵੀਆਂ ਦੀ ਜਿਹੜੀ ਆ ਉਹ ਪੂਜਾ ਕੀਤੀ ਜਾਂਦੀ ਆ। ਤੇ ਇਹ ਵੀ ਇੱਕ ਆਪਣੇ ਆਪ ਚ ਜਿਹੜੀ ਵੱਡੀ ਗੱਲ ਹੈ ਕਿ ਸਿਰਫ ਤੇ ਸਿਰਫ ਇੱਕੋ ਹੀ ਜਿਹੜੀ ਆਪਣੀ ਕਾਲੀ ਮਾਤਾ ਜਾਂ ਕਾਲੀ ਦੇਵੀ ਮਾਤਾ ਕਹਿੰਦੇ ਆ ਉਹਨੂੰ ਛੱਡ ਕੇ ਬੰਗਾਲ ਨੂੰ ਬਾਕੀ ਜਿੰਨੀਆਂ ਵੀ ਦੇਵੀਆਂ ਦੇ ਤੁਸੀਂ ਉਹਨਾਂ ਨੂੰ ਸਰੂਪ ਕਹਿ ਲਓ ਉਹਨਾਂ ਨੂੰ ਭਾਵ ਕਹਿ ਲਓ ਤੇ ਜਾਂ ਚਲੋ ਉਹਨਾਂ ਨੂੰ ਪੀਠ ਦਾ ਨਾਮ ਵੀ ਦਿੱਤਾ ਕਈ ਜਿਹੜੇ ਪੁਰਾਣੇ ਸਾਡੇ ਗਿਆਨੀ ਨੇ ਤੇ ਉਹ ਹੁਣ ਉਹ ਸਾਰੀਆਂ ਦੀ ਸਾਰੀਆਂ ਇੱਥੇ ਨੇ ਨੌਰਥ ਇੰਡੀਆ ਦੇ ਵਿੱਚ ਨੇ ਕੁਛ ਪਹਾੜਾਂ ਦੇ ਵਿੱਚ ਨੇ ਕੁਛ ਮੈਦਾਨਾਂ ਦੇ ਵਿੱਚ ਨੇ ਉਹਨਾਂ ਦੀ ਪੂਜਾ ਉਹ ਵੀ ਇੱਕ ਜਿਹੜਾ ਹੈਗਾ ਉਤਪਤੀ ਦੇ ਸਿੰਬਲ ਵੱਲ ਜਿਹੜੀ ਵੱਧਦੀ ਹੈ ਕਿ ਕਿਸੇ ਵੇਲੇ ਜਿਹੜਾ ਕਬੀਲੇ ਸੀ ਜਾਂ ਹੋਰ ਸੀ ਉਹ ਮਾਂ ਪ੍ਰਧਾਨ ਸੀ ਮਾਂ ਦਾ ਜਿਹੜਾ ਸਤਿਕਾਰ ਸੀ ਇਹ ਇਸੇ ਕਰਕੇ ਜਿੰਨੇ ਵੀ ਭਾਵੇਂ ਆਪਾਂ ਉਹਨੂੰ ਕਥਾ ਦੇ ਤੌਰ ਤੇ ਜਾਂ ਦੰਦ ਕਥਾ ਦੇ ਤੌਰ ਤੇ ਜਾਂ ਆਪਾਂ ਕਹਿ ਲਈਏ ਕਿ ਮਿੱਥ ਦੇ ਤੌਰ ਤੇ ਜਿਹੜਾ ਹੈ ਪਾਰਵਤੀ ਮਾਤਾ ਦੇ ਉਹਦੇ ਨਾਲ ਜੋੜ ਲਿਆ ਜਾਂਦਾ ਹੈ ਉਹ ਅਲੱਗ ਅਲੱਗ ਜਿਹੜੀਆਂ ਨੇ ਉਹ ਗੱਲਾਂ ਨੇ। ਪਰ ਇੱਕ ਗੱਲ ਬੜੀ ਸਾਫ਼ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜੀ ਹੈ ਮਾਤਾ ਦੀ ਪੂਜਾ ਹੋਣੀ ਕਿਉਂਕਿ ਸਾਲ ਦੇ ਵਿੱਚ ਦੋ ਵਾਰੀ ਜਿਹੜਾ ਇਹ ਮੌਕਾ ਆਉਂਦਾ ਇਹ ਨਵਰਾਤਰਿਆਂ ਦਾ। ਸੋ ਇਹ ਵੀ ਜਿਹੜਾ ਹੈਗਾ ਉਹ ਸਾਵਣ ਮਹੀਨੇ ਦੇ ਇਸ ਮਹੀਨੇ ਦੇ ਹਿੱਸੇ ਉਹ ਆਉਂਦਾ। ਤੇ ਜਦੋਂ ਹੁਣ ਇੱਕ ਸੋਸਾਇਟੀ ਡਿਵੈਲਪ ਹੁੰਦੀ ਹੈ ਕਈ ਪਾਸੇ ਤੋਂ ਜਿਹੜਾ ਸੋਸਾਇਟੀ ਦਾ ਵਿਕਾਸ ਹੁੰਦਾ ਜਦੋਂ ਇੱਥੇ ਸਿੱਖਿਜ਼ਮ ਦਾ ਜਿਹੜਾ ਹੈਗਾ ਸ਼ੁਰੂਆਤ ਹੁੰਦੀ ਹੈ ਤੇ ਉਹ ਉਸ ਵੇਲੇ ਜਿਸ ਤਰ੍ਹਾਂ ਦਾ ਸੋਸਾਇਟੀ ਦੇ ਵਿੱਚ ਅੰਧ ਵਿਸ਼ਵਾਸ ਸੀ ਜਾਂ ਬਹੁਤ ਸਾਰੀਆਂ ਗੱਲਾਂ ਉਹਨਾਂ ਕਾਫੀ ਕੁਛ ਤੋਂ ਗੁਰੂ ਨਾਨਕ ਸਾਹਿਬ ਜਿਹੜੇ ਜਦੋਂ ਉਹ ਆਉਂਦੇ ਇੱਥੇ ਇਹ ਸ੍ਰਿਸ਼ਟੀ ਦੇ ਵਿੱਚ ਤੇ ਉਹ ਫਿਰ ਉਸ ਤਰੀਕੇ ਦੇ ਨਾਲ ਉਹਨੂੰ ਰਿਐਕਟ ਕਰਦੇ ਆ। ਤੇ ਪਰ ਨਾਲ ਨਾਲ ਜਿਹੜੀ ਇੱਕ ਗੱਲ ਸਮਝਣ ਵਾਲੀ ਹੈ ਉਹ ਉਹਨਾਂ ਗੱਲਾਂ ਨੂੰ ਰਿਐਕਟ ਕਰਦੇ ਆ ਜਿਹਨਾਂ ਗੱਲਾਂ ਦੇ ਕਰਕੇ ਭਾਵੇਂ ਉਹ ਕਾਜ਼ੀ ਨੇ ਭਾਵੇਂ ਪੁਜਾਰੀ ਨੇ ਸੋਸਾਇਟੀ ਦਾ ਸ਼ੋਸ਼ਣ ਕਰਦੇ ਆ। ਤੇ ਪਰ ਉਹ ਜਦੋਂ ਵੀ ਬਾਕੀ ਸਾਰੀਆਂ ਗੱਲਾਂ ਨੇ ਜਿਹੜੇ ਤੁਹਾਡੇ ਤੁਹਾਡਾ ਇੱਕ ਸੋਸ਼ਲ ਤੁਹਾਡੀ ਰਹਿਣੀ ਬਹਿਣੀ ਹੈ ਤੁਹਾਡੀ ਰਹਿਤਲ ਹੈ ਤੇ ਤੁਹਾਡੇ ਇਹ ਰੁੱਤਾਂ ਨੇ ਉਹਨਾਂ ਨੂੰ ਬੜਾ ਕਮਾਲ ਦਾ ਲਿਆ ਜਦੋਂ ਅਸੀਂ ਜਿਹੜਾ ਬਾਰਾਂ ਮਾਹ ਤੁਖਾਰੀ ਗੁਰੂ ਨਾਨਕ ਸਾਹਿਬ ਆਪਣੀ ਰਚਨਾ ਤੇ ਬਾਰਾਂ ਮਾਹ ਮਾਝ ਪੰਜਵੇਂ ਪਾਤਸ਼ਾਹ ਦੀ ਰਚਨਾ ਜਿਹੜਾ ਜ਼ਿਆਦਾ ਜਿਹਦਾ ਜਦੋਂ ਸੰਗਰਾਂਦ ਹੁੰਦੀ ਹੈ ਮਹੀਨਾ ਚੜ੍ਹਦਾ ਤੇ ਉਹਦਾ ਜਦੋਂ ਉਹਦੀ ਚਰਚਾ ਅਕਸਰ ਹੁੰਦੀ ਹੈ ਤੇ ਉਹ ਹੁਣ ਸਾਵਣ ਮਹੀਨੇ ਬਾਰੇ ਵੀ ਜਿਹੜਾ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਨੇ ਜਿਹੜਾ ਲਿਖਿਆ ਹੈਗਾ ਤੇ ਉਹਨਾਂ ਨੇ ਇਸ ਮਹੀਨੇ ਨੂੰ ਦੀ ਜਿਹੜੀ ਹੈਗੀ ਉਦੋਂ ਸ੍ਰਿਸ਼ਟੀ ਕਾਇਨਾਤ ਕਿੱਦਾਂ ਦੀ ਆ ਉਹਨੂੰ ਜਿਹੜੀ ਉਪਮਾ ਦਿੱਤੀ ਉਹ ਬੜੀ ਕਮਾਲ ਦੀ ਹੈ। ਉਹ ਕਹਿੰਦੇ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਉਧਾਰ। ਸੋ ਹੁਣ ਜਿਹੜੀ ਇਹ ਗੱਲ ਹੈ ਕਿ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਚਾਰੇ ਪਾਸੇ ਦੀ ਜਿਹੜੀ ਸ੍ਰਿਸ਼ਟੀ ਆ ਉਹ ਕਿਸ ਤਰ੍ਹਾਂ, ਤੇ ਨਾਲ ਹੀ ਫਿਰ ਉਹ ਇਹ ਦੱਸਦਾ ਕਿ ਜਿਹੜਾ ਪ੍ਰਭੂ ਪ੍ਰਭੂ ਦਾ ਜਿਹੜਾ ਮੇਲ ਹੈ ਜਾਂ ਰੱਬ ਦਾ ਜਿਹੜਾ ਮੇਲ ਹੈ ਉਹਦੇ ਚਰਨਾਂ ਦੇ ਨਾਲ ਜਿਹੜਾ ਤੁਹਾਡਾ ਇੱਕ ਪਿਆਰ ਜੁੜਦਾ, ਕਿਉਂਕਿ ਇੱਕ ਸੂਫੀਆਂ ਦੇ ਵਿੱਚ ਤੇ ਇੱਕ ਆਪਾਂ ਇਹ ਦੇਖਦੇ ਹਾਂ ਕਿ ਬਾਣੀ ਦੇ ਵਿੱਚ ਇੱਕ ਖਾਸ ਗੱਲ ਹੈ ਜਾਂ ਇਹਨੂੰ ਕਿ ਜਦੋਂ ਵੀ ਮਨੁੱਖ ਜਿਹੜਾ ਹੈਗਾ ਕੋਈ ਜੀਵ ਹੈ ਉਹਨੂੰ ਇੱਕ ਇਸਤਰੀ ਦੇ ਰੂਪ ਦੇ ਵਿੱਚ ਬਹੁਤ ਥਾਈ ਜਿਹੜਾ ਬਿਆਨ ਕੀਤਾ ਗਿਆ ਤੇ ਜਿਹੜਾ ਪ੍ਰਭੂ ਹੈ ਰੱਬ ਹੈ ਭਗਵਾਨ ਹੈ ਕੁਛ ਵੀ ਹੈ ਉਹਨੂੰ ਜਿਹੜਾ ਹੈਗਾ ਇੱਕ ਆਪਣੇ ਮਾਲਕ ਦੇ ਜਾਂ ਇਹ ਇਸ ਰੂਪ ਦੇ ਵਿੱਚ ਜਿਹੜਾ ਪ੍ਰਗਟ ਕੀਤਾ ਗਿਆ। ਸੋ ਇੱਥੇ ਵੀ ਜਿਹੜਾ ਹੈ ਇਹਨੂੰ ਇਸ ਤਰ੍ਹਾਂ, ਕਿਉਂਕਿ ਇਸ ਮਹੀਨੇ ਦੀ ਇੰਪੋਰਟੈਂਸ ਦੀ ਜਿਹੜੀ ਉਹ ਮੈਂ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਲੈਂਦੇ ਆ। ਫਿਰ ਉਹ ਮਲਾਰ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਇੱਕ ਥਾਂ ਤੇ ਜਿਹੜਾ ਉਹ ਲਿਖਦੇ ਹੈ ਨਾਨਕ ਸਾਵਣ ਜੇ ਵਸੇ ਚੌਂ ਅਮਾਹਾ ਹੋਏ ਨਾਗਾਂ ਮਿਰਗਾਂ ਮੱਛੀਆਂ ਰਸਿਆ ਘਰ ਧਨ ਹੋਏ। ਸੋ ਉਹ ਇਸ ਵੀ ਕਿੰਨਾ ਕਿੰਨਾ ਲੋਕਾਂ ਨੂੰ ਜਿਹੜਾ ਹੈ ਇਹ ਮਹੀਨਾ ਕਿਵੇਂ ਸਿਖਾਉਂਦਾ ਹੈ, ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਕਿੰਨਾ ਨੂੰ ਨਹੀਂ ਸਿਖਾਉਂਦਾ। ਤੇ ਇਸੇ ਤਰ੍ਹਾਂ ਇੱਕ ਵਡਹੰਸ ਰਾਗ ਦੇ ਵਿੱਚ ਜਿਹੜਾ ਅਕਸਰ ਗਾਇਆ ਜਾਂਦਾ ਹੈ ਮੋਰੀ ਰੁਣ ਧੁਣ ਲਾਇਆ ਭੈਣੇ ਸਾਵਣ ਆਇਆ। ਤੇ ਸੋ ਇਹ ਜਿਹੜੀ ਇਹ ਸਾਰੀ ਗੱਲ ਹੈ ਇਹਦੀ ਜਿਹੜੀ ਇੰਪੋਰਟੈਂਸ ਹੈ ਤੇ ਉਹ ਉੱਥੋਂ ਆਉਂਦੀ ਹੈ। ਤੇ ਫਿਰ ਜਿਹੜੀ ਠੀਕ ਹੈ ਉਹ ਕਈ ਵਾਰੀ ਗੱਲਾਂ ਇਗਨੋਰ ਕੀਤੀਆਂ ਜਾਂਦੀਆਂ ਜਾਂ ਉਹਨਾਂ ਨੂੰ ਉਵੇਂ ਤਰਜੀਹ ਦਿੱਤੀ ਜਾਂਦੀ ਉਹ ਅਲੱਗ ਗੱਲ ਹੈ, ਉਹਦੇ ਪੋਲੀਟੀਕਲ ਕਾਰਨ ਹੋ ਸਕਦੇ ਆ, ਬਹੁਤ ਸਾਰੀਆਂ ਗੱਲਾਂ ਇਹਦੇ ਤੇ ਹੋ ਸਕਦੀਆਂ, ਪਰ ਇਸ ਮਹੀਨੇ ਦੀ ਜਿਹੜੀ ਉਹ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਫਿਰ ਬਾਣੀ ਦੇ ਵਿੱਚ ਭਗਤਾਂ ਨੇ ਗੁਰੂਆਂ ਨੇ ਇਸ ਕਰਕੇ ਭਾਈ ਗੁਰਦਾਸ ਜੀ ਨੇ ਤੇ ਜਿਹੜੀ ਕੋਇਲ ਹੈ ਜਾਂ ਪੱਪੀ ਹੈ ਤੇ ਉਹ ਕਿਸ ਰੂਪ ਦੇ ਵਿੱਚ ਇਸ ਮਹੀਨੇ ਦੇ ਦੌਰਾਨ ਕਿਸ ਤਰ੍ਹਾਂ ਉਹ ਪਾਣੀ ਦੀ ਜਿਹੜੀ ਸਵਾਂਤੀ ਬੂੰਦ ਦੀ ਜਿਹੜੀ ਗੱਲ ਹੈ ਤੇ ਉਹ ਗੱਲ ਇਹ ਪਿੱਛੋਂ ਤੁਰੀ ਆਉਂਦੀ ਹੈ ਸਾਡੇ ਸਾਡੇ ਇਤਿਹਾਸ ਦੇ ਵਿੱਚ ਵੀ ਸਾਡੇ ਮਿੱਥ ਦੇ ਵਿੱਚ ਵੀ ਤੇ ਸੋ ਉਹ ਸਾਰੀ ਗੱਲ ਦਾ ਜ਼ਿਕਰ ਹੈ। ਇਹ ਇਸੇ ਕਰਕੇ ਹੈ ਕਿ ਇਹ ਮਹੀਨਾ ਜਿਹੜਾ ਹੈਗਾ ਇਹ ਇੰਪੋਰਟੈਂਟ ਹੈ। ਤੁਸੀਂ ਜਿਵੇਂ ਸ਼ੁਰੂ ਦੇ ਵਿੱਚ ਇਹਦੀ ਖੈਰ ਭੂਮਿਕਾ ਬਹੁਤ ਸੋਹਣੀ ਤੁਸੀਂ ਗੱਲਬਾਤ ਉਦੋਂ ਕੀਤੀ ਸੀ ਕਿ ਇਹਦਾ ਜਿਹੜੀ ਹੈਗੀ ਹੈ ਇੰਪੋਰਟੈਂਸ ਜਿਹੜੀ ਆ ਉਹ ਕਿਉਂ ਹੈ ਜਾਂ ਇਸ ਗੱਲ ਕਰਕੇ। ਹੁਣ ਅੱਗੇ ਜਿਹੜਾ ਇਹਦਾ ਸੱਭਿਆਚਾਰਕ ਪੱਖ ਹੈ ਤੇ ਸੱਭਿਆਚਾਰਕ ਪੱਖ ਤਾਂ ਖਾਸ ਕਰਕੇ ਸਾਡੀ ਸੋਸਾਇਟੀ ਨੂੰ ਸਭ ਤੋਂ ਵੱਧ ਜੇ ਪ੍ਰਭਾਵਿਤ ਕਰਦਾ ਹੈ ਜਾਂ ਸੋਸਾਇਟੀ ਸੱਭਿਆਚਾਰ ਨੂੰ ਪ੍ਰਭਾਵਿਤ ਕਰਦੀ ਹੈ ਦੋਵੇਂ ਵਾਇਸ ਵਰਸ ਹੈ ਤੇ ਉਹ ਇਸ ਮਹੀਨੇ ਦੇ ਵਿੱਚ ਕਿਉਂਕਿ ਇਹਨੂੰ ਕੁੜੀਆਂ ਦਾ ਜਾਂ ਇਹ ਕਹਿ ਲਓ ਕਿ ਧੀਆਂ ਦਾ ਮਹੀਨਾ ਮੰਨਿਆ ਜਾਂਦਾ ਕਿਉਂਕਿ ਇਸ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਧੀਆਂ ਹੁੰਦੀਆਂ ਨੇ ਤੇ ਮਾਝੇ ਦੇ ਵਿੱਚ ਖੈਰ ਧੀਆਂ ਨੂੰ ਸਾਵੇ ਕਹਿੰਦੇ ਆ ਉਹ ਅਰਥ ਤਾਂ ਉਹ ਇੱਕੋ ਹੀ ਹੈ। ਤੇ ਇਹ ਇਸ ਤੋਂ ਅੱਗੇ ਜਿਹੜੀ ਤੀਆਂ ਦੀ ਗੱਲ ਫਿਰ ਉਹ ਤੀਜ ਨਾਲ ਜੁੜਦੀ ਹੈ ਫਿਰ ਤੀਜ ਦੀ ਗੱਲ ਫਿਰ ਉਹ ਦੇਵੀ ਦੇਵਤਿਆਂ ਦੇ ਨਾਲ ਜਾ ਕੇ ਜਿਹੜੀ ਆ ਉਹ ਜੁੜਦੀ ਹੈ। ਤੇ ਪਰ ਇਹ ਜਿਹੜਾ ਇੱਕ ਪਰਟੀਕੁਲਰ ਇਹਦੇ ਚ ਰਿਵਾਜ ਕਿਵੇਂ ਬਣਦੇ ਨੇ ਉਹਦੇ ਪਿੱਛੇ ਵੀ ਕਈ ਜਿਹੜੇ ਆਪਾਂ ਕਹਿੰਦੇ ਹਾਂ ਕਿ ਸੋਸ਼ੋ ਕਲਚਰਲ ਜਿਹੜੇ ਆ ਉਹ ਕਾਰਨ ਹੁੰਦੇ ਨੇ। ਤੇ ਇਹ ਇਹ ਕੋਈ ਦੱਸਣ ਵਾਲੀ ਗੱਲ ਨਵੀਂ ਨੀ ਸਾਡੇ ਸਰੋਤਿਆਂ ਨੂੰ ਕਿ ਇਸ ਮਹੀਨੇ ਜਿਹੜੀਆਂ ਤੀਆਂ ਲੱਗਦੀਆਂ ਨੇ ਜਿਹੜੀਆਂ ਵਿਆਹੀਆਂ ਹੋਈਆਂ ਨੇ ਵਿਆਹੀਆਂ ਮੁਟਿਆਰਾਂ ਉਹ ਆਪਣੇ ਪੇਕੇ ਘਰ ਆਉਂਦੀਆਂ ਨੇ ਉਹ ਸਾਰਾ ਉਹਨਾਂ ਨੂੰ ਪਤਾ ਹੈ। ਤੇ ਪਰ ਨਾਲ ਨਾਲ ਜਿਹੜੀਆਂ ਇਹਦੇ ਚ ਗੱਲਾਂ ਖਾਣ ਪਕਵਾਨ ਤੇ ਜਾਂ ਪਰਟੀਕੁਲਰਲੀ ਜਿਹੜਾ ਇਹ ਸਾਵਣ ਮਹੀਨੇ ਚ ਹੀ ਜਿਹੜਾ ਹੈਗਾ ਇਹ ਕਿਉਂ ਇਹ ਗੱਲ ਹੈ ਕਿ ਜਿਹੜੀਆਂ ਵਿਆਹੀਆਂ ਔਰਤਾਂ ਨੇ ਜਾਂ ਨਾ ਵਿਆਹੀਆਂ ਕੁੜੀਆਂ ਨੇ ਉਹ ਸਹੁਰੇ ਕਿਉਂ ਨੀ ਰਹਿੰਦੀਆਂ ਤੇ ਇਹਦੇ ਕਈ ਸੋਸ਼ੋ ਬਾਇਓਲੋਜੀਕਲ ਕਾਰਨ ਵੀ ਦੱਸਦੇ ਆ। ਤੇ ਕਿਉਂਕਿ ਜਿੱਦਾਂ ਮੈਂ ਦੱਸਿਆ ਸੀ ਕਿ ਇਹ ਸਭ ਤੋਂ ਇੰਪੋਰਟੈਂਟ ਜਿਹੜਾ ਮਹੀਨਾ ਹੁੰਦਾ ਜੀਵ ਵਾਸਤੇ ਜੀਵ ਦੀ ਉਤਪਤੀ ਵਾਸਤੇ ਤੇ ਪਸ਼ੂਆਂ ਵਾਸਤੇ ਵੀ ਜਿਵੇਂ ਆਪਾਂ ਕਹਿੰਦੇ ਕਿ ਇਹਨੂੰ ਇੱਕ ਬੇਟਿੰਗ ਦੇ ਮਹੀਨੇ ਵਜੋਂ ਜਾਣਿਆ ਜਾਂਦਾ। ਤੇ ਉਹ ਇਹ ਵੀ ਕਹਿੰਦੇ ਆ ਕਿ ਜੇ ਇਸ ਮਹੀਨੇ ਦੇ ਵਿੱਚ ਜਿਹੜੇ ਖਾਸ ਕਰਕੇ ਕਿਉਂਕਿ ਨਵ ਹੈ ਜਿਨ੍ਹਾਂ ਨੇ ਅੱਗੇ ਉਤਪਤੀ ਕਰਨੀ ਹੈ ਸੋਸਾਇਟੀ ਦੇ ਵਿੱਚ ਤੇ ਰੀਪ੍ਰੋਡਕਸ਼ਨ ਵਾਸਤੇ ਵੀ ਇਸ ਤੋਂ ਜਿਹੜਾ ਅਗਲਾ ਮਹੀਨਾ ਆਉਂਦਾ ਭਾਦੋਂ ਤੇ ਉਹ ਜ਼ਿਆਦਾ ਜਿਹੜਾ ਹੈਗਾ ਉਹ ਇੰਪੋਰਟੈਂਟ ਹੈ ਤੇ ਅੱਗੋਂ ਫਿਰ ਜਿਹੜਾ ਜਦੋਂ ਬੱਚਾ ਪੈਦਾ ਹੋਣਾ ਉਹਦੇ ਲਈ ਕਿਹੜਾ ਸੀਜ਼ਨ ਹੈ ਕਿਹੜਾ ਮੌਸਮ ਆ ਉਸ ਮਹੀਨੇ ਦੇ ਨਾਲ ਠੀਕ ਆਉਂਦਾ ਇਹ ਵੀ ਜਿਹੜੀਆਂ ਕੁਛ ਕੈਲਕੂਲੇਸ਼ਨ ਏਦਾਂ ਦੀਆਂ ਸਾਨੂੰ ਸੋਸਾਇਟੀ ਦੇ ਵਿੱਚ ਮਿਲਦੀਆਂ ਨੇ ਤੇ ਪਰ ਫੋਕਲੋਰ ਦੇ ਵਿੱਚ ਦੇਖੋ ਸਾਉਣ ਨੂੰ ਕੁੜੀਆਂ ਵੀਰ ਕਹਿ ਕੇ ਸੰਬੋਧਨ ਕਰਦੀਆਂ ਨੇ ਸਾਉਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ ਤੇ ਕਿਉਂਕਿ ਇੱਕ ਤਾਂ ਗੱਲ ਇਹ ਹੈ ਪੱਕੀ ਕਿ ਜਿਹੜੀ ਇੱਕ ਲੰਬੀ ਸਾਂਝ ਆਪਣੇ ਪਰਿਵਾਰ ਪੇਕੇ ਪਰਿਵਾਰ ਨਾਲ ਤੇ ਆਪਸ ਦੇ ਵਿੱਚ ਜਿਹੜੀ ਸਹੇਲੀਆਂ ਦੀ ਸਾਂਝ ਹੁੰਦੀ ਹੈ ਤੇ ਭਾਵੇਂ ਠੀਕ ਹੈ ਵਿਆਹ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਉਹਦਾ ਵੀ ਚਾਅ ਹੁੰਦਾ ਉਹ ਅਲੱਗ ਗੱਲ ਹੈ ਪਰ ਇੱਕ ਇਹਦਾ ਜਿਹੜਾ ਚਾਅ ਤੇ ਉਮਾਹ ਜਿਹੜਾ ਹੈਗਾ ਉਹ ਵੱਖਰਾ ਹੀ ਜਿਹੜਾ ਹੈਗਾ ਹੁੰਦਾ ਤੇ ਇਹ ਕਿਉਂਕਿ ਇਹਨੂੰ ਸਾਡੀ ਬਾਣੀ ਵੀ ਇਹਨੂੰ ਦੱਸਦੀ ਹੈ ਕਿ ਦੇਖੋ ਇਸ ਦੀ ਆਹ ਇੰਪੋਰਟੈਂਸ ਹੈ ਤੇ ਗੁਰੂ ਨਾਨਕ ਸਾਹਿਬ ਨੇ ਇਸੇ ਕਰਕੇ ਹੀ ਜਿਹੜਾ ਹੈਗਾ ਕੁੜੀਆਂ ਦੇ ਉਸ ਤੋਂ ਜਿਹੜੀ ਗੱਲ ਨੂੰ ਸੰਬੋਧਨ ਕਰਦੇ ਨਾ ਕਿ ਮੋਰੀ ਰੁਣ ਧੁਣ ਲਾਇਆ ਭੈਣੇ ਸਾਵਣ ਆਇਆ ਤੇ ਸੋ ਉੱਥੇ ਫਿਰ ਉਹਨਾਂ ਦਾ ਇਕੱਠਾ ਹੋਣਾ ਫਿਰ ਸਾਰੀਆਂ ਆਪਣੀਆਂ ਗੱਲਾਂ ਡਿਸਕਸ ਕਰਨੀਆਂ ਇਹ ਸਾਰੀਆਂ ਇੱਕ ਸੋਸਾਇਟੀ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਇਹੀ ਕਾਰਨ ਸੀ ਕਿ ਜਦੋਂ ਇਹ ਸਾਰਾ ਕੁਛ ਹੁੰਦਾ ਸੀ ਲੋਕਾਂ ਚ ਡਿਪਰੈਸ਼ਨ ਘੱਟ ਸੀ ਤੇ ਇਸ ਪਾਸੇ ਨੂੰ ਸੈਕਟਰੀ ਦੀ ਕੋਈ ਪ੍ਰੋਬਲਮ ਨਹੀਂ ਸੀ ਆਉਂਦੀ ਕਿਉਂਕਿ ਉਹ ਉੱਥੇ ਆਪਣਾ ਗੁੱਬ ਗਵਾਟ ਕੱਢ ਲੈਂਦੇ ਸੀ ਸੱਸ ਨੂੰ ਵੀ ਗਾਲਾਂ ਬੋਲੀਆਂ ਦੇ ਬਹਾਨੇ ਕੱਢ ਲੈਂਦੀਆਂ ਸੀ ਇਹ ਸਾਰੀ ਗੱਲ ਤੇ ਆਪਣਾ ਜਿਹੜਾ ਸਾਰਾ ਉਹ ਸ਼ੇਅਰ ਹੁੰਦਾ ਸੀ ਇੱਕ ਕਿਸਮ ਦਾ ਜੋ ਹੁਣ ਨਹੀਂ ਰਿਹਾ ਇਸੇ ਕਰਕੇ ਸਾਰਾ ਕੁਛ ਇਹ ਜਿਹੜੀਆਂ ਗੱਲਾਂ ਹੋ ਗਈਆਂ ਫਿਰ ਉੱਥੇ ਜਿਹੜਾ ਸੀ ਉਹ ਖਾਣ ਪੀਣ ਦੀਆਂ ਜਿਹੜੀਆਂ ਖਾਸ ਪਕਵਾਨ ਤੇ ਤੁਸੀਂ ਵੀ ਦੱਸਿਆ ਸੀ ਸ਼ੁਰੂ ਦੇ ਵਿੱਚ ਤੇ ਸਾਡੇ ਆਮ ਕਹਾਵਤ ਵੀ ਹੈ ਸਾਵਣ ਖੀਰ ਨਾ ਖਾਧੀ ਆ ਕਿਉਂ ਜੰਮਿਆ ਅਪਰਾਧੀ ਆ ਤੇ ਇੱਥੋਂ ਤੱਕ ਵੀ ਇਹ ਕਹਿ ਜਾਂਦਾ ਤੇ ਅੱਗੇ ਜਿਹੜਾ ਹੈਗਾ ਮਿੱਠੇ ਦੀ ਜਿਹੜੀ ਗੱਲ ਹੈ ਉਹ ਵੀ ਇਹ ਹੈ ਕਿ ਜਿਹੜੇ ਇਸ ਤੋਂ ਪਹਿਲੇ ਮਹੀਨੇ ਹੁੰਦੇ ਆ ਸਾਡੇ ਅਕਸਰ ਕਹਿੰਦੇ ਸੀ ਕਿ ਜੇ ਉਦੋਂ ਤੁਸੀਂ ਮਿੱਠਾ ਜ਼ਿਆਦਾ ਖਾਂਦੇ ਹੋ ਤਾਂ ਤੁਹਾਡੇ ਫੋੜੇ ਫਿੰਸੀਆਂ ਨਿਕਲ ਸਕਦੇ ਤੇ ਪਰ ਸਾਵਣ ਮਹੀਨੇ ਦੇ ਵਿੱਚ ਬਣਦਾ ਹੀ ਮਿੱਠਾ ਸੀ ਭਾਵੇਂ ਪੂੜੇ ਹੋਣ ਭਾਵੇਂ ਖੀਰ ਹੋਵੇ ਗੁਰਗਲੇ ਹੋਣ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਤੇ ਫਿਰ ਇੱਕ ਹੋਰ ਜਿਹੜੀ ਚ ਕਮਾਲ ਦੀ ਜਿਹੜੀ ਗੱਲ ਹੈ ਕਿਉਂਕਿ ਸਾਡੇ ਜਿਹੜੇ ਪਕਵਾਨ ਸੀ ਤੇ ਕਿਉਂਕਿ ਹੁਣ ਤਾਂ ਕੋਈ ਕਿਤੇ ਕੋਈ ਨਿਯਮ ਨੀ ਕੋਈ ਨੇਮ ਨੀ ਰਿਹਾ ਨਾ ਪਕਵਾਨਾਂ ਦੇ ਵਿੱਚ ਜਿੱਦਾਂ ਤੁਸੀਂ ਵੀ ਦੱਸਿਆ ਸੀ ਕਿ ਇਹ ਕਹਿੰਦੇ ਸੀ ਕਿ ਆਹ ਮਹੀਨੇ ਚ ਆਹ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਨਹੀਂ ਕਰਨਾ ਇੱਦਾਂ ਦੇ ਡੂਜ਼ ਐਂਡ ਡੋਂਟਸ ਹੁੰਦੇ ਸੀ ਸਾਡੀ ਸੋਸਾਇਟੀ ਦੇ ਵਿੱਚ ਪੇਰੈਂਟਸ ਹੀ ਦੱਸਦੇ ਸੀ ਜਾਂ ਕੋਈ ਤੁਹਾਡੇ ਹੋਰ ਨਾਲ ਦੇ ਦੋਸਤ ਦੱਸਦੇ ਸੀ ਕਿ ਆਹ ਨੀ ਕਰਨਾ ਚਾਹੀਦਾ ਆਹ ਕਰਨਾ ਚਾਹੀਦਾ ਹੁਣ ਉਹਦੇ ਵਿੱਚ ਵੀ ਇਹ ਜਿਹੜੀ ਬੜੀ ਕਮਾਲ ਦੀ ਜਿਹੜੀ ਗੱਲ ਸੀ ਕਿ ਇਸ ਮਹੀਨੇ ਦੇ ਵਿੱਚ ਜਿਹੜਾ ਬੈਕਟੀਰੀਆ ਫੈਲਣ ਦਾ ਡਰ ਜ਼ਿਆਦਾ ਹੁੰਦਾ ਇਸੇ ਕਰਕੇ ਜਿਹੜੀ ਤਲੀ ਚੀਜ਼ ਹੈ ਕਿਉਂਕਿ ਜਿਹੜਾ ਤੇਲ ਹੈ ਉਹਦਾ ਜਿਹੜਾ ਬੋਇਲਿੰਗ ਪੁਆਇੰਟ ਬਹੁਤ ਉੱਚਾ ਪਾਣੀ ਦੇ ਮੁਕਾਬਲੇ ਜੇ ਪਾਣੀ 100 ਡਿਗਰੀ ਤੇ ਜਾ ਕੇ ਬੋਇਲ ਹੁੰਦਾ ਤੇਲ ਕਿਤੇ 700-800 ਡਿਗਰੀ ਤੇ ਜਾ ਕੇ ਜਿਹੜਾ ਉਹ ਬੋਇਲ ਹੁੰਦਾ ਫਿਰ ਜੇ 100 ਡਿਗਰੀ ਤੇ ਜਦੋਂ ਕੋਈ ਚੀਜ਼ ਤਲੀ ਜਾਂਦੀ ਹੈ ਜਾਂ ਹੋਰ ਹੈ ਕੁਦਰਤੀ ਉਹ ਚ ਕੋਈ ਬੈਕਟੀਰੀਆ ਜਾਂ ਹੋਰ ਇਹ ਰਹਿਣ ਦੀ ਗੁੰਜਾਇਸ਼ ਨਹੀਂ ਹੁੰਦੀ ਇਹ ਵੀ ਮੇਰਾ ਖਿਆਲ ਜਿਹੜਾ ਇੱਕ ਕਾਰਨ ਸੀ ਤੇ ਭਾਵੇਂ ਉਹ ਹੌਲੀ ਹੌਲੀ ਇੱਕ ਤੁਹਾਡੇ ਪ੍ਰਚਲਨ ਦੇ ਵਿੱਚੋਂ ਆਇਆ ਜਾਂ ਪਰੰਪਰਾ ਦੇ ਵਿੱਚੋਂ ਪਰ ਪਰੰਪਰਾ ਐਵੇਂ ਨੀ ਬਣਦੀ ਉਹਦੇ ਪਿੱਛੇ ਸਾਇੰਟਿਫਿਕ ਕਾਰਨ ਜਿਹੜੇ ਉਹ ਕੋਈ ਨਾ ਕੋਈ ਜ਼ਰੂਰ ਹੁੰਦੇ ਆ ਤੇ ਜਾਂ ਸਾਡੀਆਂ ਸਾਡੇ ਜਿਹੜੇ ਬਜ਼ੁਰਗ ਸੀ ਪਿਛਲੇ ਜਿਨ੍ਹਾਂ ਨੇ ਸਾਨੂੰ ਇਹ ਚੀਜ਼ਾਂ ਦਿੱਤੀਆਂ ਤੇ ਉਹਨਾਂ ਨੇ ਸਾਰਾ ਕੁਛ ਤਜਰਬਿਆਂ ਚੋਂ ਸਿੱਖਿਆ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਫਿਰ ਠੀਕ ਰਹਿੰਦਾ ਇਸ ਤਰ੍ਹਾਂ ਹੋਣਾ ਚਾਹੀਦਾ ਸੋ ਇਹ ਸਾਰੀਆਂ ਗੱਲਾਂ ਵੀ ਜਿਹੜੀਆਂ ਹੈ ਇਸ ਮਹੀਨੇ ਦੇ ਨਾਲ ਜੁੜੀਆਂ ਹੋਈਆਂ ਨੇ ਜਾਂ ਇਸ ਮਹੀਨੇ ਦੇ ਜਿਹੜਾ ਹੈ ਉਹ ਇਸੇ ਆਉਂਦੀਆਂ ਨੇ ਤੇ ਪਰ ਹੁਣ ਸਾਡੀ ਸੋਸਾਇਟੀ ਜਿਹੜੀ ਆ ਉਹ ਕਾਫੀ ਬਦਲਣ ਕਰਕੇ ਇਸ ਮਹੀਨੇ ਦੀਆਂ ਕੁਛ ਕੁ ਗੱਲਾਂ ਤਾਂ ਜਿਹੜੀਆਂ ਸਾਡੀ ਸੋਸਾਇਟੀ ਨੇ ਅੱਗੇ ਫਾਲੋ ਕਰ ਲਈਆਂ ਜਿਵੇਂ ਖਾਸ ਕਰਕੇ ਪੱਤੀਆਂ ਦੀ ਗੱਲ ਕਰਦੇ ਹਾਂ ਤੀਜ ਦੀ ਗੱਲ ਕਰਦੇ ਹਾਂ ਤੇ ਪਰ ਇਹ ਹੈ ਕਿ ਉਹ ਇਸ ਤਰੀਕੇ ਨਾਲ ਫਾਲੋ ਕੀਤੀਆਂ ਕਿ ਤੁਹਾਡੇ ਕੋਲੇ ਬਾਹਰ ਚਲੇ ਗਏ ਸ਼ਹਿਰੀਕਰਨ ਹੋ ਗਿਆ ਤੇ ਈਵਨ ਜਿਹੜੇ ਹੈਗੇ ਯੂਰਪੀਅਨ ਕੰਟਰੀ ਦੇ ਵਿੱਚ ਜਾਂ ਨਾਰਥ ਅਮੈਰੀਕਨ ਕੰਟਰੀ ਦੇ ਵਿੱਚ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਵੀ ਤੇ ਉਹ ਫਿਰ ਇਹ ਹੁੰਦਾ ਕਿ ਤੁਹਾਨੂੰ ਕਿਹੜਾ ਸੰਡੇ ਵਿਹਲਾ ਉਦੋਂ ਤੁਸੀਂ ਮੇਲਾ ਲਾਓ ਤੇ ਫਿਰ ਕਈ ਵਾਰੀ ਇਹ ਹੁੰਦਾ ਕਿ ਅੱਗੇ ਜਾ ਕੇ ਸਾਉਣ ਵੀ ਲੰਘ ਜਾਂਦਾ ਭਾਦੋਂ ਵੀ ਲੰਘ ਜਾਂਦੀ ਹੈ ਅੱਸੂ ਵੀ ਲੰਘ ਜਾਂਦਾ ਉਦੋਂ ਵੀ ਜਿਹੜੇ ਹੈਗੇ ਮੈਂ ਕਈ ਵਾਰੀ ਬੈਨਰ ਦੇਖਦਾ ਜਾਂ ਖਬਰ ਸੁਣਨਾ ਕਿ ਤੀਆਂ ਦਾ ਮੇਲਾ ਲਾਇਆ ਗਿਆ ਜੀ ਤੇ ਉਹ ਕਿਉਂਕਿ ਤੁਹਾਡਾ ਕੰਮ ਦਾ ਹਿਸਾਬ ਕਿਤਾਬ ਹੋਰ ਸਾਰਾ ਇਸ ਕਿਸਮ ਦਾ ਬਣ ਗਿਆ ਅਦਰਵਾਈਜ਼ ਜਿਹੜੀਆਂ ਤੀਆਂ ਨੇ ਜਿਹੜੀਆਂ ਲੱਗਦੀਆਂ ਸੀ ਜਾਂ ਹੁਣ ਵੀ ਜਿਹੜੀਆਂ ਤੀਆਂ ਦੀਆਂ ਤਿੱਥਾਂ ਆਉਂਦੀਆਂ ਉਹ ਅਜੇ ਸ਼ੁਰੂ ਹੋਣੀਆਂ ਨੇ, ਕਿਉਂਕਿ ਹੁਣ ਸੌਣ ਚੜ ਗਿਆ ਚੰਦਰਮਾ ਦੀ ਚਾਲ ਦੇ ਹਿਸਾਬ ਨਾਲ, ਅਜੇ ਹਨੇਰਾ ਪੱਖ ਚੱਲਦਾ, ਇਹਨੂੰ ਹਨੇਰਾ ਪੱਖ ਕਹਿੰਦੇ ਆ, ਤੇ ਮੱਸਿਆ ਤੋਂ ਬਾਅਦ ਚਾਨਣਾ ਪੱਖ ਸ਼ੁਰੂ ਹੋਏਗਾ ਤੇ ਜਿਹਨੂੰ ਸੁਦੀ ਕਹਿੰਦੇ ਆ, ਤੇ ਮੱਸਿਆ ਤੋਂ ਬਾਅਦ ਜਿਹੜੀ ਹੈ ਇੱਕ ਆਉਂਦੀ ਹੈ, ਫਿਰ ਦੂਜ, ਫਿਰ ਤੀਜ, ਜਿਹੜੀ ਉਹ ਤੀਜ ਆਉਂਦੀ ਉਸ ਤੀਜ ਤੋਂ ਤੀਆਂ ਸ਼ੁਰੂ ਹੁੰਦੀਆਂ ਅਸਲ ਦੇ ਵਿੱਚ, ਤੇ ਫਿਰ ਪੂਰਨਮਾਸ਼ੀ ਤੋਂ ਇੱਕ ਦਿਨ ਪਹਿਲਾਂ ਜਿਹੜੀ ਚੌਦਵੀਂ ਆਉਂਦੀ ਆ ਉਦੋਂ ਉਹ ਜਿਹੜੀਆਂ ਖਤਮ ਹੋ ਜਾਂਦੀਆਂ, ਕਿਉਂਕਿ ਪੂਰਨਮਾਸ਼ੀ ਫਿਰ ਰੱਖੜੀ ਰੱਖੜੀਆਂ ਵਗੈਰਾ ਦਾ ਤਿਉਹਾਰ ਹੁੰਦਾ, ਤੇ ਲਗਭਗ ਇਹ ਹੁੰਦਾ ਕਿ ਤੀਆਂ ਖਤਮ ਹੁੰਦੇ ਹੀ ਜਿਹੜਾ ਭਾਦੋਂ ਸੌਣ ਮਹੀਨਾ ਵੀ ਖਤਮ ਹੋ ਜਾਂਦਾ ਤੇ ਪੂਰਨਮਾਸ਼ੀ ਆ ਜਾਂਦੀ ਹੈ, ਫਿਰ ਭਾਦੋਂ ਸ਼ੁਰੂ ਹੋ ਜਾਂਦੀ ਹੈ, ਤੇ ਉਦੋਂ ਹੀ ਫਿਰ ਜਿਹੜਾ ਹੈਗਾ ਨਾਲ ਦੀ ਨਾਲ ਹੀ ਇਹ ਰੱਖੜੀ ਦਾ ਤਿਉਹਾਰ ਕੁੜੀਆਂ ਜਿਹੜੀਆਂ ਆਪਣੇ ਪੇਕੇ ਆਈਆਂ ਹੁੰਦੀਆਂ ਭਰਾਵਾਂ ਦੇ ਉੱਠ ਤੇ ਬੰਨ ਕੇ, ਤੇ ਉਹ ਫਿਰ ਰੁਖਸਤ ਹੋਣੀਆਂ ਭਾਦੋਂ ਦੇ ਵਿੱਚ ਆਪੋ ਆਪਣੇ ਘਰ ਜਾਂਦੀਆਂ, ਇਸ ਕਰਕੇ ਉਹ ਪਹਿਲੀ ਜਿਹੜੀ ਬੋਲੀ ਆ ਉਹ ਕਾਫੀ ਇਸੇ ਕਰਕੇ ਇੰਪੋਰਟੈਂਟ ਹੈ, ਉਹ ਭਾਦੋਂ ਚੰਦਰੀ ਵਿਛੋੜੇ ਪਾਵੇ, ਤੇ ਸੋ ਉਹ ਦਾ ਜਿਹੜਾ ਇਸ ਜਿੰਨੇ ਵੀ ਇਹਦੇ ਚ ਕੋਈ ਚਲੋ ਕੋਈ ਗਿਫਟ ਦਿੰਦਾ ਆ ਅਸੀਂ ਕੋਈ ਮਿਠਾਈ ਵੰਡਦੇ ਹਾਂ, ਇਹ ਸਾਰੀਆਂ ਗੱਲਾਂ ਪਰ ਉਹਨਾਂ ਦਿਨਾਂ ਦੇ ਵਿੱਚ ਜਾਂ ਉਦੋਂ ਉਹ ਸ਼ੋਭਦੀਆਂ ਵੀ ਨੇ ਤੇ ਉਦੋਂ ਤੁਹਾਡੀ ਹੈਲਥ ਦੇ ਹਿਸਾਬ ਨਾਲ ਵੀ ਉਹ ਜਿਹੜੀਆਂ ਸਾਰੀਆਂ ਠੀਕ ਹੁੰਦੀਆਂ ਨੇ, ਪਰ ਜਦੋਂ ਅਸੀਂ ਸਾਰੀ ਚੀਜ਼ ਨੂੰ ਅੱਗੇ ਪਿੱਛੇ ਲੈ ਜਾਂਦੇ ਹਾਂ ਫਿਰ ਉੱਥੇ ਕਿਤੇ ਨਾ ਕਿਤੇ ਜਿਹੜੀ ਆ ਉਹ ਗੜਬੜ ਜਿਹੜੀ ਆ ਉਹ ਹੁੰਦੀ ਆ ਸਾਡੇ ਸਾਹਮਣੇ, ਇਹ ਸਾਰੀ ਗੱਲ ਆਪਾਂ ਦੇਖਣ ਚ ਆਉਂਦੀ ਆ। ਹੁਣ ਵੀ ਹੁਣ ਤਾਂ ਸਰਦੀਆਂ ਦੇ ਵਿੱਚ ਵੀ ਤੁਸੀਂ ਵਿਆਹ ਸ਼ਾਦੀਆਂ ਦੇਖਦੇ ਹੋ, ਉੱਥੇ ਸਵੀਟ ਡਿਸ਼ ਚ ਉਹਨਾਂ ਨੇ ਮਾਲ ਪੂੜੇ ਖੀਰ ਰੱਖੀ ਹੁੰਦੀ ਹੈ, ਤੇ ਚਲੋ ਖੀਰ ਤਾਂ ਚਲੋ ਪੰਜਾਬ ਦੇ ਵੈਸੇ ਵੀ ਜੁੜੀ ਹੋਈ ਹੈ, ਕੋਈ ਇਹ ਐਡੀ ਗੱਲ ਨੀ, ਪਰ ਜਿਹੜੀਆਂ ਬਾਕੀ ਚੀਜ਼ਾਂ ਨੇ ਫਿਰ ਉਹ ਜਦੋਂ ਉਹਦਾ ਕੋਈ ਸੀਜ਼ਨ ਦੇ ਹਿਸਾਬ ਨਾਲ ਨਹੀਂ ਰਹਿੰਦਾ, ਫਿਰ ਉਹ ਕਈ ਵਾਰੀ ਤੁਹਾਨੂੰ ਉਹ ਉਸ ਤਰ੍ਹਾਂ ਦਾ ਉਹਦਾ ਫਾਇਦਾ ਜਿਹੜਾ ਉਹ ਨਹੀਂ ਹੁੰਦਾ। ਇੱਕ ਲਾਸਟ ਗੱਲ ਜਿਹੜੀ ਇਹਦੇ ਨਾਲ ਜਿਹੜੀ ਉਹ ਜੁੜੀ ਹੋਈ ਹੈ ਉਹ ਹੈਗੀ ਸੰਧਾਰਾ, ਤੇ ਸੰਧਾਰਾ ਇੱਕ ਤਰ੍ਹਾਂ ਦਾ ਇੱਕ ਗਿਫਟ ਹੈ, ਤੇ ਪਰ ਇੱਕ ਕਮਾਲ ਦੀ ਗੱਲ ਇਹ ਹੈ ਵੀ ਸੰਧਾਰਾ ਜਿਹੜਾ ਹੈਗਾ ਸਿਰਫ ਤੇ ਸਿਰਫ ਜਿਹੜੀਆਂ ਲੇਡੀਜ਼ ਆ ਜਾਂ ਜਿਹੜੀਆਂ ਕੁੜੀਆਂ ਦਾ ਵਿਆਹ ਹੋ ਜਾਂਦਾ ਜਿਹੜਾ ਹੈ ਉਹਨਾਂ ਨੂੰ ਦਿੱਤਾ ਜਾਂਦਾ, ਸੰਧਾਰਾ ਦੋਨੇ ਪਾਸੋਂ ਦਿੱਤਾ ਜਾਂਦਾ, ਤੇ ਜੇ ਤਾਂ ਕਿਸੇ ਕਾਰਨ ਕੋਈ ਕੁੜੀ ਆਪਣੇ ਪੇਕੇ ਨਹੀਂ ਆ ਸਕੀ ਤੇ ਫਿਰ ਜਿਹੜੇ ਭਰਾ ਨੇ ਉਹ ਉਹਦੇ ਸਹੁਰੇ ਆਪਣੀ ਭੈਣ ਵਾਸਤੇ ਉਹ ਗਿਫਟ ਜਿਹਨੂੰ ਸੰਧਾਰਾ ਕਹਿੰਦੇ ਆ ਉਹ ਜਿਹੜਾ ਉਹ ਲੈ ਕੇ ਦਿੱਤਾ ਜਾਂਦਾ। ਤੇ ਪਹਿਲਾਂ ਗੌਤਮ ਜੀ ਇਹ ਹੁੰਦਾ ਸੀ ਕਿ ਵਿਆਹ ਹੋ ਜਾਂਦਾ ਸੀ ਛੋਟੀ ਉਮਰ ਦੇ ਵਿੱਚ, ਬਾਲ ਵਿਆਹਾਂ ਦੀ ਉਦੋਂ ਬੜੀ ਸੀਗੀ ਰਵਾਇਤ, ਤੇ ਪੇਰੈਂਟਸ ਛੇਤੀ ਆਪਣਾ ਜਿਹੜੇ ਇਸ ਫਰਜ਼ ਤੋਂ ਲਾਂਭੇ ਹੋਣਾ ਚਾਹੁੰਦੇ ਸੀ, ਤੇ ਪਰ ਅਜੇ ਜਿਹੜਾ ਸੀ ਉਹਨੂੰ ਮੁਕਲਾਵਾ ਬੋਲਦੇ ਸੀ, ਤੇ ਉਹ ਕੁੜੀ ਵਿਆਹ ਤੋਂ ਬਾਅਦ ਵੀ ਆਪਣੇ ਪੇਕਿਆਂ ਦੇ ਘਰ ਹੀ ਰਹਿੰਦੀ ਸੀ, ਤੇ ਉਹ ਸਹੁਰੇ ਨਹੀਂ ਸੀ ਅਜੇ ਜਾ ਕੇ ਰਹਿਣ ਲੱਗਦੀ, ਤੇ ਮੁਕਲਾਵੇ ਤੋਂ ਪਹਿਲਾਂ ਜਿਹੜਾ ਉਹ ਹੁੰਦਾ ਸੀਗਾ ਟਾਈਮ ਪੀਰੀਅਡ ਜਿਹੜਾ, ਤੇ ਉਦੋਂ ਫਿਰ ਜਿਹੜਾ ਸੀ ਉਹ ਜਿਹੜੇ ਕੁੜੀ ਦੇ ਸਹੁਰੇ ਸੀਗੇ ਉਹ ਜਿਹੜਾ ਸੀ ਉਹ ਸੰਧਾਰਾ ਕੁੜੀ ਵਾਸਤੇ ਉਹ ਗਿਫਟ ਭੇਜਦੇ ਸੀ, ਤੇ ਇੱਕ ਸਿੰਬਲ ਸੀ ਇਹ ਵੀ ਤੂੰ ਸਾਡਾ ਹੀ ਮੈਂਬਰ ਹੈ ਘਰ ਦਾ ਵੀ, ਪਰ ਫਿਲਹਾਲ ਚਲੋ ਤੂੰ ਅਜੇ ਇੱਥੇ ਰਹਿ ਰਹੀ, ਤੇ ਕਿਉਂਕਿ ਵਿਆਹ ਤੋਂ ਬਾਅਦ ਇਹ ਤਾਂ ਮਨ ਹੀ ਲਿਆ ਜਾਂਦਾ, ਤੇ ਸੋ ਉਹ ਵੀ ਉਹਦੀ ਜਿਹੜੀ ਇੱਕ ਇੰਪੋਰਟੈਂਸ ਸੀ। ਹੁਣ ਭਾਵੇਂ ਠੀਕ ਹੈ ਅਜੇ ਹੁਣ ਫਾਰਮੈਲਿਟੀ ਸੇਕ ਰਹਿ ਗਿਆ, ਚਲੋ ਕੋਈ ਮਿਠਾਈ ਦਾ ਡੱਬਾ ਲੈ ਗਿਆ, ਤੇ ਉਹ ਇਹ ਉਹਦਾ ਦੂਜਾ ਪੱਖ ਇੱਕ ਇਹ ਵੀ ਸੀ ਕਿ ਉਦੋਂ ਇੱਕ ਜ਼ਰੂਰਤ ਵੀ ਹੁੰਦੀ ਸੀ ਲੋਕਾਂ ਦੀ, ਕਿਉਂਕਿ ਉਹਦੇ ਚ ਕੋਈ ਏਦਾਂ ਦੇ ਆਰਟੀਕਲ ਦਿੰਦੇ ਸੀ, ਕੋਈ ਬਰਤਨ ਦਿੰਦੇ ਸੀ ਜਿਹੜੀ ਉਦੋਂ ਹੁਣ ਵਾਂਗੂ ਇਕੋਨਮੀ ਨਹੀਂ ਸੀ, ਨਾ ਹੀ ਕੋਈ ਉਦੋਂ ਦੇ ਇਹ ਲੋਨ ਵਾਲੇ ਸਿਸਟਮ ਸੀ, ਨਾ ਹੀ ਕਿਸ਼ਤਾਂ ਤੇ ਚੀਜ਼ਾਂ ਮਿਲਦੀਆਂ ਸੀ, ਤੇ ਉਹ ਫਿਰ ਇਹ ਹੁੰਦਾ ਸੀ ਕਿ ਜੇ ਲੋਨ ਸੀ ਤਾਂ ਉਹ ਜਿਹੜਾ ਬਾਣੀ ਤੋਂ ਜਿਹੜਾ ਸੂਦ ਖੋਰ ਤੋਂ ਉਸ ਤੋਂ ਮਿਲਦਾ ਸੀਗਾ, ਤੇ ਉਹ ਬਹੁਤ ਜ਼ਿਆਦਾ ਉੱਤੇ ਵਿਆਜ ਪੈਂਦਾ ਸੀ, ਤੇ ਪਰ ਇਹਦੇ ਬਾਵਜੂਦ ਫਿਰ ਉਹ ਇੱਕ ਤਰ੍ਹਾਂ ਦੀ ਇੱਕ ਹੈਲਪ ਹੁੰਦੀ ਸੀ ਵੀ ਆਪਣੀ ਕਿਸੇ ਨੇ ਭੈਣ ਦੀ ਹੈਲਪ ਕਰਤੀ, ਕਿਸੇ ਨੇ ਆਪਣੀ ਧੀ ਨੂੰ ਕੋਈ ਬਰਤਨ ਲੈ ਕੇ ਦੇਦਾ ਤਾਂ ਕਿ ਉਹ ਕੰਮ ਆ ਸਕੇ, ਉਹ ਵੀ ਉਹਦਾ ਪਾਰਟ ਜਿਹੜਾ ਮੰਨਿਆ ਜਾਂਦਾ ਸੀ। ਚਲੋ ਬਾਕੀ ਤਾਂ ਖੈਰ ਜਿਹੜੇ ਸੂਟ ਹੈ ਜਾਂ ਜਿਹੜੇ ਕੱਪੜੇ ਹੈ ਤੇ ਉਹ ਵੀ ਉਸ ਵੇਲੇ ਲੋੜ ਹੁੰਦੀ ਸੀ, ਤੇ ਇਹ ਸਾਰੀਆਂ ਚੀਜ਼ਾਂ ਦੀ ਇੱਕ ਤਰ੍ਹਾਂ ਦੀ ਥੋੜੀ ਹੁੰਦੀ ਸੀ ਸੋਸਾਇਟੀ ਦੇ ਵਿੱਚ, ਤੇ ਭਾਵੇਂ ਕੋਈ ਅਮੀਰ ਗਰੀਬ ਦਾ ਇੰਨਾ ਵੱਡਾ ਉਦੋਂ ਪਾੜਾ ਵੀ ਨਹੀਂ ਸੀ, ਚਲੋ ਠੀਕ ਹੈ ਕੁਛ ਜਿਹੜਾ ਜਗੀਰਦਾਰੀ ਸਿਸਟਮ ਦੇ ਵੇਲੇ ਉਹ ਉਹਨਾਂ ਦਾ ਚਲੋ ਸੋਸਾਇਟੀ ਨਾਲ ਜਿਹੜੇ ਜਗੀਰਦਾਰ ਸੀ ਜਾਂ ਉਹਨਾਂ ਦੀਆਂ ਬੀਬੀਆਂ ਕੁੜੀਆਂ ਉਹਨਾਂ ਦਾ ਬਹੁਤਾ ਸੰਬੰਧ ਹੁੰਦਾ ਨਹੀਂ ਸੀ, ਉਹ ਸਗੋਂ ਤਰਸਦੇ ਰਹਿੰਦੇ ਸੀ ਇੱਦਾਂ ਦੇ ਸੱਭਿਆਚਾਰ ਨੂੰ, ਤੇ ਉਹਦੇ ਚ ਫਿਰ ਜਿਹੜਾ ਸੀ ਕੱਪੜਾ ਲੀੜਾ ਦੇਣਾ ਇਹ ਵੀ ਇੱਕ ਤਰੀਕੇ ਦੀ ਇੱਕ ਤਰ੍ਹਾਂ ਦੀ ਹੈਲਪ ਹੀ ਜਿਹੜੀ ਉਹ ਹੁੰਦੀ ਸੀ, ਤੇ ਹੁਣ ਤਾਂ ਖਰੇ ਬਿਲਕੁਲ ਗੱਲ ਉਲਟ ਹੋ ਗਈ। ਹੁਣ ਹੁਣ ਤਾਂ ਉਸ ਤੋਂ ਬਾਅਦ ਇਹ ਗੱਲ ਚੱਲ ਪਈ ਕਿ ਜਿਹੜੀ ਕੋਈ ਸਸਤੀ ਚੀਜ਼ ਆ ਉਹ ਅੱਗੇ ਦੇ ਦਿਓ, ਤੇ ਉਹਨੂੰ ਫਿਰ ਕਹਿੰਦੇ ਸੀ ਕਿ ਲੈਣ ਦੇਣ ਵਾਲਾ ਹੁਣ ਸੂਟ ਹੋ ਗਿਆ ਤਾਂ ਅੱਗੇ ਭੇਜ ਦਿਓ ਉੱਥੋਂ, ਇਹਦਾ ਭੇਜ ਦਿਓ ਉੱਥੋਂ, ਇਹਦੇ ਚ ਰੈਫਰ ਕਰ ਰਿਹਾ, ਹੁਣ ਕੋਈ ਉਹਨੂੰ ਪਾਉਂਦਾ ਹੰਡਾਉਂਦਾ ਨੀ ਗਾ। ਤੇ ਪਰ ਉਹ ਉਸ ਵੇਲੇ ਸੀਗੀ, ਉਸ ਵੇਲੇ ਖੁਸ਼ ਹੋ ਕੇ ਜਿਹੜੀਆਂ ਕੁੜੀਆਂ ਔਰਤਾਂ ਦੱਸਦੀਆਂ ਸੀ ਕਿ ਆਹ ਮੇਰੇ ਭਰਾ ਨੇ ਭੇਜਿਆ, ਮੇਰੀ ਮਾਂ ਨੇ ਭੇਜਿਆ, ਜਾਂ ਜੇ ਪੇਕੀ ਬੈਠੇ ਹੁੰਦੇ ਸੀ ਤਾਂ ਇਹ ਦੱਸਦੇ ਸੀ ਕਿ ਆਹ ਮੇਰੇ ਸਹੁਰਿਆਂ ਨੇ ਭੇਜਿਆ। ਸੋ ਇਸ ਤਰ੍ਹਾਂ ਦਾ ਉਦੋਂ ਸੰਧਾਰੇ ਦੀ ਜਿਹੜੀ ਇੰਪੋਰਟੈਂਸ ਸੀ ਜਿਹੜੀ ਉਹ ਬਹੁਤ ਜ਼ਿਆਦਾ ਸੀਗੀ। ਤੇ ਹੁਣ ਅੱਜ ਜਦੋਂ ਆਪਾਂ ਬੈਠੇ ਹਾਂ ਤੇ ਇਹ ਇਹ ਗੱਲਾਂ ਸਾਰੀਆਂ ਆਪਾਂ ਇਸ ਕਰਕੇ ਯਾਦ ਕਰ ਰਹੇ ਹਾਂ ਤੇ ਕਿ ਇਹ ਇਸ ਕਿਉਂਕਿ ਆਪਾਂ ਹੁਣ ਕਲਚਰ ਤਾਂ ਚੱਲਦਾ ਰਹਿਣਾ ਨਾ ਜੀ ਅੱਗੇ ਅੱਗੇ, ਉਸੇ ਗੱਲ ਨੂੰ ਆਪਾਂ ਪੁੱਖਾ ਤਾਂ ਮੋੜ ਨੀ ਸਕਦੇ, ਪਰ ਆਪਾਂ ਇਹ ਯਾਦ ਕਰਨਾ ਇਸ ਕਰਕੇ ਜ਼ਰੂਰੀ ਹੈ ਕਿ ਸਾਡੀ ਸੋਸਾਇਟੀ ਕਿਸ ਤਰ੍ਹਾਂ ਦੇ ਵਿੱਚੋਂ ਆਈ ਹੈ। ਰੁੱਤਾਂ ਤਾਂ ਬਦਲੀਆਂ ਨੇ ਤੇ ਪਰ ਸਾਡਾ ਰਹਿਣ ਸਹਿਣ ਉਹ ਸਾਰਾ ਕੁਝ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਬਦਲ ਗਿਆ, ਰਹਿਤਲ ਬਦਲ ਗਈ ਤੇ ਹੁਣ ਪੀਂਘਾਂ ਵਾਸਤੇ ਦਰਖਤ ਨੀ ਰਹੇ, ਪਿੱਪਲ ਬੋਹੜ ਨੀ ਰਹੇ ਤੇ ਸਾਡੇ ਗੀਤ ਸੰਗੀਤ ਦਾ ਤਰੀਕਾ ਬਦਲ ਗਿਆ। ਤੇ ਪਰ ਇਹ ਵੀ ਕਿਤੇ ਨਾ ਕਿਤੇ ਸਾਨੂੰ ਆਪਣੇ ਇਹ ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਬਾਕੀ ਸਾਰੀਆਂ ਸੋਸਾਇਟੀਆਂ ਰੱਖਦੀਆਂ ਅਸੀਂ ਪੰਜਾਬੀ ਥੋੜੇ ਜਿਹੇ ਇੱਦਾਂ ਅਵੇਸਰ ਆ ਜਿਹੜੇ ਇਸ ਪੱਖ ਨੂੰ ਸੰਭਾਲ ਕੇ ਅਸੀਂ ਦੂਜੇ ਪਾਸੇ ਨੂੰ ਬਹੁਤ ਛੇਤੀ ਭੱਜਦੇ ਹਾਂ ਤੇ ਬੜਾ ਛੇਤੀ ਚੇਂਜ ਕਰਦੇ ਹਾਂ ਆਪਾਂ ਵਿਆਹ ਸ਼ਾਦੀਆਂ ਚ ਹੁਣ ਦੇਖਦੇ ਹਾਂ, ਤੇ ਇਸ ਕਰਕੇ ਇਹਦੇ ਤੇ ਮੈਂ ਸਮਝਣਾ ਕਿ ਗੱਲ ਕਰਨੀ ਜ਼ਰੂਰੀ ਸੀ
0: ਜੀ। ਬਹੁਤ ਧੰਨਵਾਦ ਪ੍ਰੀਤਮ ਭਾਜੀ ਇਸ ਸਾਰੀ ਜਾਣਕਾਰੀ ਦੇ ਲਈ।
1: ਹਾਂਜੀ ਸ਼ੁਕਰੀਆ ਜੀ।
0: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ, ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਅੱਜ ਜਿਹੜੀ ਗੱਲ ਕਰ ਰਹੇ ਸੀਗੇ ਉਹ ਸਾਉਣ ਦੇ ਮਹੀਨੇ ਦੀ ਗੱਲ ਕਰ ਰਹੇ ਸੀਗੇ, ਜਿੱਦਾਂ ਅਲੱਗ ਅਲੱਗ ਰਸਮਾਂ ਤਿਉਹਾਰਾਂ ਦੀਆਂ ਗੱਲਾਂ ਇਸ ਮਹੀਨੇ ਦੇ ਨਾਲ ਜੁੜੀਆਂ ਹੁੰਦੀਆਂ ਨੇ। ਮੈਂ ਪੜ੍ਹ ਰਿਹਾ ਸੀਗਾ ਨਾਲ ਨਾਲ ਜਿਵੇਂ ਭਾਅ ਜੀ ਗੱਲ ਵੀ ਕਰ ਰਹੇ ਸੀਗੇ, ਕਹਿੰਦੇ ਕਿ ਜਿਵੇਂ ਜਿਹੜੀ ਰਹਿਤਲ ਦੀ ਗੱਲ ਕੀਤੀ ਹੈਗੀ ਹੈ ਕਿ ਇਸ ਇਸ ਜ਼ਮੀਨ ਦੀ ਗੱਲ ਕੀਤੀ ਹੈ, ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਸਪੈਸ਼ਲੀ ਪੰਜਾਬ ਨੌਰਥ ਇੰਡੀਆ ਵਾਲੇ ਪਾਸੇ, ਔਰ ਪੰਜਾਬ ਜਿਹੜਾ ਵੱਡਾ ਪੰਜਾਬ ਹੁੰਦਾ ਸੀ ਅਨਡਿਵਾਈਡਿਡ ਪੰਜਾਬ, ਇੱਥੇ ਜਿਹੜੇ ਖੱਤਰੀ ਲੋਕ ਹੁੰਦੇ ਸੀਗੇ ਅੱਗੇ, ਉਹ ਸੌਣ ਦੇ ਬਾਰਿਸ਼ ਦੇ ਮਹੀਨੇ 'ਚ ਆਪਣੇ ਨਵੇਂ ਜੰਮੇ ਬੱਚੇ ਨੂੰ ਇੱਕ ਵਾਰ ਨਹਾਉਂਦੇ ਹੁੰਦੇ ਸੀ, ਔਰ ਇਹ ਰੀਤ ਰਹੀ ਹੈਗੀ ਹੈ ਖਾਸ ਤੌਰ ਦੇ ਉੱਤੇ ਖੱਤਰੀ ਭਾਈਚਾਰੇ ਦੇ ਨਾਲ ਜੁੜੀ ਹੋਈ। ਔਰ ਇਸੇ ਦਿਨ ਜਿਹੜਾ ਲੁਧਿਆਣੇ ਪਟਿਆਲੇ ਦਾ ਇਲਾਕਾ ਹੈਗਾ, ਕਿਉਂਕਿ ਮੈਂ ਉਸ ਰੈਤਲ ਦੇ ਨਾਲ ਜੁੜਿਆ ਤਾਂ ਮੈਨੂੰ ਪਤਾ ਹੈ ਕਿ ਉਸ ਇਲਾਕੇ ਦੇ ਵਿੱਚ ਜਿਵੇਂ ਪਹਿਲਾਂ ਪ੍ਰੀਤਮ ਭਾਅ ਜੀ ਵੀ ਦੱਸ ਕੇ ਗਏ ਨੇ ਕਿ ਜਾਨਵਰਾਂ ਦੇ ਅਹਿਮੀਅਤ ਦੇ ਲਿਹਾਜ਼ ਦੇ ਨਾਲ ਮਹੀਨਾ ਬੜਾ ਇੰਪੋਰਟੈਂਟ ਹੈ, ਨੰਦੀ ਬੈਲ ਦੇ ਲਈ ਇਹ ਮਹੀਨਾ ਹੁੰਦਾ, ਸ਼ਾਇਦ ਉਹ ਵੀ ਇੱਕ ਕਾਰਨ ਹੋ ਸਕਦਾ ਕਿ ਨੰਦੀ ਬੈਲ ਦਾ ਮਹੀਨਾ ਸਾਉਣ ਦਾ ਮਹੀਨਾ, ਇਸ ਕਰਕੇ ਗਊਸ਼ਾਲਾਵਾਂ ਦੇ ਵਿੱਚ ਬਹੁਤ ਵੱਡੇ ਵੱਡੇ ਮੇਲੇ ਲੱਗਦੇ ਹੈਗੇ ਨੇ, ਜਿੱਥੇ ਜਿੱਥੇ ਵੱਡੀਆਂ ਗਊਸ਼ਾਲਾਵਾਂ ਤੁਸੀਂ ਦੇਖੋਗੇ ਉੱਥੇ ਲੋਕ ਜਿਹੜਾ ਘਿਓ ਗੁੜ ਅਤੇ ਮਿੱਠਾ ਜਿਵੇਂ ਜਿਹੜਾ ਜਿੱਦਾਂ ਭਾਅ ਜੀ ਦੱਸ ਰਹੇ ਸੀ ਉਹ ਗਊਆਂ ਨੂੰ ਪਾਉਂਦੇ ਹੈਗੇ ਨੇ। ਅਤੇ ਇਹ ਮਹੀਨਾ ਜਿਹੜਾ ਹੈਗਾ ਉਹ ਘੋੜੀਆਂ ਵੀ ਜਿਹੜੀਆਂ ਨੇ ਘੋੜੀਆਂ ਦੇ ਲਿਹਾਜ਼ ਦੇ ਨਾਲ ਵੀ ਕਹਿੰਦੇ ਸੀਗੇ ਕਿ ਘੋੜੀਆਂ ਨੂੰ ਬਚਾ ਬਚਾ ਕੇ ਰੱਖੋ ਅਤੇ ਉਹਨਾਂ ਦੀ ਬੜੀ ਇੱਜ਼ਤ ਰਿਸਪੈਕਟ ਹੁੰਦੀ ਹੈਗੀ ਹੈ। ਵੈਸੇ ਜਦੋਂ ਘੋੜੀਆਂ ਦੀ ਗੱਲ ਤੁਰੀ ਹੈਗੀ ਹੈ ਅਤੇ ਅਗਲਾ ਮਹੀਨਾ ਜਿਹੜਾ ਉਹਦਾ ਭਾਦੋਂ ਦੀ ਉਹਦੀ ਗੱਲ ਅਗਲੇ ਮਹੀਨੇ ਕਰਾਂਗੇ। ਅਤੇ ਸਾਉਣ ਦਾ ਮਹੀਨਾ ਵੈਸੇ ਇਹ ਕਿਉਂਕਿ ਆਖਰੀ ਦਿਨ ਉਹ ਦੱਸ ਕੇ ਗਏ ਨੇ ਅਤੇ ਗ੍ਰੈਗੋਰੀਅਨ ਕੈਲੰਡਰ ਦੇ ਮੁਤਾਬਕ ਅਗਸਤ ਦਾ ਮਹੀਨਾ, ਅਤੇ ਅਗਸਤ ਕ੍ਰਾਂਤੀ ਨੂੰ ਤਾਂ ਕੌਣ ਨਹੀਂ ਜਾਂਦਾ, ਹਿੰਦੁਸਤਾਨ ਦੇ ਵਿੱਚ ਅਸੀਂ ਅਗਸਤ ਕ੍ਰਾਂਤੀ ਦੀ ਜਦੋਂ ਗੱਲ ਕਰਦੇ ਹਾਂ ਤਾਂ 1942 ਦੇ ਵਿੱਚ ਗੋਰਿਆਂ ਦੇ ਭਾਰਤ ਛੱਡਣ ਜਾਂ ਬ੍ਰਿਟਿਸ਼ਰਸ ਨੂੰ ਭਾਰਤ ਛੱਡਣ ਦੇ ਲਈ ਮਜਬੂਰ ਕਰਨ ਵਾਲਾ ਇਹ ਮਹੀਨਾ ਸੀਗਾ। ਅਗਸਤ ਕ੍ਰਾਂਤੀ ਹੀ ਉਹ ਤਰੀਕ ਸੀਗੀ 8 ਅਗਸਤ ਤੋਂ ਜਦੋਂ ਸ਼ੁਰੂ ਹੋਈ ਸੀ 1942 'ਚ ਕਿ ਬ੍ਰਿਟਿਸ਼ ਸਰਕਾਰ ਭਾਰਤ ਛੋੜੋ ਵਾਲਾ ਅੰਦੋਲਨ ਉਹ ਅਗਸਤ ਕ੍ਰਾਂਤੀ ਦੇ ਨਾਮ ਦੇ ਨਾਲ ਮਸ਼ਹੂਰ ਹੈ। ਔਰ 8 ਅਗਸਤ ਦਾ ਦਿਨ ਵੈਸੇ ਤਾਂ ਜਿਹੜਾ ਪੰਜਾਬ ਦੇ ਲਿਹਾਜ਼ ਦੇ ਨਾਲ ਇਸ ਕਰਕੇ ਮਸ਼ਹੂਰ ਹੈ ਕਿਉਂਕਿ ਇਹ ਉਹ ਦਿਨ ਸੀ ਜਦੋਂ ਕਿਹਾ ਜਾਂਦਾ ਹੈ ਕਿ 60,000 ਸਿੱਖਾਂ ਨੇ ਕੁਇਟ ਇੰਡੀਆ ਮੂਵਮੈਂਟ ਜਿਹੜਾ ਉਹ ਪੰਜਾਬ ਤੋਂ ਆ ਜਿਹੜਾ ਬਹੁਤ ਵੱਡਾ ਵਾਲਾ ਪੰਜਾਬ ਆ ਛੋਟਾ ਜਿਹਾ ਪੰਜਾਬੀ ਨਹੀਂ ਛੋਟਾ ਸੂਬਾ ਨਹੀਂ ਦੀ ਅਨਡਿਵਾਈਡਿਡ ਪੰਜਾਬ ਤੋਂ ਇੱਕ ਮੂਵਮੈਂਟ ਸ਼ੁਰੂ ਕੀਤੀ ਸੀ। 60,000 ਪੰਜਾਬੀਆਂ ਨੇ ਕਿਹਾ ਸੀਗਾ ਕਿ ਬ੍ਰਿਟਿਸ਼ਰਸ ਨੂੰ ਹੁਣ ਪੰਜਾਬ ਇੰਡੀਆ ਜਿਹੜਾ ਉਹ ਛੱਡਣਾ ਹੋਏਗਾ। 1942 ਦੇ ਵਿੱਚ ਇਹ ਅਗਸਤ ਦੇ ਨਾਲ ਜੁੜੀ ਹੋਈ ਇਹ ਕਹਾਣੀ ਹੈਗੀ। ਸਾਉਣ ਦੇ ਨਾਲ ਤੁਸੀਂ ਜੋੜ ਲਓ, ਅਗਸਤ ਦੇ ਨਾਲ ਜੋੜ ਲਓ, ਜਿਵੇਂ ਮਰਜ਼ੀ ਜੋੜ ਲਓ। ਵੈਸੇ ਸਾਉਣ ਅਤੇ ਭਾਦੋ ਨੂੰ ਇਕੱਠੇ ਕਰਕੇ ਦੇਖਿਆ ਜਾਂਦਾ। 70ਵਿਆਂ ਦੇ ਦਹਾਕੇ 'ਚ ਇੱਕ ਫਿਲਮ ਆਈ ਸੀਗੀ ਨਵੀਨ ਨਿਸ਼ਚਲ ਸਾਹਿਬ ਅਤੇ ਰੇਖਾ ਦੀ ਫਿਲਮ ਸੀਗੀ ਸਾਉਣ ਸਾਵਨ ਭਾਦੋ, ਅਤੇ ਮੈਨੂੰ ਉਹ ਫਿਲਮ ਦੇ ਵਿੱਚ ਮੇਰੇ ਹੁਣ ਐਗਜੈਕਟਲੀ ਯਾਦ ਨਹੀਂ ਹੈਗਾ ਪਰ ਮੋਟਾ ਮੋਟਾ ਜਿਹਾ ਮੈਨੂੰ ਉਹ ਫਿਲਮ ਦਾ ਕੁਛ ਲੱਗਿਆ ਨਹੀਂ ਸੀਗਾ ਕਿ ਉਹ 'ਚ ਸਾਵਨ ਭਾਦੋ ਵਰਗੀ ਕੋਈ ਚੀਜ਼ ਸੀਗੀ। ਅਤੇ ਉਹ ਟਿਪੀਕਲ ਉਹੀ ਮਸਾਲਾ ਸਟੋਰੀ ਜਿਹੜੀ ਹੁੰਦੀ ਹੈਗੀ ਸੀਗੀ 70s ਦੇ ਦੌਰ ਦੇ ਵਿੱਚ, ਬੰਦਾ ਬਾਹਰੋਂ ਆਇਆ ਤੇ ਇੰਡੀਆ ਵਾਪਸ ਆਉਂਦਾ ਹੈ। ਇੰਡੀਆ ਆ ਕੇ ਉਹਨੂੰ ਇੱਕ ਜਿਹੜਾ ਉਹਦੇ ਨਾਲ ਇੱਕ ਇੰਡੀਆ ਦੀ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈਗਾ। ਫਿਰ ਉਹ ਪਰਿਵਾਰਾਂ ਦੀ ਲੜਾਈ ਆਪਸ ਦੇ ਵਿੱਚ ਯੇ ਯੋ ਬਲਾ ਬਲਾ। ਸਾਵਨ ਭਾਦੋ ਵਾਲਾ ਕੁਛ ਮੈਨੂੰ ਖਾਸ ਉਹਦੇ 'ਚ ਕੁਛ ਦਿਖਿਆ ਨਹੀਂ ਸੀਗਾ ਉਸ ਫਿਲਮ ਦੇ ਵਿੱਚ, ਪਰ ਉਸ ਫਿਲਮ ਦੇ ਟਾਈਟਲ ਤੋਂ ਪ੍ਰੇਰਿਤ ਹੋ ਕੇ ਉਹ ਤੋਂ 6 ਸਾਲ ਬਾਅਦ ਇੱਕ ਫਿਲਮ ਆਈ ਸੀ ਮਹਿਬੂਬਾ, ਰਾਜੇਸ਼ ਖੰਨਾ ਅਤੇ ਹੇਮਾ ਮਾਲਨੀ ਦੀ ਉਹ ਫਿਲਮ ਸੀਗੀ। ਸ਼ਕਤੀ ਸਮੰਤ ਨੇ ਫਿਲਮ ਬਣਾਈ ਸੀ। ਸ਼ਕਤੀ ਸਮੰਤ ਦੀਆਂ ਜਿੰਨੀਆਂ ਵੀ ਫਿਲਮਾਂ ਹੁੰਦੀਆਂ ਸੀਗੀਆਂ ਉਹ ਮਤਲਬ ਟੌਪ ਹੀ ਹੁੰਦੀਆਂ ਸੀਗੀਆਂ, ਚੱਲਦੀਆਂ ਹੀ ਚੱਲਦੀਆਂ ਸੀ। ਚਾਈਨਾ ਟਾਊਨ, ਕਸ਼ਮੀਰ ਕੀ ਕਲੀਆਂ, ਇਵਨਿੰਗ ਇਨ ਪੈਰਿਸ, ਕਟੀ ਪਤੰਗ, ਅਮਰ ਪ੍ਰੇਮ, ਇਹ ਸਾਰੀਆਂ ਫਿਲਮਾਂ ਸ਼ਕਤੀ ਸਮੰਤ ਹੋਰਾਂ ਨੇ ਬਣਾਈਆਂ ਸੀਗੀਆਂ। ਅਤੇ ਉਹਨਾਂ ਨੇ ਫਿਰ ਉਹ 6 ਸਾਲ ਬਾਅਦ ਜਿਹੜੀ ਮਹਿਬੂਬਾ ਫਿਲਮ ਬਣਾਈ ਸੀ ਉਹਦੇ 'ਚ ਇੱਕ ਗਾਣਾ ਲਿਆ ਸੀ ਸਾਵਨ ਭਾਦੋ। ਅਤੇ ਗਾਣਾ ਵੈਸੇ ਆਨੰਦ ਬਖਸ਼ੀ ਨੇ ਲਿਖਿਆ ਸੀ। ਇੱਕ ਆਨੰਦ ਬਖਸ਼ੀ ਦੇ ਇੰਟਰਵਿਊ 'ਚ ਮੈਂ ਸੁਣ ਰਿਹਾ ਸੀਗਾ, ਉਹ ਕਹਿੰਦੇ ਕਿ ਇਹ ਗਾਣਾ ਪਹਿਲਾਂ ਲਤਾ ਮੰਗੇਸ਼ਕਰ ਤੋਂ ਗਵਾ ਲਿਆ ਗਿਆ ਸੀ, ਕਿਉਂਕਿ ਲਤਾ ਮੰਗੇਸ਼ਕਰ ਇੱਕ ਟ੍ਰੇਨਡ ਸਿੰਗਰ ਸੀ, ਕਿਸ਼ੋਰ ਕੁਮਾਰ ਨਹੀਂ ਸੀਗੇ। ਇਸ ਗਾਣੇ ਨੂੰ ਕਿਸ਼ੋਰ ਕੁਮਾਰ ਨੇ ਅਲੱਗ ਤੋਂ ਗਾਇਆ ਫਿਲਮ ਦੇ ਵਿੱਚ, ਲਤਾ ਮੰਗੇਸ਼ਕਰ ਨੇ ਐਡ ਤੋਂ ਗਾਇਆ। ਸੋ ਇੱਕ ਫੀਮੇਲ ਵਰਜ਼ਨ 'ਚ, ਇੱਕ ਮੇਲ ਵਰਜ਼ਨ 'ਚ। ਅਤੇ ਆਨੰਦ ਬਖਸ਼ੀ ਕਹਿੰਦੇ ਕਿ ਉਹ ਜਦੋਂ ਆਰ ਡੀ ਬਰਮਨ ਸਾਹਿਬ ਨੇ ਉਹਨਾਂ ਨੂੰ ਸਟੂਡੀਓ 'ਚ ਸੱਦਿਆ ਵੀ ਐਂ ਕਰਕੇ ਗਾਣਾ ਆ ਫਲਾਣੇ ਰਾਗ ਦੇ ਵਿੱਚ, ਉਹ ਕਹਿੰਦੇ ਰਾਗ ਰੂਗ ਛੱਡੋ ਕਿਉਂਕਿ ਉਹ ਇਸ ਤਰ੍ਹਾਂ ਦੇ ਹੈ ਨਹੀਂ, ਕਹਿੰਦੇ ਮੈਨੂੰ ਗਾਣਾ ਦਿਓ। ਗਾਣਾ ਲਿਆ ਉਹਨਾਂ ਨੇ, ਇੱਕ ਦਿਨ ਸੁਣਿਆ, ਦੋ ਦਿਨ ਸੁਣਿਆ, ਕਹਿੰਦੇ ਦਿਨ 'ਚ ਕਈ ਕਈ ਵਾਰ ਉਹ ਗਾਣਾ ਪੜ੍ਹਦੇ ਸੀਗੇ। ਲਤਾ ਮੰਗੇਸ਼ਕਰ ਨੇ ਤਾਂ ਜਿਹੜਾ ਗਾਇਆ ਸੀ ਉਹ ਇੱਕ ਅਲੱਗ ਜੀ ਸੀ, ਪਰ ਉਹ ਪੜ੍ਹਦੇ ਸੀਗੇ ਉਸ ਗੀਤ ਨੂੰ। ਅਤੇ ਉਹ ਕਹਿੰਦੇ ਕਿ ਬੜਾ ਕਮਾਲ ਦਾ ਗੀਤ ਹੈ ਯਾਰ, ਵੀ ਅੱਜ ਤੱਕ ਕਦੇ ਇਹੋ ਜਿਹਾ ਗਾਣਾ ਲਿਖਿਆ ਨਹੀਂ ਗਿਆ ਹੈਗਾ। ਅਤੇ ਉਹ ਗਾਣਾ ਸੀਗਾ ਸਾਵਨ ਭਾਦੋ, ਮੇਰੇ ਨੈਣਾ ਸਾਵਨ ਭਾਦੋ। ਸੋ ਉਹ ਗੀਤ ਤੁਹਾਡੇ ਤੱਕ ਛੱਡ ਕੇ ਜਾ ਰਹੇ। ਮੇਰੇ ਖਿਆਲ ਦੇ ਨਾਲ ਭਾਦੋ ਦੇ ਉੱਤੇ ਤਾਂ ਲਿਖਿਆ ਹੋਇਆ ਇੱਕੋ ਹੀ ਗੀਤ ਹੈਗਾ, ਮੇਰੀ ਨਹੀਂ ਨੌਲੇਜ 'ਚ ਹੈਗਾ, ਬਾਕੀ ਜੇ ਹੋਇਆ ਤਾਂ ਤੁਸੀਂ ਦੱਸਿਓ ਕੋਈ ਮੈਨੂੰ ਗੀਤ। ਪਰ ਭਾਦੋ ਦੀ ਗੱਲ ਜਿਹੜੀ ਹੈ ਜਾਂ ਭਾਦੋ ਮਹੀਨੇ ਦੀ ਗੱਲ ਅਗਲੇ ਮਹੀਨੇ ਕਰਾਂਗੇ। ਹੁਣ ਜਿਹੜੀ ਗੱਲ ਕਰਨੀ ਹੈਗੀ ਅੱਜ ਜਿਹੜੀ ਕੀਤੀ ਸੀਗੀ ਉਹ ਸਾਵਨ ਮਹੀਨੇ ਦੀ ਕੀਤੀ ਸੀ। ਕਿਵੇਂ ਲੱਗਿਆ ਤੁਹਾਨੂੰ ਇਹ ਪ੍ਰੋਗਰਾਮ? 0472-6416-74 facebook.com/ਹਾਂਜੀ ਸਿਡਨੀ info@ਹਾਂਜੀ.com 'ਤੇ ਦੱਸਿਓ। ਇੱਕ ਦੇਸ਼ ਪੰਜਾਬੀ

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਲਈ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇ।

ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tirefors.com.au

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
3: ਹਾਂਜੀ ਹਾਂਜੀ ਹਾਂਜੀ ਹਾਂਜੀ
4: ਹਾਂਜੀ ਰੇਡੀਓ।

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
3: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ, ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ, 310/2 ਮੇਨ ਸਟਰੀਟ, ਪੁਆਇੰਟ ਕੁੱਕ। ਕਾਲ 0493-536-042।

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

ਰੇਡੀਓ ਹਾਂਜੀ 1674 ਆਸ ਕਰਦੇ ਆ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਡਾਕਟਰ ਸਾਹਿਬ ਨੂੰ ਅੱਜ ਫੇਰ ਇੱਕ ਕਾਲ ਆਈ ਹੈ, ਇਹ ਕੋਈ ਪਹਿਲੀ ਵਾਰ ਨਹੀਂ ਹੈ। ਬੇਟੀ ਨੇ ਫੋਨ ਕੀਤਾ ਕਿ ਮੰਮੀ ਦੀ ਤਬੀਅਤ ਕੁਛ ਖਰਾਬ ਹੈ। ਵੈਸੇ ਤਾਂ ਇਸ ਉਮਰ ਦੇ ਵਿੱਚ ਤਬੀਅਤ ਖਰਾਬ ਹੀ ਰਹਿੰਦੀ, ਪਰ ਜੇਕਰ ਫਿਰ ਤੋਂ ਸਾਰਾ ਟੱਬਰ ਡਰ ਗਿਆ। ਡਾਕਟਰ ਸਾਹਿਬ ਨੇ ਘਰ ਆ ਕੇ ਸਾਰਾ ਚੈੱਕਅਪ ਕੀਤਾ ਅਤੇ ਫਿਰ ਉਹੀ ਸਲਾਹ ਦਿੱਤੀ ਹੈ, ਤੁਸੀਂ ਸੋਚਿਆ ਘੱਟ ਕਰੋ, ਤੁਸੀਂ ਕਿਸੇ ਗੱਲ ਦੀ ਬੀਜੀ ਚਿੰਤਾ ਬਹੁਤ ਕਰਦੇ ਹੋ, ਇਸ ਵਜ੍ਹਾ ਕਰਕੇ ਵਾਰ ਵਾਰ ਤੁਸੀਂ ਬਿਮਾਰ ਹੁੰਦੇ ਹੋ। ਚਾਹ ਪਾਣੀ ਪੀਂਦਿਆਂ ਕਹਿਣ ਲੱਗੇ, ਇੱਕ ਤਾਂ ਤੁਸੀਂ ਦੱਸਦੇ ਵੀ ਕੁਛ ਨਹੀਂ, ਕਈ ਬਿਮਾਰੀਆਂ ਇੱਦਾਂ ਦੀਆਂ ਹੁੰਦੀਆਂ ਨੇ ਉਹ ਦੱਸਿਆ ਉਹਨਾਂ ਦਾ ਇਲਾਜ ਹੋ ਜਾਂਦਾ। ਜਾਂ ਤਾਂ ਪਈ ਆਪਣਾ ਢਿੱਡ ਕਿਸੇ ਦਿਨ ਮੇਰੇ ਨਾਲ ਫੁੱਲੋ ਅਤੇ ਮੈਂ ਸ਼ਾਇਦ ਉਹਦਾ ਕੋਈ ਇਲਾਜ ਦੱਸ ਸਕਾਂ, ਨਹੀਂ ਤਾਂ ਫਿਰ ਮੈਂ ਤੁਹਾਨੂੰ ਇਹੋ ਹੀ ਸਲਾਹ ਦੇ ਸਕਦਾ ਕਿ ਬਹੁਤੀ ਚਿੰਤਾ ਨਾ ਕਰਿਆ ਕਰੋ। ਇਹ ਚਿੰਤਾ ਤੁਹਾਡੇ ਲਈ ਇਸ ਉਮਰ ਦੇ ਵਿੱਚ ਚੰਗੀ ਨਹੀਂ, ਤੁਹਾਡੀ ਸਿਹਤ ਨੂੰ ਹੋਰ ਵੀ ਵਿਗਾੜਦੀ ਹੈ। ਬਿਮਾਰੀਆਂ ਬਿਮਾਰੀਆਂ ਦੀਆਂ ਭੈਣਾਂ ਹੁੰਦੀਆਂ ਅਤੇ ਦਿਮਾਗੀ, ਜੇਕਰ ਆਪਾਂ ਕੁਛ ਸੋਚਦੇ ਹਾਂ ਦਿਮਾਗ ਦੇ ਉੱਤੇ ਬਹੁਤਾ ਬੋਝ ਪਾਉਂਦੇ ਹਾਂ ਅਤੇ ਫਿਰ ਸਾਰੇ ਦਾ ਸਾਰਾ ਇਹ ਸਾਡਾ ਇੰਜਣ ਹੀ ਖੜਨਾ ਪੈਂਦਾ। ਕੋਲ ਬੈਠੀ ਬੇਟੀ ਨੂੰ ਵੀ ਹਦਾਇਤਾਂ ਦੇ ਰਹੇ ਨੇ, ਕੋਸ਼ਿਸ਼ ਕਰਿਓ ਕਿ ਇਹ ਖੁਸ਼ ਰਹਿਣ, ਥੋੜ੍ਹੀ ਬਹੁਤੀ ਸੈਰ ਕਰਦੇ ਰਹਿਣ ਅਤੇ ਕਿਸੇ ਦੇ ਨਾਲ ਆਪਣਾ ਇਹ ਢਿੱਡ ਸਾਂਝਾ ਕਰਨ। ਇੱਦਾਂ ਦੀਆਂ ਹਦਾਇਤਾਂ ਦੇ ਕੇ ਜਾਣ ਲੱਗੇ ਤਾਂ ਅੱਜ ਬੇਟੀ ਦੇ ਕੋਲੋਂ ਰਿਹਾ ਨਹੀਂ ਗਿਆ। ਕਹਿਣ ਲੱਗੀ ਡਾਕਟਰ ਸਾਹਿਬ ਇਹਨਾਂ ਨੂੰ ਹੁਣ ਕੌਣ ਦੱਸੇ ਕਿ ਇਹ ਚਿੰਤਾ ਇਹਨਾਂ ਦੀ ਸਿਹਤ ਦੇ ਲਈ ਕਿੰਨੀ ਮਾੜੀ ਹੈ। ਮਾਂ ਦੀਆਂ ਅੱਖਾਂ ਧੀ ਵੱਲ ਘੁੰਮੀਆਂ, ਸ਼ਾਇਦ ਉਹ ਇਹ ਕਹਿ ਰਹੀ ਸੀ ਕਿ ਤੂੰ ਕੁਛ ਦੱਸਣਾ ਨਹੀਂ, ਪਰ ਅੱਜ ਧੀ ਦੇ ਕੋਲੋਂ ਰਿਹਾ ਨਹੀਂ ਗਿਆ। ਕਹਿਣ ਲੱਗੀ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਦੀ ਹਾਂ ਇਹ ਕਿਹੜੀ ਚੀਜ਼ ਦੀ ਚਿੰਤਾ ਲਾ ਕੇ ਬੈਠੇ ਨੇ। ਮੇਰੀ ਵੱਡੀ ਭੈਣ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾ ਲਿਆ ਸੀ, ਉਹਨੇ ਲਵ ਮੈਰਿਜ ਕਰਵਾਈ ਸੀ। ਬਸ ਸਾਰੇ ਪਰਿਵਾਰ ਨੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਉਹ ਸਾਡੇ ਲਈ ਮਰ ਗਈ। ਬਸ ਉਸ ਦਿਨ ਤੋਂ ਕਹਿ ਲਓ ਕਿ ਮੇਰੀ ਭੈਣ ਇਸ ਘਰ ਦੇ ਲਈ ਮਰੀ ਹੈ, ਨਾ ਕੋਈ ਉਧਰੋਂ ਆਵੇ ਅਤੇ ਨਾ ਆਪਾਂ ਕਵਾਈਏ ਬੁਲਾਈਏ। ਪਰ ਅੰਦਰੋਂ ਥੋੜ੍ਹੀ ਇਹ ਚੀਜ਼ਾਂ ਜਾਂਦੀਆਂ, ਸ਼ਾਇਦ ਸਾਰਿਆਂ ਦੇ ਦਿਲ 'ਚ ਝੋਰਾ। ਬੰਦੇ ਤਾਂ ਬਾਹਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਬੋਝ ਨੂੰ ਥੋੜ੍ਹਾ ਮੈਨੇਜ ਕਰ ਆਉਂਦੇ ਆ, ਪਰ ਜ਼ਿਆਦਾ ਭਾਰ ਸਾਡੀ ਮਾਂ ਆਪਣੇ ਦਿਲ 'ਤੇ ਲਾ ਬੈਠੀ ਹੈ। ਇੱਕ ਉਮਰ ਆਉਂਦੀ ਹੈ ਜਦੋਂ ਤੁਹਾਨੂੰ ਇਹ ਗੱਲਾਂ ਜ਼ਿਆਦਾ ਸਤਾਉਂਦੀਆਂ ਨੇ। ਹੁਣ ਤੁਸੀਂ ਦੱਸੋ ਅਜਿਹੇ ਦੇ ਵਿੱਚ ਕੀ ਕਰ ਸਕਦੇ ਹਾਂ, ਕਿੱਦਾਂ ਕਹਿ ਦਈਏ ਕਿ ਤੂੰ ਆਪਣੀ ਧੀ ਨੂੰ ਯਾਦ ਨਾ ਕਰਿਆ ਕਰ, ਕਿੱਦਾਂ ਕਹਿ ਦਈਏ ਕਿ ਤੂੰ ਉਹਨੂੰ ਮਿਲੇ ਤੋਂ ਬਗੈਰ ਹੀ ਮਰ ਜਾਣਾ। ਹੁਣ ਦੱਸੋ ਇਸ ਚਿੰਤਾ ਦਾ ਕੀ ਹੱਲ ਹੈ। ਮੈਂ ਨਹੀਂ ਚਾਹੁੰਦੀ ਮੇਰੀ ਮਾਂ ਨੂੰ ਕੁਛ ਹੋਵੇ। ਡਾਕਟਰ ਨੇ ਕਿਹਾ ਜੇਕਰ ਬੇਟਾ ਜੀ ਤੁਸੀਂ ਆਪਣੇ ਦਿਲ ਦੀ ਗੱਲ ਮੇਰੇ ਨਾਲ ਸਾਂਝੀ ਕਰਨ ਹੀ ਲੱਗੇ ਹੋ ਤੇ ਫਿਰ ਇੰਨਾ ਵੱਡਾ ਵੀ ਕੀ ਹੋ ਗਿਆ, ਅੱਜ ਕੱਲ੍ਹ ਸਾਰੇ ਵਿਆਹ ਕਰਾਉਂਦੇ ਨੇ। ਮੈਨੂੰ ਲੱਗਦਾ ਤੁਹਾਨੂੰ ਇਸ ਤਰੀਕੇ ਦੇ ਨਾਲ ਗੰਢ ਨਹੀਂ ਮਾਰਨੀ ਚਾਹੀਦੀ, ਤੁਹਾਡੀ ਧੀ ਵੀ ਤਾਂ ਤੁਹਾਨੂੰ ਯਾਦ ਕਰਦੀ ਹੋਊਗੀ ਨਾ। ਤੇ ਬਸ ਹੁਣ ਸਬਰ ਦਾ ਬੰਨ ਟੁੱਟ ਗਿਆ, ਅੱਖਾਂ ਚੋਂ ਅੱਥਰੂ ਸੁੱਟਦੇ ਮਾਂ ਬੋਲੀ ਮੇਰੀ ਪਰਵਰਿਸ਼ 'ਚ ਹੀ ਕੋਈ ਫਰਕ ਰਹਿ ਗਿਆ ਹੋਊਗਾ ਡਾਕਟਰ ਸਾਹਿਬ, ਧੀਆਂ ਪੁੱਤਾਂ 'ਤੇ ਕਾਹਤਾ ਦੋਸ਼। ਇਹਨਾਂ ਕਹਿੰਦੇ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਅੱਥਰੂ ਵਗਣ ਲੱਗ ਪਵੇ। ਧੀ ਨੇ ਮਾਂ ਦਾ ਹੱਥ ਘੁੱਟਦਿਆਂ ਕਿਹਾ ਨਹੀਂ ਬੀਜੀ ਤੁਸੀਂ ਤਾਂ ਬਹੁਤ ਸੋਹਣੀ ਤਰਬੀਅਤ ਦਿੱਤੀ ਹੈ, ਮੈਨੂੰ ਬਹੁਤ ਸੋਹਣੀ ਤਰਬੀਅਤ ਦਿੱਤੀ ਹੈ, ਤੁਸੀਂ ਭੈਣ ਨੂੰ ਬੜੀ ਸੋਹਣੀ ਤਰਬੀਅਤ ਕੀਤੀ ਸੀ,
ਬੜਾ ਸੋਹਣਾ ਪਾਲਣ ਪੋਸ਼ਣ ਕੀਤਾ ਤੁਸੀਂ, ਅਤੇ ਡਾਕਟਰ ਨੇ ਵੀ ਇਸ ਚੀਜ਼ ਦੇ ਵਿੱਚ ਹਾਮੀ ਭਰੀ। ਕਹਿਣ ਲੱਗਾ ਮੈਨੂੰ ਇੰਨੇ ਦਿਨ ਹੋ ਗਏ ਤੁਹਾਡੇ ਘਰ ਆਉਂਦਿਆਂ, ਇੰਨੇ ਸਮੇਂ ਤੋਂ ਮੈਂ ਇਹੋ ਜਿਹਾ ਕੁਛ ਨਹੀਂ ਵੇਖਿਆ ਜਿੰਨਾ ਆਨੰਦ, ਜਿੰਨਾ ਆਪਣਾਪਨ ਤੁਹਾਡੇ ਬੱਚਿਆਂ ਨੂੰ ਮਿਲ ਕੇ, ਤੁਹਾਡੇ ਘਰ ਆ ਕੇ ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਮਿਲਦਾ, ਸ਼ਾਇਦ ਕਿਸੇ ਵਿਰਲੇ ਘਰ ਦੇ ਵਿੱਚ ਹੀ ਮਿਲਦਾ ਹੋਵੇ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਕੀ ਮੈਂ ਜਾਣ ਸਕਦਾ ਤੁਹਾਡੀ ਬੇਟੀ ਕਿਹੜੇ ਸ਼ਹਿਰ ਵਿਆਹੀ ਹੈ? ਧੀ ਕਹਿਣ ਲੱਗੀ, ਡਾਕਟਰ ਸਾਹਿਬ ਸ਼ਾਇਦ ਤੁਸੀਂ ਮੁੰਡੇ ਨੂੰ ਜਾਣਦੇ ਹੋ, ਤੁਹਾਡੇ ਹੋਸਪਿਟਲ ਦੇ ਵਿੱਚ ਉਹ ਬਤੌਰ ਡਾਕਟਰ ਕੰਮ ਕਰਦਾ, ਉਹਦਾ ਨਾਮ ਮਨਦੀਪ ਸਿੰਘ ਹੈ। ਅਤੇ ਡਾਕਟਰ ਇੱਕਦਮ ਹੈਰਾਨ ਹੋ ਕੇ ਕਹਿਣ ਲੱਗਾ, ਜੇ ਮੈਂ ਠੀਕ ਸਮਝਿਆ ਤਾਂ ਉਹ ਤਾਂ ਮੇਰਾ ਸਟੂਡੈਂਟ ਵੀ ਰਿਹਾ, ਮੇਰੇ ਹੇਠਾਂ ਹੀ ਉਹਨੇ ਕੰਮ ਸਿੱਖਿਆ, ਉਹ ਤਾਂ ਬਹੁਤ ਚੰਗਾ ਮੁੰਡਾ, ਬਲਕਿ ਮੈਂ ਤਾਂ ਇੱਦਾਂ ਕਹਾਂਗਾ ਉੱਦਾਂ ਦੇ ਮੁੰਡੇ ਅੱਜ ਕੱਲ੍ਹ ਲੱਭਦੇ ਹੀ ਨਹੀਂ। ਸ਼ਾਇਦ ਤੁਸੀਂ ਉਹਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਮੈਂ ਹੈਰਾਨ ਹਾਂ ਕਿ ਗਲਤੀ ਰਹਿ ਕਿੱਥੇ ਗਈ। ਮੈਨੂੰ ਇੱਥੋਂ ਤੱਕ ਵੀ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਕਿ ਜੇਕਰ ਮੇਰੀ ਧੀ ਹੋਵੇ ਤਾਂ ਮੈਂ ਮਿੰਟ ਨਾ ਲਾਵਾਂ ਉਹਦੇ ਨਾਲ ਵਿਆਹੁਣ ਲੱਗਾ, ਇੰਨਾ ਮਿਹਨਤੀ ਮੁੰਡਾ, ਮੈਂ ਆਪਣੀ ਅੱਖੀਂ ਵੇਖਿਆ ਉਹਨੂੰ ਮਿਹਨਤ ਕਰਦਿਆਂ, ਮੈਂ ਜਾਣਦਾ ਹਾਂ। ਅਤੇ ਸ਼ਾਇਦ ਮੈਂ ਤੁਹਾਡੀ ਧੀ ਨੂੰ ਵੀ ਇੱਕ ਦੋ ਵਾਰੀ ਮਿਲਿਆ, ਵੇਖੋ ਕਿੱਡਾ ਛੋਟਾ ਸੰਸਾਰ ਹੈ, ਮੈਨੂੰ ਪਤਾ ਹੀ ਨਹੀਂ ਸੀ ਕੋਈ ਇਸ ਘਰ ਦੀ ਧੀ ਹੈ। ਮਾਤਾ ਜੀ ਦਾ ਹੱਥ ਘੁੱਟ ਕੇ ਡਾਕਟਰ ਸਾਹਿਬ ਨੇ ਜੋ ਕਿਹਾ, ਸ਼ਾਇਦ ਉਹ ਸੁਣ ਕੇ ਬੀਜੀ ਦੇ ਮਨ ਤੋਂ ਸ਼ਾਇਦ ਚਿਰਾਂ ਦਾ ਭਾਰ ਲੈ ਗਿਆ ਹੋਵੇ। ਕਹਿਣ ਲੱਗੇ, ਬੀਜੀ ਹੁਣ ਤਾਂ ਮੈਂ ਹੋਰ ਪੁਖਤਾ ਕਹਿ ਸਕਦਾ ਕਿ ਤੁਹਾਡੀ ਤਰਬੀਅਤ ਦੇ ਵਿੱਚ ਕੋਈ ਨੁਕਸ ਨਹੀਂ, ਜਿਹੜੇ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਬੱਚੀਆਂ ਦਾ ਪਾਲਣ ਪੋਸ਼ਣ ਕੀਤਾ ਤੁਹਾਨੂੰ ਉਹਦੇ 'ਤੇ ਮਾਣ ਹੋਣਾ ਚਾਹੀਦਾ। ਚੰਗੀ ਤਰਬੀਅਤ ਸਿਰਫ ਅਤੇ ਸਿਰਫ ਇਹ ਨਹੀਂ ਹੁੰਦੀ ਕਿ ਸਾਰਾ ਕੁਛ ਤੁਹਾਡੇ ਉਹ ਕਹਿਣ ਮੁਤਾਬਕ ਹੀ ਕਰਨ, ਕਈ ਵਾਰੀ ਆਪਾਂ ਉਸ ਅੱਖ ਦੇ ਨਾਲ ਚੀਜ਼ਾਂ ਨੂੰ ਨਹੀਂ ਵੇਖ ਸਕਦੇ। ਕੋਈ ਚੰਗਾ ਜੀਵਨ ਸਾਥੀ ਲੱਭ ਲੈਣਾ ਇਹ ਵੀ ਤਾਂ ਉਸੇ ਤਰਬੀਅਤ ਦਾ ਹਿੱਸਾ ਹੋ ਸਕਦਾ। ਮਾੜੀ ਤਰਬੀਅਤ ਤਾਂ ਮੰਨੀਏ, ਜੇ ਧੀ ਪੁੱਤ ਕੋਈ ਗਲਤ ਡਿਸੀਜ਼ਨ ਲੈ ਲਵੇ, ਐਵੇਂ ਕਿਸੇ ਦੇ ਨਾਲ ਅਜਾਈ ਰਾਹ ਜਾਂਦੇ ਦੇ ਨਾਲ ਚਲਿਆ ਜਾਵੇ, ਫਿਰ ਤਾਂ ਆਪਾਂ ਮੰਨੀਏ ਕਿ ਉਹਦੀ ਤਰਬੀਅਤ ਤੁਸੀਂ ਸਹੀ ਨਹੀਂ ਕੀਤੀ। ਤੁਹਾਡੀ ਤਰਬੀਅਤ ਦੀ ਹੀ ਸ਼ਾਇਦ ਇਹ ਸਿੱਟਾ ਕਿ ਤੁਹਾਡੀ ਬੇਟੀ ਨੇ ਬਹੁਤ ਵਧੀਆ ਜਵਾਈ ਲੱਭਿਆ, ਬਹੁਤ ਵਧੀਆ ਘਰ ਵਾਲਾ ਲੱਭਿਆ, ਸ਼ਾਇਦ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਮਨਦੀਪ ਦੇ ਨਾਲ ਗੱਲ ਕਰੂੰਗਾ, ਆਖਿਰਕਾਰ ਕਦੋਂ ਕੁ ਤੱਕ ਆਪਣੇ ਮਨ ਦੇ ਉੱਤੇ ਭਾਰ ਪਾ ਕੇ ਫਿਰੋਗੇ? ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਸਰਦਾਰ ਸਾਹਿਬ ਨਾਲ ਵੀ ਗੱਲ ਕਰੂੰਗਾ। ਕਈ ਵਾਰੀ ਆਪਾਂ ਸਾਰੀ ਉਮਰ ਆਪਣੇ ਮਨ ਨੂੰ ਗੰਢਾ ਬੰਨ੍ਹ ਕੇ, ਆਪਣੇ ਮਨ ਦੇ ਉੱਤੇ ਭਾਰ ਪਾ ਕੇ, ਆਪਣੇ ਆਪ ਨੂੰ ਬਿਮਾਰੀਆਂ ਲਾ ਕੇ ਇਸ ਦੁਨੀਆਂ ਤੋਂ ਚਲੇ ਜਾਂਦੇ, ਅਸੀਂ ਆਪਣਿਆਂ ਨੂੰ ਤਰਸਦੇ ਰਹਿੰਦੇ ਹਾਂ, ਸਾਡੇ ਆਪਣੇ ਸਾਨੂੰ ਤਰਸਦੇ ਰਹਿੰਦੇ ਆ, ਅਤੇ ਕਈ ਵਿੱਚ ਵਿਚਾਲੇ ਵਾਲੇ ਜਿਹੜੇ ਤੁਹਾਨੂੰ ਜਾਣਦੇ ਆ, ਜਿਹੜੇ ਦੋਵਾਂ ਧਿਰਾਂ ਨੂੰ ਸਾਂਝਾ ਜਾਣਦੇ ਆ, ਉਹ ਵੀ ਇਸ ਦੇ ਸਾਰੇ ਕੁਛ ਦੇ ਵਿੱਚ ਪਿਸਦੇ ਰਹਿੰਦੇ ਆ। ਗਲਤ ਤੁਸੀਂ ਵੀ ਕੁਛ ਨਹੀਂ ਕੀਤਾ, ਤੁਸੀਂ ਆਪਣੇ ਸਮੇਂ ਦੇ ਹਾਣੀ ਹੋ, ਧੀਆਂ ਪੁੱਤ ਆਪਣੇ ਸਮੇਂ ਦੇ ਹਾਣੀ ਨੇ। ਪਰ ਜਾਂਦੇ ਜਾਂਦੇ ਇੱਕ ਗੱਲ ਫੇਰ ਕਹਿ ਦਿਆਂ, ਤੁਹਾਡੀ ਤਰਬੀਅਤ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਆ, ਤੁਹਾਡੀ ਧੀ ਨੇ ਬਹੁਤ ਵਧੀਆ ਸਾਥ ਲੱਭਿਆ, ਅਤੇ ਮੈਂ ਦਾਅਵੇ ਨਾਲ ਕਹਿੰਦਾ ਉਹ ਆਪਣੇ ਘਰ ਬਹੁਤ ਖੁਸ਼ ਹੈ। ਜੇ ਕਿਸੇ ਚੀਜ਼ ਦੀ ਉਹਨੂੰ ਘਾਟ ਰੜਕਦੀ ਹੋਈ ਨਾ ਤਾਂ ਉਹ ਇਹ ਹੋਊਗੀ ਕਿ ਉਹ ਆਪਣੇ ਮਾਂ ਪਿਓ ਨੂੰ, ਆਪਣੀ ਭੈਣ ਨੂੰ ਮਿਲ ਨਹੀਂ ਸਕਦੀ, ਉਹ ਘਾਟ 'ਤੇ ਤੁਹਾਨੂੰ ਵੀ ਰੜਕ ਰਹੀ। ਬੜੀ ਵਾਰੀ ਇੱਦਾਂ ਹੁੰਦਾ ਬੜੇ ਮਾਂ ਪਿਓ ਆਪਣੇ ਆਪ ਨੂੰ ਸ਼ਾਇਦ ਇਸ ਚੀਜ਼ ਦੇ ਲਈ ਦੁਖੀ ਮੰਨਦੇ ਨੇ ਕਿ ਉਹ ਆਪਣੇ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਨਹੀਂ ਕਰ ਪਾਏ।
ਅਜੋਕੇ ਸਮੇਂ ਦੇ ਵਿੱਚ ਜ਼ਰੂਰਤ ਇਸ ਗੱਲ ਦੀ ਮੰਨੀ ਜਾ ਰਹੀ ਹੈ ਕਿ ਆਪਾਂ ਆਪਣੇ ਧੀਆਂ ਪੁੱਤਾਂ ਨੂੰ ਇਹ ਦੱਸੀਏ ਕਿ ਉਹਨਾਂ ਦਾ ਦਾਇਰਾ ਕੀ ਹੈ, ਉਹਨਾਂ ਦੀ ਤਰਬੀਅਤ ਦਾ ਇਹ ਹਿੱਸਾ ਬਣਾਈਏ ਕਿ ਉਹਨਾਂ ਨੇ ਕੀ ਨਹੀਂ ਲੱਭਣਾ, ਕੀ ਲੱਭਣਾ ਇੰਨੀ ਸੋਝੀ ਸ਼ਾਇਦ ਰੱਬ ਨੇ ਹਰ ਇੱਕ ਇਨਸਾਨ 'ਚ ਪਾ ਕੇ ਭੇਜੀ। ਕਈ ਚੀਜ਼ਾਂ ਪੁਰਾਣੇ ਖਿਆਲਾਂ ਦੇ ਨਾਲ ਨਵੇਂ ਸਮੇਂ ਦੀਆਂ ਬੰਨਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ। ਸਮਾਂ ਇੰਨੀ ਤੇਜ਼ੀ ਦੇ ਨਾਲ ਬਦਲ ਰਿਹਾ ਕਿ ਸ਼ਾਇਦ ਸਾਡੇ ਕਈ ਫੈਸਲੇ ਗਲਤ ਹੋ ਜਾਣਗੇ ਨਵੀਂ ਪੀੜ੍ਹੀ ਦੇ ਲਈ। ਅਤੇ ਵੈਸੇ ਵੀ ਅੱਜ ਕੱਲ੍ਹ ਸੁਕਾਵਾਂ ਮਾਹੌਲ ਇਹੋ ਮੰਨਿਆ ਜਾ ਰਿਹਾ ਕਿ ਨਵੇਂ ਅਤੇ ਪੁਰਾਣੇ ਦਾ ਸੋਹਣਾ ਸੁਮੇਲ ਹੋਵੇ, ਪੁਰਾਣੇ ਦਾ ਤਜਰਬਾ ਹੋਵੇ, ਉਹਨੂੰ ਨਵੇਂ ਦੇ ਵਿੱਚ ਘੋਲਿਆ ਜਾਵੇ ਅਤੇ ਫਿਰ ਜਿਹੜੀ ਰੈਸਪੀ ਤਿਆਰ ਹੁੰਦੀ ਹੈ ਉਹਦੇ ਨਾਲ ਦੋਵੇਂ ਪਰਿਵਾਰ ਖੁਸ਼ ਰਹਿੰਦੇ ਨੇ, ਦੋਵੇਂ ਪੀੜ੍ਹੀਆਂ ਖੁਸ਼ ਰਹਿੰਦੀਆਂ। ਕੋਸ਼ਿਸ਼ ਕੀਤੀ ਜਾਵੇ ਕਿ ਆਪਾਂ ਆਪਣੇ ਧੀਆਂ ਪੁੱਤਾਂ ਨੂੰ ਇਹ ਦੱਸੀਏ ਕਿ ਉਹਨਾਂ ਦਾ ਦਾਇਰਾ ਕੀ ਹੈ, ਉਹ ਕਿਸ ਹੱਦ ਤੱਕ ਜਾ ਸਕਦੇ ਨੇ, ਕਿਹੜੇ ਦਾਇਰੇ ਤੋਂ ਉਹਨਾਂ ਨੇ ਬਾਹਰ ਨਹੀਂ ਜਾਣਾ। ਸ਼ਾਇਦ ਇੱਕ ਚੰਗੀ ਤਰਬੀਅਤ ਹੋਏਗੀ ਅੱਜ ਦੇ ਹਿਸਾਬ ਦੇ ਨਾਲ, ਨਾ ਕਿ ਇਹ ਕਹਿਣਾ ਕਿ ਨਹੀਂ ਤੁਸੀਂ ਆਹ ਕਰ ਹੀ ਨਹੀਂ ਸਕਦੇ। ਇਸ ਚੀਜ਼ ਤੋਂ ਸ਼ਾਇਦ ਬੜੇ ਧੀਆਂ ਪੁੱਤ ਬਾਗੀ ਹੋ ਜਾਂਦੇ ਨੇ, ਪਰ ਉਹਦਾ ਮਤਲਬ ਇਹ ਨਹੀਂ ਕਿ ਤੁਹਾਡੀ ਤਰਬੀਅਤ ਦੇ ਵਿੱਚ ਕੋਈ ਕਮੀ ਪੇਸ਼ੀ ਹੈ। ਤੁਹਾਡੀ ਤਰਬੀਅਤ ਦੇ ਵਿੱਚ ਕਮੀ ਪੇਸ਼ੀ ਤਾਂ ਗਿਣੀ ਜਾਵੇਗੀ ਜੇਕਰ ਉਹ ਕੁਛ ਗਲਤ ਲੱਭ ਲੈਣ। ਲੋੜ ਹੈ ਉਹਨਾਂ ਨੂੰ ਚੰਗਾ ਮਾੜਾ ਚੰਗੀ ਤਰ੍ਹਾਂ ਦੇ ਨਾਲ ਸਮਝਾਉਣ ਦੀ, ਉਹਨਾਂ ਦੇ ਨਾਲ ਹੋ ਕੇ ਚੱਲਣ ਦੀ, ਤਾਂ ਕਿ ਉਹ ਵੀ ਤੁਹਾਡੇ ਨਾਲ ਹੋ ਕੇ ਚੱਲ ਸਕਣ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਸ਼ੁਕਰੀਆ ਮਿਹਰਬਾਨੀ
1: बीमार हो ता AI कोल नहीं डॉक्टर कोल जाने हो फिर कानूनी मसले विच फैसला खुद क्यों याद रखो डिले इन लॉ इज डैमेज इन लाइफ फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तुहाडे लिए कर देने बंसल लॉयर्स तुहाडा भरोसा साडा तजुर्बा ते जित अपनी कॉल 4229058 और विजिट bansallawyers.com.au की चाहिदा ऑस्ट्रेलिया दा वीजा लोना जा वीजे ले मशवरा चाहिदा मिल जुगा सिद्धे आओ गरेवाल वीजा सॉल्यूशन ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील कर देने हुणे कॉल करो प्रतिंदर गरेवाल नु 0490054596 गरेवाल वीजा सॉल्यूशंस.com.au ਉਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
2: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
3: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
2: ਫਿਰ ਲਵਾਈਏ ਕਿੱਥੋਂ
3: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ
4: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਟੈਨਸ਼ਨ ਮੇਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।

0: ਪੰਜਾਬ ਰੋਬਰੀ।
1: ਜਦੋਂ ਇਹ ਚੋਕਰ ਤਖਤ ਤੇ ਬੈਂਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਦਿੰਦਾ।
0: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
3: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਹਾਂਜੀ

0: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
1: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪਾ ਹੈ।
0: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
2: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
0: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
3: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
0: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
4: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
6: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।

0: ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁੰਨਾ ਜੁਲਰ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
1: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
2: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਆ
1: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
3: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
1: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
4: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
1: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
5: ਸੋਨਾ ਚਾਹੀਦਾ
6: ਭਰੋਸਾ ਚਾਹੀਦਾ
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ ਕਾਲ 0493-536-042

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮ ਹੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ
2: ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
3: 0423-280-252
4: ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
5: ਹਾਂਜੀ ਹਾਂਜੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਬੜਾ ਇੱਕ ਖਾਸ ਲੈ ਕੇ ਆਇਆ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਆਸ ਪਾਸ ਮੌਜੂਦ ਹੁੰਦੀਆਂ ਨੇ ਅਤੇ ਸਾਨੂੰ ਉਹਨਾਂ ਬਾਰੇ ਇਲਮ ਨਹੀਂ ਹੁੰਦਾ, ਜਿਹੜੀਆਂ ਕਿ ਸਾਨੂੰ ਬੜੀ ਵੱਡਿਆ ਮੁਨਾਫਾ ਬੜਾ ਵੱਡਾ ਫਾਇਦਾ ਦੇ ਕੇ ਜਾ ਸਕਦੀਆਂ ਨੇ। ਖਾਸ ਤੌਰ ਦੇ ਉੱਤੇ ਜਦੋਂ ਆਪਾਂ ਕਾਰੋਬਾਰ ਕਰਦੇ ਹਾਂ ਤਾਂ ਉਸ ਸਮੇਂ ਟੈਕਸ ਦੀ ਵੱਡੀ ਸਮੱਸਿਆ ਰਹਿੰਦੀ ਹੈ। ਚਾਹੇ ਕਿ ਸਾਡੇ ਕੋਲ ਟੈਕਸ ਏਜੰਟ ਹੁੰਦੇ ਨੇ, ਸਾਨੂੰ ਬਹੁਤ ਹੈਲਪ ਜਿਹੜੀ ਅਕਾਊਂਟੈਂਟਸ ਦੇ ਵੱਲੋਂ ਕੀਤੀ ਜਾਂਦੀ ਹੈ, ਪਰ ਕਈ ਵਾਰ ਜਦੋਂ ਆਪਾਂ ਤਰੱਕੀ ਕਰਦੇ ਹਾਂ ਤਾਂ ਬੜੇ ਸਾਰੇ ਇੱਦਾਂ ਦੇ ਲੂਪ ਹੋਲ ਆਪਾਂ ਛੱਡ ਜਾਂਦੇ ਹਾਂ ਜਿਨ੍ਹਾਂ ਦੇ ਵਿੱਚ ਬਾਅਦ 'ਚ ਆਪਾਂ ਬੜੀ ਬੁਰੀ ਤਰ੍ਹਾਂ ਦੇ ਨਾਲ ਫਸਦੇ ਹਾਂ। ਇਨ ਸ਼ੋਰਟ ਜੇ ਮੈਂ ਕਹਾਂ ਤਾਂ ਫਿਰ ਸਾਨੂੰ ਵਕੀਲਾਂ ਤੱਕ ਪਹੁੰਚਣਾ ਪੈਂਦਾ, ਪਰ ਅਕਾਊਂਟੈਂਟ ਅਤੇ ਵਕੀਲ ਦੇ ਦਰਮਿਆਨ ਇੱਕ ਐਸਾ ਲਿੰਕ ਮਿਸਿੰਗ ਰਹਿ ਜਾਂਦਾ ਜਿਹੜਾ ਸਾਨੂੰ ਬਹੁਤ ਅੱਗੇ ਜਾ ਕੇ ਮਹਿੰਗਾ ਪੈਂਦਾ ਵਾ ਅਤੇ ਸਮੱਸਿਆ ਇੰਨੀ ਕੁ ਜ਼ਿਆਦਾ ਬਣ ਜਾਂਦੀ ਹੈ ਕਿ ਸਾਨੂੰ ਉਹ ਕਾਰੋਬਾਰ ਜਿਹੜਾ ਘਰ ਚਲਾ ਰਿਹਾ ਹੁੰਦਾ ਉਹ ਉਲਟਾ ਸਾਨੂੰ ਸਿਰਦਰਦੀ ਲੱਗਣ ਲੱਗ ਪੈਂਦਾ। ਕਿਸੇ ਵੀ ਕਿਸਮ ਦੀਆਂ ਟੈਕਸ ਸੰਬੰਧੀ ਤੁਹਾਨੂੰ ਜੇਕਰ ਸਮੱਸਿਆ ਆ ਰਹੀਆਂ ਹੋਣ ਜਾਂ ਫਿਰ ਕੋਈ ਕਿਸੇ ਕਿਸਮ ਦਾ ਆਡਿਟ ਚੱਲ ਰਿਹਾ ਹੋਵੇ ਜਾਂ ਫਿਰ ਚਾਂਸ ਹੋਣ ਇੱਦਾਂ ਦੇ ਅਤੇ ਜਾਂ ਫਿਰ ਰੱਬ ਨਾ ਕਰੇ ਕੋਈ ਸੁਪਰ ਇਨੋਵੇਸ਼ਨ ਦਾ ਜਾਂ ਫਿਰ ਇਹਦੇ ਨਾਲ ਰਿਲੇਟਿਡ ਕੋਈ ਵੀ ਮਸਲਾ ਤੁਸੀਂ ਫੇਸ ਕਰ ਰਹੇ ਹੋ ਜਾਂ ਸੁਣ ਰਹੇ ਹੋ ਜਾਂ ਫਿਰ ਇਹਦੇ ਪ੍ਰਤੀ ਸੁਚੇਤ ਰਹਿਣਾ ਚਾਹੁੰਦੇ ਹੋ ਅਤੇ ਹੋਰ ਵੀ ਬਹੁਤ ਸਾਰਾ ਕੁਛ, ਇਹ ਸਾਰਾ ਕੁਛ ਜਾਣਨਾ ਆਪਾਂ ਅੱਜ ਨਿਤਿਨ ਜੀ ਦੇ ਕੋਲੋਂ। ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਕੰਮ ਦੇ ਮਾਹਰ ਪਹੁੰਚੇ ਨੇ ਨਿਤਿਨ ਸਾਹਿਬੀ ਜੀ, ਜਿਹੜੇ ਕਿ ਇਸ ਟਾਈਮ ਦੇ ਉੱਤੇ ਆਪਣੀ ਔਰਗਨਾਈਜੇਸ਼ਨ ਰਨ ਕਰ ਰਹੇ ਨੇ। ਇੰਟਰੋਡਕਸ਼ਨ ਦੇ ਵਿੱਚ ਮੈਂ ਇਹ ਜ਼ਰੂਰ ਕਹਿ ਦੇਣਾ ਚਾਹੁੰਦਾ ਕਿ ATO ਡਿਪਾਰਟਮੈਂਟ ਦੇ ਵਿੱਚ ਇਹ ਲੰਮਾ ਸਮਾਂ ਕੰਮ ਕਰ ਚੁੱਕੇ ਨੇ, ਇਸ ਕਰਕੇ ਇਹ ਸਾਡੀ ਹੋਰ ਬਿਹਤਰ, ਸਾਡੇ ਭਾਈਚਾਰੇ ਦੀ ਹੋਰ ਬਿਹਤਰ ਮਦਦ ਕਰ ਸਕਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਸਟੂਡੀਓ 'ਚ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਥੈਂਕ ਯੂ ਫੋਰ ਹੈਵਿੰਗ ਮੀ।
0: ਮੈਂ ਸੋਚ ਰਿਹਾ ਹਾਂ ਵੀ ਇੰਟਰੋਡਕਸ਼ਨ ਦੇ ਵਿੱਚ ਕਿਹੜੀ ਕਿਹੜੀ ਚੀਜ਼ ਪਸਾਵਾਂ, ਅਤੇ ਪਰ ਕਾਫੀ ਕੁਛ ਹਾਲੇ ਵੀ ਮੈਂ ਸੋਚ ਰਿਹਾ, ਫਿਰ ਇਹ ਲੰਮੀ ਹੋ ਜਾਣੀ ਇੰਟਰੋਡਕਸ਼ਨ, ਆਪਾਂ ਇੱਥੇ ਜੇ ਛੱਡਦੇ ਹਾਂ। ਕੁਛ ਤੁਹਾਡੇ ਕੋਲੋਂ ਪੁੱਛ ਲੈਂਦੇ ਹਾਂ, ਕਿਵੇਂ ਸਾਹਿਬ ਜੀ ਇਹ ਸਫ਼ਰ ਸ਼ੁਰੂ ਹੋਇਆ? ਬਿਲਕੁਲ ਨਵੇਕਲਾ ਤੁਹਾਡਾ ਬਿਜ਼ਨਸ ਹੈ, ਇੰਨਾ ਕੁ ਤਾਂ ਜ਼ਰੂਰ ਮੈਂ ਕਹਿ ਸਕਦਾ ਵੀ ਇੱਦਾਂ ਦਾ ਮੈਂ ਪਹਿਲਾਂ ਕੋਈ ਕਾਰੋਬਾਰ ਇੱਦਾਂ ਦਾ ਨਹੀਂ ਸੁਣਿਆ ਜਿਹੜਾ ਤੁਸੀਂ ਕਰ ਰਹੇ ਹੋ ਇਸ ਟਾਈਮ ਦੇ ਉੱਤੇ। ਕੀ ਮੈਂ ਠੀਕ ਓਬਜ਼ਰਵ ਕੀਤਾ, ਠੀਕ ਸੁਣਿਆ? ਥੋੜ੍ਹਾ ਜਿਹਾ ਦੱਸੋਗੇ ਆਪਣੇ ਬਿਜ਼ਨਸ ਬਾਰੇ?
1: ਹਾਂਜੀ ਰਣਜੋਤ ਜੀ, ਸਭ ਤੋਂ ਪਹਿਲਾਂ ਤੇ ਸਾਰੇ ਸਰੋਤਿਆਂ ਨੂੰ ਨਮਸਕਾਰ ਮੇਰੇ ਵੱਲੋਂ। ਮੈਂ ਵੀ ਜੀ ਇੰਟਰਨੈਸ਼ਨਲ ਸਟੂਡੈਂਟ ਆਇਆ ਸੀ ਅੱਜ ਤੋਂ 21 ਸਾਲ ਪਹਿਲਾਂ, ਅਤੇ ਜਿਸ ਤਰ੍ਹਾਂ ਸਭ ਦੇ ਸੁਪਨੇ ਹੁੰਦੇ ਨੇ ਕਿ ਇੱਥੇ ਆ ਕੇ ਆਪਾਂ ਉਹਨੂੰ ਅੱਗੇ ਵਧਾ ਸਕੀਏ, ਆਪਣੇ ਯੂਨੋ ਓਨੈਸਟੀ ਇੰਟੈਗਰਿਟੀ ਨਾਲ ਕੰਮ ਕਰੀਏ, ਅਤੇ ਮੈਨੂੰ ਮੌਕਾ ਮਿਲਿਆ। ਐਟਲੀਸਟ 15 to 16 years ਮੈਂ ATO ਦੇ ਵਿੱਚ ਕੰਮ ਕੀਤਾ ਜੀ, ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ। ਉਹਦੇ ਵਿੱਚ ਮੈਂ ਟੈਕਸ ਡਾਇਰੈਕਟਰ ਵੀ ਰਹਿ ਚੁੱਕਾ ਕਾਫੀ ਦੇਰ 'ਚ। ਫਿਰ ਉਸ ਤੋਂ ਬਾਅਦ ਮੈਨੂੰ ਹੈਂਡ ਪਿਕ ਕੀਤਾ ਗਿਆ ਵਿਲੀਅਮ ਬਕ, ਜੋ ਕਿ ਟੋਪ 10 ਅਕਾਊਂਟਿੰਗ ਫਰਮ ਹੈ ਆਸਟ੍ਰੇਲੀਆ ਦੀ। ਉਹਦੇ 'ਚ ਮੈਂ ਉਹਨਾਂ ਦੀ ਟੈਕਸ ਟੀਮ ਨੂੰ ਲੀਡ ਕੀਤਾ, ਜਿਹਦੇ 'ਚ ਮੈਂ ਕੋਪਰੇਟ ਟੈਕਸ, ਇੰਟਰਨੈਸ਼ਨਲ ਟੈਕਸ, ਪ੍ਰਾਈਵੇਟ ਵੈਲਥ, ਸਮਾਲ ਬਿਜ਼ਨਸਿਸ, ਨੋ ਟੈਕਸ ਡਿਸਪਿਊਟਸ, ਟੈਕਸ ਐਡਵਾਈਜ਼ਰੀ, ਕਾਫੀ ਕੁਛ ਕੰਮ ਕੀਤਾ। ਉਸ ਤੋਂ ਬਾਅਦ ਸਭ ਦੇ ਪਿਆਰ ਦੇ ਨਾਲ, ਸਭ ਦੇ ਸਪੋਰਟ ਨਾਲ, ਕਾਫੀ ਕਲਾਇੰਟਸ ਐਸੇ ਥੇ ਜੋ ਕਹਿੰਦੇ ਸੀ ਸਾਹਿਬ ਹੁਣ ਟਾਈਮ ਆ ਗਿਆ ਕਿ ਤੂੰ ਥੋੜ੍ਹਾ ਆਪਣਾ ਕੰਮ ਕਰ, ਤਾਂ ਕਿ ਅਸੀਂ ਤੇ ਕੋਈ ਡਾਇਰੈਕਟ ਆਈਏ, ਨਾ ਕਿ ਐਜ਼ ਏ ਇੰਪਲੋਈ ਆਈਏ ਕਿਸੇ ਫਰਮ ਦੇ ਵਿੱਚ। ਫਿਰ ਸਭ ਦੇ ਸਪੋਰਟ ਦੇ ਨਾਲ ਅਸੀਂ ਸੈਬੀ ਪਾਰਟਨਰਸ ਆਪਣੀ ਟੈਕਸ ਸਪੈਸ਼ਲਿਸਟ ਬੁਟੀਕ ਫਰਮ ਸਟਾਰਟ ਕੀਤੀ ਹੈ, ਔਰ ਕਾਫੀ ਦੇਰ ਹੋ ਗਿਆ। ਔਰ ਉਹਦੇ ਨਾਲ ਅਸੀਂ ਬੇਸਿਕਲੀ ਟੈਕਸ ਡਿਸਪਿਊਟ ਸਪੈਸ਼ਲਿਸਟ ਹਾਂ, ਜਿੱਦਾਂ ਤੁਸੀਂ ਕਿਹਾ ਕਿ ਆਡਿਟਸ ਹੈ, ਓਬਜੈਕਸ਼ਨਸ ਹੈ, DPN ਡਿਫੈਂਸਿਸ ਹੈ, ਜਾਂ ਕੋਈ ਵੀ ਮੈਟਰ ਹੈ ਜੋ ਤੁਹਾਡਾ ਅਕਾਊਂਟੈਂਟ ਨਹੀਂ ਕਰ ਪਾ ਰਿਹਾ, ਉਹ ਅਸੀਂ ਸਭ ਕੁਝ ਕਰ ਸਕਦੇ ਹਾਂ ਜੀ।
0: ਜੀ ਬਿਲਕੁਲ, ਮੈਂ ਥੋੜ੍ਹਾ ਜਿਹਾ ਸ਼ੁਰੂਆਤ ਦੇ ਵਿੱਚ ਇਹ ਵੀ ਦੱਸਦਾ ਕਿ ਐਡ ਇਹਨਾਂ ਦੀ ਤੁਸੀਂ ਸੁਣੀ ਹੋਊਗੀ ਰੇਡੀਓ ਦੇ ਉੱਤੇ, ਪਰ ਅੱਜ ਦੀ ਜਿਹੜੀ ਸਾਡੀ ਇਹ ਗੱਲਬਾਤ ਹੈ ਇਹਨੂੰ ਕੋਈ ਪ੍ਰਮੋਸ਼ਨਲ ਗੱਲਬਾਤ ਜਿਹੜੀ ਆ ਉਹ ਬਿਲਕੁਲ ਨਹੀਂ ਉਸ ਦਾਇਰੇ ਤੋਂ, ਇਹ ਬਿਲਕੁਲ ਬਾਹਰ ਆਪਣੇ ਭਾਈਚਾਰੇ ਦੇ ਲਈ, ਆਪਣੀ ਕਮਿਊਨਿਟੀ ਦੇ ਲਈ ਇੱਕ ਐਜੂਕੇਸ਼ਨਲ, ਇੱਕ ਇਨਫੋਰਮੇਸ਼ਨਲ, ਇੱਕ ਸੈਸ਼ਨ ਆਪਾਂ ਲੈ ਕੇ ਆਏ ਹਾਂ। ਤੁਹਾਡੇ ਲਈ ਕਿਤੇ ਨਾ ਕਿਤੇ ਜ਼ਰੂਰ ਲਾਭਦਾਇਕ ਰਹੂਗਾ, ਚਾਹੇ ਤੁਸੀਂ ਹਾਲੇ ਬਿਜ਼ਨਸ ਨਹੀਂ ਵੀ ਕਰ ਰਹੇ, ਅਤੇ ਇਹ ਗੱਲਬਾਤ ਜਿਹੜੀ ਆ ਥਰੂ ਆਊਟ ਜ਼ਰੂਰ ਧਿਆਨ ਦੇ ਨਾਲ ਸੁਣਿਓ। ਅਤੇ ਜੇ ਤੁਸੀਂ ਕਾਰੋਬਾਰ ਕਰ ਰਹੇ ਹੋ ਹੋਰ ਧਿਆਨ ਦੇ ਨਾਲ, ਅਤੇ ਜੇਕਰ ਚਿਰਾਂ ਤੋਂ ਕਰ ਰਹੇ ਹੋ ਤਾਂ ਫਿਰ ਤਾਂ ਬਾਕੀ ਕੰਮ ਛੱਡ ਦਿਉ, ਤੁਸੀਂ ਫਿਰ ਇਹ ਪਹਿਲਾਂ ਸੁਣ ਲਓ। ਮੈਂ ਠੀਕ ਹੈ ਭਾਈ, ਕੁਛ ਮਤਲਬ ਇਹ 'ਚ ਅਤਕਥਨੀ ਤਾਂ ਨਹੀਂ ਕੋਈ?
1: ਨਹੀਂ ਨਹੀਂ, ਬਿਲਕੁਲ ਠੀਕ ਹੈ ਜੀ। ਆਈ ਥਿੰਕ ਇਟਸ ਇੰਪੋਰਟੈਂਟ ਵੀ ਜੀ, ਬਿਲਕੁਲ ਤੁਸੀਂ ਠੀਕ ਕਿਹਾ। ਮੇਰਾ ਪਰਪਸ ਇੱਥੇ ਆਉਣ ਦਾ ਅੱਜ ਇਹੀ ਹੈ ਕਿ ਮੈਂ ਸਭ ਜਿਹੜੇ ਆਪਣੇ ਬਿਜ਼ਨਸ ਓਨਰਸ ਹੈ ਐਂਟਰਪ੍ਰੀਨਿਓਰਸ ਆ ਉਹਨਾਂ ਨੂੰ ਇੱਕ ਐਜੂਕੇਸ਼ਨ ਦੇ ਹਿਸਾਬ ਨਾਲ ਦੱਸ ਪਾਵਾਂ ਕੀ ਉਹਨਾਂ ਦੇ ਰਾਈਟਸ ਹੈ, ਕੀ ਓਬਲੀਗੇਸ਼ਨਸ ਹੈ, ਕੀ ਚੀਜ਼ਾਂ ਰਾਈਟ ਕਰਨੀਆਂ ਚਾਹੀਦੀਆਂ ਲੀਗਲ ਫਰੇਮ ਦੇ ਨਾਲ, ਲੀਗਲ ਫਰੇਮਵਰਕ ਦੇ ਨਾਲ। ਔਰ ਇਹ ਵੀ ਇੰਪੋਰਟੈਂਟ ਹੈ ਕਿ ਆਪਾਂ ਜਦੋਂ ਬਿਜ਼ਨਸ ਨੂੰ ਸਕੇਲ ਕਰਦੇ ਹਾਂ ਅਸੀਂ ਉਹਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੈ। ਵੈਲਥ ਕ੍ਰੀਏਸ਼ਨ ਤਾਂ ਹੋ ਜਾਂਦੀ ਹੈ, ਵੈਲਥ ਪ੍ਰੋਟੈਕਸ਼ਨ ਅੱਜ ਕੱਲ੍ਹ ਨਹੀਂ ਹੋ ਰਹੀ।
0: ਇੱਕ ਸਟੇਜ ਆਉਂਦੀ ਹੈ ਜਦੋਂ ਫਿਰ ਉਹ ਲੀਕੇਜ ਸ਼ੁਰੂ ਹੋ ਜਾਂਦੀ ਹੈ, ਜਦੋਂ ਆਪਣਾ ਅਜਾਈ ਪੈਸਾ ਜਾਈ ਜਾਂਦਾ ਅਤੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਆਪਾਂ ਉਸ ਨੂੰ ਬਚਾ ਸਕੀਏ। ਆਪਾਂ ਫਿਰ ਅੱਖੀਂ ਜਾਂਦਾ ਹੀ ਸਿਰਫ ਵੇਹਨੇ ਹਾਂ ਵੀ ਉਹ ਗਿਆ ਅਤੇ ਉਹ ਗਿਆ, ਅਤੇ ਉਹਦੇ ਵਿੱਚੋਂ ਇੱਕ ਵੱਡੀ ਲੀਕੇਜ ਜਿਹੜੀ ਆ ਉਹ ਇਸ ਪਾਸੇ ਨੂੰ ਹੁੰਦੀ ਹੈ, ਫਿਰ ਕਈ ਵਾਰੀ ਅਦਾਲਤਾਂ ਤੱਕ ਵੀ ਪਹੁੰਚ ਜਾਂਦਾ ਕੰਮ। ATO ਇੱਕ ਵੱਡਾ ਹੋਊਆ ਜਿਹੜਾ ਬੰਦਾ ਕਾਰੋਬਾਰ ਕਰਦਾ, ਜਾਂ ਫਿਰ ਇੱਦਾਂ ਕਹਿ ਲਓ ਕਿ ਵੱਡਾ ਹੋਊਆ ਬਣਾ ਦਿੱਤਾ ਜਾਂਦਾ, ਇੰਨਾ ਕੁ ਡਰਾਇਆ ਜਾਂਦਾ ਵਾ ਵੀ ਹਾਏ ਆਹ ਵੀ ਕਾਨੂੰਨ, ਹਾਏ ਆਹ ਵੀ ਕਾਨੂੰਨ, ਆਹ ਵੀ ਚੇਂਜ ਹੋ ਗਿਆ, ਤੂੰ ਆਹ ਵੀ ਗਲਤ ਕੀਤਾ, ਤੂੰ ਇੱਥੇ ਵੀ ਫਸਣਾ। ਦੱਸਣਾ ਚਾਹੋਗੇ ATO ਦੇ ਵਿੱਚ ਕਿਹੜੇ ਅਹੁਦੇ ਤੱਕ ਰਹੇ ਹੋ, ਕਿੰਨਾ ਸਿਰ ਅਤੇ ਕੀ ਉੱਥੇ ਕੰਮ ਸੀ ਤੁਹਾਡਾ?
1: ਅਤੇ ATO ਦੇ ਵਿੱਚ ਜੇ ਮੈਂ 15 to 16 ਸਾਲ ਤੱਕ ਰਿਹਾ, ਉਹਦੇ ਵਿੱਚ ਆਈ ਸਟਾਰਟਿਡ ਯੂ ਨੋ ਐਡਵਾਈਜ਼ਰੀ ਦੇ ਵਿੱਚ, ਉਹਦੇ ਵਿੱਚ ਪ੍ਰਾਈਵੇਟ ਰੂਲਿੰਗਸ ਹੁੰਦੀਆਂ ਜਦੋਂ ਤੁਸੀਂ, ਜਿੱਦਾਂ ਸ਼ਰੋਤਾ ਇਹਨੂੰ ਸ਼ਾਇਦ ਕਾਫੀ ਨਾਂ ਪਤਾ ਹੋ, ਜੇ ਤੁਸੀਂ ਸਰਟਨ ਨਹੀਂ ਹੋ ਕੁਛ ਇਨਫੋਰਮੇਸ਼ਨ ਲਾਅ ਦੇ ਬਾਰੇ, ਤੁਸੀਂ ATO ਨੂੰ ਐਕਚੁਲੀ ਅਪਲਾਈ ਕਰ ਸਕਦੇ ਹੋ ਐਜ਼ ਏ ਪ੍ਰਾਈਵੇਟ ਰੂਲਿੰਗ ਕਿ ਇਹ ਚੀਜ਼ ਮੈਂ ਕਰਨਾ ਚਾਹ ਰਿਹਾ ਕਿ ਮੈਂ ਸਹੀ ਰਸਤੇ 'ਚ ਹੈ, ਅਤੇ ATO ਫਰੀ ਆਫ ਚਾਰਜ ਤੁਹਾਨੂੰ ਉਹ ਸਰਵਿਸ ਦਿੰਦੇ ਆ। ਅਤੇ ਉਹ ਰੂਲਿੰਗ ਡਿਪਾਰਟਮੈਂਟ 'ਚ ਮੈਂ ਕਾਫੀ ਦੇਰ ਕੰਮ ਕੀਤਾ, ਉਹ ਤੋਂ ਬਾਅਦ ਫੀਨਿਕਸ ਟਾਸਕ ਫੋਰਸ ਦੇ ਵਿੱਚ ਮੈਂ ਲੈਡ ਕੀਤੇ ਟੋਪ 50 ਫੀਨਿਕਸਿੰਗ। ਕਾਫੀ ਜਾਣਿਆਂ ਨੂੰ ਅਗਰ ਇਨਫੋਰਮੇਸ਼ਨ ਨਹੀਂ ਹੈ, ਫੀਨਿਕਸਿੰਗ ਇਹ ਹੁੰਦੀ ਕਿ ਜੇ ਤੁਸੀਂ ਜਾਣ ਬੁੱਝ ਕੇ ਆਪਣੀ ਕੰਪਨੀ ਨੂੰ ਬੰਦ ਕਰੋ ਤਾਂ ਕਿ ਤੁਸੀਂ ਜਿਹੜਾ ਤੁਹਾਡੇ ਕ੍ਰੈਡੀਟਰਸ ਹੈ ਉਹਨਾਂ ਨੂੰ ਪੈਸਾ ਨਾ ਜਾ ਸਕੇ, ਤੁਹਾਨੂੰ ਇੰਟੈਂਸ਼ਨਲੀ ਤੁਸੀਂ ਬੇਸਿਕਲੀ ਬੋਲਦੇ ਹੋ ਕ੍ਰੈਡਿਟ ਡਿਫੀਟ ਰਿਲੇਸ਼ਨਸ਼ਿਪ 'ਚ ਤੁਸੀਂ ਚਲੇ ਜਾਂਦੇ ਹੋ, ਅਤੇ ਉਹਨੂੰ ਫੀਨਿਕਸਿੰਗ ਕਹਿੰਦੇ ਹੋ। ਉਸ ਤੋਂ ਬਾਅਦ ਫਿਰ ਮੈਂ ਇੰਟਰਨੈਸ਼ਨਲ ਏਰੀਆ, ਇੰਟਰਨੈਸ਼ਨਲ ਟੈਕਸ 'ਚ ਬੜਾ ਕੰਮ ਕੀਤਾ, ਜਿਹਦੇ ਵਿੱਚ ਇਨਵੈਡ ਇਨਵੈਸਟਮੈਂਟਸ ਆਉਂਦੀਆਂ ਬਾਹਰੋਂ ਦੀ, ਆਸਟ੍ਰੇਲੀਅਨ ਵੱਡੀਆਂ ਕੰਪਨੀਆਂ ਇੱਥੇ ਇਨਵੈਸਟ ਕਰਦੀਆਂ, ਉਹਨਾਂ ਦੀ ਟੈਕਸ ਇੰਪਲੀਕੇਸ਼ਨਸ ਕੀ ਹੈ, ਫਿਰ ਜਾਂ ਇੱਥੋਂ ਦੇ ਫਾਊਂਡਰ ਸਟਾਰਟਅਪਸ ਬਾਹਰ ਬਿਜ਼ਨਸ ਲੈ ਕੇ ਜਾਣਾ ਚਾਹੁੰਦੇ ਆ ਉਹ ਕਿਸ ਤਰ੍ਹਾਂ ਕਰ ਸਕਦੇ ਨੇ, ਉਹਨਾਂ ਦੇ ਕੀ ਇੰਪਲੀਕੇਸ਼ਨਸ ਹੈ ਸਾਰਾ ਕੁਝ। ਫਿਰ ਕੋਆਪਰੇਸ਼ਨ ਟੈਕਸ, ਮਲਟੀਨੈਸ਼ਨਲਸ ਦੇ ਨਾਲ ਮੈਂ ਕਾਫੀ ਕੰਮ ਕੀਤਾ, ਟੋਪ ਜਿਹੜੇ ਤੁਹਾਡੇ ਸਟੋਕ ਆਸਟ੍ਰੇਲੀਅਨ ਸਟੋਕ ਲਿਸਟਡ ਕੰਪਨੀ ਹੈ ਟੋਪ 10, ਉਹਨਾਂ ਦੇ ਜਸਟੀਫਾਈਡ ਪ੍ਰੋਗਰਾਮ, ਉਹਨਾਂ ਦੇ ਇੰਸ਼ੋਰੈਂਸ ਕੰਮ ਮੈਂ ਕੀਤਾ। ਫਿਰ ਟੈਕਸ ਕੌਂਸਲ ਨੈਟਵਰਕ ਹੈ, ਬੇਸਿਕਲੀ ਵਿਦ ਇਨ ਦ ATO ਇੱਕ ਲੀਗਲ ਏਰੀਆ ਹੈ ਜੋ ਕਿ ਜਦੋਂ ਬਹੁਤ ਕੰਪਲੈਕਸਿਟੀ ਹੋ ਜਾਂਦੀ ਹੈ ਲਾਅ ਦੇ ਬਾਰੇ, ਨਹੀਂ ਸਮਝ ਆਉਂਦਾ ਕਿਸ ਤਰ੍ਹਾਂ, ਅਤੇ ਉਹ ਉਸ ਏਰੀਆ 'ਚ ਜਾਂਦਾ, ਉਹ ਏਰੀਆ ਨੂੰ ਇੰਟਰਪ੍ਰੀਟੇਸ਼ਨ ਆਫ ਦ ਲਾਅ ਕਰਦਾ, ਫੈਕਟਸ ਦੇਖਦਾ, ਟੈਕਸੇਸ਼ਨ ਰੂਲਿੰਗਸ ਕੀ ਹੈ, ਕੋਰਟ ਕੇਸਿਸ ਕੀ ਹੈ, ਫਿਰ ਉਹਦਾ ਇੱਕ ਵਿਊ ਬਣਾਉਂਦਾ ਉਸ ਸੋਲਿਊਸ਼ਨ ਔਰ ਪ੍ਰੋਬਲਮ ਦਾ, ਕੀ ਸੋਲਿਊਸ਼ਨ ਹੋ ਸਕਦਾ। ਉਸ ਏਰੀਆ 'ਚ ਮੈਂ ਕੰਮ ਕੀਤਾ, ਪੂਰੇ ATO 'ਚ ਆਈ ਥਿੰਕ 20,000 ਇੰਪਲੋਈਜ਼ ਹੁੰਦੇ ਨੇ ਜੀ, ਉਹਦੇ ਵਿੱਚ TCN ਜੋ ਟੈਕਸ ਕੌਂਸਲ ਨੈਟਵਰਕ ਕਹਿੰਦੇ ਉਹ 'ਚ ਸਿਰਫ 200 ਹੁੰਦੇ ਸੀ, ਤਾਂ ਬੇਸਿਕਲੀ ਕ੍ਰੀਮ ਆਫ ਕ੍ਰੀਮ ਨੂੰ ਓਪਰਚੁਨਿਟੀ ਮਿਲਦੀ ਸੀ ਉਹਦੇ ਵਿੱਚ ਜਾ ਕੇ। ਅਤੇ ਉਹ 'ਚ ਏਰੀਆ 'ਚ ਮੈਂ 5-6 ਸਾਲ ਕੰਮ ਕੀਤਾ, ਬਹੁਤ ਲਰਨਿੰਗਸ ਸਿੱਖੀਆਂ ਉਹ 'ਚ, ਡੈਪਟੀ ਕਮਿਸ਼ਨਰਸ ਲੈਵਲ ਦੇ ਨਾਲ ਮੈਂ ਕੰਮ ਕੀਤਾ, ਈਵਨ ਕਮਿਸ਼ਨਰ ਆਫ ਟੈਕਸੇਸ਼ਨ ਦੇ ਨਾਲ ਵੀ ਕੰਮ ਕੀਤਾ, ਜੋ ਕਿ ਸਿਰਫ ਇੱਕੋ ਹੀ ਹੁੰਦਾ ਆਸਟ੍ਰੇਲੀਆ 'ਚ, ਕਾਫੀ ਉਹਨੂੰ ਭੁਲੇਖਾ ਆਪਣੇ ਨਾਲ ਕਿ ਉੱਥੇ ਹਰ ਸਟੇਟ ਦੇ ਵਿੱਚ ਆ ਜਾਂਦੇ ਨੇ ਕਮਿਸ਼ਨਰ ਆਫ ਟੈਕਸ। ਅਤੇ ਇਸ ਤੋਂ ਬਾਅਦ ਆਈ ਥਿੰਕ ਟ੍ਰਾਂਸਫਰ ਪ੍ਰਾਈਸਿੰਗ, ਜਿੱਦਾਂ ਹੁਣ ਕਈ ਵਾਰੀ ਕੀ ਹੁੰਦਾ ਕਿ ਇੱਥੋਂ ਦੀ ਆਪਾਂ ਸਕੇਲ ਕਰਨਾ ਚਾਹੁੰਦੇ ਹਾਂ ਬਿਜ਼ਨਸ US ਦੇ ਵਿੱਚ, ਫਿਰ ਉਹ ਰਿਲੇਟਿਡ ਪਾਰਟੀ ਟ੍ਰਾਂਜੈਕਸ਼ਨ ਹੋ ਜਾਂਦੀਆਂ ਕਿ ਤੁਸੀਂ ਇੱਥੋਂ ਵੇਚ ਰਹੇ ਹੋ ਆਪਣੀ ਕੰਪਨੀ ਨੂੰ US ਦੇ ਵਿੱਚ, US ਦੀ ਕੰਪਨੀ ਇੱਥੋਂ ਯੂ ਨੋ ਵਾਪਸ ਕੁਛ ਵੇਚ ਰਹੀ ਹੈ ਆਸਟ੍ਰੇਲੀਅਨ ਕੰਪਨੀ ਦੇ, ਉੱਥੋਂ ਡਾਇਰੈਕਟਰ ਤਾਂ ਸੇਮ ਹੀ ਹੁੰਦੇ ਨੇ ਜ਼ਿਆਦਾਤਰ। ਉਹ 'ਚ ਫਿਰ ਟ੍ਰਾਂਸਫਰ ਪ੍ਰਾਈਸਿੰਗ ਇੱਕ ਚੀਜ਼ ਹੈ ਜਿਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਆਰਮਸ ਲੈਂਥ ਟ੍ਰਾਂਜੈਕਸ਼ਨਸ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਆਪਣੀ ਕੰਪਨੀ ਦੇ ਨਾਲ, ਇਹ ਤਾਂ ਨਹੀਂ ਤੁਸੀਂ ਇਨਫਲੇਟ ਕਰ ਰਹੇ ਹੋ ਟ੍ਰਾਂਜੈਕਸ਼ਨ ਨੂੰ, ਪ੍ਰਾਈਸ ਨੂੰ, ਤਾਂ ਕਿ ਪ੍ਰੋਫਿਟ ਬਾਹਰ ਚਲੇ ਜਾਏ ਕੰਟਰੀ ਤੋਂ। ਅਤੇ ਉਹ ਚੀਜ਼ਾਂ 'ਚ ਵੀ ਮੈਂ ਕੰਮ ਕੀਤਾ ਜੀ। ਅਤੇ ਹੁਣ ਕਾਫੀ ਬਾਹਰ ਆ ਕੇ ਆਪਣੇ ਸੈਬੀ ਪਾਰਟਨਰਸ ਦੇ ਵਿੱਚ ਕਾਫੀ, ਹੁਣ ਜੋ ਮੈਨੂੰ ਪਿਛਲੇ ਕੁਛ ਸਮੇਂ ਤੋਂ ਕੰਮ ਕਰਦੇ ਹੋ ਰਹੇ ਇਜ਼ ਆਡਿਟਸ ਬਹੁਤ ਜ਼ਿਆਦਾ ਵੀ ਜੀ, GST ਆਡਿਟਸ ਹੋ ਰਹੇ ਨੇ, ਸੁਪਰਨੈਸ਼ਨ ਗਰੰਟੀ ਦੇ ਆਡਿਟਸ ਹੋ ਰਹੇ ਨੇ, FBT ਆਡਿਟਸ ਬਹੁਤ ਹੋ ਰਹੇ ਨੇ, ਜਿੱਦਾਂ ਤੁਸੀਂ ਬਿਜ਼ਨਸ ਕਾਰ ਲੈਣੀ ਹੈ, ਫਿਰ ਉਸ ਤੋਂ ਬਾਅਦ ਤੁਹਾਡੇ ਇਨਕਮ ਟੈਕਸ ਆਡਿਟਸ ਹੋ ਰਹੇ ਨੇ, ਫਿਰ ਉਸ ਤੋਂ ਬਾਅਦ ਐਗਰੈਸਿਵ ਟੈਕਸ ਕੁਲੈਕਸ਼ਨ ਬਹੁਤ ਹੋ ਰਹੀ ਹੈ ATO ਵੱਲੋਂ। ਪਹਿਲਾਂ ਕੀ ਹੁੰਦਾ ਸੀ ਕਿ ਤੁਹਾਨੂੰ ਇੱਕ ਪੇਮੈਂਟ ਪਲਾਨ ਬੜੇ ਆਰਾਮ ਨਾਲ ਮਿਲ ਜਾਂਦਾ ਸੀ, ਹੁਣ ਤੁਸੀਂ ਵੀ ਕਾਫੀ ਸਰੋਤਿਆਂ ਨੂੰ ਸੁਣਿਆ ਹੋਏਗਾ ਕਿ ਹੁਣ ਬੜਾ ATO ਐਗਰੈਸਿਵ ਹੋ ਗਿਆ, ਉਹ ਕਹਿੰਦਾ DPN ਇਸ਼ੂ ਕਰ ਦਿੰਦਾ, ਡਾਇਰੈਕਟਰ ਪੈਨਲਟੀ ਨੋਟਿਸ ਵੀ। ਜੇ ਤੁਸੀਂ DPN ਇਸ ਲਈ ਇਸ਼ੂ ਹੁੰਦਾ ਜਦੋਂ ਤੁਸੀਂ GST ਸੁਪਰਨੇਸ਼ਨ ਔਰ PAYG ਵਿਦਹੋਲਡਿੰਗ ਨਾ ਦਿੱਤੀ ਹੋਏ ਟਾਈਮ ਸਿਰ, ਉਹਦੇ ਉੱਤੇ ਤੁਹਾਨੂੰ DPN ਹੁੰਦਾ, ਉਹ 'ਚ ਤੁਸੀਂ ਪਰਸਨਲੀ ਐਜ਼ ਅ ਡਾਇਰੈਕਟਰ ਲਾਇਬਲ ਹੋ ਜਾਂਦੇ ਹੋ, ਤੁਹਾਡੇ ਐਸੈਟਸ ਵੀ ਐਸੋਸੀਏਟਡ ਹੋ ਜਾਂਦੇ ਨੇ ਨਾਲ, ਅਤੇ ਮਤਲਬ ਇੰਨਾ ਜ਼ਿਆਦਾ ਉਹਦਾ ਹੈ। ਉਸ ਤੋਂ ਬਾਅਦ ਗਾਰਨਿਸ਼ਿੰਗ ਨੋਟਿਸਿਸ ਇਸ਼ੂ ਕਰ ਦੇਣੇ, ਜਿੱਦਾਂ ਤੁਹਾਡੇ ਬੈਂਕ ਅਕਾਊਂਟ ਹੈ ਉਹਨਾਂ ਨੇ ਫਰੀਜ਼ ਕਰ ਦੇਣੇ, ਆਪੇ ਪੈਸੇ ਲੈ ਜਾਣਾ, ਤੁਹਾਨੂੰ ਪਤਾ ਨਹੀਂ ਸਵੇਰੇ ਉੱਠ ਕੇ ਪੈਸੇ ਨਹੀਂ ਹੈਗੇ ਬੈਂਕ 'ਚ।
0: ਸੋ ਇਹ ਵੀ ਰਾਈਟਸ ਹੈਗੇ ਆ ਟੀਓ ਕੋ।
1: ਹਾਂ ਇਹ ਵੀ ਰਾਈਟਸ ਹੈਗੇ ਨੇ। ਫਿਰ ਉਹ ਤੋਂ ਫਿਨਿਸ਼ਿੰਗ ਆਰਡਰ
0: ਇਹ ਸਿਰਫ ਕੰਪਨੀ ਦੇ ਜਾਂ ਪਰਸਨਲ ਵੀ?
1: ਨਹੀਂ ਕੰਪਨੀ ਪਰਸਨਲ ਦੋਨਾਂ ਤੇ,
0: ਕਿਉਂਕਿ ਤੁਸੀਂ ਨਾਲ ਡੈਕਸ਼ਿਪ ਤੇ ਨਾਲ ਤੁਸੀਂ ਡੈਕਲੇਰੇਸ਼ਨ ਦਿੱਤੀ ਆ।
1: ਯੈਸ,
0: ਜਾਂ ਫਿਰ ਤੁਹਾਡੀ ਕਹਿ ਲਓ ਵੀ ਗਰੰਟੀ ਆ ਤੁਹਾਡੀ।
1: ਐਗਜ਼ੈਕਟਲੀ,
0: ਓਕੇ
1: ਐਗਜ਼ੈਕਟਲੀ। ਫਿਰ ਨਾਲ ਫ੍ਰੀਜ਼ਿੰਗ ਆਰਡਰ ਵੀਰ ਜੀ, ਜਿੱਦਾਂ ਤੁਹਾਡੇ ਐਸੈਟਸ ਹੈ ਉਹਨਾਂ ਨੇ ਫ੍ਰੀਜ਼ ਕਰ ਲੈਣਾ ਫੈਡਰਲ ਕੋਰਟ ਤੋਂ ਜਾ ਕੇ ਆਰਡਰ ਲੈ ਲੈਣਾ ਕਿ ਅੱਜ ਤੁਹਾਡੇ 5 ਪ੍ਰੋਪਰਟੀਜ਼ ਹੈ ਜਾਂ 5 ਕਾਰਾਂ ਹੈ, ਤੁਸੀਂ ਵੇਚ ਨਹੀਂ ਸਕਦੇ, ਪਹਿਲਾਂ ਏਟੀਓ ਤੋਂ ਪੈਸਾ ਉਤਾਰੋ। ਹੁਣ ਤਾਂ ਨਵਾਂ ਸ਼ੁਰੂ ਹੋ ਗਿਆ ਵੀਰ ਜੀ, ਡੀਪੀਓ, ਡਿਪਾਰਚਰ ਪ੍ਰੋਹਿਬਿਸ਼ਨ ਆਰਡਰ। ਮਤਲਬ ਕੀ ਹੈ ਕਿ ਜੇ ਤੁਸੀਂ $1,00,000 ਏਟੀਓ ਦਾ ਦੇਣ ਵਾਲਾ ਹੈ ਤੇ ਤੁਸੀਂ ਆਪਣਾ ਮਜ਼ੇ ਨਾਲ ਹੋਲੀਡੇ ਪੈਕ ਕਰਕੇ ਬੱਚਿਆਂ ਨਾਲ ਜਾ ਰਹੇ ਹੋ ਪਲੇਨ ਤੇ, ਉੱਥੇ ਹੀ ਉਹਨਾਂ ਨੇ ਕਸਟਮ ਜਾਂ ਤੁਹਾਡੇ ਇਮੀਗ੍ਰੇਸ਼ਨ ਵਾਲੇ ਨੇ ਤੁਹਾਨੂੰ ਫੜ ਲੈਣਾ, ਉਹਨੇ ਕਹਿਣਾ ਵੀਰ ਜੀ ਜਾਂ ਭੈਣ ਜੀ ਤੁਸੀਂ ਰੁਕੋ, ਤੁਸੀਂ ਪਹਿਲਾਂ $3,00,000 ਦਿਓ, ਹੋਲੀਡੇ ਬਾਅਦ ਚ ਜਾਣਾ। ਉਹਨੂੰ ਕਹਿੰਦੇ ਡੀਪੀਓ ਇਸ਼ੂ ਹੋਣਾ,
0: ਕਿਉਂਕਿ ਸਾਰੇ ਤਿੰਨੇ ਡਿਪਾਰਟਮੈਂਟ ਜਿਹੜੇ ਕਨੈਕਟਡ ਸੀ ਨਾ,
1: ਡਾਟਾ ਮੈਚਿੰਗ ਹੋ ਰਹੀ ਹੈ ਤੇ ਹੁਣ ਬਹੁਤ ਅਗਰੈਸਿਵ ਹੋ ਗਿਆ ਤੇ ਇਹਦੇ ਕਾਰਨ ਆਈ ਥਿੰਕ ਹੁਣ ਟੈਕਸ ਸਪੈਸ਼ਲਿਸਟ ਦਾ ਰੋਲ ਬਹੁਤ ਵੱਧ ਗਿਆ। ਇਸ ਲਈ ਮੈਂ ਹਮੇਸ਼ਾ ਸ਼ਰੋਤਿਆਂ ਨੂੰ ਕਹਿੰਦਾ ਕਿ ਅਕਾਊਂਟੈਂਟਸ ਬਹੁਤ ਅੱਛਾ ਕੰਮ ਕਰ ਰਹੇ ਨੇ, ਹਰ ਕਿਸੇ ਦਾ ਇੱਕ ਦਰਿਆ ਹੁੰਦਾ ਕੰਮ ਕਰਨ ਦਾ। ਇਸ ਲਈ ਮੈਂ ਆਪਣੇ ਆਪ ਨੂੰ ਕਾਫੀ ਪਿਆਰ ਨਾਲ, ਲੋਕ ਮੈਨੂੰ ਟੈਕਸ ਸਰਜਨ ਵੀ ਕਹਿੰਦੇ ਨੇ, ਜੇ ਤੁਸੀਂ ਸਰਜਰੀ ਕਰਾਉਣੀ ਹੈ, ਟੈਕਸ ਰਿਲੇਟਡ ਵਾਲੇ ਕੰਪਲੈਕਸ ਮੈਟਰਸ ਹੈਗੇ ਨੇ, ਡਿਸਪਿਊਟ ਹੈ ਜਾਂ ਲਾਅ ਦੇ ਬਾਰੇ ਕੁਛ ਵੀ ਕਰਨਾ, ਤੇ ਯੂ ਗੋ ਟੂ ਸੈਬੀ
0: ਜੀ। ਸੋ ਇਨ ਸ਼ਾਰਟ, ਕਿਉਂਕਿ ਇਹ ਗੱਲਾਂ ਕਈ ਵਾਰੀ ਕਹਿ ਲਓ ਕਿ ਬਹੁਤ ਵੱਡੀਆਂ ਵੱਡੀਆਂ, ਜਿਹੜਾ ਕੋਈ ਆਮ ਇਸ ਟਾਈਮ ਦੇ ਉੱਤੇ ਮੰਨ ਲਓ ਟੈਕਸੀ ਚਲਾ ਰਿਹਾ ਸੁਣ ਰਿਹਾ, ਟਰੱਕ ਚਲਾ ਰਿਹਾ ਵੀਰ ਸੁਣ ਰਿਹਾ, ਕੋਈ ਕੋਰੀਅਰ ਵਾਲਾ ਵਾ, ਕੋਈ ਆਮ ਰੈਸਟੋਰੈਂਟ ਵਾਲਾ ਵਾ, ਕੁਛ ਸਮਾਲ ਬਿਜ਼ਨਸ ਵਾਲੇ, ਤੇ ਉਹਨਾਂ ਨੂੰ ਇਹ ਲੱਗੂਗਾ ਵੀ ਇਹ ਤੇ ਵੱਡੇ ਵੱਡੇ ਲੋਕਾਂ ਦੇ ਲਈ ਸ਼ਾਇਦ ਸਰਵਿਸ, ਸ਼ਾਇਦ ਉਹ ਇੱਦਾਂ ਦੇ ਕਿਤੇ ਨਾ ਕਿਸੇ ਝੰਬੇਲੇ 'ਚ ਫਸਦੇ ਹੋਣਗੇ। ਥੋੜ੍ਹਾ ਜਿਹਾ ਆਪਾਂ ਕਲੀਅਰ ਕਰੀਏ ਕਿ ਆਪਣੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਕਿਹੜੇ ਕਿਹੜੇ ਏਰੀਆ ਦੇ ਵਿੱਚ ਕੰਮ ਕਰਨਗੀਆਂ ਅਤੇ ਕਿੱਦਾਂ ਕਿੱਦਾਂ।
1: ਸਾਡੀਆਂ ਸਰਵਿਸ ਸਾਡੇ ਲਈ ਇੱਕੋ ਹੀ ਮੋਟੋ ਹੈ ਕਿ ਸਾਡੇ ਲਈ ਕੋਈ ਛੋਟਾ ਕੋਈ ਵੱਡਾ ਨਹੀਂ ਹੈ ਜੀ। ਅਤੇ ਅਸੀਂ ਬੁੱਕ ਕੀਪਿੰਗ ਵੀ ਦਿੰਦੇ ਹਾਂ, ਅਕਾਊਂਟਿੰਗ ਲੋਜਮੈਂਟਸ ਜੋ ਆਪਾਂ ਕਰਦੇ ਨੇ ਬੈਸਿਸ ਔਰ ਈਅਰ ਐਂਡ ਕੰਪਨੀ ਰਿਟਰਨਸ ਜਾਂ ਸੋਲ ਟ੍ਰੇਡਰ ਦੀ ਉਹ ਵੀ ਦਿੰਦੇ ਹਾਂ। ਫਿਰ ਉਸ ਤੋਂ ਬਾਅਦ ਅੱਗੇ ਜੇ ਆਪਾਂ ਆ ਜਾਈਏ ਕੋਈ ਡਿਸਪਿਊਟ ਵਰਕ ਹੈ ਜਿੱਦਾਂ ਆਡਿਟ ਹੈ, ਤੁਹਾਡੇ ਆਡਿਟ ਆਇਆ ਉਹਦੀ ਵੀ ਸਰਵਿਸਿਸ ਆਪਾਂ ਪ੍ਰੋਵਾਈਡ ਕਰਦੇ ਹਾਂ। ਫਿਰ ਤੁਸੀਂ ਆਡਿਟ ਤੋਂ ਨਹੀਂ ਹੈਪੀ, ਕਈ ਵਾਰੀ ਆਡਿਟ ਫਾਈਨਲ ਹੋ ਜਾਂਦਾ, ਤੁਸੀਂ ਹੈਪੀ ਨਹੀਂ ਹੋ, ਤੁਸੀਂ ਕਹਿੰਦੇ ਯਾਰ ਮੇਰੇ ਕੋਲ ਤਾਂ ਸਾਰੀਆਂ ਰਿਸੀਟਾਂ, ਮੇਰੇ ਤੋਂ ਇਹ ਚੀਜ਼ ਹੈ, ਫਿਰ ਅਸੀਂ ਉਹਦੀ ਓਬਜੈਕਸ਼ਨ ਵੀ ਲੌਂਚ ਕਰਦੇ ਹਾਂ। ਫਿਰ ਲੈਟਸ ਸੇ ਓਬਜੈਕਸ਼ਨ ਏਟੀਓ ਡਿਸਅਲਾਓ ਕਰ ਦਿੰਦਾ, ਕਈ ਵਾਰੀ ਉਹ ਪਾਰਸ਼ਲੀ ਅਲਾਓ ਕਰਦਾ, ਕਈ ਵਾਰੀ ਉਹ ਡਿਸਅਲਾਓ ਕਰ ਦਿੰਦੇ ਫੁੱਲ 'ਚ, ਫਿਰ ਅੱਗੇ ਅਪੀਲ ਰਾਈਟ ਹੁੰਦਾ ARTC 'ਚ ਜਾਂਦਾ, ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ, ਉੱਥੇ ਤੱਕ ਅਸੀਂ ਜਾਂਦੇ ਹਾਂ। ਜੇ ਉਹ 'ਚ ਵੀ ਜਾ ਕੇ ਤੁਸੀਂ ਸੈਟਿਸਫਾਈ ਨਹੀਂ ਹੋ, ਤੁਹਾਨੂੰ ਲੱਗਦਾ ਕਿ ਤੁਹਾਡਾ ਕੇਸ ਹਲੇ ਸਟਰੋਂਗ ਹੈ, ਫਿਰ ਦੈਨ ਵੀ ਵਰਕ ਵਿਦ ਦ ਬੈਰਿਸਟਰਸ, ਫਿਰ ਅਸੀਂ ਉਹਨਾਂ ਦੇ ਨਾਲ ਟੀਮ ਅਪ ਕਰਕੇ ਪ੍ਰੋਜੈਕਟ ਮੈਨੇਜ ਕਰਕੇ ਅਸੀਂ ਫੈਡਰਲ ਕੋਰਟ ਤੱਕ ਜਾਂਦੇ ਹਾਂ। ਫੈਡਰਲ ਕੋਰਟ 'ਚ ਵੀ ਜੇ ਵਿਨਿੰਗ ਨਾ ਹੋ ਸਕੇ, ਫਿਰ ਵੀ ਤੁਹਾਨੂੰ ਲੱਗਦਾ ਕਿ ਬਈ ਹਾਂ ਹਲੇ ਵੀ ਜਾਨ ਹੈਗੀ ਹੈ ਫਾਈਟ ਕਰਨ ਦੀ, ਤਾਂ ਫਿਰ ਦੈਨ ਵੀ ਕੈਨ ਗੋ ਟੂ ਦ ਹਾਈ ਕੋਰਟ ਆਫ ਆਸਟ੍ਰੇਲੀਆ। ਸੋ
0: ਓਕੇ, ਸੋ ਥਰੂ ਆਊਟ ਮਤਲਬ ਕੋਈ ਵੀ ਛੋਟੀ ਤੋਂ ਲੈ ਕੇ ਤੇ ਵੱਡੀ ਸਮੱਸਿਆ ਉਹਦੇ ਵਿੱਚ ਤੁਹਾਡੀ ਫਰਮ ਟੈਕਲ ਕਰਦੇ ਆ। ਨਿਤਿਨ ਜੀ, ATO ਤੁਸੀਂ ਕੰਮ ਕਰਕੇ ਟੋ ਐਜ ਏ ਡਾਇਰੈਕਟਰ, ਤੁਸੀਂ ਉਸ ਅਹੁਦੇ ਤੱਕ ਵੀ ਤੁਸੀਂ ਪਹੁੰਚੇ, ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਸਭ ਤੋਂ ਵੱਧ ਸਮੱਸਿਆ ਕਿਹੜੀ ਚੀਜ਼ ਦੀ ਆਉਂਦੀ ਹੈ?
1: ਆਈ ਥਿੰਕ ਮੈਨੂੰ ਜੋ ਲੱਗਦਾ ਗੁਰਜੋਤ ਭਾਅ ਜੀ ਕਿ ਸੋਰੀ ਰਣਜੋਤ ਭਾਅ ਜੀ, ਮੈਨੂੰ ਇਹ ਲੱਗ ਰਿਹਾ ਕਿ ਫਾਈਨੈਂਸ਼ੀਅਲ ਲਿਟਰੇਸੀ ਇੰਪੋਰਟੈਂਟ ਹੈ ਸਾਡੇ ਭਾਈਚਾਰੇ 'ਚ। ਹੋ ਕੀ ਰਿਹਾ ਕਿ ਅਸੀਂ ਮਿਹਨਤੀ ਤਾਂ ਬਹੁਤ ਹੈ, ਇਹ ਤਾਂ ਗੱਲ ਮੰਨਣ ਵਾਲੀ ਜੀ, ਪੰਜਾਬੀਆਂ ਜਾਂ ਨੋਨ ਪੰਜਾਬੀ ਜਾਂ ਜਿਹੜੇ ਵੀ ਹੈ, ਅਸੀਂ ਮਿਹਨਤ ਹਰ ਕੋਈ ਕਰਨਾ ਚਾਹੁੰਦਾ, ਮਿਹਨਤ ਕਰਦੇ ਵੀ ਹੈ, ਪਰ ਮਿਹਨਤ ਦੇ ਨਾਲ ਆਪਾਂ ਸਿਰਫ ਬਿਜ਼ਨਸ ਦੇ ਉੱਤੇ ਹੀ ਮਿਹਨਤ ਕਰਦੇ, ਅਸੀਂ ਬਿਜ਼ਨਸ ਦੇ ਨਾਲ ਜਿਹੜੀਆਂ ਰਿਲੇਟਿਡ ਸਮੱਸਿਆ ਹੈ ਆ ਸਕਦੀ, ਉਹਦੇ ਬਾਰੇ ਆਪਾਂ ਟਾਈਮ ਨਹੀਂ ਕੱਢਦੇ। ਫੋਰ ਐਗਜ਼ਾਮਪਲ, ਹੁਣ ਪੁਆਇੰਟ ਇਹ ਹੈ ਕਿ ਤੁਸੀਂ ਡਾਇਰੈਕਟਰ ਬਣਦੇ ਹੋ ਇੱਕ ਕੰਪਨੀ ਦਾ, ਬੜੇ ਆਰਾਮ ਨਾਲ ਤੁਸੀਂ ਅਕਾਊਂਟੈਂਟ ਤੋਂ ਜਾਂਦੇ ਹੋ, ਤੁਸੀਂ ਕਹਿੰਦੇ ਮੈਨੂੰ ਮੈਂ ਬਿਜ਼ਨਸ ਖੋਲਣਾ, ਉਹ ਕਹਿੰਦਾ ਜਾਂ ਤੂੰ ਕੰਪਨੀ ਖੋਲ ਲੈ ਜਾਂ ਟਰੱਸਟ ਖੋਲ ਲੈ। ਪਹਿਲੀ ਗੱਲ ਤਾਂ ਇਹ ਦੋਨੋਂ ਚੀਜ਼ਾਂ ਧਿਆਨ ਨਾਲ ਦੇਖਣੀਆਂ ਚਾਹੀਦੀਆਂ। ਐਕਚੁਅਲੀ ਹਾਈਬ੍ਰਿਡ ਸਿਸਟਮ ਵੀ ਹੁੰਦਾ, ਹਾਈਬ੍ਰਿਡ ਦੇ ਨਾਲ ਕੀ ਹੁੰਦਾ, ਮਿਕਸਿੰਗ ਆਫ ਟਰੱਸਟ ਐਂਡ ਦ ਕੰਪਨੀ ਟੁਗੈਦਰ, ਉਹ ਇੱਕ ਬੜਾ ਡਿਫਰੈਂਟ ਸਟਰਕਚਰ ਸੈਟਅਪ ਹੁੰਦਾ। ਪਰ ਉਹਦੇ ਵਿੱਚ ਪ੍ਰੋਬਲਮ ਕੀ ਆਉਂਦੀ, ਜਦੋਂ ਤੁਸੀਂ ਕੰਪਨੀ ਦੇ ਡਾਇਰੈਕਟਰ ਬਣਦੇ ਹੋ, ਤੁਸੀਂ ਕੋਈ ਨਹੀਂ ਇਹ ਟਾਈਮ ਸਪੈਂਡ ਕਰਦਾ 5 ਮਿੰਟ, ਅੱਜ ਕੱਲ੍ਹ ਤਾਂ AI ਹੈ ਭਾਜੀ, ਪਾਓ AI ਦੇ ਵਿੱਚ ਕਹੋ ਡਿਊਟੀਜ਼ ਆਫ ਡਾਇਰੈਕਟਰ, ਉਹ 'ਚ ਤੁਹਾਨੂੰ ਸਾਰਾ ਪਤਾ ਚੱਲ ਜਾਏਗਾ ਕਿ ਡਾਇਰੈਕਟਰ ਦੀਆਂ ਡਿਊਟੀਜ਼ ਕੀ ਹੈ, ਔਰ ਉਹ ਡਾਇਰੈਕਟਰ ਦੀਆਂ ਡਿਊਟੀਜ਼ ਨੂੰ ਗਵਰਨ ਕਰਦੀ ਹੈ ATO ਨਹੀਂ ਐਸਿਕ। ਐਸਿਕ ਦੇ ਵਿੱਚ ਕੋਪਰੇਸ਼ਨ ਲਾਅ ਹੁੰਦਾ, ਕੋਪਰੇਸ਼ਨ ਲਾਅ ਦੇ ਨਾਲ ਵੀ ਤੁਸੀਂ ਰਿਸਪੋਂਸੀਬਲ, ਉਹਦੇ ਬਾਰੇ ਜਾਣਕਾਰੀ ਲਓ। ਫਿਰ ਉਸ ਤੋਂ ਬਾਅਦ ਅਸੀਂ ਹਰ ਚੀਜ਼ ਅਕਾਊਂਟੈਂਟ 'ਤੇ ਕਰ ਦਿੰਦੇ ਹਾਂ, ਯਾਰ ਮੈਂ ਉਹਨੂੰ ਡਾਟਾ ਦੇ ਦਿੱਤਾ, ਉਹਨੇ ਮੈਨੂੰ ਨਹੀਂ ਦੱਸਿਆ, ਬਲੇਮਿੰਗ ਗੇਮ ਬੜੀ ਆਪਾਂ ਕਰ ਲੈਂਦੇ, ਬੜੀ ਈਜ਼ੀ ਹੈ ਐਸਕਿਊ, ਆਪਾਂ ਇਹ ਕਾਮਨ ਹੈ, ਇਹ ਆਪਾਂ ਆਪਣੇ ਆਪ ਨੂੰ ਐਜੂਕੇਟ ਕਰੀਏ, ਥੋੜ੍ਹਾ ਜਿਹਾ ਟਾਈਮ ਸਪੈਂਡ ਕਰੀਏ ਕਿ ਆਪਾਂ ਐਨਾਲਾਈਜ਼ ਕਰੀਏ। ਇੱਕ ਸਿੰਪਲ ਐਗਜ਼ਾਮਪਲ ਮੈਂ ਦੇ ਰਿਹਾ, ਬੜੀ ਸਿੰਪਲ ਵੇ ਨਾ, $100 ਤੁਸੀਂ ਸੇਲ ਕੀਤੀ, ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਮੇਰੇ ਓਪਰੇਟਿੰਗ ਐਕਸਪੈਂਸਿਸ $40,000 ਹੈ ਫੋਰ ਐਗਜ਼ਾਮਪਲ, ਫਟਾਫਟ ਅਸੀਂ ਕੈਲਕੂਲੇਸ਼ਨ ਕਰਦੇ ਹਾਂ $50 ਸਾਡਾ ਪ੍ਰੋਫਿਟ ਹੋ ਗਿਆ। ਆਈ ਥਿੰਕ ਡੂ ਰਿਵਰਸ, $100 ਤੁਸੀਂ ਸੇਲ ਕੀਤੀ, ਪਤਾ GST 10% ਕੱਢਣੀ ਹੈ, ਠੀਕ ਹੈ ਨਾ, 10 ਕੱਢੋ, ਦੂਜੇ ਬੈਂਕ 'ਚ ਲੈ ਕੇ ਜਾਓ ਉਸੇ ਵੇਲੇ, ਚਾਹੇ ਵੀਕਲੀ ਲੈ ਕੇ ਜਾਓ ਚਾਹੇ ਐਵਰੀਡੇ ਲੈ ਕੇ ਜਾਓ। ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ 25% ਸਮਾਲ ਬਿਜ਼ਨਸ, ਜੇ ਤੁਹਾਡਾ 10 million ਤੋਂ ਘੱਟ ਟਰਨਓਵਰ ਹੈ ਪੂਰੇ ਸਾਲ 'ਚ, ਉਹਨੇ 25% ਨੀਅਰਲੀ ਮੋਟਾ ਮੋਟਾ ਪ੍ਰੋਫਿਟ ਦੇ ਉੱਤੇ ਟੈਕਸ ਦੇਣਾ, ਪਰ ਲੈਟਸ ਸੇ ਆਪਾਂ ਕਹਿੰਦੇ 25% ਹੀ ਟੈਕਸ ਦੇਣਾ ਸੇਲ ਦੇ ਉੱਤੇ, ਠੀਕ ਹੈ, 25% ਉਹ ਕੱਢ ਲਓ, 10 ਉਹ ਕੱਢਿਆ, 25 35 ਰਹਿ ਗਿਆ, 65 ਰਹਿ ਗਿਆ। ਹੁਣ 65 ਦੇ ਵਿੱਚੋਂ ਦੇਖੋ ਓਪਰੇਟਿੰਗ ਐਕਸਪੈਂਸਿਸ ਕਿੰਨੇ ਹੈ, ਜੇ ਉਹ 25-35 ਆਪਾਂ ਅਲੱਗ ਰੱਖਾਂਗੇ ਬੈਂਕ ਅਕਾਊਂਟ 'ਚ, ਆਪਾਂ 65 ਦਿਮਾਗ 'ਚ ਲੈ ਕੇ ਚੱਲਾਂਗੇ ਕਿ ਹਲੇ 65 ਆਇਆ, ਸੇਲ 100 ਨਹੀਂ ਹੋਈ, ਸੇਲ 65 ਹੋਈ ਹੈ, 65 ਤੋਂ ਆਪਾਂ ਓਪਰੇਟਿੰਗ ਐਕਸਪੈਂਸਿਸ ਕੱਟ ਕੇ ਸ਼ਾਇਦ $15 ਬਚਣ, ਮਤਲਬ 15-20% ਤੁਹਾਨੂੰ ਪ੍ਰੋਫਿਟ ਬਣੇ, ਸਕੂਨ ਨਹੀਂ ਆ, ਟੈਨਸ਼ਨਾਂ ਨਹੀਂ ਹੈ। ਅੱਛਾ ਸੁਪਰ ਥੋੜੀ ਜਿਹੀ ਨਾਲ ਹੈ, ਅੱਜ ਕੱਲ੍ਹ ਤਾਂ ਹੁਣ ਪੇਡੇ ਸੁਪਰ ਹੈ, ਨਾਲ ਨਾਲ ਜਿੱਦਾਂ ਜਿੱਦਾਂ ਪੇ ਕੀਤੇ ਸੁਪਰ ਦੇਣੀ ਹੈ,
0: ਇਹ ਵੀ ਚੇਂਜ ਹੋ ਗਿਆ
1: ਹੁਣ 1 July ਤੋਂ। ਹੁਣ ਪੁਆਇੰਟ ਇਹ ਹੈ ਐਕਚੁਅਲੀ ਮਾਇੰਡ ਸੈਟ ਨੂੰ ਥੋੜ੍ਹਾ ਚੇਂਜ ਕਰਨਾ। ਇਸ ਕੰਟਰੀ 'ਚ ਆਏ ਹੈ, ਸਾਨੂੰ ਇਹ ਵੀ ਦੇਖਣਾ ਕਿ ਟੈਕਸ ਦੀ ਚੋਰੀ ਜ਼ਰੂਰੀ ਨਹੀਂ ਹੈ, ਟੈਕਸ ਦੇ ਨਾਲ ਲੂਪਹੋਲਸ ਹੁੰਦੇ ਨੇ, ਉਹਨੂੰ ਸਟਰਕਚਰਿੰਗ ਪ੍ਰੋਪਰਲੀ ਕਰੋ ਔਰ ਇਹ ਐਕਸਪੈਂਸਿਸ ਪ੍ਰੋਪਰਲੀ ਕਰੋ ਤਾਂ ਕਿ ਤੁਸੀਂ ਸਕੇਲ ਅਪ ਕਰ ਪਾਓ ਬਿਜ਼ਨਸ ਨੂੰ, ਠੀਕ ਹੈ। ਚੋਰੀ ਕਰਕੇ ਕਿਹਦਾ ਨੁਕਸਾਨ ਹੈ? ਨੁਕਸਾਨ ਸਾਡਾ ਹੀ ਹੈ, ਗੌਰਮੈਂਟ ਦੇ। ਜੇ ਤੁਸੀਂ ਰੋਡ ਦੇ ਉੱਤੇ ਰੋਡਸ ਪ੍ਰੋਪਰ ਨਹੀਂ ਬਣੀਆਂ, ਫਿਰ ਅਸੀਂ ਚੱਕਾ ਮਾਰਾਂਗੇ, ਯਾਰ ਯੂਨੋ ਪੋਥੋਲ ਆ ਗਏ ਨੇ। ਫਿਰ ਜੇ ਕਿਤੇ ਵੇਟਿੰਗ ਲਿਸਟ ਹੋ ਜਾਏ ਗੌਰਮੈਂਟ ਉੱਥੇ, ਫਿਰ ਆਪਾਂ ਚੀਕਾਂ ਮਾਰਾਂਗੇ। ਤਾਂ ਪੁਆਇੰਟ ਇਜ਼, ਆਪਾਂ ਜੇ ਸਿਸਟਮ ਦੇ ਵਿੱਚ ਲੈ ਕੇ ਬਲੈਂਡ ਹੋ ਕੇ ਉਹਨੂੰ ਇਨਹਾਂਸ ਐਪਰੀਸ਼ੀਏਟ ਹੋ ਕੇ ਪ੍ਰੋਪਰਲੀ ਕੰਮ ਕਰੀਏ ਤਾਂ ਸਰ ਵੈਲਦੀ ਆਸਟ੍ਰੇਲੀਅਨ ਐਵੇਂ ਥੋੜ੍ਹਾ ਬਣ ਜਾਂਦੇ ਨੇ। ਮੇਰੇ ਕਿੰਨੇ ਕਲਾਇੰਟ ਹੈ ਜੋ ਹਾਈ ਵੈਲਥ ਇੰਡੀਵਿਜੁਅਲਸ ਹੈ, ਅਲਟਰਾ ਹਾਈ ਵੈਲਥ ਇੰਡੀਵਿਜੁਅਲ, ਉਹਨਾਂ ਦੇ 50 million ਤੋਂ 100 million ਦੀ ਟਰਨਓਵਰ ਹੈ, ਉਹਨਾਂ ਦਾ ਕੰਮ ਕਰਦਾ। ਆਈ ਐਮ ਦੇਅਰ ਐਡਵਾਈਜ਼ਰਸ, ਲਾਈਕ ਅ ਟਰਸਟਿਡ ਐਡਵਾਈਜ਼ਰ। ਹੁਣ ਉਹਨਾਂ 'ਚ ਮੈਂ ਦੇਖਦਾ ਸਰ, ਦੇ ਨੋ ਹਾਊ ਟੂ ਪਲੇ ਦਾ ਗੇਮ, ਪਲੇ ਦਾ ਗੇਮ ਨਾ ਭਾਜੀ, ਗੇਮ ਤਾਂ ਖੇਲੀਏ ਪਹਿਲਾਂ ਹੀ। ਆਪਾਂ ਵਾਈਡ ਪਾਈ ਜਾਣੀ, ਆਪਾਂ ਕ੍ਰਿਕਟ ਜਾਂਦੇ ਨਾ, ਵਾਈਡ ਜਾਂ ਨੋ ਬੋਲ ਹੀ ਖੇਲੀ ਜਾਣੀ, ਤਾਂ ਗੇਮ ਕੀ ਖੇਲਾਂਗੇ।
0: ਸਹੀ ਗੱਲ ਹੈ। ਅੱਛਾ, ਜਿੱਦਾਂ ਤੁਸੀਂ ਪੈਸੇ ਵੱਖਰੇ ਕੱਢਣ ਦੀ ਕਿਹਾ ਵੀ ਵੱਖਰੇ ਅਕਾਊਂਟ ਦੇ ਵਿੱਚ, ਇੱਕ ਵੈਸੇ ਤਾਂ ਬਹੁਤ ਸਾਰੇ ਜਿਹੜੇ ਚਲੋ ਕਾਰੋਬਾਰੀ ਉਹਨਾਂ ਨੂੰ ਪਤਾ ਹੋਊਗਾ, ਪਰ ਜਿਨ੍ਹਾਂ ਨੂੰ ਨਹੀਂ ਪਤਾ, ਇਹ ਪਹਿਲਾਂ ਹੀ ਕੱਢ ਕੇ ਵੱਖਰੇ ਰੱਖਣ ਦਾ ਮਤਲਬ ਇਹ ਕਿ ਤੁਹਾਨੂੰ ਮੁੜ ਕੇ ਇੱਕਦਮ ਬੋਝ ਨਾ ਪਵੇ ਕਿ ਆਹ ਹਾਏ ਆਹ ਕਿੱਥੋਂ ਆ ਗਏ, ਕਿਉਂਕਿ ਆਪਾਂ ਜ਼ਿਆਦਾਤਰ ਆਪਾਂ ਵੀ ਹੁਣ ਚਿਰਾਂ ਤੋਂ ਕਾਰੋਬਾਰ ਕਰਦੇ ਅਤੇ ਇੱਥੇ ਮਰੀਦਾ ਆਖੀਦਾ ਵੀ ਹਾਂ ਠੀਕ ਆ, ਵਧੀਆ ਚੱਲ ਰਿਹਾ, ਵਧੀਆ ਚੱਲ ਰਿਹਾ, ਹੈ ਨਾ, 4 paise ਹੈਗੇ ਅਕਾਊਂਟ ਦੇ ਵਿੱਚ, ਅਤੇ ਜਿੱਦਣ ਆਪਾਂ ਬੈਸ ਭਰੀ ਦੀ ਆ ਉੱਦਣ ਕਹੀਦਾ ਹਾਏ ਆਹ ਕੀ ਹੋ ਗਿਆ, ਫਿਰ ਉੱਦਣ ਚੀਕਾਂ ਵੱਜਦੀਆਂ। ਅਤੇ ਇਹ ਮੇਰੇ ਖਿਆਲ ਇਹ ਜਿਹੜੇ ਬੈਂਕ ਅਕਾਊਂਟ ਦਿੰਦੇ ਉਹ ਨਾਲ GST ਅਕਾਊਂਟ ਉਸੇ ਬੈਂਕ 'ਚ ਵੀ ਦੇ ਦਿੰਦੇ ਨਾਲ,
1: ਕੱਢ ਕੇ ਬੋਲ ਸਕਦੇ ਹੋ ਕਿ ਮੈਨੂੰ 2 ਓਪਰੇਟਿੰਗ ਅਕਾਊਂਟ ਖੋਲ ਦਿਓ, ਉਹਦੇ ਵਿੱਚ ਟ੍ਰਾਂਸਫਰ ਕਰੀ ਜਾਓ। ਜੇ ਤੁਹਾਡਾ ਆਪਣਾ ਇੰਟਰਨਲ ਬੁੱਕਕੀਪਰ ਹੈਗਾ ਉਹਨਾਂ ਨੂੰ ਬੋਲ ਦਿਓ, ਜੇ ਅਕਾਊਂਟੈਂਟ ਉਹਨਾਂ ਨੂੰ ਹੀ ਬੋਲ ਦਿਓ, ਉਹਨਾਂ ਕੋਲ ਤਾਂ ਐਕਸੈਸ ਹੁੰਦੀ ਹੈ, ਬੈਂਕ 'ਚ ਐਕਸੈਸ ਆਪਾਂ ਦੇ ਦਿੰਦੇ ਹਾਂ ਜ਼ਿਆਦਾਤਰ। ਆਪਾਂ ਉਹਨਾਂ ਨੂੰ ਕਹਿ ਦਿਓ ਕਿ ਸਰ ਹਫ਼ਤੇ ਦੇ ਵਿੱਚ ਮੇਰਾ ਆਹ 35% ਕੱਢੀ ਜਾਓ ਤੁਸੀਂ।
0: ਸੋ ਇਸ ਤੋਂ ਇਲਾਵਾ ਕੀ ਵੇਖਿਆ ਤੁਸੀਂ ਇੰਨੇ ਸਮੇਂ ਦੇ ਵਿੱਚ, ਸਭ ਤੋਂ ਵੱਡੀ ਗਲਤੀ ਹੋਰ ਕਿੱਥੇ ਕਿੱਥੇ ਹੁੰਦੀ ਹੈ, ਕਿੱਥੇ ਫਸਦੇ ਨੇ ਆਪਣੇ ਬੰਦੇ ਗਾਂਹ ਜਾ ਕੇ?
1: ਆਈ ਥਿੰਕ ਕੁਛ ਗਲਤੀਆਂ, ਮੈਨੂੰ ਇਹ ਲੱਗਦਾ ਕਿ ਜਲਦੀ ਆਪਾਂ ਅਮੀਰ ਕੁਛ ਅਚੀਵ ਕਰਨਾ ਚਾਹ ਰਹੇ ਹਾਂ। ਇੱਕ ਨਾ ਅੱਜ ਦੀ ਜੋ ਜਨਰੇਸ਼ਨ ਦੇ ਵਿੱਚ ਨਾ ਪੇਸ਼ੈਂਸ ਰੈਜ਼ੀਲੀਅੰਸ ਉਹ ਘੱਟ ਗਈ ਹੈ, ਅਸੀਂ ਕੰਪੈਰੀਜ਼ਨ ਬਹੁਤ ਕਰਨ ਲੱਗ ਗਏ ਹਾਂ। ਕੰਪੈਰੀਜ਼ਨ ਦੇ ਨਾਲ ਕੀ ਹੈ ਕਿ ਸ਼ਾਰਟਕੱਟ ਹਿੱਸੇ ਵੱਲ, ਫੋਰ ਐਗਜ਼ਾਮਪਲ ਹੁਣ ਮੈਂ ਤੁਹਾਨੂੰ ਆਪ ਦੱਸਦਾ, ਮੈਨੂੰ ਐਵਰੀ ਵੀਕ ਭਾਜੀ 5-6 ਕਾਲ ਆਉਂਦੀਆਂ ਜੋ ਮੋਰਗੇਜ ਬ੍ਰੋਕਰਸ ਦੇ ਆਉਂਦੀਆਂ, ਔਰ ਕਲਾਇੰਟ ਨੇ ਕਿਹਾ ਹੁੰਦਾ ਕਿ ਬਈ ਨਿਤਿਨ ਸਾਹਿਬੀ ਨੂੰ ਫੋਨ ਕਰੋ, ਕਿਉਂਕਿ ਅਸੀਂ ਉਹਨਾਂ ਦੇ ਅਕਾਊਂਟਸ ਦੇਖਦੇ ਨੇ, ਲੋਜਮੈਂਟਸ ਦੇਖਦੇ ਨੇ ਉਹ। ਜਦਕਿ ਮਜ਼ੇਦਾਰ ਗਿਆ, ਮੈਂ ਕਦੀ ਅਕਾਊਂਟਿੰਗ ਔਰ ਬੁੱਕ ਕੀਪਿੰਗ ਕਰਨਾ ਨਹੀਂ ਚਾਹੁੰਦਾ ਸੀ। ਜਦੋਂ ਬੰਦੇ ਮੇਰੇ ਕੋਲ ਐਡਵਾਈਜ਼ਰ ਲਈ ਆਏ, ਐਡਵਾਈਜ਼ਿੰਗ ਲੈਣ ਲਈ ਜਾਂ ਟੈਕਸ ਡਿਸਪਿਊਟ ਮੈਟਰਸ ਮੈਂ ਉਹਨਾਂ ਨੇ ਰਿਜ਼ੋਲਵ ਕਰਾਇਆ, ਤਾਂ ਉਹਨਾਂ ਨੇ ਕਿਹਾ ਵੀਰ ਜੀ ਆਪਾਂ ਕਿਤੇ ਹੋਰ ਨਹੀਂ ਜਾਣਾ, ਤੁਸੀਂ ਸਾਨੂੰ ਪ੍ਰੋਟੈਕਟ ਕਰ ਸਕਦੇ, ਤੁਸੀਂ ਸਾਡਾ ਸਾਰਾ ਕੰਟਰੋਲ ਲੈ ਲਓ। ਉਸ ਲਈ ਸਾਨੂੰ ਫਿਰ ਆਪਣਾ ਉਹ ਬੁੱਕ ਕੀਪਿੰਗ ਔਰ ਅਕਾਊਂਟਿੰਗ ਆਮ ਵੀ ਖੋਲਣੀ ਪਈ। ਹੁਣ ਹੋਇਆ ਕਿ ਜਦੋਂ ਆਪਾਂ ਬੁੱਕ ਕੀਪਿੰਗ ਔਰ ਅਕਾਊਂਟਿੰਗ ਆਮ ਦੇਖੀ, ਉਹਦੇ ਵਿੱਚ ਨਾਲ ਜਦੋਂ ਬੋਰਡ ਗਏ ਬ੍ਰੋਕਰਸ ਮੈਨੂੰ ਫੋਨ ਕਰਕੇ ਕਹਿੰਦੇ ਨੇ ਵੀਰ ਜੀ ਤੁਸੀਂ ਇੱਦਾਂ ਕਰਨਾ, ਮੇਰੇ ਤੁਹਾਡਾ ਕਲਾਇੰਟ ਹੈ, ਉਹਨਾਂ ਨੇ ਮੈਨੂੰ ਤੁਹਾਡਾ ਨੰਬਰ ਦਿੱਤਾ, ਉਹਨਾਂ ਨੇ ਨਵੀਂ ਪ੍ਰੋਪਰਟੀ ਲੈਣੀ ਹੈ, ਬੋਰੋਵਿੰਗ ਉਹਨਾਂ ਦੇ ਹੈਨੀ ਹੈ, ਪਰ ਉਹਨਾਂ ਦਾ ਨਾ ਥੋੜ੍ਹਾ 2024-2025 ਦੇ ਨਾ ਟੈਕਸ ਰਿਟਰਨ 'ਚ ਜਾ ਕੇ ਨਾ ਥੋੜ੍ਹਾ ਇਨਫਲੇਟ ਕਰ ਦਿਉ ਫਿਗਰਸ। ਅਤੇ ਬੜਾ ਮਜ਼ੇਦਾਰ ਗੱਲ ਹੈ, ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਕੀ ਕਹਿ ਰਹੇ ਹੋ ਤੁਸੀਂ, ਮਤਲਬ ਮੈਨੂੰ ਸਮਝ ਲੱਗਾ। ਕਹਿੰਦਾ ਵੀਰ ਜੀ ਕਿ ਤੁਸੀਂ ਨਵੇਂ ਆਏ ਹੋ ਇੰਡਸਟਰੀ 'ਚ? ਮੈਂ ਕਿਹਾ ਨਵੀਂ ਇੰਡਸਟਰੀ 'ਚ ਤਾਂ ਨਹੀਂ, ਨਵੇਂ ਆਏ 20 ਸਾਲ ਹੋ ਗਏ ਮੈਨੂੰ ਕੰਮ ਕਰਦੇ, ਪਰ ਜੋ ਤੁਸੀਂ ਮੈਨੂੰ ਕਹਿ ਰਹੇ ਹੋ, ਤੁਸੀਂ ਸਮਝ ਰਹੇ ਹੋ ਕੀ ਕਹਿ ਰਹੇ ਹੋ ਤੁਸੀਂ ਮੈਨੂੰ, ਕਿ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਬਸ ਮੈਂ ਆਪਣੇ ਲੈਟਰ ਹੈਡ 'ਤੇ ਤੁਹਾਨੂੰ ਤੁਹਾਡੇ ਕਲਾਇੰਟ ਨੂੰ ਇਹ ਦੇ ਦਾਂ ਕਿ ਬਈ $1,00,000 ਦੀ ਸੇਲ ਨਹੀਂ ਸੀ, $5,00,000 ਦੀ ਸੇਲ ਸੀ, ਐਗਜ਼ਾਮਪਲ। ਹਾਂ, ਮੈਂ ਕਿਹਾ ਇਹ ਨਹੀਂ ਹੋ ਸਕਦਾ। ਹੁਣ ਮੈਂ ਜਦੋਂ ਉਹਨਾਂ ਨੂੰ ਨਾ ਕੀਤੀ, ਉਹਦਾ ਲੋਸ ਮੈਨੂੰ ਹੋਇਆ, ਕਲਾਇੰਟ ਛੱਡ ਕੇ ਗਿਆ। ਬਟ ਪੁਆਇੰਟ ਇਜ਼ ਭਾਜੀ, ਮੈਂ ਸ਼ਾਇਦ ਕਲਾਇੰਟ ਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਉਹਨਾਂ ਲਈ ਹੀ ਅੱਛਾ ਕੀਤਾ। ਫੋਰ ਐਗਜ਼ਾਮਪਲ, ਅੱਜ ਉਹਨਾਂ ਦੀ ਬੋਰਿੰਗ ਨਹੀਂ ਹੈ, ਉਹ ਲੋਨ ਲੈ ਲੈਂਦੇ, ਅੱਜ ਤਾਂ ਕਿਸ਼ਤਾਂ ਦੇ ਦਿੰਦੇ, ਜਦੋਂ ਇੰਟਰਸਟ ਰੇਟ ਵਧਣਾ, ਪ੍ਰੋਬਲਮ ਕਿੰਨੂ ਆਉਣੀ?
0: ਆ
1: ਰਹੀ ਹੈ। ਹੁਣ ਉਹ ਜਿਹੜੀਆਂ ਮਿਸਟੇਕਸ ਹੈ ਉਹ ਅੱਜ ਕੱਲ੍ਹ ਬਹੁਤ ਨੋਰਮ ਬਣ ਗਿਆ ਕਿ ਬਸ ਇਹ ਦੇਖ ਕੇ ਚੱਲੀ ਜਾਂਦਾ, ਮੇਰੇ ਕੋਲ 5 ਪ੍ਰੋਪਰਟੀਜ਼ ਆ, ਮੇਰੇ ਕੋਲ 10 ਪ੍ਰੋਪਰਟੀ। ਉਹ ਠੀਕ ਆ, ਕੋਈ ਗੱਲ ਨੀ, ਟਾਈਮ ਲਾਓ, 10-20 ਸਾਲ ਲਾਓ, ਕੰਮ ਕਰੋ, ਅੱਗੇ ਆ ਜਾਣਗੇ। ਅੱਛਾ, ਦੂਜੀ ਗੱਲ ਇਹ ਹੈ, ਮੈਂ ਬੜਾ ਸਪਿਰਚੁਅਲ ਹਾਂ ਭਾਜੀ, ਐਟ ਦਾ ਐਂਡ ਆਫ ਦਾ ਡੇ ਮੈਂ ਤਾਂ ਦੇਖਿਆ ਨੀ ਕਿਸੇ ਨੂੰ, ਹੁਣ ਤੁਸੀਂ ਦੇਖਿਆ ਤਾਂ ਮੈਨੂੰ ਨੀ ਪਤਾ, ਮੈਂ ਕਿਸੇ ਨੂੰ ਦੇਖਿਆ ਕਿ ਸੋਨੇ ਰੋਟੀ ਖਾਂਦੇ ਹੋਏ, ਖਾਲੀ ਆਇਆ ਖਾਲੀ ਅੱਜ ਜਾਣਾ। ਇਹ ਸਮਝਣਾ ਬਹੁਤ ਮੁਸ਼ਕਿਲ ਹੋ ਗਿਆ ਮੈਨੂੰ ਲੱਗਦਾ ਅੱਜ ਕੱਲ੍ਹ ਦੀ ਸੋਸਾਇਟੀ 'ਚ, ਹਰ ਕਿਸੇ ਨੂੰ ਲੱਗਦਾ ਆਹ 5-10 ਗੱਡੀਆਂ। ਮੈਂ ਕਹਿੰਦਾ ਇੰਜੋਏ ਕਰੋ, ਇੰਜੋਏ ਕਰੋ, ਬੜੀ ਮਜ਼ੇਦਾਰ ਇੱਕ ਗੱਲ ਕਰਨਾ ਜੇ ਤੁਸੀਂ ਅਲਾਓ ਕਰੋ, ਕਿਸੇ ਨਾਲ ਮੇਰੀ ਗੱਲ ਹੋਈ ਤੇ ਮੈਂ ਕਿਹਾ, ਉਹ ਸਾਡੇ ਨਾ ਬਜ਼ੁਰਗ ਕਹਿੰਦੇ ਸੀ ਕਿ ਚਾਦਰ ਉੱਨੀ ਕਰਨੀ ਚਾਹੀਦੀ ਜਿੰਨੇ ਇੱਕ ਪੈਰ
0: ਪੈਰ
1: ਮੈਨੂੰ ਰਿਸਪੋਂਸ ਕੀ ਆਇਆ, ਵੀਰ ਜੀ ਇਹ ਬਾਰਬੀਕਿਊ ਲਿਆ, ਕਹਿੰਦਾ ਚਾਦਰ ਵੱਡੀ ਲੈ ਲਓ। ਮੈਂ ਬਹੁਤ ਵਧੀਆ, ਮੈਂ ਕਿਹਾ ਚਾਦਰ ਵੀ ਵੱਡੀ ਲੈ ਲਓ, ਜਦੋਂ ਚਾਦਰ ਦੇ ਵਿੱਚ ਛੇਕ ਪੈਣੇ ਹੈ ਤੇ ਫਿਰ ਸਭ ਕੁਝ ਨਜ਼ਰ ਆਉਣਾ ਕਿ ਥੱਲੇ ਕੀ ਹੈ। ਹੁਣ ਪੁਆਇੰਟ ਸੋਚਣ ਵਾਲਾ ਕਿ ਤੁਸੀਂ ਆਪਣੇ ਆਪ ਨੂੰ ਆਪਣੇ ਮਨ ਨੂੰ ਸਮਝਾ ਦੋਨੋਂ ਸਾਈਡਾਂ ਸਕਦੇ, ਤੁਸੀਂ ਜੀਵਨ ਕਿੱਦਾਂ ਬਤੀਤ ਕਰਨਾ, ਤੁਸੀਂ ਲੈਗੇਸੀ ਆਪਣੇ ਕੰਟਰੀ ਚ ਆਏ ਹੋ, ਪਿਆਰ ਨਾਲ ਇੱਕ ਸਿਸਟਮ ਨਾਲ ਰਹੋ, ਸਕਿੱਲ ਅਪ ਕਰੋ, ਟਰਸਟਿਡ ਐਡਵਾਈਜ਼ਰ ਲਓ। ਮੈਂ ਸੱਚੀ ਕਹਿੰਦਾ ਬਹੁਤ ਓਪਰਚੁਨਿਟੀਜ਼ ਹੈ, ਰਾਈਟ ਵੇ ਨਾਲ ਬਹੁਤ ਕੁਛ ਤੁਸੀਂ ਅਚੀਵ ਕਰ ਸਕਦੇ। ਤੇ ਇਹ ਥੋੜਾ ਜਿਹਾ ਮੇਰੀ ਮੈਸੇਜ ਹੈ ਕਮਿਊਨਿਟੀ ਆਪਣਿਆਂ ਨੂੰ ਵੀ, ਨੋਨ ਕਮਿਊਨਿਟੀ ਮੈਂਬਰਸ ਨੂੰ ਵੀ, ਕਿ ਪਲੀਜ਼ ਇੱਕ ਇੱਕ ਬਿਜ਼ਨਸ ਪਲਾਨ ਰੱਖੋ।
0: ਸੋ ਇੱਥੇ ਬਿਜ਼ਨਸ ਪਲਾਨ ਦੀ ਜਿਹੜੀ ਆਪਾਂ ਅਕਸਰ ਹੀ ਵੇਖਦੇ ਹਾਂ ਵੀ ਘਾਟ ਰਹਿੰਦੀ ਆ, ਅਤੇ ਉਹ ਗੋ ਵਿਦ ਫਲੋ ਚੱਲੀ ਜਾਂਦਾ ਵਾ ਕੰਮ, ਫਿਰ ਉਹ ਇੱਕ ਸਟੇਜ 'ਤੇ ਜਾ ਕੇ ਪਤਾ ਲੱਗਦਾ ਕਿ ਆਪਾਂ ਪਿੱਛੇ ਬੈਕਐਂਡ ਦੇ ਉੱਤੇ ਆਪਾਂ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ ਸੀ। ਉਹ ਜਿਹੜੀਆਂ ਬੈਕਐਂਡ ਦੇ ਉੱਤੇ ਸਾਰੀਆਂ ਹੋਈਆਂ ਗਲਤੀਆਂ ਨੇ, ਉਹ ਕੀ ਉਹ ਵੀ ਤੁਹਾਨੂੰ ਤੰਗ ਪਰੇਸ਼ਾਨ ਕਰ ਸਕਦੀਆਂ, ਜੇ ਕਰ ਸਕਦੀਆਂ ਤਾਂ ਕਿੰਨੇ ਕੁ ਚਿਰ ਤੱਕ ਤੁਹਾਡੇ ਸਿਰ 'ਤੇ ਤਲਵਾਰ ਲਟਕਦੀ ਰਹਿੰਦੀ ਆ ਉਸ ਚੀਜ਼ ਦੀ, ਅਤੇ ਜੇ ਮੰਨ ਲਓ ਆਪਾਂ ਉਹਦੇ ਤੋਂ ਬਚਣਾ ਹੈ ਤਾਂ ਫਿਰ ਉਹਦੇ ਲਈ ਕੀ ਸਲਿਊਸ਼ਨ ਹੈ ਜੇ ਉਹ ਆਲਰੇਡੀ ਹੋ ਚੁੱਕਾ ਕੁਛ ਤਾਂ।
1: ਦੇਖੋ ਬੜੀ ਪਿਆਰੀ ਗੱਲ ਹੈ, ਕਹਿੰਦੇ ਨੇ ਕਿ ਇੱਕ ਝੂਠ ਦੇ ਮਗਰ 100 ਝੂਠ ਬੋਲਣੇ ਪੈਂਦੇ ਨੇ।
0: ਬਿਲਕੁਲ
1: ਇਹੀ ਗੱਲ ਅਪਣਾਈ ਜਾਂਦੀ ਹੈ, ਜਿਹੜੀਆਂ ਪੁਰਾਣੀਆਂ ਗਲਤੀਆਂ ਉਹ ਨਾਲ ਤਾਂ ਰਹਿਣਗੀਆਂ, ਪਰ ਉਹਦੇ ਦੋ ਆਪਸ਼ਨ ਹੈ। ਜਾਂ ਤਾਂ ਆਪਾਂ ਵਲੰਟਰੀ ਡਿਸਕਲੋਜ਼ਰ ਕਰ ਦਈਏ, ATO ਨੂੰ ਕਹੀਏ ਕਿ ਆਹ ਵਲੰਟਰੀ ਡਿਸਕਲੋਜ਼ਰ, ਸਾਡੇ ਕੋਲ ਗਲਤੀਆਂ ਹੋ ਗਈਆਂ, ਸੇਲ ਘੱਟ ਗਈ, ਘੱਟੀ ਆਪਾਂ ਰੱਖੀ ਗਈ ਹੈ ਗਲਤੀ ਨਾਲ, ਇਹਦੀ ਸੇਲ ਇੰਨੀ ਹੋਣੀ ਚਾਹੀਦੀ, ਜਾਂ ਖਰਚੇ ਸਾਡੇ ਵੱਧ ਗਏ ਨੇ ਅਤੇ ਇਹਦੇ ਖਰਚੇ ਘਟਾ ਦਿਉ, ਉਹਨੂੰ ਕਹਿੰਦੇ ਵਲੰਟਰੀ ਡਿਸਕਲੋਜ਼ਰ। ਜਦੋਂ ਆਪਾਂ ਵਲੰਟਰੀ ਡਿਸਕਲੋਜ਼ਰ ਕਹਿੰਦੇ ਹਾਂ, ਬੇਸਿਕਲੀ ਆਪਾਂ ਆਪ ਸਮਰਪਣ ਕਰ ਰਹੇ ਹਾਂ ਉਹਨਾਂ ਨੂੰ ਕਿ ਆਹ ਸਾਨੂੰ ਗਲਤੀ ਹੋ ਗਈ ਹੈ, ਅਤੇ ਉਹ 'ਚ ਉਹਨਾਂ ਨੇ ਬੜੇ ਆਰਾਮ ਨਾਲ, ਉਹ ਪੈਨਲਟੀ ਵੀ ਨਹੀਂ ਲਾਉਂਦੇ, ਉਹ ਬੜੇ ਆਰਾਮ ਨਾਲ ਅਮੈਂਡਮੈਂਟਸ ਕਰ ਦਿੰਦੇ ਨੇ, ਆਲ ਗੁੱਡ ਟੂ ਗੋ। ਤਾਂ ਬੇਸਿਕਲੀ ਇਹਨੂੰ ਆਪਾਂ ਇੱਕ ਤਰ੍ਹਾਂ ਦਾ ਪੀਸ ਆਫ ਮਾਇੰਡ ਕਹਿ ਸਕਦੇ। ਦੂਜਾ ਫਿਰ ਕੀ ਹੁੰਦਾ, ਜਿਹੜੇ ਬੰਦੇ ਬਹੁਤ ਆਪਣੇ ਆਪ ਨੂੰ ਸੋਚਦੇ ਨਹੀਂ ਨਹੀਂ ਜਦੋਂ ਹੋਏਗਾ ਤਾਂ ਦੇਖ ਲਾਂਗੇ, ਹੁਣ ਜਦੋਂ ਹੋਇਆ ਤਾਂ ਦੇਖ ਲਾਉਣ ਵਾਲੇ ਬੰਦੇ ਵੀ ਮੇਰੇ ਕੋਲ ਆਉਂਦੇ ਨੇ ਜੀ। ਹੁਣ ਉਹਦੇ ਐਗਜ਼ਾਮਪਲਸ ਇਹ ਆ ਕਿ ਕੰਪਨੀ ਪਿਛਲੇ ਕੁਛ ਸਾਲਾਂ ਤੋਂ, 3-4 ਸਾਲਾਂ 'ਚ ਉਹਨਾਂ ਨੇ ਬੈਸਿਸ 'ਤੇ GST ਪੇ ਨਹੀਂ ਕੀਤੀ, GST ਅਕਰੂ ਹੁੰਦੇ ਰਹੇ, ਜਿਹਦਾ GST ਅਕਰੂ ਹੁੰਦੇ ਰਹੇ ਉਹਦੇ ਨਾਲ ਉਹਦੇ 'ਤੇ ਇੰਟਰਸਟ ਵੀ ਪੈਂਦਾ, ਕਿਉਂਕਿ ਬੈਂਕ ATO ਕੋਈ ਫਰੀ ਇੰਟਰਸਟ ਫਰੀ ਉਹ ਤਾਂ ਹੈ ਨਹੀਂ ਪੈਸੇ ਦੇਣ ਵਾਲਾ, ਉਹਨੇ ਉਹਦਾ ਹੀ ਤੁਹਾਨੂੰ ਇੰਟਰਸਟ ਲਾਉਣਾ ਜਿਹਦਾ ਬੈਂਕ ਤੁਹਾਡੇ ਦੋ ਇੰਟਰਸਟ ਲਾਉਂਦਾ, ਅਤੇ ਉਹਨੇ ਉਹਦੇ ਉੱਤੇ GIC ਜਨਰਲ ਇੰਟਰਸਟ ਚਾਰਜ ਲੱਗਦਾ, ਅਤੇ ਉਹ ਕਰਕੇ ਫਿਰ ਉਹ ਤੋਂ ਬਾਅਦ ਲੇਟ ਲੋਜਮੈਂਟ ਪੈਨਲਟੀ ਵੀ ਲੱਗਦੀ ਹੈ। ਮੋਟਾ ਮੋਟਾ ਕੀ ਹੁੰਦਾ, $1,00,000 ਦਾ ਜਿਹੜਾ ਤੁਹਾਡਾ ਡੈਟ ਹੈ ਨਾ, ਉਹ ਆਉਣ ਵਾਲੇ ਟਾਈਮ 'ਚ ਉਹ 2,00,000 ਹੋ ਜਾਂਦਾ, ਬਿਨਾਂ ਕੁਛ ਕੀਤੇ ਹੋਏ। ਤੁਸੀਂ ਸੋਚਦੇ ਮੈਂ ਤਾਂ 1,00,000 ਹੀ ਦੇਣਾ। ਹੁਣ ਉਹਦੇ ਵਿੱਚ ਕੀ ਹੁੰਦਾ, ਬੜੇ ਲੋਕੀ ਅੱਜ ਕੱਲ੍ਹ ਕਹਿੰਦੇ ਨੇ ਮੈਂ ਤਾਂ ਕੰਪਨੀ ਲਿਕੁਇਡੇਟ ਕਰ ਦੇਣਾ, ਸਭ ਕੁਝ ਖਤਮ, ਆਪਾਂ ਕੰਪਨੀ ਖਤਮ, ਟੈਕਸ ਦੇਣਾ ਨਹੀਂ ਹੈ, ਕੋਈ ਨਹੀਂ, ਆਪਾਂ ਫਿਰ ਖੋਲਾਂਗੇ ਕਿਸੇ ਹੋਰ ਦੇ ਨਾਂ 'ਤੇ। ਧਿਆਨ ਨਾਲ ਵਿਚਾਰ ਨਾਲ ਇਹ ਸੁਣੋ ਜਿਹੜੇ ਸਰੋਤਾ ਹੈ, ਕਿ ਜਿਹੜੇ ਇਹ ਸੋਚ ਰਹੇ ਨੇ ਇਨਕਮ ਟੈਕਸ ਤੋਂ ਫਿਰ ਵੀ ਸ਼ਾਇਦ ਤੁਸੀਂ ਬਚ ਸਕਦੇ ਹੋ, ਜਿਹੜੀ GST ਹੈ ਸੁਪਰ ਹੈ, ਔਰ PAYG ਵਿਦਹੈਲਡ ਜਿਹੜੀ ਆਪਾਂ ਸੈਲਰੀ ਤੋਂ ਕਟਾ ਕੇ ਰੱਖਦੇ, ਇਹ ਪੈਸਾ ਕਦੀ ਵੀ ਕੰਪਨੀ ਦਾ ਨਹੀਂ ਸੀਗਾ, ਇਹ ਪੈਸਾ ਕਮਿਊਨਿਟੀ ਦਾ ਸੀ। GST ਤੁਸੀਂ ਔਨ ਬਿਹਾਫ ਆਫ ਕਮਿਊਨਿਟੀ ਤੁਸੀਂ ਕਲੈਕਟ ਕੀਤੀ, ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਸੁਪਰ ਹੈ ਉਹ ਤੁਸੀਂ ਅਫਕੋਰਸ ਉਹ ਔਨ ਟੋਪ ਆਫ ਦੈਟ, ਉਹ ਵੀ ਤੁਹਾਡੇ ਇੰਪਲੋਈ ਦਾ,
0: ਉਹ ਵੀ ਤੁਹਾਡਾ ਨਹੀਂ।
1: PAYG ਵਿਦ ਹੋਲਡਿੰਗ ਤੁਸੀਂ ਫਿਰ ਆਪਣੇ ਇੰਪਲੋਈ ਨੂੰ 100 ਲਈ ਜਗ੍ਹਾ 70 ਦਿੱਤੇ ਨੇ, 35 ਉਹਦੇ 'ਚੋਂ ਕਟਾ ਕੇ ਆਪਣੇ ਕੋਲ ਰੱਖੇ, ਉਹ ਵੀ ਤੁਹਾਡਾ ਪੈਸੇ ਨੇ। ਹੁਣ ਗੌਰਮੈਂਟ ਕੋਈ ਦੇਖੋ ਜੀ ਨਲਾਇਕ ਗੌਰਮੈਂਟ ਨਹੀਂ ਹੈ, ਉਹਨਾਂ ਨੇ ਲੋਅ ਬਣਾਏ ਨੇ, ਲੋਅ ਬੜੇ ਸੋਚ ਸਮਝ ਕੇ ਬਣਾਏ ਨੇ। ਗੌਰਮੈਂਟ ਕਹਿੰਦੀ ਹੈ ਹਾਂ ਵੀ ਤੂੰ ਕੰਪਨੀ ਤਾਂ ਲਿਕੁਇਡੇਟ ਕਰਤੀ, ਕੋਈ ਗੱਲ ਨਹੀਂ, ਪਰ ਜਿਹੜੇ ਆ ਸਾਰੇ ਪੈਸੇ ਹੈ ਨਾ 3 ਟੈਕਸਿਸ ਦੇ, ਇਹ ਤੈਨੂੰ ਪਰਸਨਲੀ ਦੇਣੇ ਪੈਣਗੇ। ਹੁਣ ਪਰਸਨਲੀ ਦੇ ਵੀ ਤੁਹਾਡੇ ਸਾਰੇ ਐਸੈਟਸ ਲਾਈਨ 'ਤੇ ਆ ਜਾਂਦੇ ਨੇ, ਉਹਨੂੰ ਕਹਿੰਦੇ ਫਿਰ DPN ਇਸ਼ੂ। DPN ਇਜ਼ ਦਾ ਵੇ ਆਫ ਮੂਵਿੰਗ ਦ ਕੰਪਨੀ ਲਾਇਬਿਲਟੀ ਟੂ ਯੂ ਐਜ਼ ਅ ਪਰਸਨਲ ਲਾਇਬਿਲਟੀ ਫੋਰ ਦ ਕੰਪਨੀ ਟੈਕਸਿਸ। ਅਤੇ ਹੁਣ ਇਹ ਚੀਜ਼ਾਂ ਮੈਨੂੰ ਅੱਜ ਕੱਲ੍ਹ ਪਿਛਲੇ 2-3 ਸਾਲਾਂ 'ਚ 80,000 DPN ਇਸ਼ੂ ਹੋਏ ਨੇ ਭਾਜੀ, 80,000, ਔਰ ਆਈ ਥਿੰਕ ਐਵਰੀ ਵੀਕ ਐਟਲੀਸਟ 4-5 ਕੇਸ ਮੈਂ DPN ਦੇ ਡਿਫੈਂਸਿਸ ਕਰ ਰਿਹਾ।
0: ਸੋ ਜ਼ਿਆਦਾਤਰ ਇਹ ਚੀਜ਼ਾਂ ਫੇਸ ਕਰਨੀਆਂ ਪੈਣੀਆਂ। ਓਕੇ, ਅੱਛਾ, ਇਸ ਤੋਂ ਇਲਾਵਾ ਜਿਹੜੇ ਹੋਰ ਆਡਿਟਸ ਦੇ ਬਾਰੇ ਜਿਹੜੀ ਬੜੀ ਚਰਚਾ ਹੁੰਦੀ ਆ ਆਮ ਕਮਿਊਨਿਟੀ ਦੇ ਵਿੱਚ, ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਵੀ ਆਡਿਟਸ ਜਿਹੜੇ ਨੇ ਉਹ ਇਸ ਸੂਰਤ ਵਿੱਚ ਹੁੰਦੇ ਨੇ, ਇੱਦਾਂ ਨਹੀਂ ਹੁੰਦੇ, ਇੰਨਾ ਹੋਵੇ ਤਾਂ ਫਿਰ ਕੋਈ ਨਹੀਂ, ਉਹਨਾਂ ਦਾ ਖਰਚਾ ਬਹੁਤ ਹੁੰਦਾ ਇਸ ਕਰਕੇ ਉਹ ਹੱਥ ਹੀ ਨਹੀਂ ਪਾਉਂਦੇ ਥੋੜ੍ਹੇ ਬਹੁਤੇ ਨੂੰ, ਇਹਦਾ ਕੀ ਪ੍ਰੋਸੈਸ ਹੈ, ਕਿੱਥੇ ਕਿੱਥੇ ਕਿੱਦਾਂ ਪਿੱਕ ਕਰਦੇ ਆ?
1: ਦੇਖੋ, ਦੋ ਤਿੰਨ ਤਰ੍ਹਾਂ ਦੇ ਆਡਿਟਸ ATO ਪਿੱਕ ਕਰਦਾ। ਇੱਕ ਤਾਂ ਰਿਸਕ ਮਾਡਲਿੰਗ ਉਹਨਾਂ ਦੇ ਇੰਟਰਨਲ ਸਿਸਟਮ 'ਚ ਹੁੰਦੀ ਹੈ, ਰਿਸਕ ਮੈਟ੍ਰਿਕਸ ਹੁੰਦੀ ਹੈ, ਕਿਉਂਕਿ ਰਿਸਕ ਮੈਟ੍ਰਿਕਸ ਇੱਦਾਂ ਹੁੰਦੀ ਹੈ ਕਿ ਦੇ ਹੈਵ ਡਾਟਾ ਐਨਾਲਿਸਟ, ਡਾਟਾ ਸਾਇੰਟਿਸਟ ਦੇ ਹੈਵ ਹਾਇਰਡ, ਉਹਨਾਂ ਨੂੰ $2,50,000 ਦੇ ਪੈਕੇਜ ਮਿਲ ਰਹੇ ਨੇ ਵੀਰ ਜੀ, ਅਤੇ ਉਹਨਾਂ ਦਾ ਕੰਮ ਹੀ ਹੈ ਕਿ ਡਾਟਾ ਨੂੰ ਐਨਾਲਾਈਜ਼ ਕਰਨਾ ਜੋ ਕਮਿਊਨਿਟੀ ਵੱਲੋਂ ਆ ਰਿਹਾ, ਡਿਫਰੈਂਟ ਡਿਫਰੈਂਟ ਕਿ ਵੀ ਇਹ ਇੰਡਸਟਰੀ 'ਚ ਹੋ ਸਕਦਾ ਵੀ ਹੈ ਇਹ ਨਹੀਂ,
0: ਅਕੋਰਡਿੰਗ ਟੂ ਬੈਂਚ ਮਾਰਕ,
1: ਅਕੋਰਡਿੰਗ ਟੂ ਦ ਇੰਡਸਟਰੀ ਬੈਂਚ ਮਾਰਕ। ਪਰ ਉਹ ਵੀ ਇੰਡਸਟਰੀ ਬੈਂਕ, ਕਈ ਬੜੇ ਸ਼ੈਤਾਨ ਜਾਂ ਬੜੇ ਕਲੈਵਰ ਮਾਇੰਡ ਨੂੰ ਕਹਿੰਦੇ ਭਾਈ ਇੰਡਸਟਰੀ ਬੈਂਕ ਤੋਂ ਤੁਹਾਡੇ ਥੱਲੇ ਥੱਲੇ ਚਲੀ ਜਾਓ, ਕੁਛ ਨਹੀਂ ਹੁੰਦਾ, ਕੋਈ ਨਹੀਂ ਫੜਨਗੇ। ਨਹੀਂ, ਉਹ ਦੇਖਦੇ ਨੇ ਤੁਹਾਡਾ ਪ੍ਰਾਇਰ ਹਿਸਟਰੀ। ਦੇਖੋ, ਇਲੈਕਟ੍ਰੋਨਿਕ ਫਿੰਗਰਪ੍ਰਿੰਟਸ ਤੁਸੀਂ ਛੱਡ ਰਹੇ ਹੋ ਜਿੰਨੀ ਵਾਰੀ ਤੁਸੀਂ ਲੌਜਮੈਂਟ ਕਰਦੇ ਹੋ, ਭਾਵੇਂ ਆਪਣੇ ਟੈਕਸ ਏਜੰਟ ਦੇ ਥਰੂ, ਭਾਵੇਂ ਆਪ ਤੁਸੀਂ ATO ਦੇ ਉੱਤੇ। ਤੋ ਦੇ ਐਨਾਲਾਈਜ਼ ਐਵਰੀਥਿੰਗ ਵਿਦ AI ਨਾਓਡੇਜ਼, ਔਰ ਡਾਟਾ ਮੈਚਿੰਗ ਦੇ ਨਾਲ, ਅਤੇ ਉਹਨਾਂ ਨੂੰ ਪਤਾ ਹੈ ਕਿ ਕਿੱਥੇ ਰੈੱਡ ਫਲੈਗ ਉਹਨਾਂ ਨੇ ਦੇਣਾ। ਅਤੇ ਇਹ ਕੋਈ ਪਰਮਾਨੈਂਟ ਨਹੀਂ ਹੈ ਕਿ ਇਸ ਸਾਲ ਉਹਨਾਂ ਨੇ, ਜਨਰਲੀ ਉਹ ਦੱਸ ਦਿੰਦੇ ਨੇ ਕਿ ਇਸ ਸਾਲ ਆਪਾਂ 3-4 ਇੰਡਸਟਰੀ ਚੂਜ਼ ਕੀਤੀ, ਉਹਨਾਂ ਨੂੰ ਆਪਾਂ ਫੋਕਸ ਕਰਦੇ, ਪਰ ਇਹਦਾ ਮਤਲਬ ਇਹ ਨਹੀਂ ਕਿ
0: ਬਾਕੀ
1: ਤੁਸੀਂ ਵਿਹਲੇ ਹੋਗੇ ਤਾਂ ਕਰੋ ਜੋ ਕਰਨਾ। ਉਹਨਾਂ ਦੇ ਇੱਕ ਪ੍ਰੋਪਰਲੀ ਫਰੇਮਵਰਕ ਹੈਗਾ, ਰਿਸਕ ਮੈਟ੍ਰਿਕਸ ਫਰੇਮਵਰਕ ਹੈ ਜਿਸ 'ਚ ਆਡਿਟ। ਦੂਜਾ, ਤੁਸੀਂ ਹੈਰਾਨ ਹੋਵੋਗੇ, ਅੱਜ ਦੀ ਡੇਟ 'ਚ ਡੋਬਿਨ ਬਹੁਤ ਚੱਲ ਰਹੇ ਨੇ। ਆਈ ਥਿੰਕ, ਅਗਰ ਮੈਂ ਰੋਂਗ ਨਹੀਂ ਹੈ, ਸਟੈਟਸ ਇਹ ਹੈ ਕਿ ਕਮ ਸੇ ਕਮ 10 ਤੋਂ ਪਤਾ ਨਹੀਂ 20,000 ਪਰ ਮੰਥ ਕਾਲ ਜਾਂਦੀਆਂ ਜੀ ATO ਕੋਲ ਡੋਬਿਨ ਕਰਨ ਲਈ। ਹੁਣ ਉਹ ਡੋਬਿਨ
0: ਇੱਕ ਚੀਜ਼ ਹੈ,
1: ਇਹ ਡੋਬਿਨ ਹੁੰਦਾ ਕਿ ਤੁਹਾਡੇ ਨੇਬਰਸ, ਤੁਹਾਡੇ ਕੰਪੀਟੀਟਰਸ, ਉਹ ਕਹਿੰਦੇ ਯਾਰ ਮੈਂ ਵੀ ਇਹੀ ਇੰਡਸਟਰੀ 'ਚ ਕੰਮ ਕਰ ਰਿਹਾ, ਇਹਨਾਂ ਕਿਸੇ ਦੇ ਮੋਟਰ ਮਕੈਨਿਕ ਹੈ ਜਾਂ ਕੋਈ ਕੈਫੇ ਵਾਲਾ ਹੈ, ਜਾਂ ਮੈਂ ਤਾਂ ਇੱਕ ਕੈਫੇ ਨਹੀਂ ਚਲਾ ਪਾ ਰਿਹਾ, ਉਹਨੇ 5 ਖੋਲਦੇ ਨੇ। ਯੂਨੋ, ਲਾਈਫ ਸਟਾਈਲ ਡਜ਼ਨਟ ਮੈਚ, ਯੂਨੋ ਉਹ ਕਾਰਾਂ ਤੁਸੀਂ ਲੈ ਲਈਆਂ, ਬੈਗਸ ਲੈ ਲਏ ਲੂਈ ਵਿਟੋਂ, ਸੋਸ਼ਲ ਮੀਡੀਆ 'ਚ ਜਿੰਨਾ ਮਤਲਬ ਕਿ ਅੱਜ ਕੱਲ੍ਹ ਮਤਲਬ ਇਹੀ ਰਹਿ ਜਾਂਦਾ ਕਿ ਟੋਇਲਟ ਨਹੀਂ ਗਏ, ਬਾਕੀ ਸਭ ਕੁਝ ਸੋਸ਼ਲ ਮੀਡੀਆ 'ਚ। ਮਤਲਬ ਪੁਆਇੰਟ ਇਹ ਹੈ ਕਿ ਉੱਥੇ ਗੌਰਮੈਂਟ ਪਾਗਲ ਨਹੀਂ ਆ, ਗੌਰਮੈਂਟ ਇਜ਼ ਵੈਰੀ ਕਲੈਵਰ, ਸੋ ਦੇ ਪਿੱਕ ਯੂ ਅਪ। ਹੁਣ ਡੋਬਿੰਗ ਦੇ ਵਿੱਚ ਅੱਜ ਕੱਲ੍ਹ ਤਾਂ ਸਰ ਪੁਲਿਸ, ਵਿਕਟੋਰੀਆ ਪੁਲਿਸ ਨੇ ਕੈਂਪੇਨ ਚਲਾਇਆ ਹੋਇਆ, ਉਹਨਾਂ ਨੇ ਇਹ ਕਿਹਾ ਕਿ ਜੇ ਤੁਹਾਨੂੰ ਲਾਈਫ ਸਟਾਈਲ, ਤੁਹਾਡੇ ਨੇਬਰਸ ਜਾਂ ਕਿਸੇ ਨੂੰ ਤੁਹਾਨੂੰ ਲੱਗਦਾ ਲਾਈਫ ਸਟਾਈਲ ਮੈਚ ਨਹੀਂ ਕਰਦਾ ਉਹਨਾਂ ਦੀ ਇਨਕਮ ਦੇ ਨਾਲ, ਤੁਸੀਂ ਸਾਨੂੰ ਡੋਬਿੰਗ ਕਰੋ, ਮਤਲਬ ਸ਼ਿਕਾਇਤ ਕਰੋ।
0: ਓਕੇ,
1: ਇਹ ਵਿਕਟੋਰੀਆ ਪੁਲਿਸ ਨੂੰ ਵੀ ਤੁਸੀਂ ਕਰ ਸਕਦੇ ਹੋ ਸ਼ਿਕਾਇਤ।
0: ਸੋ ਇਹ ਜਿਹੜੇ ਆਂਢ ਗੁਆਂਢ ਜਾਂ ਫਿਰ ਤੁਹਾਡੀ ਜਾਣ ਪਛਾਣ ਚੋਂ ਉਹ ਮੰਨ ਲਓ ATO ਜਾਂ ਫਿਰ ਪੁਲਿਸ ਕੋਲੋਂ ਉਹ ਸ਼ਿਕਾਇਤਾਂ ਜਾਂਦੀਆਂ ਨੇ,
1: ਜਾਂਦੀਆਂ,
0: ਸੋ ਉਹਦੇ ਬਿਹਾਫ ਤੇ ਵੀ ਆਡਿਟ ਪਿੱਕ ਹੁੰਦੇ।
1: ਓਕੇ,
0: ਸੋ ਜਿਹੜਾ ਆਪਾਂ ਇਨਡਾਇਰੈਕਟਲੀ ਆਪਾਂ ਕਹੀਏ ਤੇ ਜਿਹੜੇ ਲੋਕਾਂ ਦੇ ਸਾਹਮਣੇ ਆਪਾਂ ਛਾਉਣ ਦੀ ਕੋਸ਼ਿਸ਼ ਕਰਦੇ ਆ, ਬੇਸਿਕਲੀ ਉੱਥੋਂ ਹੀ ਸਮੱਸਿਆ।
1: ਕਹਿੰਦੇ ਨਾ ਕਿ ਘਰ ਦਾ ਬੇਦੀ ਲੰਕਾ ਉਡਾਏ, ਜਿਹੜੇ ਆਪਾਂ ਯਾਰਾਂ ਦੋਸਤਾਂ ਦੇ ਨਾਲ ਬਲੂ ਲੇਵਲਾਂ ਖੁੱਲੀਆਂ, ਹੁਣ ਕਿਤੇ ਦਾ ਕਿਤੇ ਤਾਂ ਦੇਣਾ ਪੈਣਾ।
0: ਹੋ ਸਕਦਾ ਕਿਤੇ ਬਹਿ ਕੇ ਆਪਾਂ ਆਪ ਹੀ ਫੁਕਰੀ ਮਾਰੀ ਹੋਵੇ ਵੀ ਮੈਂ ਤਾਂ ਇੱਦਾਂ ਕਰ ਦੇਣਾ, ਤੂੰ ਵੀ ਇੱਦਾਂ ਕਰਕੇ ਵੇਖ ਲਾ, ਮੈਂ ਤਾਂ ਇੱਦਾਂ ਕਰਕੇ ਪੈਸੇ ਬਚਾਏ। ਸੋ ਉਹ ਚੀਜ਼ਾਂ ਮਹਿੰਗੀਆਂ ਪੈ ਜਾਂਦੀਆਂ। ਸੋ ਇਹ ਹੋ ਗਿਆ ਇੱਕ ਡੋਬਿੰਗ ਹੋ ਗਈ, ਇੱਕ ਆਪਣਾ ਹੋ ਗਿਆ ਬੈਂਚ ਮਾਰਕ। ਕਿ ਹੋਰ ਵੀ ਕੋਈ ਤਰੀਕਾ ਜਿਹਦੇ ਨਾਲ ਇਹ ਪਿੱਕ ਹੋ ਜਾਂਦੀਆਂ ਨੇ?
1: ਜਿੱਦਾਂ ਹੋਲਡ, ਤੁਹਾਨੂੰ ਕਾਫੀ ਇਨਫੋਰਮੇਸ਼ਨ ਅੱਜ ਕੱਲ੍ਹ ਡਾਟਾ ਮੈਚਿੰਗ ਦੀ ਥਰਡ ਪਾਰਟੀ ਇਨਫੋਰਮੇਸ਼ਨ, ਜਿੱਦਾਂ ਬੈਂਕਸ ਤੋਂ ਬਹੁਤ ਇਨਫੋਰਮੇਸ਼ਨ ਆ ਜਾਂਦੀ ਹੈ ਕਿ ਤੁਹਾਡੇ ਅਕਾਊਂਟਸ ਕਿੰਨੇ ਖੁੱਲੇ ਹੋਏ ਨੇ, ਕਿਹੜੇ ਬੈਂਕ 'ਚ ਕਿੰਨਾ ਪੈਸੇ ਪਏ ਨੇ, ਕਿੰਨੇ ਡੋਲਰਸ ਪਏ ਨੇ, ਫਿਕਸ ਡਿਪੋਜ਼ਿਟ ਪਏ ਨੇ, ਲੋਕਰਸ, ਅੱਜ ਕੱਲ੍ਹ ਲੋਕਰਸ ਦੀ ਇਨਫੋਰਮੇਸ਼ਨ, ਜਾਂ ਲੋਕੀ ਸੋਚਦੇ ਨੇ ਕੈਸ਼ ਰੱਖ ਦਿਓ ਲੋਕਰ 'ਚ ਜਾ ਕੇ।
0: ਓਕੇ,
1: ਉਹ ਲੋਕਰ ਦੀ ਇਨਫੋਰਮੇਸ਼ਨ ਸਾਰੀਆਂ ਜਾਂਦੀਆਂ ਜੀ।
0: ਲੋਕਰ 'ਚ ਕੀ ਰੱਖਿਆ ਤੁਸੀਂ,
1: ਲੋਕਰ 'ਚ ਕੀ ਰੱਖਿਆ ਨਹੀਂ ਜਾਂਦਾ,
0: ਲੋਕਰ ਤੁਸੀਂ,
1: ਲੋਕਰ ਤੁਸੀਂ ਅਪਡੇਟ ਕਰਾਇਆ ਹੈ, ਕਿੰਨਾ ਸਾਈਜ਼ ਦਾ ਲੋਕਰ ਹੈ, ਕਿੰਨਾ ਹੈਗਾ, ਕਿੰਨਾ ਆ ਸਕਦਾ, ਉਹ ਸਭ ਪਤਾ ਉਹਨਾਂ ਨੂੰ।
0: ਸੋ ਜਿਹੜੀਆਂ ਲੋਕਰ ਵਾਲੀਆਂ ਕੰਪਨੀਆਂ ਨੇ ਉਹ ਵੀ ਕਨੈਕਟਿਡ ਹੀ ਨੇ ਇੱਧਰ,
1: ਸਭ ਡਾਟਾ ਸ਼ੇਅਰ, ਔਰ ਉਹਨਾਂ 'ਤੇ ਨੋਟਿਸਿਸ ਵੀ ਇਸ਼ੂ ਹੁੰਦੇ। ਇੱਕ ਹੁੰਦਾ ਇਹਨਾਂ ਨੂੰ ਕਹਿੰਦੇ ਨੇ ਸੈਕਸ਼ਨ 353-10-15 ਆਫ ਟੈਕਸ ਐਡਮਿਨਿਸਟ੍ਰੇਸ਼ਨ ਐਕਟ 1953 ਦੇ ਤਹਿਤ ਤੁਸੀਂ ਫਾਰਮਲ ਨੋਟਿਸ ATO ਦੇ ਸਕਦੀ ਕਿਸੇ ਨੂੰ ਵੀ, ਆਸਟ੍ਰੇਲੀਆ ਔਰ ਆਸਟ੍ਰੇਲੀਆ ਤੋਂ ਬਾਅਦ ਵੀ ਦੱਸਣ ਲਈ ਮਜਬੂਰ ਕਰ ਸਕਦੇ ਕਿ ਸਾਨੂੰ ਦੱਸੋ ਕਿ ਇਹ ਬੰਦੇ ਦਾ ਤੁਹਾਡੇ ਨਾਲ ਕੀ, ਤੁਸੀਂ ਲੋਕਰ 'ਚ ਓਪਰੇਟ ਹੈ ਜਾਂ ਨਹੀਂ ਹੈ ਜਾਂ ਕੀ ਨਹੀਂ ਹੈ। ਹੁਣ SRO 'ਚ ਕਾਫੀ ਇਨਫੋਰਮੇਸ਼ਨ ਆਉਂਦੀ ਕਿ ਬਈ ਸਟੇਟ ਰੈਵਨਿਊ ਆਫਿਸ ਜਿੱਦਾਂ ਵਿਕਟੋਰੀਆ ਦਾ ਹੈ, ਉਹ 'ਚੋਂ ਇਨਫੋਰਮੇਸ਼ਨ ਚਲਾਈ ਕਿੰਨੀਆਂ ਪ੍ਰੋਪਰਟੀਜ਼ ਤੁਸੀਂ ਲਿੱਤੀਆਂ ਨਹੀਂ ਲਿੱਤੀਆਂ, ਉਹ ਆਟੋਮੈਟਿਕ ਡਾਟਾ ਮੈਚਿੰਗ ਹੋ ਰਹੀ ਹੈ। ਉਹ ਨਾਲ ਹੀ ਦੇਖ ਲੈਂਦੇ ਭਾਈ ਤੁਹਾਡੀ ਸੈਲਰੀ ਇਨਕਮ ਤਾਂ ਇੰਨੀ ਹੈ, ਤੁਹਾਡੀ ਕੰਪਨੀ ਇੰਨੀ ਦਿਖਾ ਰਹੀ ਹੈ ਪ੍ਰੋਫਿਟ, ਤੁਸੀਂ ਲਿੱਤੀਆਂ 5 million ਦੀ ਪ੍ਰੋਫਿਟ।
0: ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੈਚ ਹੁੰਦੀਆਂ ਨੇ।
1: ਫਿਰ ਅੱਜ ਕੱਲ੍ਹ ਹੁਣ ਸਿੰਗਲ ਟੱਚ ਪੇਰੋਲ 'ਚ ਤਾਂ ਸਾਫ਼ ਇਨਫੋਰਮੇਸ਼ਨ ਹੈ, ਤੁਸੀਂ ਸੁਪਰ ਦਿੱਤਾ ਜਾਂ ਨਹੀਂ ਦਿੱਤਾ। ਹੁਣ ਉਹ 'ਚ ਸਾਫ਼ ਹੈ ਕਿ ਬਈ ਇਹ ਇੰਪਲੋਈ ਤੁਸੀਂ ਵੇਚ ਤਾਂ ਦੇ ਤੀ, ਠੀਕ ਹੈ, ਸੁਪਰ ਤੁਸੀਂ ਦਿੱਤਾ ਨਹੀਂ, ਉਹ ਫਿਰ ਡਾਟਾ ਉਹ ਫਟਾਫਟ ਆਟੋਮੈਟਿਕ ਉਹ ਪਿੱਕ ਕਰਦੇ ਨੇ, ਉਹ ਕਹਿੰਦੇ ਲੈ ਵੀ ਪਿਛਲੇ 5 ਸਾਲਾਂ 'ਚ ਤੁਸੀਂ 100 ਬੰਦਾ ਰੱਖਿਆ, ਆਉਂਦਾ ਜਾਂਦਾ ਵੀ ਰਹਿੰਦੇ ਨਾ ਕਈ ਵਾਰੀ, ਉਹਨਾਂ ਦੇ ਸਾਰਿਆਂ ਨੂੰ ਚਿੱਠੀਆਂ ਭੇਜ ਦਿੰਦੇ ਨੇ ਕਿ ਲਾਓ ਜੀ ਸੁਪਰ ਇੰਸ਼ੋਰੈਂਸ ਗਰੰਟੀ ਦੇ ਨਾਲ ਉਹ ਕਰੋ, ਫਿਰ ਸੁਪਰ ਇੰਸ਼ੋਰੈਂਸ ਗਰੰਟੀ ਦੇ ਚਾਰਜ ਕਰੋ। ਅੱਛਾ, ਉਹ ਤੋਂ ਇਲਾਵਾ ਹੁਣ ਅੱਗੇ ਤੱਕ ਇਨਫੋਰਮੇਸ਼ਨ ਇਹ ਵੀ ਚਲੇਗੀ, ਹੁਣ ਤੁਹਾਡਾ ਜਿੱਦਾਂ ਵਿਕ ਰੋਡ ਹੈ, ਜਾਂ ਨਿਊ ਸਾਊਥ ਵੇਲਸ ਦੇ ਵਿੱਚ ਉਹਨਾਂ ਦਾ ਆਪਣਾ ਕੋਈ ਹੋਏਗਾ ਦੂਜੀ ਸਟੇਟ, ਉੱਥੋਂ ਸਾਰੀ ਇਨਫੋਰਮੇਸ਼ਨ ਆਉਂਦੀ ਕਿ ਤੁਸੀਂ ਕਿਹੜੀਆਂ ਗੱਡੀਆਂ ਲਿੱਤੀਆਂ। ਇੱਕ ਤਾਂ ਬੈਂਚਮਾਰਕ ਇਹਨਾਂ ਨੇ ਵੈਸੇ ਕਰਦਾ ਸੀ, ਲੱਖ ਡਾਲਰ ਦੇ ਉੱਤੇ ਜੇ ਗੱਡੀ ਲਿੱਤੀ ਹੈ ਕਿਸੇ ਨੇ ਕੰਪਨੀ ਦੇ ਉੱਤੇ, ਖਾਸ ਕਰ ਉਹਨਾਂ ਨੂੰ ਸਭ ਨੂੰ ਲੈਟਰਸ ਦਿੱਤੀਆਂ ਗਈਆਂ ਜ਼ਿਆਦਾਤਰ,
0: ਓਕੇ,
1: ਜਿਹਨਾਂ ਨੇ ਬਿਜ਼ਨਸ ਕਾਰ ਲਿੱਤੀਆਂ
0: ਏਟੀਓ ਵੱਲੋਂ,
1: ਏਟੀਓ ਵੱਲੋਂ ਕਿ ਬਈ ਐਫ ਬੀ ਟੀ ਤੁਸੀਂ ਰਜਿਸਟਰ ਕਰਾਈ ਹੈ, ਨਹੀਂ ਫ੍ਰਿੰਜ ਬ੍ਰਾਂਡਿਡ ਫਿਟ ਟੈਕਸ। ਬੇਸਿਕਲੀ ਕੀ ਹੁੰਦਾ, ਕੰਪਨੀ ਇਜ਼ ਅ ਸੈਪਰੇਟ ਲੀਗਲ ਐਂਟੀਟੀ। ਜੇ ਤੁਸੀਂ ਕੰਪਨੀ ਦੇ ਉੱਤੇ ਕਾਰ ਚਲਾਉਂਦੇ ਹੋ ਔਰ ਤੁਸੀਂ ਐਜ਼ ਅ ਡਾਇਰੈਕਟਰ ਆਫ ਦ ਕੰਪਨੀ ਜਾਂ ਐਜ਼ ਅ ਇੰਪਲੋਈ ਆਫ ਦ ਕੰਪਨੀ ਯੂਜ਼ ਕਰਦੇ ਹੋ, ਤਾਂ ਤੁਸੀਂ ਇੱਕ ਤਰ੍ਹਾਂ ਦੀ ਕਿਸੇ ਕੰਪਨੀ ਦੀ ਕਾਰ ਯੂਜ਼ ਕਰ ਰਹੇ ਹੋ ਪ੍ਰਾਈਵੇਟਲੀ,
0: ਓਕੇ,
1: ਪ੍ਰਾਈਵੇਟ ਮੈਟਰ, ਜਿੱਦਾਂ ਬੱਚਿਆਂ ਨੂੰ ਸਕੂਲ ਛੱਡ ਆਏ, ਸ਼ਾਪਿੰਗ ਕਰ ਆਏ, ਗੇੜੀ ਮਾਰ ਆਏ,
0: ਸੋ ਕਹਿਣ ਨੂੰ ਤੁਹਾਡੀ ਹੈ ਪਰ ਉਹ ਬੇਸਿਕਲੀ ਕੰਪਨੀ ਦੀ,
1: ਕੰਪਨੀ ਦੀ। ਫਿਰ ਜਦੋਂ ਕੰਪਨੀ ਉਹ ਕੰਪਨੀ ਦੀ ਤੁਸੀਂ ਕਾਰ ਯੂਜ਼ ਕਰਦੇ ਹੋ ਪ੍ਰਾਈਵੇਟ ਮੈਟਰ ਲਈ, ਉਹਨੂੰ ਕਹਿੰਦੇ ਨੇ ਉਹਦੇ ਉੱਤੇ ਟੈਕਸ ਦੇਣਾ ਪੈਂਦਾ ਫ੍ਰਿੰਜ ਬੈਨੀਫਿਟ ਟੈਕਸ, ਕਿਉਂਕਿ ਤੁਸੀਂ ਆਪਣੇ ਡਾਇਰੈਕਟਰ ਨੂੰ ਬੈਨੀਫਿਟ ਦੇ ਰਹੇ
0: ਹੋ, ਓਕੇ,
1: ਕਾਰ ਚਲਾਉਣ ਦਾ,
0: ਕੰਪਨੀ ਡਾਇਰੈਕਟਰ ਨੂੰ ਬੈਨੀਫਿਟ ਦੇ ਰਹੀ
1: ਹੈ, ਓਕੇ, ਕਾਰ ਲਿਜਾਣ ਦਾ, ਚਲਾਉਣ ਦਾ। ਫਿਰ ਉਹ ਕਹਿੰਦੇ ਆ ਕਿ ਬੈਨੀਫਿਟ ਦੇ ਉੱਤੇ ਐਬੀਟੀ ਟੈਕਸ ਲੱਗਦਾ,
0: ਓਕੇ।
1: ਤੇ ਇਹ ਕਾਫੀ ਚੀਜ਼ਾਂ ਸਾਡੇ ਕਾਫੀ ਜਾਣਿਆਂ ਨੂੰ ਪਤਾ ਹੀ ਨਹੀਂ ਹੈਗੀਆਂ ਕਿ ਬਈ ਐਫ ਬੀ ਟੀ ਵੀ ਰਜਿਸਟਰ ਕਰਾਉਣਾ ਪੈਂਦਾ, ਔਰ ਕਾਫੀ ਅਕਾਊਂਟੈਂਟਸ ਵੀ ਅਨਫੋਰਚੁਨੇਟਲੀ ਐਜੂਕੇਟ ਨਹੀਂ ਕਰ ਪਾ ਰਹੇ। ਟੈਕਨੀਕਲੀ ਜੇ ਤੁਸੀਂ ਕੰਪਨੀ ਕਾਰ ਲਿੱਤੀ ਹੈ ਨਾ, ਤੁਸੀਂ ਐਫ ਬੀ ਟੀ ਚ ਰਜਿਸਟ੍ਰੇਸ਼ਨ ਜ਼ਰੂਰ ਕਰਾਉਣੀ ਹੈ, ਚਾਹੇ ਤੁਸੀਂ ਨੀਲ ਪਾਓ ਬਾਅਦ ਚੋਂ,
0: ਓਕੇ। ਸੋ ਇਹ ਇਹ ਰਜਿਸਟ੍ਰੇਸ਼ਨ ਕਿਹੜੇ ਤਰੀਕੇ ਦੇ ਨਾਲ ਹੁੰਦੀ ਹੈ, ਆਪ ਕਰ ਸਕਦੇ ਆ ਜਾਂ ਏਟੀਓ
1: ਜਿੱਦਾਂ ਜੀਐਸਟੀ ਕਰਦੇ ਆ ਆਪਾਂ ਰਜਿਸਟ੍ਰੇਸ਼ਨ,
0: ਓਕੇ,
1: ਇਹਦਾ ਤੁਹਾਡੇ ਅਕਾਊਂਟੈਂਟ ਵੀ ਕਰ ਸਕਦੇ, ਤੁਸੀਂ ਆਨਲਾਈਨ ਜਾ ਸਕਦੇ ਹੋ, ਏਟੀਓ ਆਨਲਾਈਨ ਬਿਜ਼ਨਸ ਪੋਰਟਲ ਹੈ। ਐਕਚੁਅਲੀ ਕਈਆਂ ਨੂੰ ਆ ਵੀ ਨਹੀਂ ਪਤਾ, ਦੇਖੋ ਮਜ਼ੇਦਾਰ ਗੱਲ ਹੈ ਕਿ ਉਹਨਾਂ ਨੂੰ ਲੱਗਦਾ ਸਿਰਫ ਅਕਾਊਂਟੈਂਟ ਹੀ ਸਾਡਾ ਡਾਟਾ ਐਕਸੈਸ ਕਰ ਸਕਦਾ ਏਟੀਓ, ਨਹੀਂ। ਪਹਿਲਾਂ ਤਾਂ ਤੁਸੀਂ ਮਾਈ ਗਵ ਆਈ ਡੀ ਤੁਹਾਡੇ ਪਰਸਨਲੀ ਯੂਜ਼ ਹੁੰਦੀ ਹੈ ਜਦੋਂ ਮਾਈ ਗਵ ਆਪਾਂ ਜਾਂਦੇ ਹਾਂ। ਦੂਜਾ ਬਿਜ਼ਨਸ ਲਈ ਹੈਗਾ, ਸਰਚ ਕਰੋ ਆਨਲਾਈਨ ਬਿਜ਼ਨਸ ਪੋਰਟਲ, ਉਹ 'ਚ ਜਾ ਕੇ ਤੁਸੀਂ ਆਪ ਆਪਣਾ ਮਾਈ ਆਈ ਡੀ ਦੇ ਨਾਲ ਲਿੰਕ ਕਰਕੇ ਤੁਹਾਡੇ ਜਿੰਨੇ ਬਿਜ਼ਨਸਿਸ ਹੈਗੇ ਨੇ ਉਹ ਸਾਰੇ ਲਿੰਕ ਆ ਜਾਏ, ਸਾਰਾ ਚਿੱਠਾ ਆ ਜਾਏਗਾ, ਤੁਹਾਨੂੰ ਅਕਾਊਂਟੈਂਟ ਦੀ ਲੋੜ ਨਹੀਂ ਹੈ। ਹੁੰਦਾ ਜੇ ਐਜ਼ ਅ ਇੰਪਲੋਈ ਤੁਸੀਂ ਜਾਂ ਮਤਲਬ ਕਿ ਆਪਣੇ ਲਈ ਵਰਕ ਫਰੋਮ ਹੋਮ ਜਿੱਦਾਂ ਆਪਾਂ ਕਹਿੰਦੇ ਨਾ ਵਰਕ ਰਿਲੇਟਡ ਆਪਾਂ ਟਰੈਵਲ ਕੀਤਾ, ਉਹ ਉਹਦੇ ਲਈ ਜ਼ਰੂਰੀ ਹੈ ਕਿ ਲੋਗ ਬੁੱਕ ਮੈਥਡ ਯੂਜ਼ ਕਰਨ ਜਾਂ ਸੈਂਸ ਪਰ ਕਿਲੋਮੀਟਰ, ਇੱਦਾਂ ਹੀ ਦੋ ਹੋਮ ਮੈਥਡ ਹੈ, ਉਹਨਾਂ 'ਚ ਤੁਹਾਨੂੰ ਡਿਪੈਂਡ ਕਰਨਾ ਪੈਂਦਾ ਕਿ ਕਿਹੜਾ ਮੈਥਡ ਚੂਜ਼ ਕਰਦੇ। ਤੁਸੀਂ ਲੋਗ ਬੁੱਕ ਲਿੱਤਾ ਫਿਰ ਤੁਹਾਨੂੰ ਲੋਗ ਬੁੱਕ ਦੇ ਬਾਰੇ ਪੂਰਾ ਲਿਖਣਾ ਪਏਗਾ ਕਿ ਵੀ ਕਿੱਥੇ ਗਏ, ਕਿਉਂ ਗਏ, ਕਿੰਨਾ ਮਿਲੇ, ਉਹਦੇ ਡਿਟੇਲਸ, ਜਾਂ ਕਿ ਜੇ ਏ ਟੀ ਓ ਆਡਿਟ ਕਰੇ ਉਹ ਉਹਨਾਂ ਨੂੰ ਫੋਨ ਕਰਕੇ ਵੀ ਪੁੱਛੇਗੀ,
0: ਓਕੇ,
1: ਕਿ ਤੁਸੀਂ ਮਿਲੇ ਜਾਂ ਨਹੀਂ ਮਿਲੇ, ਐਵੇਂ ਤਾਂ ਨਹੀਂ ਤੁਸੀਂ ਬਸ ਐਵੇਂ ਲੀਕਾਂ ਪਾਈਆਂ ਹੀ ਆ।
0: ਹਾਂ, ਵੀ ਕਿਹੜੇ ਕਿਹੜੇ ਬੰਦੇ ਨੂੰ ਤੁਸੀਂ ਮਿਲੇ, ਸੋ ਕੰਮ ਦੇ ਨਾਲ ਰਿਲੇਟਡ ਸੀ ਜਾਂ ਉਹ ਨਹੀਂ ਸੀ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਆਲਵੇਜ਼ ਜਦੋਂ ਵੀ ਆਪਾਂ ਗੱਡੀ ਲੈ ਕੇ ਨਿਕਲਦੇ ਹਾਂ ਉਦੋਂ ਆਪਾਂ ਨੋਟ ਕਰਨਾ।
1: ਯੈਸ, ਗੱਡੀ ਜਿੱਦਾਂ ਇੰਜਨ ਸਟਾਰਟ ਕੀਤਾ ਉਸ ਤੋਂ ਪਹਿਲਾਂ,
0: ਓਕੇ,
1: ਲੌਗ ਬੁੱਕ 'ਚ ਲਿਖੋ ਕਿੱਥੇ ਜਾ ਰਹੇ, ਟਾਈਮ ਕੀ ਹੈ, ਕਿਸ ਪਰਪਸ ਲਈ ਜਾ ਰਹੇ, ਕਿਹਨੂੰ ਮਿਲਣ ਜਾ ਰਹੇ, ਉਹਦੇ ਕੰਟੈਕਟ ਡਿਟੇਲਸ, ਉੱਥੇ ਜਾ ਕੇ ਤੁਸੀਂ ਜਦੋਂ ਗੱਡੀ ਉਤਾਰੀ ਹੈ ਕਿੰਨੇ ਕਿਲੋਮੀਟਰ ਕੀਤੇ ਹੈ, ਫਿਰ ਉਹ ਤੋਂ ਬਾਅਦ ਵਾਪਸ ਜਦੋਂ ਤੁਸੀਂ ਆਏ ਹੋ ਵਾਪਸ ਰੱਖੀ ਹੈ ਉਹਦੇ ਕਿੰਨੇ ਕਿਲੋਮੀਟਰ ਹੈ, ਸੋ ਜਾਣ ਦੇ ਵੀ ਆਉਣ ਦੇ।
0: ਓਕੇ, ਤੇ ਇਹਦੇ ਵਿੱਚ ਜਿਹੜੇ ਮੰਨ ਲਓ ਪਰਸਨਲ ਯੂਜ਼ ਹੋਗੀ, ਕਿਉਂਕਿ ਜਦੋਂ ਆਪਾਂ ਮੰਨ ਲਓ ਬਿਜ਼ਨਸ ਦੇ ਲਈ ਆਪਾਂ ਰਨ ਕਰਦੇ ਹਾਂ ਤੇ ਉਹਦੇ 'ਚ ਪਰਸਨਲ ਤੇ ਥੋੜ੍ਹਾ ਬਹੁਤਾ ਮਿਕਸ ਹੋਣਾ ਹੀ ਹੋਣਾ, ਜਾਂਦੇ ਜਾਂਦੇ ਘਰੋਂ ਤੁਸੀਂ ਬੱਚੇ ਪਿੱਕ ਕਰ ਲਏ ਸਕੂਲ ਤੋਂ, ਜਾਂ ਤੁਸੀਂ ਆਪਣੇ ਕਿਸੇ ਸੌਦਾ ਪਤਾ ਲੈਣ ਤੁਸੀਂ ਚਲੇ ਗਏ ਘਰ ਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਡਿਕਲੇਅਰ ਕਰਨੀਆਂ।
1: ਹਾਂਜੀ, ਉਹ ਵੀ ਵਿੱਚ ਡਿਕਲੇਅਰ ਕਰਨੀਆਂ ਪੈਂਦੀਆਂ ਪੂਰਾ, ਤਾਂ ਕਿ ਤੁਸੀਂ ਉਹ ਕਲੇਮ ਨਾ ਕਰ ਪਾਓ।
0: ਤੇ ਇਹਦੇ 'ਚ ਪਰਸੈਂਟੇਜ ਫਿਰ ਕਿੱਦਾਂ ਕੱਢਦੇ ਨੇ ਇਹਦੀ?
1: ਇਹਦੀ ਪਰਸੈਂਟੇਜ ਵੀ ਜਿੱਦਾਂ ਪ੍ਰੋਪੋਰਸ਼ਨਲ ਮੈਥਡ ਕਹਿ ਲੈਂਦੇ ਹੋ ਤੁਸੀਂ,
0: ਓਕੇ,
1: ਇਹਦੇ ਵਿੱਚ ਤੁਸੀਂ ਪਰਸੈਂਟੇਜ ਇੱਦਾਂ ਈਅਰ ਐਂਡ ਆ ਕੇ ਤੁਸੀਂ ਦੇ ਦਿਓ ਕਿ ਆਈ ਥਿੰਕ ਅਪ ਟੂ 5000 ਕਿਲੋਮੀਟਰ ਤੱਕ ਤੁਸੀਂ, ਤੁਹਾਨੂੰ ਆਈ ਥਿੰਕ ਇੰਨੀ ਟੈਨਸ਼ਨ ਵਾਲੀ ਲੋੜ ਨਹੀਂ, ਬਸ ਇਹ ਰੀਜ਼ਨਸ ਰੱਖੋ ਕਿ ਕੀ ਤੁਸੀਂ ਟਰੈਵਲ ਕੀਤਾ। ਅਗਰ ਤੁਸੀਂ ਉਹ ਤੋਂ ਉੱਪਰ ਗਏ ਹੋ ਫਿਰ ਤੁਹਾਨੂੰ ਉਹਦੀ ਪ੍ਰੋਪੋਰਸ਼ਨ ਦੇਖਣੀ ਪਵੇਗੀ ਕਿ ਕਿੰਨਾ ਪ੍ਰਾਈਵੇਟ ਸੀਗਾ ਪਰਸੈਂਟੇਜ, ਤੇ ਉਸ ਹਿਸਾਬ ਨਾਲ ਉਹਨੂੰ ਰਿਡਿਊਸ ਕਰਨਾ ਪਏਗਾ ਕਲੇਮ।
0: ਓਕੇ, ਸੋ ਅਦਰਵਾਈਜ਼ ਫਿਰ ਇਹਦਾ ਖਮਿਆਜ਼ਾ ਇਹਦਾ ਇਹ ਆ ਕਿ ਤੁਹਾਨੂੰ ਫਿਰ ਉਹ ਜਿਹੜਾ ਟੈਕਸ ਤੁਸੀਂ ਕਹਿ ਰਹੇ ਉਹ ਨਾਲ ਦੇਣਾ ਪਊਗਾ।
1: ਯੈਸ
0: ਜੀ, ਸੋ ਅਦਰਵਾਈਜ਼ ਹੋਰ ਕੋਈ ਇਸ ਤੋਂ ਇਲਾਵਾ ਕੋਈ ਪੈਨਲਟੀ ਇਹਦੀ?
1: ਨਹੀਂ, ਉਹ ਦੇਖੋ ਉਸ ਤੋਂ ਬਾਅਦ ਪੈਨਲਟੀ ਤਾਂ ਹਮੇਸ਼ਾ ਲੱਗਦੀ ਹੈ ਜੇ ਟੈਕਸ ਸ਼ਾਰਟਫਾਲ ਆਇਆ। ਫਿਰ ਤਿੰਨ ਤਰ੍ਹਾਂ ਦੀ ਪੈਨਲਟੀਜ਼ ਹੁੰਦੀਆਂ, ਲੈਕ ਆਫ ਰੀਜ਼ਨੇਬਲ ਕੇਅਰ 25% ਹੁੰਦੀ ਹੈ
0: ਜੀ,
1: ਰੈਕਲਨੈਸ 50% ਹੁੰਦੀ ਹੈ, ਔਰ ਇੰਟੈਂਸ਼ਨਲ ਡਿਸਰੀਗਾਰਡ 75% ਹੁੰਦੀ ਹੈ।
0: ਓਕੇ,
1: ਇਹ ਤਿੰਨ ਤਰ੍ਹਾਂ ਦੀਆਂ ਪੈਨਲਟੀਜ਼ ਲੱਗ ਸਕਦੀਆਂ
0: ਜੀ।
1: ਜੇ $100 ਤੁਸੀਂ ਟੈਕਸ ਦੇਣਾ ਬੰਦ ਹੈ ਤੇ ਉਹਦੇ ਉੱਤੇ 25% ਵੀ ਲੱਗ ਸਕਦੀ, 50% ਲੱਗ ਸਕਦੀ, 75% ਵੀ ਲੱਗ ਸਕਦੀ, ਮਤਲਬ 175 ਵੀ ਹੋ ਸਕਦਾ, 150 ਵੀ ਹੋ ਸਕਦਾ, 125 ਵੀ ਹੋ ਸਕਦਾ। ਉਹ ਤੋਂ ਉੱਪਰ ਫਿਰ ਤੁਹਾਡਾ ਸ਼ਾਰਟਫਾਲ ਇੰਟਰਸਟ ਚਾਰਜ ਲੱਗਦਾ, ਉਹ ਤੋਂ ਉੱਪਰ ਫਿਰ GIC ਲੱਗਦਾ।
0: ਓਕੇ, ਸੋ ਕਾਫੀ ਕੁਛ ਆ। ਤੇ ATO ਦਾ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਹੁਣ AI ਬਹੁਤ ਯੂਜ਼ ਕਰ ਰਹੇ ਨੇ ਤੇ ਕਈ ਚੀਜ਼ਾਂ ਜਿਹੜੀਆਂ ਆਟੋਮੈਟਿਕਲੀ ਪਿੱਕ ਹੋ ਰਹੀਆਂ ਨੇ ਤੇ ਪਹਿਲਾਂ ਦੇ ਨਾਲੋਂ ਵੱਧ ਸ਼ਾਇਦ ਆਡਿਟ ਆਉਣਗੇ ਜਾਂ ਪਹਿਲਾਂ ਦੇ ਨਾਲੋਂ ਵੱਧ ਤੁਹਾਨੂੰ ਪੁੱਛਗਿੱਛ ਤੁਹਾਨੂੰ ਜਿਹੜੀ ਕਲੈਰੀਫਿਕੇਸ਼ਨ ਦੇਣੀ ਪਊਗੀ, ਉਹਦੇ ਬਾਰੇ ਕੀ ਅਪਡੇਟ ਹੈ?
1: ਦੇਖੋ, ਆਈ ਥਿੰਕ ਲੋਕਾਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਆਸਟ੍ਰੇਲੀਅਨ ਟੈਕਸ ਆਫਿਸ ਹੈ ਨਾ, this is the leading tax administrator in terms of technology advancement in the world. Matlab ATO nu baad de western countries tode US ja Europe dekhda hai hoya aur eh to sikhda hai, eh inna fast chalde ne baaki rest of the world. ਔਰ ਇਹਦਾ ਰੀਜ਼ਨ ਇਸ ਲਈ ਵੀ ਹੈ ਕਿਉਂਕਿ ਆਪਣੀ ਪਾਪੂਲੇਸ਼ਨ ਘੱਟ ਹੈ ਤੇ ਟੈਸਟਿੰਗ ਈਜ਼ੀ ਹੋ ਜਾਂਦੀ
0: ਹੈ
1: ਤੇ ਇਸ ਲਈ ਇੰਪਲੀਮੈਂਟੇਸ਼ਨ ਜਲਦੀ ਹੋ ਜਾਂਦੀ ਹੈ ਤੇ ਉਹਦੇ ਕਾਰਨ ਹੁਣ ATO ਬਹੁਤ ਐਡਵਾਂਸ ਹੈ AI ਦੇ ਵਿੱਚ। ਆਟੋਮੇਸ਼ਨ ਹੁਣ ਤੁਹਾਨੂੰ ਈਮੇਲਸ ਆਉਣੀਆਂ ਸ਼ੁਰੂ ਹੋ ਗਈਆਂ, ਅੱਗੇ ਕਈ ਚੀਜ਼ਾਂ ਨਹੀਂ ਹੁੰਦੀਆਂ ਸੀ, ਜਿੱਦਾਂ ਫੋਰ ਇਗਜ਼ਾਮਪਲ ਹੁਣ ਲੈਟਰਸ ਆ ਰਹੀਆਂ ਸੁਪਰਨੇਸ਼ਨ ਗਰੰਟੀ ਆਡਿਟਸ ਦੀਆਂ, ਉਹਦੇ ਵਿੱਚ ਲੋਕਾਂ ਨੇ ਥੋੜ੍ਹਾ ਜਿਹਾ ਲੇਟ ਕੀਤਾ ਹੋਇਆ ਹੈ। ਆਪਾਂ ਥੋੜ੍ਹੀ ਦੇਰ ਪਹਿਲਾਂ ਵੀ ਗੱਲ ਕਰ ਸੀ ਕਿ ਉਹਦੇ ਵਿੱਚ ਸੁਪਰਨੇਸ਼ਨ ਗਰੰਟੀ ਪੇ ਤਾਂ ਕਰਤਾ ਪਰ ਥੋੜ੍ਹਾ ਲੇਟ ਪੇ ਕੀਤਾ, ਪਰ ਉਸ ਤੋਂ ਬਾਅਦ ਉੱਤੇ ਫਿਰ ਵੀ ਪੈਨਲਟੀ ਲੱਗ ਰਹੀਆਂ। ਹੁਣ ਪਹਿਲਾਂ ਇਹ ਅਵੇਲੇਬਿਲਟੀ ਇੰਨੀ ਇਨਫੋਰਮੇਸ਼ਨ ਛੇਤੀ ਨਹੀਂ ਹੁੰਦੀ ਸੀ, ਹੁਣ ਉਹ ਸਿੰਗਲ ਟੱਚ ਪੇਰੋਲ ਤੋਂ ਫਟਾਫਟ ਕੱਢ ਲੈਂਦੇ ਨੇ ਉਹਦੇ ਨਾਲ AI ਦੇ ਨਾਲ ਕਰਕੇ। ਫਿਰ ਉਸ ਤੋਂ ਬਾਅਦ ਅੱਗੇ ਕੀ ਹੁੰਦਾ ਸੀ, ਬੈਸ ਲੋਜਮੈਂਟਸ ਦੀ ਲੇਟ ਲੋਜਮੈਂਟ, ਜਦੋਂ ਰਿਮਾਈਂਡਰ ਆਉਂਦੇ ਸੀ, ਇੱਕ ਰਿਮਾਈਂਡਰ ਆ ਗਿਆ ਲੋਜਮੈਂਟ ਕਰ ਦਿਓ, ਫਿਰ ਪਿਆਰ ਨਾਲ ਦੂਜਾ ਕਹਿੰਦਾ ਸੀ, ਫਿਰ ਸ਼ਾਇਦ ਕੁਛ ਕਹਿੰਦੇ ਵੀ ਨਹੀਂ ਸੀ। ਹੁਣ ਤੁਹਾਨੂੰ ਦੇਖਣ ਨੂੰ ਆ ਰਿਹਾ, ਹੁਣ ਸਿੱਧਾ 2-3 ਰਿਮਾਈਂਡਰ ਤੋਂ ਬਾਅਦ ਪ੍ਰੋਸੀਕਿਊਸ਼ਨ ਲੈਟਰ ਆ ਜਾਂਦੀ ਵੀ ਜੀ,
0: ਓਕੇ,
1: ਕਿ ਮਤਲਬ ਤੁਸੀਂ ਕੋਰਟ 'ਚ ਜਾ ਕੇ ਆਪਣਾ ਡਿਫੈਂਸ ਕਰਨਾ, ਸਿੱਧਾ ਖਤਮ, ਨਹੀਂ ਤੁਸੀਂ ਕਰੋਗੇ ਲੌਜ ਕਰੋਗੇ ਤੇ ਤੁਹਾਨੂੰ ਸਿੱਧਾ ਇੱਕ ਪ੍ਰੋਪਰਲੀ ਈਵਨ ਸੈਂਟੈਂਸ ਹੋ ਸਕਦੀ ਹੈ ਔਰ ਪੈਨਲਟੀ ਹਾਇਰ ਹੋ ਸਕਦੀ ਹੈ। ਹੁਣ ਉਹ ਚੀਜ਼ਾਂ ਬੜੀਆਂ ਈਜ਼ੀ ਹੋ ਗਈਆਂ ਬਿਜ਼ਨਸ ਐਕਟੀਵਿਟੀਜ਼। ਤੋ AI ਤਾਂ ਦੇਖੋ ਜਿਤਨੀ ਟੈਕਨੋਲੋਜੀ ਬਾਹਰ ਹੈ ਹਮ ਯੂਜ਼ ਕਰ ਰਹੇ ਹਾਂ ਅਗਰ, ਤੋ ਗਵਰਨਮੈਂਟ ਤੋਂ ਕਰੇਗੀ ਨਾ ਜੀ।
0: ਸੋ ਉਹਨਾਂ ਕੋਲ ਤਾਂ ਹੋਰ ਰਿਸੋਰਸਿਸ, ਹੋਰ ਉਹਨਾਂ ਕੋਲ ਖਰਚਾ ਵੱਡਾ, ਉਹਨਾਂ ਕੋਲ ਪੈਸੇ ਵੱਡੇ, ਸੋਫਟਵੇਅਰ ਵੱਡੇ, ਸਾਡੇ ਕੋਲ ਉਹ ਨਹੀਂ ਆਉਣੇ ਜਿਹੜੇ ਉਹਨਾਂ ਕੋਲ ਪਹਿਲਾਂ ਆ ਜਾਣੇ। ਸੋ ਕਾਰੋਬਾਰ ਕਰ ਰਹੇ ਹਾਂ ਜਾਂ ਆਪਾਂ ਜੋਬ ਕਰ ਰਹੇ ਹਾਂ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜੋ ਵੀ ਕਰਕੇ ਤੇ ਤੁਸੀਂ ਇੱਕ ਆਪਣਾ ਏਜੰਟ ਤੁਸੀਂ ਫੀਸ ਦੇ ਰਹੇ ਹੋ ਤੇ ਦੈਟਸ ਇਟ, ਉਹ ਤੁਹਾਡੇ ਮੁਤਾਬਿਕ ਜੋ ਤੁਸੀਂ ਕਹਿੰਦੇ ਹੋ ਉਸ ਹਿਸਾਬ ਦੇ ਨਾਲ ਉਹ ਲੋਜਮੈਂਟਸ ਚੱਲਦੀਆਂ ਰਹਿੰਦੀਆਂ ਨੇ। ਪਰ ਹੋਰ ਬਹੁਤ ਸਾਰੀਆਂ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਜ਼ਿੰਮੇਵਾਰੀਆਂ ਨੇ ਜਿਹੜੀਆਂ ਸਾਨੂੰ ਨਿਭਾਉਣੀਆਂ ਪੈਣਗੀਆਂ। ਅਤੇ ਹੋਰ ਕੁਛ ਜਾਂਦੇ ਜਾਂਦੇ ਕੋਈ ਰਿਮਾਰਕਸ, ਕੁਛ ਮਤਲਬ ਕਰੰਟ ਇਸ ਸਿਚੁਏਸ਼ਨ ਦੇ ਵਿੱਚ ਜੋ ਹੁਣ ਚੱਲ ਰਿਹਾ ਆਪਾਂ ਜੁਲਾਈ ਦੇ ਮਹੀਨੇ 'ਚ,
1: ਆਈ ਥਿੰਕ ਕੁਛ ਚੀਜ਼ਾਂ ਇਹ ਹੈ ਕਿ ਕਾਫੀ ਚੇਂਜਿਸ ਆ ਰਹੀਆਂ ਹੈਗੀਆਂ। ਆਈ ਥਿੰਕ ਕਾਫੀ ਰੀਸੈਂਟ ਟੈਕਸ ਰਿਫੋਰਮਸ ਚੇਂਜਿਸ ਹੋਏ ਜੋ ਕਾਫੀ ਆਈ ਥਿੰਕ ਤੁਹਾਡੇ ਹਵਾਲੇ ਕਾਫੀ ਸਰੋਤਾਂ ਨੂੰ ਪਤਾ ਵੀ ਚੱਲ ਗਿਆ ਹੋਣੀ, ਨਿਊਜ਼ ਪੇਪਰਸ ਵੀ ਹੈ ਕਾਫੀ ਚੀਜ਼ਾਂ। ਪਰ ਆਈ ਥਿੰਕ ਮੇਰੀ ਜਾਣ ਵਾਲੀ ਜਾਣ ਤੋਂ ਪਹਿਲਾਂ ਐਡਵਾਈਸ ਇਹੀ ਹੈ ਕਿ ਪ੍ਰੋਐਕਟਿਵ ਰਹਿ ਕੇ ਜਿੱਥੇ ਤੁਹਾਨੂੰ ਲੱਗਦਾ ਨਾ ਕਿ ਤੁਹਾਡਾ ਐਗਜਿਸਟਿੰਗ ਅਕਾਊਂਟੈਂਟ ਹੋਇਆ ਕੀ ਹੈ, ਕਾਫੀ ਇਹ ਵੀ ਸੁਣਨ 'ਚ ਐਕਸਪੀਰੀਅੰਸ ਜੋ ਮੈਂ ਦੇਖਿਆ ਕਿ ਅਸੀਂ 20 ਦੇ ਸੇਮ ਅਕਾਊਂਟੈਂਟ ਤੋਂ ਹੈ, ਉਹ ਸਾਡਾ ਬਿਜ਼ਨਸ ਅਕਾਊਂਟੈਂਟ ਦੀ ਕੈਪੇਬਿਲਿਟੀ ਨੂੰ ਆਊਟਗ੍ਰੋਨ ਕਰ ਗਿਆ। ਮਤਲਬ ਉਹਨਾਂ ਦੀ ਹੁਣ ਪਹਿਲਾਂ ਉਹ ਛੋਟਾ ਜਿਹਾ ਬਿਜ਼ਨਸ ਹੁੰਦਾ ਸੀ, ਯੂਨੋ $1,00,000 ਦੀ ਸੇਲ ਹੁੰਦੀ, ਹੁਣ ਅਸੀਂ ਜੇ ਮਿਲੀਅਨ ਕਮਾਉਣ ਲੱਗ ਗਏ ਹਾਂ ਤਾਂ ਉਹ ਅਕਾਊਂਟੈਂਟ ਦੀ ਕੈਪੇਬਿਲਿਟੀ ਨਹੀਂ ਹੈ। ਉਹਦੇ ਵਿੱਚ ਆਪਣੇ ਅਕਾਊਂਟੈਂਟਸ ਨਾਲ ਗੱਲਬਾਤ ਕਰੋ, ਉਹਨਾਂ ਨਾਲ ਪਿਆਰ ਨਾਲ ਗੱਲ ਕਰਕੇ ਬੋਲੋ ਕਿ ਮੈਨੂੰ ਲੱਗਦਾ ਕਿ ਤੁਸੀਂ ਨੋਟ ਫਿਟ ਫੋਰ ਮਾਈ ਬਿਜ਼ਨਸ ਨਾਓ, ਆਈ ਮੇ ਨੀਡ ਟੂ ਚੇਂਜ ਅਨਦਰ ਅਕਾਊਂਟੈਂਟ ਔਰ ਨੀਡ ਟੂ ਗੈਟ ਅ ਟੈਕਸ ਸਪੈਸ਼ਲਿਸਟ। ਖਾਸ ਕਰ ਜਦੋਂ ਤੁਹਾਨੂੰ ਲੱਗਦਾ ਕਿ ਕੰਪਲੈਕਸ ਇਸ਼ੂਜ਼ ਹੈ। ਹੁਣ ਫੋਰ ਐਗਜ਼ਾਮਪਲ ਇੱਕ ਹੋਰ ਬੜੀ ਚੀਜ਼ ਹੈ ਜੋ ਆਪਾਂ ਸ਼ਾਇਦ ਇੰਪੋਰਟੈਂਟ ਹੈ ਕਿ ਅਸੀਂ ਕੰਪਨੀ ਦਾ ਬੈਂਕ ਅਕਾਊਂਟ ਆਪਣਾ ਬੈਂਕ ਅਕਾਊਂਟ ਲੈ ਕੇ ਚੱਲਦੇ ਹਾਂ, ਕੰਪਨੀ ਦੇ ਵਿੱਚ ਪੈਸਾ ਆਇਆ ਸਿੱਧਾ ਖਰਚੀ ਜਾਓ ਖਰਚੀ ਜਾਓ।
0: ਇਹ ਵੱਡਾ ਇੱਕ ਭੁਲੇਖਾ ਹੈ, ਜਦੋਂ ਕਿਤੇ ਪੰਗਾ ਪੈਂਦਾ ਉਦੋਂ ਪਤਾ ਲੱਗਦਾ।
1: ਉਹ ਪੰਗਾ ਹੈ Div 7A ਦਾ। ਬੇਸਿਕਲੀ ਉਹ ਕੀ ਕਹਿੰਦੇ ਨੇ ਕਿ Div 7A ਕਹਿੰਦਾ ਕਿ ਬਈ ਜੇ ਤੁਸੀਂ ਕੰਪਨੀ ਚੋਂ ਪੈਸਾ ਕੱਢਿਆ ਉਹ ਤੁਹਾਡੇ ਲਈ, ਅਸੀਂ ATO ਕਹਿੰਦਾ ਉਹ ਡਿਵੀਡੈਂਡ ਆ, ਅਸੀਂ ਉਹ ਤੁਹਾਡੇ ਪਰਸਨਲ ਰਿਟਰਨ ਦੇ ਵਿੱਚ ਐਜ਼ ਅ ਇਨਕਮ ਲਵਾਂਗੇ, ਜਿੰਨਾ ਵੀ ਪੈਸਾ ਤੁਸੀਂ ਕੱਢਿਆ ਓਵਰ ਦਾ ਪੀਰੀਅਡ ਆਫ 4 ਤੇ ਉਹਦੇ ਉੱਤੇ ਪੈਨਲਟੀ ਵੀ ਲੱਗਦੀ ਹੈ। ਹੁਣ ਇਹ ਚੀਜ਼ਾਂ ਸ਼ਾਇਦ ਇੱਕ ਨੋਰਮਲ ਅਕਾਊਂਟੈਂਟ ਨੂੰ ਨਾ ਪਤਾ, ਬਿਕੋਜ਼ ਦੇ ਡੋਂਟ ਨੋ ਦਾ Div 7A ਲੈਜਿਸਲੇਸ਼ਨ। ਉਹਦੇ ਲਈ ਟੈਕਸ ਸਪੈਸ਼ਲਿਸਟ ਨੂੰ ਲਿਆਓ, ਐਡਵਾਈਜ਼ਰੀ ਲਓ। ਯੂਨੋ ਕਈ ਵਾਰੀ ਕੀ ਹੁੰਦਾ ਹੈ ਕਿ ਲੋਟ ਆਫ ਪੀਪਲ ਸੇ ਕਿ ਮੈਂ ਐਡਵਾਈਸ ਨਹੀਂ ਲੈਣੀ, ਐਡਵਾਈਸ ਇਜ਼ ਵੈਰੀ ਗੁੱਡ, ਪ੍ਰੋਐਕਟਿਵ ਲੈ ਕੇ ਰੱਖੋ, ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਪ੍ਰੋਟੈਕਟ ਵਟ ਯੂ ਬਿਲਡਿੰਗ। ਸਾਡਾ ਲੋਗੋ ਇਹੀ ਹੈ ਕਿ ਵੀ ਪ੍ਰੋਟੈਕਟ ਯੂ ਵਟ ਯੂ ਬਿਲਡਿੰਗ। ਤੋ ਆਈ ਥਿੰਕ ਇਹ ਬਹੁਤ ਚੀਜ਼ਾਂ ਜ਼ਰੂਰੀ ਹੈ ਕਿ ਐਜ਼ ਅ ਬਿਜ਼ਨਸ ਐਂਟਰਪ੍ਰੀਨਿਓਰ ਆਈ ਥਿੰਕ ਸਟੋਪ ਬਲੇਮਿੰਗ ਅਦਰਸ, ਸਟਾਰਟ ਬਲੇਮਿੰਗ ਯੋਰਸੈਲਫ ਐਂਡ ਟ੍ਰਾਈ ਟੂ ਡੂ ਰਾਈਟ ਥਿੰਗ ਫੋਰ ਯੋਰਸੈਲਫ ਐਂਡ ਫੋਰ ਯੋਰ ਬਿਜ਼ਨਸ ਐਂਡ ਫੋਰ ਯੋਰ ਫੈਮਿਲੀ।
0: ਕਈ ਵਾਰੀ ਜਾਂ ਫਿਰ ਬਹੁਤੀ ਵਾਰੀ ਤੁਹਾਡੇ ਅਕਾਊਂਟੈਂਟ, ਕਿਉਂਕਿ ਉਹਨਾਂ ਦੀ ਵੀ ਜ਼ਿੰਮੇਵਾਰੀ, ਉਹ ਤੁਹਾਨੂੰ ਦੱਸ ਦਿੰਦੇ ਆ ਆਪਣੇ ਢੰਗ ਦੇ ਨਾਲ, ਪਰ ਇਹ ਆ ਕਿ ਫਾਈਨਲ ਡਿਸੀਜ਼ਨ ਫਿਰ ਤੁਹਾਡਾ ਹੁੰਦਾ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਫ ਬਟ ਦੇ ਵਿੱਚ ਰਹਿ ਹੀ ਜਾਂਦੀਆਂ ਨੇ ਵੀ ਹਾਂਜੀ ਆਹ ਹੋ ਸਕਦਾ, ਬਾਕੀ ਤੁਹਾਡੀ ਮਰਜ਼ੀ ਹੈ ਨਾ। ਸੋ ਉੱਥੇ ਉਹ ਜਿਹੜੀਆਂ ਚੀਜ਼ਾਂ ਉਹ ਅੱਗੇ ਚੱਲ ਕੇ ਤੁਹਾਨੂੰ ਮਹਿੰਗੀਆਂ ਪੈ ਸਕਦੀਆਂ। ਖੈਰ ਕਾਫੀ ਇੰਟਰਸਟਿੰਗ ਮੋਡ ਦੇ ਉੱਤੇ ਅੱਜ ਸਾਡੀ ਕਨਵਰਸੇਸ਼ਨ ਜਿਹੜੀ ਆ ਉਹ ਪਹੁੰਚੀ ਹੈ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅੱਗੇ ਆਪਾਂ ਇੱਥੋਂ ਹੀ ਫਿਰ ਸ਼ੁਰੂ ਕਰਾਂਗੇ। ਹੋਰ ਬਹੁਤ ਸਾਰੇ ਸਵਾਲ ਤੁਹਾਡੀਆਂ ਗੱਲਾਂ ਦੇ ਵਿੱਚੋਂ ਗਾਂਹ ਨਿਕਲ ਰਹੇ ਨੇ ਆਪਣਾ ਅਕਾਊਂਟੈਂਟਸ ਦੇ ਲਿਹਾਜ਼ ਦੇ ਨਾਲ, ਜਿੱਦਾਂ ਜਿੱਦਾਂ ਆਪਾਂ ਉਹ ਕਹਿੰਦੇ ਵੀ ਉਹ ਅੱਗੇ ਅੱਗੇ ਗੱਲ ਕਰੀ ਜਾਈਦੀ, ਵਿੱਚੋਂ ਉੱਧੜਦਾ ਆਉਂਦਾ ਕੁਛ ਨਾ ਕੁਛ। ਸੁਪਰ ਦੇ ਬਾਰੇ ਤੁਸੀਂ ਮਾੜਾ ਜਿਹਾ ਜ਼ਿਕਰ ਕੀਤਾ, ਅਗਲੇ ਆਪਾਂ ਪ੍ਰੋਗਰਾਮਾਂ ਦੇ ਵਿੱਚ ਉਹਦੇ ਉੱਤੇ ਵੀ ਥੋੜ੍ਹਾ ਜਿਹਾ ਜ਼ਿਕਰ ਕਰਾਂਗੇ। ਹੋਰ ਕਿਹੜੇ ਕਿਹੜੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਆਪਾਂ ਕਟਹਿਰੇ 'ਚ ਖੜਨ ਤੋਂ ਆਪਾਂ ਬਚ ਸਕਦੇ ਹਾਂ, ਜਾਂ ਫਿਰ ਜਿੱਦਾਂ ਤੁਸੀਂ ਵਰਡ ਯੂਜ਼ ਕਰ ਰਹੇ ਹੋ ਪ੍ਰੋਐਕਟਿਵ ਆਪਾਂ ਰਹਿ ਸਕਦੇ ਹਾਂ। ਨਿਤਿਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ।
1: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਰਣਜੋਤ ਜੀ ਤੁਹਾਡਾ ਔਰ ਸਾਰੇ ਸਰੋਤਿਆਂ ਦਾ ਸੁਣਨ ਲਈ, ਐਂਡ ਗੋਡ ਬਲੈਸ ਐਵਰੀਵਨ।
0: ਥੈਂਕ ਯੂ ਜੀ। ਇਹ ਸਨ ਸਾਡੇ ਨਾਲ ਨਿਤਿਨ ਸੈਬੀ ਜੀ, ਸੈਬੀ ਐਟ ਪਾਰਟਨਰਸ। ਤੁਸੀਂ ਵਧੇਰੇ ਜਾਣਕਾਰੀ ਲੈਣੀ ਹੈ ਅਤੇ ਗੂਗਲ ਦੇ ਉੱਤੇ ਸਰਚ ਮਾਰ ਸਕਦੇ ਹੋ। ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਨੇ, ਅਤੇ ਇਹਨਾਂ ਦੀ ਖਾਸੀਅਤ ਮੈਂ ਵੇਖਦਾ ਵੀ ਕੋਈ ਨਿੱਕਾ ਮੋਟਾ ਵੀ ਕੋਈ ਇਸ਼ੂ ਕੋਈ ਇਹਨਾਂ ਦੇ ਆਉਂਦਾ ਵਾ ਧਿਆਨ ਦੇ ਵਿੱਚ, ਅਤੇ ਦਵਾ ਦਵਾ ਉਹਦੀ ਰੀਲ ਬਣਾ ਕੇ ਵੀ ਪਾ ਦਿੰਦੇ ਆ, ਅਤੇ ਇਹਨਾਂ ਨੂੰ ਇਹੋ ਹੀ ਹੁੰਦਾ ਕਿ ਬਿਜ਼ੀ ਰਹਿੰਦੇ ਮੈਂ 'ਚ ਬਾਅਦ 'ਚ ਮੈਂ ਭੁੱਲ ਨਾ ਜਾਵਾਂ, ਅਤੇ ਉਹ ਨਿੱਕੀਆਂ ਨਿੱਕੀਆਂ ਰੀਲਾਂ ਕਾਫੀ ਸਾਨੂੰ ਜਾਣਕਾਰੀ ਦੇ ਜਾਂਦੀਆਂ। ਸੋ ਉੱਥੇ ਵੀ ਤੁਸੀਂ ਜਾ ਕੇ ਤੇ ਵੇਖ ਸਕਦੇ ਹੋ। ਬਾਕੀ ਡਿਟੇਲ ਦੇ ਵਿੱਚ ਜਾਣਕਾਰੀਆਂ, ਹਲੇ ਅੱਜ ਸਾਡਾ ਇਹ ਸੈਸ਼ਨ ਇੱਕ ਇੰਟਰੋਡਕਸ਼ਨ ਸੀ, ਅਤੇ ਹੋਰ ਬਹੁਤ ਸਾਰੇ ਮੁੱਦੇ ਨੇ ਜਾਂ ਫਿਰ ਇਹੋ ਹੀ ਜਿਹੜੇ ਮੁੱਦੇ ਆਪਾਂ ਡਿਸਕਸ ਕੀਤੇ ਇਹਨਾਂ ਨੂੰ ਹੋਰ ਆਪਾਂ ਖੋਲ੍ਹ ਕੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਡਿਸਕਸ ਕਰਾਂਗੇ। ਫਿਲਹਾਲ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਰਹੋ, ਸੋਹਣਾ ਕਾਰੋਬਾਰ ਕਰਦੇ ਰਹੋ, ਅਤੇ ਜੋ ਵੀ ਸਰ ਦਾ ਬਣਦਾ ਟੈਕਸ ਆ ਉਹ ਵੀ ਤੁਸੀਂ ਦਿੰਦੇ ਰਹੋ, ਅਤੇ ਜੇਕਰ ਕੋਈ ਗਲਤੀ ਕਰ ਰਹੇ ਹੋ ਅਤੇ ਮਾਹਰਾਂ ਦੀ ਮਦਦ ਦੇ ਨਾਲ ਉਸ ਗਲਤੀ ਤੋਂ ਥੋੜ੍ਹਾ ਜਿਹਾ ਬਚ ਬਚਾ ਕੇ ਦਿਓ ਇਜਾਜ਼ਤ। ਰੱਬ ਰੱਖਾ।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
3: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
4: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
3: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
5: ਬਾਗੀ ਤੇ ਆਸ਼ਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
3: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
6: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
3: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
7: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: tax disputes, ATO debts, business restructuring ते business खरीदन जा वेतन संबंधी professional guidance. अपने business नो देओ मजबूत दिशा. आज ही विजिट करो sebipartners.au. SEBI Partners, wise tax advisors. तो हाड़े business दे परोसे मन tax advisors.
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ. ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ. ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857048 ਤੇ. ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ.
0: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ. ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ. ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ. ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ. ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ. ਕਾਲ 0493536042. ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ. ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ. ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ. ਕਾਲ 422-905-860 ਔਰ ਵਿਜ਼ਿਟ bansallawyers.com.au.
4: Are you ready?
5: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ. ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ. ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ. ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿਲ ਦਾ ਟ੍ਰਸਟਡ ਪਾਰਟਨਰ. ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ. ਸੁਣਦੇ ਰਹੋ ਰੇਡੀਓ ਹਾਂਜੀ.
6: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
7: ਕੀ ਹੋਇਆ
6: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ.
7: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ. ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
6: ਜਾਂ 90-77-93-33
7: ਜਾਂ ਈਮੇਲ info@vyimmigration.com.au.
6: ਯਾਦ ਰੱਖੋ 9077-9733.
7: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
6: ਹਰ ਕਦਮ ਤੁਹਾਡੇ ਨਾਲ.
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ.
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ. ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ. ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ.
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ. ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ.
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ. ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ. ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ. ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394. ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ. ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ.

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ
4: ਇਹ ਸਿਰਫ ਫਿਲਮੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
3: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ
4: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਵਾਰ ਫਿਰ ਤੋਂ ਹਫ਼ਤਾਵਾਰੀ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਆਏ ਹਾਂ। ਅੱਜ ਗੱਲ ਮੀਡੀਆ ਦੀ ਕਰਨੀ ਆ, ਅੱਜ ਕੱਲ੍ਹ ਮੀਡੀਆ ਦੇ ਬਾਈਕਾਟ ਦੀ ਕਰਨੀ ਹੈ। ਬੜਾ ਆਸਾਨ ਹੋ ਗਿਆ ਅੱਜ ਕੱਲ੍ਹ, ਔਰ ਖਾਸ ਤੌਰ ਦੇ ਉੱਤੇ ਜਦੋਂ ਸਿਆਸਤਦਾਨ, ਜਿਨ੍ਹਾਂ ਨੂੰ ਅਕਸਰ ਇਹ ਕਿਹਾ ਜਾਂਦਾ ਹੈਗਾ ਕਿ ਦੇ ਲੀਡ ਬਾਏ ਐਗਜ਼ਾਮਪਲ, ਉਹ ਇਹ ਤੈਅ ਕਰਦੇ ਨੇ ਕਿ ਸਮਾਜ ਕਿਸ ਦਿਸ਼ਾ ਦੇ ਵਿੱਚ ਜਾਵੇ। ਸੋ ਜਦੋਂ ਸਿਆਸਤਦਾਨ ਇਹ ਤੈਅ ਕਰ ਦਿੰਦੇ ਨੇ ਕਿ ਸਮਾਜ ਇਸ ਦਿਸ਼ਾ 'ਚ ਜਾਵੇ, ਕਿ ਜਦੋਂ ਮੇਨ ਸਟ੍ਰੀਮ ਮੀਡੀਆ, ਜਿਹੜਾ ਮੁੱਖ ਧਾਰਾ ਦਾ ਮੀਡੀਆ, ਉਹਦਾ ਬਾਈਕਾਟ ਅਸੀਂ ਕਰਦੇ ਹਾਂ, ਤਾਂ ਫਿਰ ਬਾਕੀ ਦੇ ਜਿਹੜੇ ਤਬਕੇ ਹੈਗੇ ਨੇ ਸਮਾਜ ਦੇ ਵਿੱਚ, ਜਿਹਨਾਂ ਨੂੰ ਜਵਾਬਦੇਹ ਕਰਨ ਦੇ ਲਈ ਮੀਡੀਆ ਦਾ ਰੋਲ ਕਾਫੀ ਇੰਪੋਰਟੈਂਟ ਹੁੰਦਾ, ਉਹ ਵੀ ਫਿਰ ਕਿਉਂ ਜ਼ਿੰਮੇਦਾਰ ਮੰਨਣਗੇ, ਉਹ ਵੀ ਫਿਰ ਕਿਉਂ ਇਸ ਕਿਸਮ ਦੀ ਜ਼ਿੰਮੇਦਾਰੀ ਲੈਣਗੇ। ਮੀਡੀਆ ਦੀ ਆਜ਼ਾਦੀ, ਚੈਨਲਾਂ ਦੇ ਉੱਤੇ ਪਾਬੰਦੀਆਂ, ਮੀਡੀਆ ਦਾ ਰਾਈਟ ਵਿੰਗਰ ਹੋਣਾ, ਲੈਫਟ ਵਿੰਗਰ ਹੋਣਾ, ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਬਹਿਸ ਇਸ ਵਕਤ ਛਿੜੀ ਹੋਈ ਹੈ। ਬਹੁਤ ਪਿਛਲੇ ਕੁਛ ਅਰਸੇ ਤੋਂ ਇੱਕ ਖਾਸ ਰੁਝਾਨ ਅਸੀਂ ਦੇਖਣ ਨੂੰ ਸਾਨੂੰ ਮਿਲ ਰਿਹਾ ਹੈਗਾ, ਉਹ ਇਹ ਹੈ ਕਿ ਕੌਮਾਂਤਰੀ ਜਿਹੜੇ ਮੀਡੀਆ ਸੰਸਥਾਵਾਂ ਹੈਗੀਆਂ ਨੇ ਦੁਨੀਆ ਭਰ ਦੇ ਵਿੱਚ, ਅਲੱਗ ਅਲੱਗ ਦੇਸ਼ਾਂ ਦੇ ਅੰਦਰ ਜਿਹੜੀਆਂ ਉੱਥੋਂ ਦੀਆਂ ਕੌਮੀ ਸੰਸਥਾਵਾਂ ਹੈਗੀਆਂ ਨੇ, ਉਹਨਾਂ ਦੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ। RSF ਕਰਕੇ ਇੱਕ ਫਰੈਂਚ ਔਰਗਨਾਈਜੇਸ਼ਨ ਹੈ, ਵੈਸੇ ਪੂਰੇ ਵਰਲਡ ਦੇ ਵਿੱਚ ਕੰਮ ਕਰਦੀ ਹੈ, ਪਰ ਇਹਨੂੰ ਜੇ ਇੰਗਲਿਸ਼ ਦੇ ਵਿੱਚ ਇਹਦਾ ਮਤਲਬ ਸਮਝੋ ਤਾਂ ਇਹਨੂੰ ਰਿਪੋਰਟਰ ਵਿਦਆਊਟ ਬਾਰਡਰਸ ਕਿਹਾ ਜਾਂਦਾ। ਇਹਨਾਂ ਦੇ ਨਾਲ ਜੁੜੇ ਕੁਝ ਸਰਵੇਖਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਾਂਗੇ, ਪਰ ਉਹ ਇਹ ਕਹਿੰਦੇ ਨੇ ਕਿ 50% ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਮੀਡੀਆ ਦੇ ਲਈ ਇਸ ਵਕਤ ਬਹੁਤ ਗੰਭੀਰ ਚੁਣੌਤੀਆਂ ਬਣੀਆਂ ਹੋਈਆਂ। ਚਾਹੇ ਤਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਹ ਫੇਕ ਨਿਊਜ਼ ਚਲਾ ਰਹੇ ਨੇ, ਅਕਸਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮੀਡੀਆ ਦੇ ਉੱਤੇ ਸਰਕਾਰ ਦਾ ਹੀ ਕੰਟਰੋਲ ਆ ਗਿਆ ਹੁੰਦਾ ਹੈ, ਜਾਂ ਹੈਗਾ ਹੈ, ਆਲਰੇਡੀ ਲੈ ਚੁੱਕੀ ਹੈ ਸਰਕਾਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ। ਔਰ ਫਿਰ ਕੁਛ ਐਸੇ ਵੀ ਦੇਸ਼ ਹੈਗੇ ਨੇ ਜਿੱਥੇ ਲੋਕਤੰਤਰਤਾ ਦੂਰ ਦੂਰ ਤੱਕ ਹੈ ਹੀ ਨਹੀਂ, ਜਿਵੇਂ ਰਸ਼ੀਆ, ਚਾਈਨਾ, ਨੌਰਥ ਕੋਰੀਆ, ਮਿਆਂਮਾਰ, ਇਹਨਾਂ ਦੇਸ਼ਾਂ ਦੇ ਵਿੱਚ ਤਾਂ ਪਹਿਲਾਂ ਹੀ ਮੀਡੀਆ ਦਾ ਜਿਹੜਾ ਇੱਕ ਸੁਤੰਤਰ ਹੋਣਾ ਜਾਂ ਇੱਕ ਇੰਡੀਪੈਂਡੈਂਟ ਹੋਣਾ ਉਹ ਖਤਮ ਸੀਗਾ। ਲੋਕਤੰਤਰੀ ਦੇਸ਼ਾਂ ਦੇ ਵਿੱਚ ਇੱਕ ਬੜਾ ਵੱਡਾ ਦਬਾਅ ਹੈ, ਹੰਗਰੀ, ਇੰਡੀਆ, ਪਾਕਿਸਤਾਨ, ਅਮੈਰੀਕਾ, ਇਹਨਾਂ ਦੇਸ਼ਾਂ ਦੇ ਵਿੱਚ ਵੀ ਜਿਹੜੇ ਇਹ, ਕਿਉਂਕਿ ਇਹ ਡੈਮੋਕ੍ਰੇਟਿਕ ਕੰਟਰੀਜ਼ ਮੰਨੀਆਂ ਜਾਂਦੀਆਂ ਨੇ, ਔਰ ਇਹਨਾਂ ਦੇ ਵਿੱਚ ਜਿਹੜਾ ਆਲੋਚਕ ਮੀਡੀਆ, ਜਿਹੜਾ ਸਰਕਾਰ ਦੀ ਜਵਾਬਦੇਹੀ ਤੈਅ ਕਰਦਾ, ਉਹਦੇ 'ਤੇ ਕਾਨੂੰਨੀ ਹਥਕੰਡੇ ਜਾਂ ਉਹਦੇ 'ਤੇ ਉਹ ਜਿਵੇਂ ਸਾਮ, ਦਾਮ, ਦੰਡ ਵੇਦ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਨੇ। ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਜਿਹਨੂੰ ਫੋਰਥ ਪਿੱਲਰ ਆਫ ਡੈਮੋਕ੍ਰੇਸੀ ਯਾਨੀ ਲੋਕਤੰਤਰ ਦਾ ਚੌਥਾ ਥੰਮ ਦੱਸਿਆ ਜਾਂਦਾ, ਉਸ ਮੀਡੀਆ ਦਾ ਰੋਲ ਕੀ ਹੈ, ਜਦੋਂ ਐਸੇ ਜਦੋਂ ਮੀਡੀਆ ਦੇ ਉੱਤੇ ਪਾਬੰਦੀਆਂ ਲੱਗ ਜਾਂਦੀਆਂ ਨੇ, ਮੀਡੀਆ ਨੂੰ ਕਿਸੇ ਦਾਇਰੇ ਤੋਂ ਬਾਹਰ ਰੱਖਿਆ ਜਾਂਦਾ, ਤਾਂ ਮੀਡੀਆ ਦਾ ਰੋਲ ਕੀ ਹੈ। ਫਿਰ ਅਕਸਰ ਜਦੋਂ ਕਿਸੇ ਦੇਸ਼ ਦੀ ਸਰਕਾਰ, ਖਾਸ ਤੌਰ ਦੇ ਉੱਤੇ ਜਿੱਥੇ ਜਿੱਥੇ ਐਕਸਟ੍ਰੀਮਿਸਟ ਪਾਰਟੀ ਦੀਆਂ ਸਰਕਾਰਾਂ ਨੇ, ਉੱਥੇ ਤੁਸੀਂ ਦੇਖ ਸਕਦੇ ਹੋ ਕਿ ਅਕਸਰ ਐਂ ਕਹਿ ਦਿੱਤਾ ਜਾਂਦਾ ਕਿ ਇਹ ਤਾਂ ਜੀ ਲੈਫਟ ਵਿੰਗ ਵਾਲਾ ਮੀਡੀਆ, ਇਹ ਤਾਂ ਜੀ ਰਾਈਟ ਵਿੰਗ ਵਾਲਾ ਮੀਡੀਆ। ਸੋ ਇਸ ਕਿਸਮ ਦੇ ਨਾਲ ਮੀਡੀਆ ਦੀਆਂ ਵੰਡੀਆਂ ਪਾ ਦਿੱਤੀਆਂ ਜਾਂਦੀਆਂ, ਹਾਲਾਂਕਿ ਮੀਡੀਆ ਹੋਣਾ ਚਾਹੀਦਾ, ਇੱਦਾਂ ਦਾ ਨਿਊਟਰਲ ਮੀਡੀਆ ਹੋਣਾ ਚਾਹੀਦਾ, ਨਾ ਲੈਫਟ ਵਿੰਗ ਦਾ ਨਾ ਰਾਈਟ ਵਿੰਗ ਦਾ, ਪਰ ਇਹ ਸ਼ੁਰੂ ਤੋਂ ਹੀ ਰਿਹਾ, ਇੱਦਾਂ ਨਹੀਂ ਹੈ ਕਿ ਹੁਣ ਹੋ ਚੁੱਕਿਆ ਮਾਡਰਨ ਵਰਲਡ 'ਚ, ਸ਼ੁਰੂ ਤੋਂ ਹੀ ਇੱਦਾਂ ਰਿਹਾ ਕੁਝ ਸਰਕਾਰ ਦੇ ਗੁਣਗਾਨ ਕਰਨ ਵਾਲੇ। ਬਲਕਿ ਜੇ ਅਸੀਂ ਰਾਜਿਆਂ ਮਹਾਰਾਜਿਆਂ ਦੇ ਸਮਿਆਂ ਦੇ ਵਿੱਚ ਚਲੇ ਜਾਈਏ, ਉਦੋਂ ਮੀਡੀਆ ਕੌਣ ਹੁੰਦਾ ਸੀ, ਉਦੋਂ ਜਿਹੜੇ ਰਾਜ ਕਵੀ ਹੁੰਦੇ ਸੀਗੇ, ਜਿਹੜੇ ਰਾਜਾ ਦਾ ਗੁਣਗਾਨ ਕਰਦੇ ਸੀ, ਤਾਂ ਉਹੀ ਜੋ ਗੱਲ ਕਹਿੰਦੇ ਸੀ, ਜਿਹੜੇ ਗੀਤ ਉਹ ਗਾਉਂਦੇ ਹੁੰਦੇ ਸੀ, ਉਹੀ ਗੀਤ ਫਿਰ ਆਮ ਲੋਕਾਂ ਦੇ ਵਿੱਚ ਭੇਜੇ ਜਾਂਦੇ ਸੀ ਕਿ ਆਮ ਲੋਕ ਵੀ ਉਹੀ ਗੀਤ ਗਾਣ, ਅਤੇ ਜੇ ਉਹ ਜਿਹੜੇ ਲੋਕ ਉਹ ਗੀਤ ਗਾਉਂਦੇ ਸੀ, ਰਾਜਾ ਦਾ ਗੁਣਗਾਨ ਕਰਦੇ ਸੀ, ਉਹ ਹੈਪੀ ਰਹਿੰਦੇ ਸੀ, ਖੁਸ਼ ਰਹਿੰਦੇ ਸੀ, ਉਹਨਾਂ ਤੋਂ ਨਾ ਤਾਂ ਜਜੀਏ ਜਾਂ ਟੈਕਸ ਵਸੂਲ ਕੀਤੇ ਜਾਂਦੇ ਸੀ ਜਾਂ ਘੱਟ ਵਸੂਲ ਕੀਤੇ ਜਾਂਦੇ, ਜਿਹੜੇ ਰਾਜਾ ਦੇ ਉਲਟ ਜਾਂਦੇ ਸੀ ਉਹਨਾਂ ਤੋਂ ਵੱਧ ਪੈਸੇ ਵਸੂਲੇ ਜਾਂਦੇ ਸੀ ਜਾਂ ਵੱਧ ਟੈਕਸ ਵਸੂਲੇ ਜਾਂਦੇ ਸੀ ਜਾਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਪਾਸਟ ਦੇ ਵਿੱਚ, ਹਿਸਟਰੀ ਦੇ ਵਿੱਚ ਐਸੇ ਬਹੁਤ ਸਾਰੇ ਇੰਸੀਡੈਂਟਸ ਦੇ ਉੱਤੇ ਭਰੇ ਪਏ ਨੇ, ਬਹੁਤ ਸਾਰੀਆਂ ਕਹਾਣੀਆਂ ਨੇ ਦੁਨੀਆ ਭਰ ਦੇ ਅਲੱਗ ਅਲੱਗ, ਚਾਹੇ ਉਹ ਕਿਤੇ ਵੀ ਹੋਏ, ਤੁਸੀਂ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਤੱਕ ਕਿਤੇ ਦਾ ਵੀ ਜਿਹੜਾ ਇਤਿਹਾਸ ਫਰੋਲ ਕੇ ਦੇਖ ਲਓ, ਇੱਦਾਂ ਹੀ ਚੱਲਦਾ ਸੀ। ਅਤੇ ਉਹ ਜਿਹੜੇ ਰਾਜ ਕਵੀ ਹੁੰਦੇ ਸੀ, ਉਹ ਜਿਹੜੇ ਸਰਕਾਰੀ ਇੱਕ ਕਿਸਮ ਦੇ, ਕਿਉਂਕਿ ਸਰਕਾਰ ਦੀ ਰਿਆਇਤ ਦੇ ਉੱਤੇ ਉਹ ਲੋਕ ਪਲਦੇ ਹੁੰਦੇ ਸੀ, ਉਹਨਾਂ ਨੇ ਸ਼ਹਿਰ ਸ਼ਹਿਰ ਜਾ ਕੇ, ਰਾਜ ਭਵਨ ਤੋਂ ਲੈ ਕੇ ਸ਼ਹਿਰ ਸ਼ਹਿਰ ਜਾ ਕੇ, ਪੂਰੇ ਪਿੰਡ, ਕਸਬੇ, ਗਲੀਆਂ, ਬਾਜ਼ਾਰਾਂ 'ਚ ਜਾ ਕੇ ਰਾਜੇ ਦੇ ਗੁਣਗਾਨ ਕਰਨੇ ਹੁੰਦੇ ਸੀ। ਉਹੀ ਕੰਮ ਅੱਜ ਦੀ ਤਰੀਕ ਦੇ ਵਿੱਚ ਮੀਡੀਆ ਕਰ ਰਿਹਾ, ਰਾਜਾ ਦੇ ਗੁਣਗਾਨ ਕਰ ਰਿਹਾ। ਹਾਂ, ਤਰੀਕਾ ਬਦਲ ਗਿਆ, ਤਕਨੀਕ ਆ ਗਈ ਹੈ ਹੁਣ, ਪਰ ਉੱਥੇ ਜਿਹੜਾ ਚਾਹੇ ਰਾਈਟ ਵਿੰਗਰ ਹੋਵੇ ਚਾਹੇ ਲੈਫਟ ਵਿੰਗਰ ਹੋਵੇ, ਮੀਡੀਆ ਦਾ ਕਿਸੇ ਵੀ ਵਿੰਗ ਦੇ ਵਿੱਚ ਚਲਾ ਜਾਣਾ ਨਾ, ਕਿਸੇ ਵੀ ਇੱਕ ਧਾਰਾ ਨੂੰ ਅਪਣਾ ਲੈਣਾ, ਉਹ ਗਲਤ ਹੁੰਦਾ। ਜਿਵੇਂ ਆਪਾਂ ਮੇਨ ਸਟ੍ਰੀਮ ਮੀਡੀਆ ਦੀ ਗੱਲ ਕੀਤੀ ਸੀ, ਜਿਹੜਾ ਕਿ ਮੁੱਖ ਧਾਰਾ ਦਾ ਹੁੰਦਾ, ਮੀਡੀਆ ਹਮੇਸ਼ਾ ਮੁੱਖ ਧਾਰਾ ਦਾ ਹੀ ਹੁੰਦਾ ਹੁੰਦਾ, ਉਹਦੀ ਕੋਈ ਆਪਣੀ ਵਿਚਾਰਧਾਰਾ ਨਹੀਂ ਹੁੰਦੀ ਹੁੰਦੀ, ਮੀਡੀਆ ਦਾ ਆਪਣਾ ਇੱਕ ਪਰਸਪੈਕਟਿਵ ਨਹੀਂ ਹੁੰਦਾ ਹੁੰਦਾ। ਹਾਂ, ਇਹ ਜ਼ਰੂਰ ਹੈ ਕਿ ਮੀਡੀਆ ਦਾ ਇੱਕ ਪਰਸਪੈਕਟਿਵ ਜਿਹੜਾ ਉਹ ਜ਼ਰੂਰ ਹਾਈਲਾਈਟ ਹੋਣਾ ਚਾਹੀਦਾ, ਉਹ ਇਹ ਹੈ ਕਿ ਅਸਟੈਬਲਿਸ਼ਮੈਂਟ ਦੇ ਖਿਲਾਫ ਜੇ ਕੁਛ ਗੱਲ ਹੈ ਤਾਂ ਉਹ ਲੋਕਾਂ ਦੇ ਵਿੱਚ ਰੱਖੀ ਜਾਵੇ, ਯਾਨੀ ਕਿ ਸੱਤਾ ਦੇ ਉਲਟ ਜਿਹੜੀ ਕੋਈ ਗੱਲ ਜਾਂਦੀ ਹੈ ਤਾਂ ਉਹ ਰੱਖੀ ਜਾਵੇ। ਹੁਣ ਅਜਿਹੇ ਦੇ ਵਿੱਚ ਇਹ ਗੱਲ ਦਾ ਜਦੋਂ ਧਿਆਨ ਰੱਖਣਾ ਹੈ ਕਿ ਅਸਟੈਬਲਿਸ਼ਮੈਂਟ ਦੇ ਖਿਲਾਫ ਬੋਲਣਾ ਤਾਂ ਉਦੋਂ ਨੈਸ਼ਨਲਿਜ਼ਮ ਸਭ ਤੋਂ ਉੱਪਰ ਹੋਣਾ ਚਾਹੀਦਾ ਕਿਸੇ ਵੀ ਦੇਸ਼ ਦੇ ਮੀਡੀਆ ਦੇ ਲਈ। ਫਰਜ਼ ਕਰੋ ਅਸੀਂ ਤੰਜਾਨੀਆ ਵਰਗੇ ਮੁਲਕ ਦੇ ਵਿੱਚ ਰਹਿੰਦੇ, ਆਪਾਂ ਨਾ ਆਸਟ੍ਰੇਲੀਆ ਦੀ ਗੱਲ ਕਰੀਏ ਨਾ ਅਮਰੀਕਾ ਦੀ ਨਾ ਇੰਡੀਆ ਦੀ, ਇੱਕ ਮੁਲਕ ਹੈ ਤੰਜਾਨੀਆ, ਉੱਥੇ ਦਾ ਮੀਡੀਆ ਜਿਹੜਾ ਹੋਊਗਾ ਉੱਥੋਂ ਦੀ ਸਰਕਾਰ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਜਿਹੜੇ ਕੰਮ ਕਰ ਰਹੀ ਹੈ ਉੱਥੇ ਤੱਕ ਠੀਕ ਹੈ, ਪਰ ਜਿੱਥੇ ਤੰਜਾਨੀਆ ਦੇ ਕੌਮਾਂਤਰੀ ਸੰਬੰਧਾਂ ਦੀ ਗੱਲ ਆਉਂਦੀ ਹੈ ਉੱਥੇ ਮੀਡੀਆ ਦੀ ਉਹਨੂੰ ਦਖਲ ਅੰਦਾਜ਼ੀ ਤੋਂ ਬਾਹਰ ਹੋਣਾ ਚਾਹੀਦਾ। ਇੱਕ ਤਾਂ ਇਹ ਚੀਜ਼, ਦੂਸਰਾ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਇਹ ਰਾਈਟ ਵਿੰਗਰ ਮੀਡੀਆ, ਮੈਂ ਉਦਾਹਰਣ ਦੇ ਨਾਲ ਤੁਹਾਨੂੰ ਸਮਝਾਉਂਦਾ, ਹਰ ਇੱਕ ਕੰਟਰੀ ਦੇ ਵਿੱਚ ਹੈ, ਅਮੈਰੀਕਾ ਦੇ ਵਿੱਚ ਫੋਕਸ ਨਿਊਜ਼ ਹੈ ਜਿਹਨੂੰ ਰਾਈਟ ਵਿੰਗਰ ਮੀਡੀਆ ਮੰਨਿਆ ਜਾਂਦਾ, ਬ੍ਰਿਟੇਨ ਦੇ ਵਿੱਚ ਜੀ ਬੀ ਨਿਊਜ਼ ਹੈ, ਆਸਟ੍ਰੇਲੀਆ ਦੇ ਵਿੱਚ ਸਕਾਈ ਨਿਊਜ਼, ਅੱਜ ਕੱਲ੍ਹ ਨਿਊਜ਼ 24 ਹੋ ਗਿਆ, ਇਹ ਰਾਈਟ ਵਿੰਗਰ ਮੀਡੀਆ। ਹੁਣ ਇਹਨਾਂ ਦੇਸ਼ਾਂ ਦੇ ਵਿੱਚ ਰਾਈਟ ਵਿੰਗਰ ਸਰਕਾਰਾਂ ਹੈਗੀਆਂ ਨੇ ਨਹੀਂ ਹੈਗੀਆਂ ਉਹ ਗੱਲ ਆਪਾਂ ਨਹੀਂ ਕਰ ਰਹੇ ਹੈਗੇ, ਬਟ ਇਹ ਸੱਜੇ ਪੱਖੀ ਜਾਂ ਹਿੰਦੀ ਦੇ ਵਿੱਚ ਦੱਖਣ ਪੰਥੀ ਜਾਂ ਦੱਖਣ ਪੰਥੀ ਮੀਡੀਆ ਇਹਨਾਂ ਨੂੰ ਕਹਿ ਦਿੰਦੇ ਹੈਗੇ। ਔਰ ਇਸੇ ਤਰੀਕੇ ਦੇ ਨਾਲ ਇੱਕ ਲੈਫਟ ਵਿੰਗ ਮੀਡੀਆ ਹੁੰਦਾ ਹੈਗਾ, ਇਹਨੂੰ ਵੀ ਕੋਈ ਬਹੁਤਾ ਵਧੀਆ ਮੀਡੀਆ ਨਹੀਂ ਕਿਹਾ ਜਾ ਸਕਦਾ, ਇਹ ਵੀ ਪ੍ਰੋਪੇਗੰਡਾ ਹੀ ਫੈਲਾਉਂਦਾ। ਬਸ ਇਹ ਗੱਲ ਹੈ ਕਿ ਲੈਫਟ ਵਿੰਗਰ ਮੀਡੀਆ ਨੂੰ ਅਕਸਰ ਪ੍ਰੋਗਰੈਸਿਵ ਮੀਡੀਆ ਮੰਨ ਲਿਆ ਜਾਂਦਾ, ਯਾਨੀ ਸੋਸ਼ਲ ਇਕੁਇਟੀ ਦੀ ਉਹ ਗੱਲ ਕਰਦੇ ਨੇ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ, ਵਾਤਾਵਰਨ ਦੀ ਗੱਲ ਕਰਦੇ ਨੇ, ਵੈਲਫੇਅਰ ਸਕੀਮਾਂ ਦੀ ਗੱਲ ਕਰਦੇ ਨੇ। ਰਾਈਟ ਵਿੰਗਰ ਮੀਡੀਆ ਜਿਹੜਾ ਹੈਗਾ ਉਹ ਹਮੇਸ਼ਾ ਸਰਕਾਰੀ ਨਿਯਮਾਂ ਦੇ ਉੱਤੇ ਗੱਲ ਕਰਦਾ, ਸਮਾਜਿਕ ਢਾਂਚੇ ਨੂੰ ਬਚਾਈ ਰੱਖਣ ਦੀ ਗੱਲ ਕਰਦਾ, ਬਾਹਰੀ ਜਿਹੜੀਆਂ ਤਾਕਤਾਂ ਨੇ ਜਾਂ ਪ੍ਰਵਾਸ ਜਿਹੜਾ ਹੈਗਾ ਉਹਦੀ ਲਿਮੀਟੇਸ਼ਨ ਦੀ ਗੱਲ ਕਰਦਾ। ਸੋ ਇਸ ਤਰੀਕੇ ਦੇ ਨਾਲ ਦੋਹਾਂ ਦੀਆਂ ਅਲੱਗ ਅਲੱਗ ਭੂਮਿਕਾਵਾਂ ਹੈਗੀਆਂ ਨੇ। ਆਸਟ੍ਰੇਲੀਆ ਦੇ ਵਿੱਚ ਜਿਹੜਾ ਲੈਫਟ ਵਿੰਗਰ ਮੀਡੀਆ ਅਕਸਰ ਉਹ ਟੈਗ ਜਿਹੜਾ ਉਹ ABC 'ਤੇ ਲੱਗਦਾ, ਅਮੈਰੀਕਾ ਦੇ ਵਿੱਚ MSNBC 'ਤੇ ਲੱਗਦਾ, UK ਦੇ ਵਿੱਚ ਗਾਰਡੀਅਨ ਦੇ ਉੱਤੇ ਲੱਗਦਾ। ਔਰ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਡਾ ਸੰਕਟ ਹੀ ਇਹੀ ਹੈ, ਮੀਡੀਆ ਪੋਲਰਾਈਜੇਸ਼ਨ। ਬਹੁਤ ਸਾਰੇ ਚੈਨਲ ਨਿਰਪੱਖ ਨਿਊਜ਼ ਦੇਣ ਦੀ ਬਜਾਏ ਪੋਲਰਾਈਜੇਸ਼ਨ ਕਰਦੇ ਨੇ, ਯਾਨੀ ਕਿ ਧਰੂਵੀਕਰਨ ਕਰਦੇ ਨੇ, ਯਾਨੀ ਕਿ ਸਿਰਫ ਆਪਣੀ ਹੀ ਕੈਟਾਗਰੀ ਦੇ ਦਰਸ਼ਕਾਂ ਨੂੰ ਰਿਝਾਉਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਸਕਾਈ ਨਿਊਜ਼ ਕਦੇ ਵੀ ਜਿਹੜਾ ਉਹ ਲੇਬਰ ਪਾਰਟੀ ਦੇ ਹੱਕ ਦੀ ਗੱਲ, ਕਿਉਂਕਿ ਲੇਬਰ ਨੂੰ ਅਕਸਰ ਲੈਫਟ ਵਿੰਗਰ ਮੰਨ ਲਿਆ ਜਾਂਦਾ, ਆਸਟ੍ਰੇਲੀਆ ਦੇ ਵਿੱਚ ਉਹ ਕਦੇ ਵੀ ਉਹਨਾਂ ਦੇ ਹੱਕ ਦੀ ਗੱਲ ਨਹੀਂ ਕਰੇਗਾ। ਅੱਜ ਗੱਲ ਮੀਡੀਆ ਦੀ ਕਿਉਂ ਕਰ ਰਹੇ ਹੈਗੇ ਹਾਂ, ਅੱਜ ਗੱਲ ਜਿਹੜੀ ਗੱਲ ਕਰਨੀ ਹੈ ਉਹ ਅਸਲ ਦੇ ਵਿੱਚ ਮੀਡੀਆ ਬਾਈਕਾਟ ਦੀ ਗੱਲ ਕਰਨੀ ਹੈ। ਕਿਉਂ ਇਹ ਜਿਹੜੀ ਇੱਕ ਚੀਜ਼ ਬੜੀ ਆਮ ਹੋ ਗਈ ਹੈ ਕਿ ਮੇਨ ਸਟ੍ਰੀਮ ਮੀਡੀਆ ਦੇ ਉੱਤੇ ਮੀਡੀਆ ਦਾ ਬਾਈਕਾਟ ਕਰ ਦਿਓ। ਖਬਰਾਂ ਦੇ ਵਿੱਚ ਵੀ ਵੈਸੇ ਤੁਹਾਡੇ ਨਾਲ ਸਾਂਝਾ ਕੀਤਾ ਸੀ, ਪਰ ਜਿਹੜੀ ਵਨ ਨੇਸ਼ਨ ਪਾਰਟੀ ਦੀ ਨੇਤਾ ਉਹਨਾਂ ਨੇ ਤਾਂ ਸ਼ਰੇਆਮ ਹੀ ਇਹ ਗੱਲ ਕਹਿ ਦਿੱਤੀ ਹੈਗੀ ਹੈ ਕਿ ਅਸੀਂ ਕੁਛ ਇੱਕ ਚੈਨਲਸ ਨੂੰ ਬੈਨ ਕਰ ਰਹੇ ਹਾਂ, ਜਾਂ ਕਹਿ ਹੀ ਕੀ ਦਿੱਤੀ ਹੈਗੀ ਹੈ ਉਹਨਾਂ ਨੇ, ਇਹ ਗੱਲ ਦਿਖਾਈ ਦਿੱਤੀ ਹੈ। ਜਿਹੜੀ ਵਿਕਟੋਰੀਆ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਹੈ ਉਹਦੇ 'ਚ ਉਹਨਾਂ ਨੇ ਦੀ ਗਾਰਡੀਅਨ ਅਤੇ ਜਿਹੜਾ ABC ਹੈ ਉਹਨੂੰ ਸਾਫ ਸਾਫ ਜਿਹੜਾ ਇਨਕਾਰ ਕਰ ਦਿੱਤਾ ਵੀ ਤੁਸੀਂ ਨਹੀਂ ਆਉਣਾ ਹੈਗਾ।
1: Shouldn't all media have access to a press conference, particularly if you're, as you say, running to form government at the November state election?
2: I'm sorry, that democracy doesn't happen on the ABC at all, and I'm sick of it's not fair and just in their reporting.
3: But aren't you cutting off your nose to spite your face here? Don't you need your message to get out to regional Victoria in particular, and you need the ABC, the national broadcast, to be able to...
0: So jadon eh puchhya janda hega eh ke tusi khetri ilakeyan de vich kivein apni saanjh paoge, tuhanu ABC di load nahi pendi hegi, tuhanu aise adaryan di load nahi pendi, ta Pauline Hanson kehnde ne ke sade kol utthe de apne right winger media hege ne jinna da oh naam lende ne jehde Pauline Hanson da gunkaan karde ne, par ਗਾਰਜੀਅਨ ਨੂੰ ਕਿਉਂ ਨਹੀਂ ਸੱਦਿਆ ਗਿਆ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ, ਇਹ ਇੱਕ ਬਹੁਤ ਵੱਡਾ ਸਵਾਲ ਸੀ। ਇੱਕ ਹੋਰ ਉਦਾਹਰਣ ਤੁਸੀਂ ਸੁਣੋ ਇਸੇ ਤਰੀਕੇ ਦੀ।
4: A lot of women who were or survivors of Epstein's are unhappy with those redactions that came out. Some of them entire witness interviews are totally blacked out. Do you think that they should be
5: happy with the fact that they thought they released too much? You know, I heard that and you tell me something else. I think it's really time for the country to get onto something else, really. You know, now that nothing came out about me, other than it was a conspiracy against me, literally, by Epstein and other people. But I think it's time now for the country to maybe get onto something else.
4: But what would you say to people like who feel like they haven't gotten justice, Mr. President?
5: Something that people care about. Yeah, what did you say? Go ahead,
4: CNN.
5: What
4: would you say to the survivors who feel like they haven't gotten justice?
5: You are the worst reporter. No wonder CNN has no ratings because of people like you. You know, she's a young woman. I don't think I've ever seen you smile. I've known you for 10 years.
0: ਜਿਵੇਂ ਰਿਪੋਰਟਰ ਨੇ ਐਪਸਟੀਨ ਫਾਈਲ ਦੇ ਉੱਤੇ ਸਵਾਲ ਕਰਨੇ ਸ਼ੁਰੂ ਕੀਤੇ ਤੇ ਟਰੰਪ ਨੂੰ ਲੱਗਿਆ ਕਿ CNN ਕੋਈ ਬਹੁਤਾ ਵਧੀਆ ਮੀਡੀਆ ਨਹੀਂ ਹੈਗਾ ਔਰ ਉਹ ਕਹਿੰਦੇ ਕਿ ਹੁਣ ਅਮਰੀਕਾ ਨੂੰ ਹੁਣ ਦੁਨੀਆ ਨੂੰ ਐਪਸਟੀਨ ਤੋਂ ਅੱਗੇ ਚਲਾ ਜਾਣਾ ਚਾਹੀਦਾ ਹੈਗਾ ਔਰ ਇਸੇ ਕਰਕੇ ਸ਼ਾਇਦ ਇਰਾਨ ਦੇ ਉੱਤੇ ਅਟੈਕ ਹੋ ਗਿਆ ਖੈਰ ਉਹ ਕੌਨਸਪਰੇਸੀ ਦੇ ਨਾਲ ਜੁੜੀਆਂ ਗੱਲਾਂ ਹੁੰਦੀਆਂ ਉਹਦੇ ਪਾਸੇ ਨਹੀਂ ਜਾਂਦੇ ਪਰ ਜਦੋਂ ਇਸ ਤਰੀਕੇ ਦੇ ਨਾਲ ਸਵਾਲ ਕੀਤੇ ਜਾਂਦੇ ਹੈਗੇ ਨੇ ਜਦੋਂ ਇਸ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਜਿਹੜਾ ਕਿਸੇ ਦੇਸ਼ ਦੇ ਪ੍ਰਮੁੱਖ ਹੈਗੇ ਨੇ ਕਿਸੇ ਦੇਸ਼ ਦੇ ਲੀਡਿੰਗ ਸਿਆਸਤਦਾਨ ਹੈਗੇ ਨੇ ਜਦੋਂ ਉਹ ਇਸ ਤਰੀਕੇ ਦੇ ਨਾਲ ਗੱਲ ਕਰਦੇ ਨੇ ਤੇ ਫਿਰ ਜਿਹੜੇ ਉਸ ਦੇਸ਼ ਦੇ ਵਿੱਚ ਜਿਹੜੇ ਬਾਕੀ ਦੇ ਜਿਹੜੇ ਲੀਡਰ ਹੋਣਗੇ ਉਹ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਗੇ ਇੱਕ ਹੋਰ ਉਦਾਹਰਣ ਅੱਜ ਦੇ ਇਸ ਪ੍ਰੋਗਰਾਮ ਨੂੰ ਕਰਨ ਦੇ ਪਿੱਛੇ ਇੱਕ ਹੋਰ ਉਦਾਹਰਣ ਤੁਹਾਨੂੰ ਦੱਸ ਰਿਹਾ ਹੈਗਾ ਔਰ ਇਹਨਾਂ ਦਾ ਇੱਕ ਇੱਕ ਕਰਕੇ ਫਿਰ ਸਾਰਿਆਂ ਦਾ ਜ਼ਿਕਰ ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨਾ ਔਰ ਮੈਂ ਤੁਹਾਨੂੰ ਉਹਦਾ ਵਜ੍ਹਾ ਦੱਸੂਗਾ ਨਾਰਵੇ ਦੀ ਇਹ ਪੱਤਰਕਾਰ ਨੇ ਪੁੱਛਿਆ ਸੀਗਾ ਮੋਦੀ ਨੂੰ ਕਿ ਤੁਸੀਂ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਲੈ ਰਹੇ ਹੈਗੇ ਵੈਸੇ ਮੋਦੀ ਨੇ ਦੁਨੀਆ ਦੀ ਸੁਤੰਤਰ ਕੀ ਆਪਣੇ ਹੀ ਦੇਸ਼ ਦੀ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈਗੀ ਆਸਟ੍ਰੇਲੀਆ ਦੇ ਵਿੱਚ ਵੀ ਇਹ ਮਸਲਾ ਉੱਠਿਆ ਨਿਊਜ਼ੀਲੈਂਡ ਦੇ ਵਿੱਚ ਵੀ ਉੱਠਿਆ ਪਰ ਇਹ ਇਹ ਇਹ ਟ੍ਰੈਂਡ ਕਿਉਂ ਹੈ ਮੈਨੂੰ ਇਹ ਬੜਾ ਹੈਰਾਨੀ ਹੁੰਦੀ ਹੈ ਕਿ ਮੀਡੀਆ ਜਿਹਨੂੰ ਚੌਥਾ ਥੰਮ ਇਹਨੂੰ ਨਾ ਬੜੇ ਹਲਕੇ ਦੇ ਵਿੱਚ ਨਾ ਲੈ ਕੇ ਚੱਲਿਓ ਅੱਜ ਦੇ ਇਸ ਟੌਪਿਕ ਨੂੰ ਇਹ ਬੜਾ ਜ਼ਰੂਰੀ ਹੈਗਾ ਕਿਉਂਕਿ ਮੀਡੀਆ ਦਾ ਜਿਹੜਾ ਕੰਮ ਹੈ ਜਿੰਨਾ ਕੁ ਅਸੀਂ ਸੁਣਿਆ ਸਿੱਖਿਆ ਪੜ੍ਹਿਆ ਔਰ ਜਿੰਨਾ ਕੁ ਅਸੀਂ ਦੇਖਦੇ ਰਹੇ ਹਾਂ ਕਿ ਦੁਨੀਆ ਦੇ ਵਿੱਚ ਅੱਜ ਤੱਕ ਜਿੱਥੇ ਵੀ ਜਵਾਬਦੇਹੀਆਂ ਹੋਈਆਂ ਨੇ ਜਿੱਥੇ ਵੀ ਕਿਸੇ ਨਾ ਕਿਸੇ ਕਿਸਮ ਦੇ ਨਾਲ ਸਰਕਾਰਾਂ ਨੂੰ ਕਟਗੜੇ ਦੇ ਵਿੱਚ ਖੜਾਇਆ ਗਿਆ ਉਹ ਮੀਡੀਆ ਦੇ ਜ਼ਰੀਏ ਹੀ ਖੜਾਇਆ ਗਿਆ ਹੁਣ ਜਦੋਂ ਆਲੋਚਕ ਮੀਡੀਆ ਹਾਊਸ ਦਾ ਮੂੰਹ ਹੀ ਬੰਦ ਕਰ ਦਿੱਤਾ ਜਾਊਗਾ ਜਦੋਂ ਮੁੱਖ ਧਾਰਾ ਦਾ ਮੀਡੀਆ ਜਿਹੜਾ ਉਹਦੇ ਸਾਹਮਣੇ ਇੰਨੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਜਾਣਗੀਆਂ ਔਰ ਮੁੱਖ ਧਾਰਾ ਦੇ ਮੀਡੀਆ ਨੂੰ ਇਗਨੋਰ ਕਰ ਦਿੱਤਾ ਜਾਊਗਾ ਉਦਾਹਰਣਾਂ ਬਹੁਤ ਨੇ ਇਹੋ ਜਿਹੀਆਂ ਪੌਲਿਨ ਹੈਨਸਨ ਦੀ ਤੁਸੀਂ ਦੇਖ ਲਈ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੀ ਔਰ ਪਹਿਲਾਂ ਵੀ ਉਹ ਕਹਿ ਚੁੱਕੇ ਨੇ ABC SBS ਗਾਰਜੀਅਨ ਦੇ ਬਾਰੇ ਉਹ ਵੀ ਇਹਨਾਂ ਇਹ ਬਾਇਸਡ ਚੈਨਲ ਹੈਗੇ ਨੇ ਟਰੰਪ ਦੀ ਤੁਸੀਂ ਦੇਖ ਲਈ ਕਿ CNN ਨਿਊਯਾਰਕ ਟਾਈਮਸ ਦੇ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਇਹ ਦੁਸ਼ਮਣ ਜਿਹੜਾ ਇੱਕ ਅਖਬਾਰ ਹੈਗਾ ਕਈ ਚੈਨਲਾਂ ਨੂੰ ਉਹ ਫੇਕ ਨਿਊਜ਼ ਕਹਿ ਦਿੰਦੇ ਨੇ ਕਿ ਇਹ ਆਮ ਲੋਕਾਂ ਦੇ ਦੁਸ਼ਮਣ ਹੈਗੇ ਨੇ ਵਾਈਟ ਹਾਊਸ ਦੀਆਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਜਿਹੜੀਆਂ ਰੈਗੂਲਰ ਹੁੰਦੀਆਂ ਨੇ ਉੱਥੇ ਉਹਨਾਂ ਦਾ ਬਾਈਕਾਟ ਕੀਤਾ ਜਾਂਦਾ ਮੋਦੀ ਸਾਹਿਬ ਨੇ ਤਾਂ ਅੱਜ ਤੱਕ ਕਦੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੋ ਨਹੀਂ ਹੈਗੀ ਹਾਂ ਅਲੱਗ ਗੱਲ ਹੈਗੀ ਹੈ ਕਿ ਭਾਰਤ ਦਾ ਵਿਦੇਸ਼ ਮਹਿਕਮੇ ਦੇ ਜਿਹੜੇ ਬੁਲਾਰੇ ਹੈਗੇ ਨੇ ਰਣਦੀਪ ਜੈਸਵਾਲ ਹੋ ਗਏ ਜਾਂ ਹੋਰ ਹੋ ਗਏ ਉਹ ਪ੍ਰੈਸ ਕਾਨਫਰੰਸਿਸ ਅਕਸਰ ਕਰ ਦਿੰਦੇ ਨੇ ਪਰ ਉਹ ਵੀ ਬੜੇ ਚੋਣਵੇ ਤਰੀਕੇ ਦੇ ਨਾਲ ਔਰ ਠੀਕ ਇਸੇ ਤਰੀਕੇ ਦੇ ਨਾਲ ਜਿਹੜੇ ਮੋਦੀ ਸਾਹਿਬ ਵੀ ਪ੍ਰੈਸ ਕਾਨਫਰੰਸਿਸ ਕਰਦੇ ਨੇ ਵਨ ਵੇ ਪ੍ਰੈਸ ਕਾਨਫਰੰਸ ਨਹੀਂ ਇੰਟਰਵਿਊਜ਼ ਕਰਦੇ ਨੇ ਹੁਣ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਜਿਵੇਂ ਹੰਗਰੀ ਦੀ ਗੱਲ ਕੀਤੀ ਸੀ ਵੈਸੇ ਤਾਂ ਅੱਜ ਦੀ ਤਰੀਕ ਦੇ ਵਿੱਚ ਹੰਗਰੀ ਦੇ ਉਹ ਜਿਹੜੇ ਪ੍ਰਾਈਮ ਮਿਨਿਸਟਰ ਨਹੀਂ ਹੈਗੇ ਵਿਕਟਰ ਔਰਬਾਨ ਉਹਨਾਂ ਨੇ ਵੀ ਆਪਣੇ ਪੂਰੇ ਕਾਰਜਕਾਲ ਦੇ ਦਰਮਿਆਨ ਮੋਦੀ ਤੋਂ ਸਿੱਖਿਆ ਸਮਝਿਆ ਅਤੇ ਮੀਡੀਆ ਨੂੰ ਨਜ਼ਰਅੰਦਾਜ਼ ਕੀਤਾ ਇਮਰਾਨ ਖਾਨ ਹੁਣ ਤਾਂ ਚਲੋ ਖੈਰ ਜੇਲ੍ਹ 'ਚ ਹੈਗੇ ਨੇ ਪਰ ਇਮਰਾਨ ਖਾਨ ਵੀ ਜਦੋਂ ਸੱਤਾ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਵੀ ਉਸ ਵਕਤ ਜੀਓ ਨਿਊਜ਼ ਐਰੀ ਨਿਊਜ਼ ਇਹਨਾਂ ਦੇ ਪ੍ਰਸਾਰਣ ਬੰਦ ਹੀ ਕਰਵਾਤੇ ਸੀਗੇ ਇੱਧਰ ਆਪਣੇ ਤੁਰਕੀ ਵਾਲੇ ਰੈਚਪ ਤਈਆ ਐਰਦਾਨ ਇਹ ਵੀ ਤੁਰਕੀ ਦੇ ਵਿੱਚ ਉਹ ਡਿਟੇਲਿੰਗ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦਾ ਪਰ ਲੀਡਰ ਐਸਾ ਕਿਉਂ ਕਰਦੇ ਨੇ ਦੋ ਤਿੰਨ ਚੀਜ਼ਾਂ ਮੈਂ ਸਮਝਿਆ ਹੈਗਾ ਇਹਨਾਂ ਦੇ ਬਿਹੇਵੀਅਰ ਦੇ ਵਿੱਚੋਂ ਪੌਲਿਨ ਹੈਨਸਨ ਨੂੰ ਜਾਂ ਟਰੰਪ ਨੂੰ ਜਾਂ ਮੋਦੀ ਨੂੰ ਸਟੱਡੀ ਕਰਕੇ ਸਾਰਿਆਂ ਦੀ ਇੱਕ ਕੋਮਨ ਜਿਹੀ ਗੱਲ ਹੈਗੀ ਹੈ ਇੱਕ ਤਾਂ ਇਹਨਾਂ ਨੂੰ ਇਹ ਲੀਡਰਾਂ ਨੂੰ ਲੱਗਣ ਲੱਗ ਗਿਆ ਕਿ ਅੱਜ ਕੱਲ੍ਹ ਆਮ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ ਟ੍ਰੈਡੀਸ਼ਨਲ ਮੀਡੀਆ ਜਾਂ ਮੇਨ ਸਟ੍ਰੀਮ ਮੀਡੀਆ ਦੀ ਇਹਨਾਂ ਨੂੰ ਲੋੜ ਨਹੀਂ ਹੈਗੀ ਜਿਵੇਂ ਪਹਿਲਾਂ ਮੋਦੀ ਸਾਹਿਬ ਮਨ ਕੀ ਬਾਤ ਕਰਦੇ ਹੁੰਦੇ ਸੀਗੇ ਉਹਦੀਆਂ ਹੀ ਗੱਲਾਂ ਤੁਰੀਆਂ ਰਹਿੰਦੀਆਂ ਸੀ ਹੁਣ ਅੱਜ ਕੱਲ੍ਹ ਉਹਨਾਂ ਨੇ ਉਹ ਫੋਨ ਫੜ ਕੇ ਸੈਲਫੀ ਸਟਾਈਲ ਵਾਲਾ ਕਰਨਾ ਸ਼ੁਰੂ ਕੀਤਾ ਹੈਗਾ ਅਤੇ ਇਸ ਤਰੀਕੇ ਦੇ ਨਾਲ ਉਹ ਜਾਂ ਜਦੋਂ ਨਿਊਜ਼ੀਲੈਂਡ ਦੇ ਵਿੱਚ ਵੀ ਤੁਹਾਡੇ ਯਾਦ ਹੋਣਾ ਹੈ ਕਿ ਮੀਡੀਆ ਨੇ ਇੱਥੇ ਜਦੋਂ ਨਿਊਜ਼ੀਲੈਂਡ ਪ੍ਰਧਾਨ ਮੰਤਰੀ ਗਏ ਸੀ ਮੋਦੀ ਸਾਹਿਬ ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਗਏ ਸੀ ਤਾਂ ਉੱਥੇ ਮੀਡੀਆ ਨੇ ਪੁੱਛਿਆ ਸੀਗਾ ਕਿ ਮੋਦੀ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰਦੇ ਸਾਡੇ ਨਾਲ ਗੱਲ ਕਿਉਂ ਨਹੀਂ ਕਰ ਰਹੇ ਤਾਂ ਉੱਥੇ ਜਿਹੜਾ ਇੰਡੀਆ ਦੇ ਕੌਂਸਲ ਜਨਰਲ ਦੇ ਆਫਿਸਰ ਸੀਗੇ ਔਰ ਫੋਰਨ ਅਫੇਅਰ ਦੇ ਜਿਹੜੇ ਡਿਪਲੋਮੈਟਸ ਬੈਠੇ ਸੀ ਉਹਨਾਂ ਨੇ ਇੱਕ ਗੱਲ ਕਹੀ ਕਿ ਅਸਲ 'ਚ ਮੋਦੀ ਜਿੱਥੋਂ ਆਉਂਦੇ ਨੇ ਉਹ ਏਰੀਆ ਜਿਹੜਾ ਉਹ ਰੂਰਲ ਬੈਲਟ ਹੈ ਅਤੇ ਰੂਰਲ ਬੈਲਟ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਇੰਨੇ ਟੀ ਵੀ ਹੈ ਨਹੀਂ ਸੋ ਸੰਚਾਰ ਦੇ ਸਹੀ ਮਾਧਿਅਮ ਦੇ ਲਈ ਉਹ ਲੋਕਾਂ ਦੇ ਨਾਲ ਹੋਰਨਾਂ ਤਰੀਕਿਆਂ ਦੇ ਨਾਲ ਜੁੜੇ ਹੁੰਦੇ ਨੇ ਇਸ ਕਰਕੇ ਉਹ ਪ੍ਰੈਸ ਕਾਨਫਰੰਸ ਯਾਰ ਮੋਦੀ ਸਾਹਿਬ ਇੱਕ ਜਿਹੜੀ ਕੋਨਸਟੀਚੁਐਂਸੀ 'ਚ ਆਉਂਦੇ ਆ ਜਿਹਦੀ ਉਹ ਗੱਲ ਕਰ ਰਹੇ ਸੀ ਉਹ ਵਾਰਾਣਸੀ ਸੀ ਮੋਦੀ ਵਾਰਾਣਸੀ ਦੇ ਪ੍ਰਧਾਨ ਮੰਤਰੀ ਹੈ ਬਾਕੀ ਦੇਸ਼ ਦਾ ਕੀ ਮਤਲਬ ਵਾਰਾਣਸੀ ਦੇ ਲੋਕਾਂ ਨੇ ਚਲੋ ਠੀਕ ਹੈ ਗੱਲ ਨਹੀਂ ਦੇਖਣੀ ਮੀਡੀਆ ਦੇ ਜ਼ਰੀਏ ਪਰ ਬਾਕੀ ਦੇਸ਼ ਨੇ ਵੀ ਨਹੀਂ ਦੇਖਣੀ ਮਤਲਬ ਕੁਛ ਵੀ ਉਲਝਲੂਲ ਗੱਲਾਂ ਜਿਹੜੀਆਂ ਉਹ ਫੈਲਾਈਆਂ ਜਾ ਰਹੀਆਂ ਨੇ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਟਰੰਪ ਵੀ ਬਾਇਕਾਟ ਕਰ ਦਿੰਦੇ ਨੇ ਸੀਐਨ ਨੂੰ ਤਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕੋਲ ਹੋਰ ਬਥੇਰੇ ਤਰੀਕੇ ਨੇ ਜਦੋਂ ਪੌਲਿਨ ਐਨਸਨ ਤੋਂ ਪੁੱਛਿਆ ਗਿਆ ਕਿ ਜੇ ਇਫ ਨੋਟ ਏ ਬੀ ਸੀ ਐਂਡ ਐਸ ਬੀ ਐਸ ਦੈਨ ਵਟ ਦੈਨ ਸ਼ੀ ਸੈਡ ਕਿ ਬਹੁਤ ਸਾਰੇ ਹੋਰ ਪਲੈਟਫਾਰਮ ਹੈਗੇ ਨੇ ਸਕਾਈ ਨਿਊਜ਼ ਹੈਗਾ ਹੈ ਹੈਰਾਲਸਨ ਹੈਗਾ ਅਤੇ ਹੋਰ ਬਥੇਰੇ ਜਿਹੜੇ ਮੀਡੀਆ ਪਲੈਟਫਾਰਮਸ ਨੇ ਵਾਏ ਜਸਟ ਦੀਸ ਟੂ ਤਿੱਖੇ ਸਵਾਲਾਂ ਤੋਂ ਬਚਣਾ ਇਹਨਾਂ ਦਾ ਇੱਕ ਦੂਸਰਾ ਮੈਨੂੰ ਇਹ ਲੱਗਦਾ ਕਿਉਂਕਿ ਜਦੋਂ ਮੁੱਖ ਧਾਰਾ ਦਾ ਮੀਡੀਆ ਜਾਂ ਐਸਾ ਮੀਡੀਆ ਜਿਹੜਾ ਕਿ ਉੱਥੋਂ ਦੇ ਲੀਡਰ ਦੇ ਅਕੋਰਡਿੰਗ ਕੰਮ ਨਹੀਂ ਕਰਦਾ ਉਹ ਉਹਨਾਂ ਤੋਂ ਅਰਥ ਵਿਵਸਥਾ 'ਤੇ ਸਵਾਲ ਪੁੱਛ ਸਕਦਾ ਉਹ ਆਪਣੇ ਫੈਕਟ ਰੈਡੀ ਰੱਖ ਸਕਦਾ ਬੇਰੁਜ਼ਗਾਰੀ 'ਤੇ ਪੁੱਛ ਸਕਦਾ ਭ੍ਰਿਸ਼ਟਾਚਾਰ 'ਤੇ ਪੁੱਛ ਸਕਦਾ ਐਪਸਟ੍ਰੀਮ ਦੇ ਉੱਤੇ ਸਵਾਲ ਪੁੱਛ ਸਕਦਾ ਸਰਕਾਰੀ ਸਕੀਮਾਂ ਦੇ ਉੱਤੇ ਸਵਾਲ ਪੁੱਛ ਸਕਦਾ ਔਰ ਜਿਹੜੀ ਨਫ਼ਰਤ ਫੈਲਾਈ ਜਾ ਰਹੀ ਹੈ ਧਰਮਾਂ ਦੇ ਨਾਂ ਦੇ ਉੱਤੇ ਉਹਦੇ ਬਾਰੇ ਸਵਾਲ ਪੁੱਛ ਸਕਦਾ ਸੋ ਐਸੇ ਤਿੱਖੇ ਸਵਾਲਾਂ ਤੋਂ ਬਚਣਾ ਵੀ ਜਿਨ੍ਹਾਂ ਦਾ ਜਵਾਬ ਦੇਣਾ ਇਹਨਾਂ ਦੇ ਲਈ ਔਖਾ ਹੋ ਜਾਵੇ ਔਰ ਜੇ ਜਵਾਬ ਦਿੱਤਾ ਤਾਂ ਆਮ ਲੋਕਾਂ ਦੀ ਕਚਹਿਰੀ 'ਚ ਨੰਗੇ ਹੋ ਜਾਣਗੇ ਸੋ ਇਹ ਵੀ ਇੱਕ ਕਾਰਨ ਹੈਗਾ ਕਿ ਇਹਨਾਂ ਮੇਨ ਸਟ੍ਰੀਮ ਮੀਡੀਆ ਦੇ ਕੁਛ ਅਦਾਰਿਆਂ ਦਾ ਬਾਇਕਾਟ ਕਰ ਦਿਉ ਤੀਜਾ ਕਾਰਨ ਮੈਨੂੰ ਇਹ ਲੱਗਦਾ ਕਿ ਇੱਕ ਕਿਸਮ ਦੇ ਨਾਲ ਨੈਰੇਟਿਵ ਸਿਰਜਣ ਦੇ ਉੱਤੇ ਇੱਕ ਕੰਟਰੋਲ ਕਿ ਆਪਣੇ ਹਮਾਇਤੀਆਂ ਦੇ ਵਿੱਚ ਤਾਂ ਇੱਕ ਜਿਹੜੀ ਠੀਕ ਹੈ ਚਲੋ ਹਮਾਇਤੀ ਤਾਂ ਪੱਕੇ ਮੰਨਦੇ ਹੀ ਮੰਨਦੇ ਨੇ ਬਟ ਅਦਰਵਾਈਜ਼ ਵੀ ਆਮ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਨੈਰੇਟਿਵ ਬਿਠਾ ਦਈਏ ਕਿ CNN ਤਾਂ ਜੀ ਫੇਕ ਮੀਡੀਆ ਹੁਣ ਜੇ ਮਤਲਬ ਇੰਨੀ ਵਾਰ ਟਰੰਪ ਕਹਿ ਚੁੱਕੇ ਨੇ ਕਿ CNN ਫੇਕ ਮੀਡੀਆ ਮੈਂ ਯਕੀਨ ਮੰਨ ਕੇ ਚੱਲੇ ਹੋ ਜਿੱਦਣ ਮੰਨ ਲਓ ਤੁਸੀਂ ਅਮੈਰੀਕਾ ਗਏ ਜਾਂ ਜਿਹੜੇ ਅਮੈਰੀਕਾ 'ਚ ਬੈਠੇ ਵੀ ਸਾਨੂੰ ਸੁਣ ਰਹੇ ਹੋਏ ਉਹ ਵੀ ਕਦੇ ਕਦੇ CNN ਲਗਾਉਣ ਲੱਗੇ ਸੋਚਦੇ ਹੋਣਗੇ ਵੀ ਯਾਰ ਆਹ ਫੇਕ ਮੀਡੀਆ ਲਗਾ ਮਤਲਬ ਤੁਹਾਡੇ ਦਿਮਾਗ 'ਚ ਬੈਠ ਗਈ ਨਾ ਉਹ ਗੱਲ ਤੁਹਾਡੇ ਦਿਮਾਗ 'ਚ ਉਹ ਘਰ ਕਰ ਗਈ ਨਾ ਠੀਕ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ABC ਸੁਣੋਗੇ ਤੁਹਾਨੂੰ ਇਹ ਲੱਗੇਗਾ ਕਿ ਯਾਰ ਇਹ ਤਾਂ ਪੌਲਿਨ ਹੈਨਸਨ ਦੇ ਅਗੇਂਸਟ ਹੀ ਚੱਲਦੇ ਨੇ ਹਾਲਾਂਕਿ ਦੇ ਆਰ ਜਸਟ ਟੈਲਿੰਗ ਦੀ ਟਰੁੱਥ ਇੱਦਾਂ ਨਹੀਂ ਮੈਂ ABC ਦੀ ਪੂਰੀ ਹਮਾਇਤ ਵੀ ਨਹੀਂ ਫੜ ਰਿਹਾ ਹੈਗਾ ਠੀਕ ਹੈ ਉਹ ਪੌਲਿਨ ਹੈਨਸਨ ਦੇ ਖਿਲਾਫ ਬਹੁਤ ਜ਼ਿਆਦਾ ਰਿਪੋਰਟਿੰਗ ਕਰਦੇ ਨੇ ਸਰਕਾਰ ਦੇ ਖਿਲਾਫ ਵੀ ਕਰਦੇ ਨੇ ਹੋਰ ਵੀ ਉਹਨਾਂ ਦੇ ਤਰੀਕੇ ਹੈਗੇ ਨੇ ਬਟ ਇੱਕ ਨੈਰੇਟਿਵ ਬਿਠਾ ਦਿੱਤਾ ਗਿਆ ਅਤੇ ਚੌਥਾ ਵੱਡਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਰਾ ਕੁਛ ਕਰਕੇ ਨਾ ਇਹ ਜਿਹੜੇ ਸਿਆਸਤਦਾਨ ਨੇ ਇਹ ਮੇਨ ਸਟ੍ਰੀਮ ਮੀਡੀਆ ਦੀ ਰੈਲੇਵੈਂਸ ਨੂੰ ਹੀ ਖਤਮ ਕਰ ਰਹੇ ਨੇ ਕਿ ਅੱਜ ਦੀ ਤਰੀਕ ਦੇ ਵਿੱਚ ਜਦੋਂ ਮੇਨ ਸਟ੍ਰੀਮ ਮੀਡੀਆ ਦੀ ਇਸ ਕਿਸਮ ਦੀ ਰੈਲੇਵੈਂਸ ਹੀ ਖਤਮ ਹੋ ਜਾਊਗੀ ਅਤੇ ਭਵਿੱਖ ਦੇ ਵਿੱਚ ਫਿਰ ਅਸੀਂ ਆਪਣੇ ਹਿਸਾਬ ਦੇ ਨਾਲ ਕੰਟਰੋਲ ਕਰ ਸਕਾਂਗੇ ਜਿਹੜੀ ਵੀ ਗੱਲ ਆਮ ਲੋਕਾਂ ਤੱਕ ਲੈ ਕੇ ਜਾਣੀ ਹੈ ਕਿਉਂਕਿ ਐਡਾ ਵੱਡਾ ਮੀਡੀਆ ਦਾ ਪ੍ਰਭਾਵ ਬਣ ਚੁੱਕਿਆ ਸੀ ਹੁਣ ਤੱਕ ਕੋਵਿਡ ਤੋਂ ਪਹਿਲਾਂ ਤੱਕ ਜਾਂ ਉਸ ਤੋਂ ਪਹਿਲਾਂ ਮਤਲਬ ਭਾਰਤ ਦੇ ਸੰਦਰਭ ਦੇ ਵਿੱਚ ਤਾਂ ਠੀਕ ਹੈ 2014 ਤੋਂ ਬਾਅਦ ਖਤਮ ਹੀ ਕਰਤਾ ਪ੍ਰਭਾਵ ਪਰ ਦੁਨੀਆ ਭਰ ਦੇ ਵਿੱਚ ਜਦੋਂ ਟਰੰਪ ਦਾ ਸੈਕਿੰਡ ਕਾਰਜਕਾਲ ਸ਼ੁਰੂ ਹੋਇਆ ਉਸ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਦੁਨੀਆ ਭਰ ਦੇ ਵਿੱਚ ਮੇਨ ਸਟ੍ਰੀਮ ਮੀਡੀਆ ਦੀ ਰੈਲੇਵੈਂਸ ਖਤਮ ਕੀਤੀ ਜਾ ਰਹੀ ਹੈ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਜਿਹੜੀ ਮੈਨੂੰ ਲੱਗ ਰਹੀ ਹੈ ਉਹ ਮੇਨ ਸਟ੍ਰੀਮ ਮੀਡੀਆ 'ਚੋਂ ਆਪਣੇ ਆਪ ਖਤਮ ਕਰ ਦਿੱਤੀ ਗਈ ਹੈ ਉਹਦੇ ਕੀ ਰੀਜ਼ਨ ਨੇ ਉਹ ਵੀ ਮੈਂ ਤੁਹਾਨੂੰ ਦੱਸਦਾ ਉਹ ਹੈ ਇਨਵੈਸਟੀਗੇਟਿਵ ਜਰਨਲਿਜ਼ਮ ਮੈਂ ਨਾ ਤੁਹਾਨੂੰ ਦੱਸਦਾ ਬਤੌਰ ਜਰਨਲਿਜ਼ਮ ਦਾ ਸਟੂਡੈਂਟ ਹੋਣ ਦੇ ਨਾਤੇ ਅਸੀਂ ਇਹ ਚੀਜ਼ ਪੜ੍ਹੀ ਵੀ ਹੈ ਔਰ ਇਹ ਕੀਤੀ ਵੀ ਹੈ ਇੱਕ ਦੌਰ ਹੁੰਦਾ ਸੀ ਭਾਰਤ ਦੇ ਵਿੱਚ ਮੈਨੂੰ ਬਾਕੀ ਥਾਵਾਂ ਦਾ ਤਾਂ ਨਹੀਂ ਪਤਾ ਆਸਟ੍ਰੇਲੀਆ ਦਾ ਪਤਾ ਭਾਰਤ ਦਾ ਪਤਾ ਮੈਂ ਦੋ ਕੰਟਰੀਜ਼ ਦੀ ਗੱਲ ਕਰਦਾ ਕਿਉਂਕਿ ਇਹਨਾਂ ਦੋਵਾਂ ਥਾਵਾਂ 'ਤੇ ਫੀਲਡ ਜਰਨਲਿਜ਼ਮ ਮੈਂ ਕੀਤਾ ਹੋਇਆ ਸੋ ਇਹਨਾਂ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਕੀ ਇੱਕ ਟ੍ਰੈਂਡ ਰਿਹਾ ਹੈ ਕਿ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਆਪਣੇ ਰਿਪੋਰਟਰਸ ਨੂੰ ਫੀਲਡ ਦੇ ਵਿੱਚ ਭੇਜਦੇ ਨੇ ਉੱਥੋਂ ਜਿਹੜੀਆਂ ਪਬਲਿਕ ਇੰਟਰਸਟ ਦੀਆਂ ਸਟੋਰੀਜ਼ ਨੇ ਉਹਨਾਂ ਦੇ ਉੱਤੇ ਕੰਮ ਕਰਨ ਦੇ ਲਈ ਇੱਕ ਬਹੁਤ ਵੱਡਾ ਮੀਡੀਆ ਚੈਨਲ ਸੀ ਜਦੋਂ ਮੈਂ ਇੰਡੀਆ ਦੇ ਵਿੱਚ ਫੀਲਡ ਜਰਨਲਿਜ਼ਮ ਸਟਾਰਟ ਕੀਤਾ ਸੀ ਅਤੇ ਉੱਥੋਂ ਦੇ ਜਿਹੜੇ ਫੀਲਡ ਜਰਨਲਿਸਟ ਹੁੰਦੇ ਸੀ ਜਿਵੇਂ ਮੈਂ ਆਫਕੋਰਸ ਪੰਜਾਬ ਸਟੇਟ ਨੂੰ ਰਿਪ੍ਰਜੈਂਟ ਕਰ ਰਿਹਾ ਸੀ ਪੰਜਾਬ ਦੇ 3-4 ਡਿਸਟ੍ਰਿਕਟਸ ਨੂੰ ਰਿਪ੍ਰਜੈਂਟ ਕਰ ਰਿਹਾ ਸੀ ਉਸ ਬਹੁਤ ਵੱਡੇ ਨਿਊਜ਼ ਚੈਨਲ ਦੇ ਵਿੱਚ ਜ਼ੀ ਨਿਊਜ਼ ਹੈ ਮੈਂ ਨਾਮ ਹੀ ਦੱਸ ਦਿੰਦਾ ਉਹਦੇ ਵਿੱਚ ਸਟੋਰੀਜ਼ ਇਨਵੈਸਟੀਗੇਟ ਕਰਨ ਦੇ ਲਈ ਐਪਰੀਸ਼ੀਏਟ ਕੀਤਾ ਜਾਂਦਾ ਸੀ ਕਿ ਜਾਓ ਸਟੋਰੀਜ਼ ਲੱਭੋ ਔਰ ਉਹਦੇ ਲਈ ਬਕਾਇਦਾ ਪੇ ਕੀਤਾ ਜਾਂਦਾ ਸੀ ਕਿ ਤੁਸੀਂ ਇੰਡੀਪੈਂਡੈਂਟ ਜਰਨਲਿਜ਼ਮ ਕਰੋ ਉੱਥੇ ਲੱਭੋ ਆਪਣੇ ਏਰੀਏ ਦੀਆਂ ਸਟੋਰੀਜ਼ ਚਾਹੇ ਸਰਕਾਰ ਦੇ ਅਗੇਂਸਟ ਹੋਣ ਚਾਹੇ ਹੱਕ 'ਚ ਹੋਣ ਜਾਂ ਜੋ ਮਰਜ਼ੀ ਸਰਕਾਰ ਵਰਡ ਤਾਂ ਆਉਂਦਾ ਹੀ ਨਹੀਂ ਸੀ ਹੁੰਦਾ ਬਟ ਇੱਕ ਪਬਲਿਕ ਇੰਟਰਸਟ ਦੀਆਂ ਸਟੋਰੀਜ਼ ਕੱਢੋ ਅਤੇ ਦੱਸੋ ਉਹਨਾਂ ਦੇ ਉੱਤੇ ਬਹੁਤ ਡਿਟੇਲਿੰਗ ਦੇ ਵਿੱਚ ਜਾਣਾ ਹੁੰਦਾ ਸੀ, ਬੜੀ ਡਿਟੇਲਿੰਗ 'ਚ ਸਕ੍ਰਿਪਟਿੰਗ ਦੇ ਉੱਤੇ ਕੰਮ ਹੁੰਦਾ ਸੀ, ਵੀਡੀਓ ਦੇ ਉੱਤੇ ਕੰਮ ਹੁੰਦਾ ਸੀ, ਔਰ ਫਿਰ ਜਾ ਕੇ ਉਹ ਸਟੋਰੀਜ਼ ਟੀਵੀ ਚੈਨਲ 'ਤੇ ਆਉਂਦੀਆਂ ਹੁੰਦੀਆਂ ਸੀ। ਇਸ ਤਰੀਕੇ ਦੇ ਨਾਲ ਜਿਹੜਾ ਫੀਲਡ ਜਰਨਲਿਜ਼ਮ ਸੀ ਉਹਦੇ ਬੇਸਿਸ ਦੇ ਉੱਤੇ ਹੀ ਮੀਡੀਆ ਕੰਮ ਕਰਦਾ ਸੀ। ਇਸੇ ਤਰੀਕੇ ਦੇ ਨਾਲ 2010-11-12-15 ਤੱਕ ਮੈਂ ਆਸਟ੍ਰੇਲੀਆ ਦੇ ਵਿੱਚ ਵੀ ਦੇਖਦਾ ਰਿਹਾ ਕਿ ਇਸੇ ਤਰੀਕੇ ਦੇ ਨਾਲ ਮੀਡੀਆ ਕੰਮ ਕਰਦਾ ਸੀ। ਫੀਲਡ ਜਰਨਲਿਜ਼ਮ ਅੱਜ ਦੀ ਤਰੀਕ ਦੇ ਵਿੱਚ ਵੀ ਕਰਦਾ, ਇੱਥੇ ਤਾਂ ਖੈਰ ਇੱਥੇ ਤਾਂ ਕਰਦਾ, ਘੱਟੋ ਘੱਟ ਫੀਲਡ ਜਰਨਲਿਜ਼ਮ ਇੱਥੇ ਬਹੁਤ ਹੱਦ ਤੱਕ ਬਚਿਆ ਹੋਇਆ, ਯੂਰਪੀ ਦੇਸ਼ਾਂ ਦੇ ਵਿੱਚ ਬਚਿਆ ਹੋਇਆ, ਭਾਰਤ ਵਰਗੇ ਦੇਸ਼ 'ਚ ਖਤਮ ਹੈ। ਚੀਨ, ਨੌਰਥ ਕੋਰੀਆ, ਰੂਸ, ਇੰਡੀਆ, ਇਹਨਾਂ ਦੇਸ਼ਾਂ 'ਚ ਫੀਲਡ ਜਰਨਲਿਜ਼ਮ ਗਲਾ ਘੁੱਟ ਕੇ ਖਤਮ ਕਰ ਦਿੱਤਾ ਗਿਆ, ਮਤਲਬ ਭੁੱਲ ਜਾਓ ਤੁਸੀਂ, ਉੱਥੇ ਇਨਵੈਸਟੀਗੇਟਿਵ ਜਰਨਲਿਜ਼ਮ ਨਹੀਂ ਹੁੰਦਾ ਹੈਗਾ, ਫੈਕਟ ਚੈਕਿੰਗ ਨਹੀਂ ਹੁੰਦੀ। ਫੈਕਟ ਚੈਕਿੰਗ ਦੇ ਨਾਮ ਦੇ ਉੱਤੇ ਕੁਛ ਇੱਕ ਅਦਾਰੇ ਇੰਡੀਆ ਦੇ ਵਿੱਚ ਬਚੇ ਹੈਗੇ ਨੇ, ਉਹਨਾਂ ਨੂੰ ਵੀ ਉਹਨਾਂ ਦਾ ਵੀ ਇੱਕ ਤਰੀਕੇ ਦੇ ਨਾਲ ਗਲਾ ਘੁੱਟਿਆ ਗਿਆ। ਫਿਰ ਇੱਕ ਬੈਲੈਂਸਡ ਵਿਊ, ਬੈਲੈਂਸਡ ਵਿਊ ਵਰਸਿਜ ਪ੍ਰੋਪੇਗੰਡਾ, ਇਹ ਦੋ ਤੱਥ ਹੁੰਦੇ ਨੇ। ਬੈਲੈਂਸਡ ਵਿਊ ਹੁੰਦਾ ਹੈ ਕਿ ਇੱਕ ਕਿਸਮ ਦਾ ਸੰਤੁਲਿਤ ਜਿਹਾ ਦ੍ਰਿਸ਼ਟੀਕੋਣ ਦਿਖਾਉਣਾ ਕਿ ਇਸ ਇਲਾਕੇ ਦੇ ਵਿੱਚ ਪ੍ਰਧਾਨ ਮੰਤਰੀ ਆਏ ਨੇ ਜੀ, ਅਤੇ ਦੇਖੋ ਉਹਨਾਂ ਦੇ ਆਉਣ ਦੇ ਨਾਲ ਟ੍ਰੈਫਿਕ ਜਾਮ ਹੋ ਗਿਆ, ਆਮ ਲੋਕਾਂ ਨੂੰ ਖੱਜਲ ਖੁਆਰੀ ਕਰਨੀ ਪਈ, ਆ ਇੱਕ ਐਂਬੂਲੈਂਸ ਆਈ ਸੀ ਇਹਦੇ 'ਚ ਇੱਕ ਮਹਿਲਾ ਪ੍ਰੈਗਨੈਂਟ ਸੀ, ਉਹਨੂੰ ਵਿਚਾਰੀ ਨੂੰ ਬਹੁਤ ਪੇਨ ਦੇ ਵਿੱਚੋਂ ਗੁਜ਼ਰਨਾ ਪਿਆ, ਪ੍ਰਧਾਨ ਮੰਤਰੀ ਨੂੰ ਗਾਲਾਂ ਗੁਲਾਂ ਕੱਢੀਆਂ, ਪਰਿਵਾਰਕ ਮੈਂਬਰਾਂ ਨੇ ਲੋਕਾਂ ਨੇ ਜਾਮ ਲਗਾਇਆ, ਆ ਹਿੱਸਾ ਨਾਲ ਹੀ ਉਹਦੇ 'ਚ ਇਹ ਦੱਸਿਆ ਕਿ ਅਸਲ 'ਚ ਪ੍ਰਧਾਨ ਮੰਤਰੀ ਦਾ ਗੇੜਾ ਜਿਹੜਾ ਸੀ ਉਹ ਬੜਾ ਅਹਿਮ ਸੀ ਇਸ ਦੇਸ਼ ਇਸ ਸ਼ਹਿਰ ਦੇ ਲਈ, ਇੰਨੇ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈਗਾ, ਇਹ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਹੈਗਾ ਅਤੇ ਇਸ ਸ਼ਹਿਰ ਦੇ ਲਈ ਇੱਕ ਨਵੀਂ ਨੁਹਾਰ ਹੈ। ਸੋ ਇਹ ਹੋ ਗਿਆ ਬੈਲੈਂਸ, ਇਹ ਹੋ ਗਿਆ ਬੈਲੈਂਸ ਮੀਡੀਆ ਦਾ ਕਿ ਕਿਸ ਤਰੀਕੇ ਦੇ ਨਾਲ ਦੋਵੇਂ ਪੱਖ ਜਿਹੜੇ ਨੇ ਬੈਲੈਂਸਡ ਵਿਊ ਦਿੱਤਾ। ਇੱਕ ਹੋ ਗਿਆ ਪ੍ਰੋਪੇਗੰਡਾ, ਪ੍ਰੋਪੇਗੰਡਾ ਦੇ ਵਿੱਚ ਕੰਮ ਚਾਹੇ ਕੋਈ ਹੋਇਆ ਨਾ ਹੋਵੇ ਪਰ ਪ੍ਰਧਾਨ ਮੰਤਰੀ ਇਸ ਏਰੀਏ 'ਚ ਆਏ ਨੇ ਜੀ, ਇਸ ਏਰੀਏ 'ਚ ਇਸ ਕਿਸਮ ਦੇ ਖਾਸ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕਾਂ ਦੀ ਬਹੁਤ ਵੱਡੀ ਆਬਾਦੀ ਹੈ, ਪ੍ਰਧਾਨ ਮੰਤਰੀ ਨੇ ਉਸ ਕਿਸਮ ਦਾ ਪਹਿਰਾਵਾ ਪਹਿਨਿਆ ਸੀ, ਉਹਨਾਂ ਲੋਕਾਂ ਨੇ ਬੜੀ ਖੁਸ਼ੀ ਜਤਾਈ ਹੈ, ਉਹਨਾਂ ਨੇ ਨਾਅਰੇ ਲਗਾਏ ਨੇ, ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਹਨਾਂ ਦੇ ਏਰੀਏ 'ਚ ਰੱਜ ਰੱਜ ਜਾਣ ਅਤੇ ਅਗਲੀਆਂ ਚੋਣਾਂ ਦੇ ਵਿੱਚ ਵੀ ਉਹ ਪ੍ਰਧਾਨ ਮੰਤਰੀ ਦੇ ਆਪਣੇ ਹੱਕ ਦੇ ਵਿੱਚੋਂ ਹਵਾ ਕਰਕੇ ਚਲੇ ਗਏ ਨੇ। ਹੁਣ ਦੇਖੋ ਇਹ ਨਰੇਟਿਵ ਇੱਕ ਲਿਆਂਦਾ ਗਿਆ, ਨਾ ਤਾਂ ਉੱਥੇ ਉੱਥੋਂ ਦੇ ਲੋਕਾਂ ਦਾ ਕੋਈ ਕੋਈ ਵਿਚਾਰ ਲਏ ਗਏ, ਜਾਂ ਜੇ ਲਏ ਵੀ ਜਾਂਦੇ ਨੇ ਤਾਂ ਉਹਦੇ 'ਚ ਉਸ ਤਰੀਕੇ ਦੇ ਵਿਚਾਰ ਕੇ, ਜਿਵੇਂ ਫੋਰ ਐਗਜ਼ਾਮਪਲ ਆ ਜਿਹੜਾ ਜੰਤਰ ਮੰਤਰ 'ਤੇ ਪ੍ਰਦਰਸ਼ਨ ਹੋ ਰਿਹਾ ਸੀਗਾ, ਅੱਛਾ ਇਹ ਸੀਗਾ ਸਟੂਡੈਂਟਸ ਦੀ ਦੀ ਮੰਗਾਂ ਨੂੰ ਲੈ ਕੇ ਕਿ ਨੀਟ ਦੇ ਪੇਪਰ ਲੀਕ ਹੁੰਦੇ ਨੇ, UGC ਦੇ ਪੇਪਰ ਲੀਕ ਹੁੰਦੇ ਨੇ, ਹੋਰ ਬੜੇ ਸਾਰੇ ਐਗਜ਼ਾਮ ਲੀਕ ਹੁੰਦੇ ਨੇ, ਇਹਨਾਂ ਲੀਕਸ ਨੂੰ ਰੋਕਣ ਦੇ ਲਈ ਸਰਕਾਰਾਂ ਜ਼ਿੰਮੇਦਾਰੀ ਤੈਅ ਕਰਨ, ਜਵਾਬਦੇਹੀ ਹੋਣੀ ਚਾਹੀਦੀ ਹੈ। ਇੱਕ ਮੀਡੀਆ ਚੈਨਲ ਨੇ ਬਿਠਾ ਲਿਆ ਸਾਹਮਣੇ ਬਾਬਾ ਰਾਮਦੇਵ ਨੂੰ ਕਿ ਅੱਜ ਨੀਟ ਪੇਪਰ ਲੀਕ ਦੇ ਉੱਤੇ ਵੱਡੇ ਖੁਲਾਸੇ ਕਰਾਂਗੇ। ਹੁਣ ਬਾਬਾ ਰਾਮਦੇਵ ਆਈ ਡੋਂਟ ਨੋ 10ਵੀਂ ਪਾਸ ਹੈ ਜਾਂ ਫੇਲ ਹੈ ਜਾਂ ਉਸ ਤੋਂ ਵੱਧ ਉਹਨੇ ਕੁਛ ਕੀਤਾ, ਪਰ ਪੜ੍ਹਾਈ ਦੇ ਮਸਲੇ ਦੇ ਉੱਤੇ ਉਹ ਗੱਲ ਕਰ ਰਹੇ ਨੇ, ਸਟ੍ਰੇਂਜ। ਫਿਰ ਮੀਡੀਆ ਉਹਨਾਂ ਤੋਂ ਪੁੱਛਦਾ ਹੈ ਕਿ ਜਿਹੜਾ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਹੋ ਰਿਹਾ ਤੁਸੀਂ ਇਸ ਨੂੰ ਦੱਸ ਚੋ ਕਿੰਨੇ ਨੰਬਰ ਦਿਓਗੇ, ਉਹ ਕਹਿੰਦੇ 0, ਮੈਂ ਤਾਂ ਫੇਲ ਕਹੂੰਗਾ। ਰੀਅਲੀ, ਮਤਲਬ ਬਾਬਾ ਰਾਮਦੇਵ ਤੋਂ ਰੈਂਕਿੰਗ ਲਈ ਜਾ ਰਹੀ ਹੈ ਜਾਂ ਨੰਬਰਿੰਗ ਜਾਂ ਸਕੋਰਿੰਗ ਕਰਵਾਈ ਜਾ ਰਹੀ ਹੈਗੀ ਹੈ ਉਸ ਇਵੈਂਟ ਦੇ ਲਈ ਜਿਹਦਾ ਉਹਨਾਂ ਦੇ ਨਾਲ ਕੋਈ, ਮਤਲਬ ਜਾਂ ਤਾਂ ਕੋਈ ਅਕੈਡਮੀਸ਼ੀਅਨ ਹੋਵੇ ਨਾ, ਕੋਈ ਅਧਿਆਪਕ ਬਿਠਾ ਦਿਉ, ਕੋਈ ਪ੍ਰੋਫੈਸਰ ਬਿਠਾ ਦਿਉ, ਕੋਈ ਠੀਕ ਹੈ ਤੁਸੀਂ ਉਸੇ ਹੀ ਤਰ੍ਹਾਂ ਦੇ ਜੁੜੇ ਹੋਏ ਜਿਹੜੇ ਲੋਕ ਨੇ ਐਜੂਕੇਸ਼ਨ ਦੇ ਵਿੱਚੋਂ, ਉਹਨਾਂ ਨੂੰ ਬਿਠਾ ਦਿਉ, ਠੀਕ ਹੈ ਤੁਸੀਂ ਕਾਂਗਰਸ ਦੇ ਨਹੀਂ ਬਿਠਾਉਣੇ, ਕੋਈ BJP ਦਾ ਲੀਡਰ ਹੀ ਪੜ੍ਹਿਆ ਲਿਖਿਆ ਬਿਠਾ ਦਿਉ ਜਿਹਨੇ ਕੋਈ ਬਹੁਤ ਸਾਰੀਆਂ ਡਿਗਰੀਆਂ ਕਰ ਰੱਖੀਆਂ ਹੋਣ। ਬਾਬਾ ਰਾਮਦੇਵ, ਇਹ ਹੁੰਦਾ ਪ੍ਰੋਪੇਗੰਡਾ ਇਸ ਕਿਸਮ ਦੇ ਨਾਲ ਕਿ ਇੱਕ ਨੈਰੇਟਿਵ ਜਿਹੜਾ ਉਹ ਸਿਰਜਣਾ ਹੋਵੇ। ਹੁਣ ਜਦੋਂ ਕੋਈ ਪ੍ਰਧਾਨ ਮੰਤਰੀ ਕੋਈ ਮੀਡੀਆ ਤੋਂ ਬਚਦਾ ਜਾਂ ਆਲੋਚਕ ਮੀਡੀਆ ਤੋਂ ਬਚਦਾ ਤਾਂ ਉਹਨਾਂ ਦੇ ਜਾਂ ਤਾਂ ਪਾਬੰਦੀਆਂ ਲਗਾਉਂਦਾ ਜਾਂ ਫਿਰ ਉਹਨਾਂ ਨੂੰ ਖਰੀਦਦਾ ਹੈ। ਹੁਣ ਫੋਰ ਐਗਜ਼ਾਮਪਲ ਇਹ ਮੀਡੀਆ ਜਿਹੜਾ ਖਤਮ ਹੋ ਰਿਹਾ, ਇਹਦੇ 'ਤੇ ਮੈਂ ਆਉਂਦਾ ਇੱਕ ਵਾਰ, ਪਰ ਮੈਂ ਨਾ ਇੱਕ ਸੋਚਿਆ ਕਿ ਅੱਜ ਦਾ ਜਦੋਂ ਪ੍ਰੋਗਰਾਮ ਕਰਨਾ ਸਿਰਫ ਤੁਹਾਨੂੰ ਇਨਫੋਰਮੇਸ਼ਨ ਇਹੀ ਨਾ ਦਈਏ ਕਿ ਕੀ ਹੋ ਕੀ ਰਿਹਾ। ਮੈਂ ਚਾਹੁੰਦਾ ਸੀ ਕਿ ਜਿਸ ਤਰੀਕੇ ਦੇ ਨਾਲ ਅਸੀਂ ਖਬਰਾਂ ਨੂੰ ਦੇਖਦੇ ਹਾਂ, ਜਦੋਂ ਤੁਸੀਂ ਸਵੇਰ ਵੇਲੇ ਖਬਰਾਂ ਦਾ ਬੁਲੇਟਿਨ ਸੁਣਦੇ ਹੋ ਹਾਂਜੀ ਤੋਂ ਜਾਂ ਸ਼ਾਮ ਨੂੰ ਸੁਣਦੇ ਹੋ, ਤਾਂ ਕੋਸ਼ਿਸ਼ ਇਹ ਕਰੀਦੀ ਹੈਗੀ ਹੈ ਕਿ ਜਿਹੜਾ ਬੈਲੈਂਸ ਆ ਉਹ ਬਣਿਆ ਰਹੇ। ਜੇ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਤਾਂ ਨਾਲ ਨਾਲ ਸਰਕਾਰ ਕੰਮ ਕੀ ਕਰ ਰਹੀ ਉਹ ਵੀ ਦੱਸੀਏ। ਉਹ ਅਲੱਗ ਗੱਲ ਹੈ ਕਿ ਕੁਛ ਇੱਕ ਕੰਟਰੀਜ਼ ਦੇ ਲਿਹਾਜ਼ ਦੇ ਨਾਲ ਉਸ ਕਿਸਮ ਦਾ ਕੁਛ ਨਿਕਲ ਕੇ ਸਾਹਮਣੇ ਹੀ ਨਹੀਂ ਆਉਂਦਾ, ਜਿਵੇਂ ਇਜ਼ਰਾਈਲ ਦੇ ਕੇਸ ਦੇ ਵਿੱਚ ਕੁਛ ਪੋਜ਼ਿਟਿਵ ਨਿਊਜ਼ ਹੈ ਹੀ ਨਹੀਂ, ਇੰਡੀਆ ਦੇ ਕੇਸ ਦੇ ਵਿੱਚ ਹੈ ਨਹੀਂ, ਹੈ ਨਾ। ਸੋ ਟਰੰਪ ਸਾਹਿਬ ਦੇ ਕੇਸ ਦੇ ਵਿੱਚ ਹਾਲੇ ਆ ਹੀ ਨਹੀਂ ਰਹੀ, ਔਰ ਅਸੀਂ ਅਮੈਰੀਕਾ 'ਚ ਬੈਠੇ ਨਹੀਂ ਹੈਗੇ, ਉੱਥੋਂ ਬੈਠ ਕੇ ਰਿਪੋਰਟਿੰਗ ਕਰ ਰਹੇ ਹੁੰਦੇ ਤਾਂ ਅੱਡ ਗੱਲ ਹੁੰਦੀ। ਸੋ ਇਹ ਜਦੋਂ ਇੰਟਰਨੈਸ਼ਨਲ ਰਿਪੋਰਟਿੰਗ ਦੀ ਗੱਲ ਆਉਂਦੀ ਹੈ ਤਾਂ ਇੰਟਰਨੈਸ਼ਨਲ ਸੋਰਸਿਸ ਦੇ ਉੱਤੇ ਡਿਪੈਂਡ ਕਰੀਦਾ। ਸੋ ਇਹ ਜਿਹੜੇ ਸੋਰਸਿਸ ਨੇ, ਮੈਂ ਉਹਨਾਂ ਦਾ ਜ਼ਿਕਰ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਨਾਲ ਕਰਨਾ ਸੀ ਕਿ ਕਿਸ ਤਰੀਕੇ ਦੇ ਨਾਲ ਖ਼ਬਰਾਂ ਜਿਹੜੀਆਂ ਨੇ ਕਿਹਨਾਂ ਵੈਬਸਾਈਟਸ ਤੋਂ, ਕਿਹਨਾਂ ਚੈਨਲਸ ਤੋਂ ਅਸੀਂ ਸੁਣ ਕੇ, ਕਿਹੜੇ ਰੇਡੀਓਜ਼ ਨੂੰ ਫੋਲੋ ਕਰਕੇ ਤੁਹਾਡੇ ਤੱਕ ਇਹ ਖ਼ਬਰਾਂ ਲੈ ਕੇ ਆਉਂਦੇ ਹੈਗੇ। ਖ਼ਬਰਾਂ, ਪਹਿਲੀ ਗੱਲ ਤਾਂ ਖ਼ਬਰ ਜਦੋਂ ਲਿਖੀ ਜਾਂਦੀ ਹੈ ਤਾਂ ਖ਼ਬਰ ਲਿਖਣ ਵਾਲੇ ਦਾ ਨਾਮ ਪੜ੍ਹ ਲਓ। ਅਕਸਰ ਪੱਤਰਕਾਰਾਂ ਬਾਈਲਾਈਨ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਜਾਂ ਪੱਤਰਕਾਰੀ ਦੀ ਭਾਸ਼ਾ ਦੇ ਵਿੱਚ, ਉਹ ਬਾਈਲਾਈਨ ਜ਼ਰੂਰ ਦੇਖ ਲਿਆ ਕਰੋ ਕਿ ਖ਼ਬਰ ਲਿਖੀ ਕਿਹਨੇ ਆ, ਅਤੇ ਫਿਰ ਉਸ ਬੰਦੇ ਦੀ ਆਪਣੀ ਵੀ ਪ੍ਰੋਫਾਈਲ ਦੇਖ ਲਓ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ 'ਤੇ ਸਾਰਾ ਕੁਝ ਅਵੇਲੇਬਲ ਹੈ। ਫਿਰ ਇਸ ਤੋਂ ਇਲਾਵਾ ਕੁਛ ਨਿਊਜ਼ ਏਜੰਸੀਜ਼ ਨੇ, ਹਾਲਾਂਕਿ ਉਹਨਾਂ ਦੇ ਵਿੱਚ ਨਿਊਜ਼ ਏਜੰਸੀਜ਼ ਦੀ ਬਾਈਲਾਈਨ ਹੀ ਹੁੰਦੀ ਹੈ ਬਹੁਤ ਸਾਰੀਆਂ ਖ਼ਬਰਾਂ 'ਚ, ਰਿਪੋਰਟਰ ਦੀ ਨਹੀਂ ਹੁੰਦੀ, ਜਿਵੇਂ ਇੰਟਰਨੈਸ਼ਨਲੀ ਰੂਟਰਸ ਕਰਕੇ ਏਜੰਸੀ ਹੈ ਜਾਂ ਏ ਪੀ ਹੈ, ਐਸੋਸੀਏਟਿਡ ਪ੍ਰੈਸ ਇੰਡੀਆ ਦੇ ਵਿੱਚ ਪੀ ਟੀ ਆਈ ਹੈ, ਪ੍ਰੈਸ ਟਰੱਸਟ ਆਫ ਇੰਡੀਆ ਜਾਂ ਏ ਐੱਨ ਆਈ ਹੈ, ਇਸ ਕਿਸਮ ਦੀਆਂ। ਆਸਟ੍ਰੇਲੀਆ ਦੇ ਵਿੱਚ ਵੀ ਆਪ ਹੈਗੀ ਹੈ, ਏ ਪੀ ਹੈਗੀ ਹੈ, ਹੋਰ ਬਹੁਤ ਸਾਰੀਆਂ ਏਜੰਸੀਜ਼ ਦੇ ਤੋਂ ਤੁਸੀਂ ਵੈਬਸਾਈਟਸ ਜਾਂ ਇਨਫੈਕਟ ਉਹਨਾਂ ਦੀਆਂ ਵੈਬਸਾਈਟਸ 'ਤੇ ਜਾ ਕੇ ਵੀ ਨਿਊਜ਼ ਦੇਖ ਸਕਦੇ ਹੋ। ਕਈ ਵਾਰ ਕੀ ਹੁੰਦਾ, ਵਟਸਐਪ ਦੇ ਉੱਤੇ ਕਿਸੇ ਖ਼ਬਰ ਦਾ ਇੱਕ ਤੁਹਾਨੂੰ ਸਕਰੀਨਸ਼ਾਟ ਭੇਜ ਦਿੱਤਾ ਜਾਂਦਾ ਅਤੇ ਤੁਹਾਨੂੰ ਲੱਗਦਾ ਕਿ ਓਹ ਹੋ ਆਹ ਹੋ ਗਿਆ, ਹਾਲਾਂਕਿ ਉਹ ਇੱਦਾਂ ਹੁੰਦਾ ਨਹੀਂ। ਉਹ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਏ ਆਈ ਦੇ ਨਾਲ ਕਿੰਨਾ ਕੁਛ ਫੈਬਰੀਕੇਟ ਕੀਤਾ ਜਾਂਦਾ। ਸੋ ਮੈਂ ਤਾਂ ਤੁਰੰਤ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਲਿਖਿਆ ਹੋਇਆ ਕਿ ਰੂਟਰਸ ਦੀ ਖ਼ਬਰ ਹੈ ਤਾਂ ਰੂਟਰਸ ਦੀ ਵੈਬਸਾਈਟ 'ਤੇ ਜਾ ਕੇ ਫਰੋਲੀਏ, ਕੀਵਰਡ ਪਾਓ ਹੋ ਜਾ, ਫੋਰ ਐਗਜ਼ਾਮਪਲ ਐਲਬਨੀਜ਼ ਕਰਪਸ਼ਨ ਕੀਵਰਡ ਪਾਓ, ਰੂਟਰਸ ਦੀ ਵੈਬਸਾਈਟ 'ਤੇ ਦੇਖੋ ਹੈ ਵੀ ਹੈ ਉਹ ਖ਼ਬਰ, ਉੱਥੇ ਐਗਜ਼ਿਸਟ ਹੀ ਨਹੀਂ ਕਰ ਰਹੀ, ਪਰ ਤੁਹਾਨੂੰ ਵਟਸਐਪ ਦਾ ਇੱਕ ਸਕਰੀਨਸ਼ਾਟ ਆਇਆ ਹੋਇਆ ਅਤੇ ਤੁਸੀਂ ਉਹਨੂੰ ਹੀ ਦੇਖ ਕੇ ਅੱਗੇ ਅੱਗੇ ਫਾਰਵਰਡ ਕਰੀ ਜਾ ਰਹੇ ਹੋ। ਆ ਨਾ ਕਰੋ, ਸਕਰੀਨਸ਼ਾਟ ਜਾਂ ਕਿਸੇ ਵੀ ਕਿਸਮ ਦਾ ਥੰਬਨੇਲ ਉਹਨੂੰ ਕ੍ਰੋਸ ਚੈੱਕ ਕਰਨਾ। ਕ੍ਰੋਸ ਚੈਕਿੰਗ ਦੀ ਆਦਤ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਨਾ ਸੈਂਸੇਸ਼ਨਲਿਜ਼ਮ ਜਿਹੜਾ ਹੈਗਾ, ਸਨਸਨੀ ਖੇਜ਼ ਬਣਾਉਣਾ ਖ਼ਬਰਾਂ ਨੂੰ, ਉਹ ਬਹੁਤ ਜ਼ਿਆਦਾ ਹੋ ਗਿਆ। ਜਦੋਂ ਵੀ ਗੂਗਲ ਦੇ ਉੱਤੇ ਸਰਚ ਕਰਦੇ ਹੋ, ਜਦੋਂ ਵੀ ਕਿਸੇ ਭਰੋਸੇਯੋਗ ਚੈਨਲ ਤੋਂ, ਅਦਾਰੇ ਤੋਂ ਖ਼ਬਰ ਨੂੰ ਦੇਖਦੇ ਹੋ, ਇੱਕ ਤਰਫਾ ਮੀਡੀਆ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਇੱਕ ਵਾਰ ਫਿਰ ਤੋਂ ਦੱਸ ਰਿਹਾ, ਬਹੁਤ ਜ਼ਿਆਦਾ ਮੀਡੀਆ ਕੁਛ ਚੈਨਲਸ ਹੈਗੇ ਨੇ ਜਿਹੜੇ ਇੱਕ ਤਰਫਾ ਖ਼ਬਰਾਂ ਦਿੰਦੇ ਹੈਗੇ ਨੇ, ਖਾਸ ਤੌਰ ਦੇ ਉੱਤੇ ਇੰਡੀਆ, ਰਸ਼ੀਆ, ਰਸ਼ੀਆ 'ਚ ਆਰ ਟੀ ਹੈ ਸਰਕਾਰੀ ਹੈ, ਚਾਈਨਾ ਦੇ ਵਿੱਚ ਜਿਹੜਾ ਸਰਕਾਰੀ ਗਲੋਬਲ ਨਿਊਜ਼ ਕਰਕੇ ਹੈ, ਇੰਡੀਆ ਦੇ ਵਿੱਚ ਤਾਂ ਬਹੁਤ ਸਾਰੇ ਟੀ ਵੀ ਚੈਨਲ ਹੀ ਸਰਕਾਰੀ ਨੇ, ਉਹ ਸਰਕਾਰੀ ਇਨ ਦੀ ਸੈਂਸ ਦੂਰਦਰਸ਼ਨ ਨਹੀਂ ਹੈਗੇ, ਬਸ ਉਹ ਸਰਕਾਰ ਦੇ ਕਹੇ ਦੀ ਗੱਲ ਕਰਦੇ ਹੈਗੇ ਨੇ, ਉਹਨਾਂ ਦੀ ਫੈਕਟ ਚੈਕਿੰਗ ਕਰਨੀ ਜ਼ਰੂਰੀ ਹੈਗੀ ਹੈ। ਇੰਟਰਨੈਸ਼ਨਲ ਪੱਧਰ ਦੇ ਉੱਤੇ ਸਨੋਪਸ ਨਾਮ ਦੀਆਂ ਜਿਹੜੀਆਂ ਤੁਸੀਂ ਵੈਬਸਾਈਟਸ ਨੇ, ਸਨੋਪ NSNOPES ਜਾਂ ਆਲਟ ਨਿਊਜ਼, ALT ਨਿਊਜ਼ ਜਾਂ ਬੂਮ ਲਾਈਵ ਜਾਂ ਫੈਕਟਲੀ ਕਰਕੇ, ਆਸਟ੍ਰੇਲੀਆ ਦੇ ਵਿੱਚ ਅਦਾਰਾ ABC ਵੀ ਫੈਕਟ ਚੈੱਕ ਕਰਦਾ ਹੈਗਾ, ਇਹਨਾਂ ਦੇ ਫੈਕਟ ਚੈੱਕ ਬਹੁਤ ਜ਼ਿਆਦਾ ਨਿਊਟਰਲ ਹੁੰਦੇ ਨੇ। RMIT ਦੀ ਵੀ ਫੈਕਟ ਚੈੱਕ ਵੈਬਸਾਈਟ ਹੈਗੀ, ਇਹਨਾਂ ਤੋਂ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਬਹੁਤ ਸਾਰੀਆਂ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਜਿਹੜੀਆਂ ਵੈਬਸਾਈਟਸ ਹੈਗੀਆਂ ਨੇ ਜਿਹੜੀਆਂ ਫੈਕਟ ਚੈੱਕ ਕਰਦੀਆਂ ਨੇ, ਔਰ ਉਹਨਾਂ ਤੋਂ ਬਹੁਤ ਬੈਲੈਂਸਡ ਜੀ ਇਨਫੋਰਮੇਸ਼ਨ ਤੁਹਾਨੂੰ ਮਿਲ ਸਕਦੀ ਹੈਗੀ, ਬਹੁਤ ਬੈਲੈਂਸ। ਬੂਮ ਲਾਈਵ ਦੇ ਵਿੱਚ ਤੁਸੀਂ ਇੰਡੀਆ ਦੀ ਵੀ ਇਨਫੋਰਮੇਸ਼ਨ ਚੈੱਕ ਕਰ ਸਕਦੇ ਹੋ। PIB ਫੈਕਟ ਚੈੱਕ ਕਰਕੇ ਇੱਕ ਹੈਗੀ ਹੈ, ਵੈਸੇ ਤਾਂ ਪ੍ਰੈਸ ਬਿਊਰੋ ਹੈਗਾ ਉੱਥੇ ਦਾ ਉਹ, ਬਟ ਫਿਰ ਵੀ ਮਤਲਬ ਮੋਟੇ ਮੋਟੇ ਤੌਰ ਦੇ ਉੱਤੇ ਉਹਦੇ 'ਤੇ ਆਪਾਂ ਰਿਲਾਏ ਕਰਦੇ ਹੈਗੇ ਹਾਂ। ਅੱਜ ਕੱਲ੍ਹ ਇੰਡੀਅਨ ਐਕਸਪ੍ਰੈਸ ਬੜੀ ਵਧੀਆ ਫੈਕਟ ਚੈਕਿੰਗ ਕਰਕੇ ਦੇ ਰਿਹਾ ਹੈਗਾ, ਇੰਡੀਅਨ ਐਕਸਪ੍ਰੈਸ ਦੀ ਸਾਈਟ ਤੋਂ ਜਾ ਕੇ, ਜਿਹੜਾ ਅਖਬਾਰ ਹੈ ਉਹਨਾਂ ਨੇ ਇਨਫੈਕਟ ਹੁਣ ਤਾਂ ਵੀਡੀਓ ਵੀ ਸ਼ੁਰੂ ਕਰ ਦਿੱਤੀਆਂ ਨੇ। ਸੋ ਉਹ, ਅਤੇ ਚੌਥੀ ਵੱਡੀ ਚੀਜ਼ ਜਿਹੜੀਆਂ ਕਲਿੱਕਬੇਟਸ ਨੇ, ਇਹਨਾਂ ਤੋਂ ਬਚਿਆ ਕਰੋ। ਕਲਿੱਕਬੇਟਸ ਪਤਾ ਕੀ ਹੁੰਦੀਆਂ ਨੇ, ਖਾਸ ਤੌਰ 'ਤੇ ਸਾਡੇ ਪੰਜਾਬੀ ਮੀਡੀਆ 'ਚ ਬਹੁਤ ਜ਼ਿਆਦਾ, ਕਿ ਸਨਸਨੀ ਖੇਜ਼ ਹੈੱਡਲਾਈਨ ਦੇ ਕੇ ਨਾ, ਦੇਖੋ ਵੱਡਾ ਧਮਾਕਾ, ਜੇ ਹੁਣੇ ਨਹੀਂ ਦੇਖਿਆ ਤਾਂ ਪਛਤਾਓਗੇ, ਇਸ ਕਿਸਮ ਦੇ ਅੱਖਰ ਜਿਹੜੇ, ਇਸ ਕਿਸਮ ਦੇ, ਆਹ ਖ਼ਬਰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ, ਇਹੋ ਜਿਹਾ ਕੀ ਕਹਿ ਦਿੱਤਾ ਕਿ ਆ ਗਿਆ ਫਲਾਣਾ ਗੁੱਸੇ 'ਚ, ਹੈ ਨਾ। ਮਤਲਬ ਉਹ ਆ ਇਹ ਹੁੰਦੇ ਨੇ ਕਲਿੱਕਬੇਟਸ, ਕਿ ਤੁਹਾਨੂੰ ਉਹਦੇ ਜਾਲ 'ਚ ਫਸਾਇਆ ਜਾਂਦਾ ਸਨਸਨੀ ਖੇਜ਼ ਦੇ। ਉਹਨਾਂ ਦਾ ਮਕਸਦ ਹੋਰ ਕੁਛ ਨਹੀਂ ਹੁੰਦਾ ਹੈਗਾ, ਉਹਨਾਂ ਦਾ ਮਕਸਦ ਬਸ ਕਲਿੱਕਸ ਲੈਣਾ ਹੀ ਹੁੰਦਾ। ਤੁਸੀਂ ਇੱਕ ਵਾਰ ਕਲਿੱਕ ਕੀਤਾ, ਉਹਨਾਂ ਦੇ ਕੋਲ ਯੂਨੀਕ ਆਈਡੈਂਟੀ ਜਿਹਨੂੰ ਯੂਜ਼ਰਸ ਕਹਿੰਦੇ ਹੈਗੇ ਹੈ, ਉਹ ਮਿਲ ਜਾਣਗੇ। ਜਿੰਨੇ ਕਲਿੱਕ ਉਹਨਾਂ ਨੂੰ ਮਿਲਣਗੇ, ਉੰਨੀ ਉਹਨਾਂ ਦੀ ਖ਼ਬਰ ਗੁੱਡ ਕਰੇਗੀ, ਭਾਵੇਂ ਉਹ ਖ਼ਬਰ ਦੇ ਵਿੱਚ ਕੁਛ ਵੀ ਨਾ ਲਿਖਿਆ ਹੋਵੇ, ਹੈ ਨਾ। ਮੈਂ ਦੱਸ ਰਿਹਾ, ਮੈਂ ਪੰਜਾਬ ਦੇ ਵਿੱਚ ਸੀ ਪਿਛਲੇ ਦਿਨਾਂ ਦੇ ਵਿੱਚ, ਅਤੇ ਉਹਨਾਂ ਦਿਨਾਂ 'ਚ ਪੰਜਾਬ 'ਚ ਗਰਮੀ ਬਹੁਤ ਪੈ ਰਹੀ ਸੀ, ਅਤੇ ਛੁੱਟੀਆਂ ਅਲੱਗ ਅਲੱਗ ਸਟੇਟਸ ਕਰ ਰਹੀਆਂ ਸੀ। ਹਰਿਆਣੇ ਨੇ ਛੁੱਟੀਆਂ ਕਰਤੀਆਂ, ਚੰਡੀਗੜ੍ਹ ਨੇ ਕਰਤੀਆਂ, ਉੱਤਰਾਖੰਡ ਨੇ, ਯੂਪੀ ਨੇ ਕਰਤੀਆਂ, ਪੰਜਾਬ 'ਚ ਛੁੱਟੀਆਂ ਹੋ ਨਹੀਂ ਸੀ ਰਹੀਆਂ। ਪੰਜਾਬ ਉਹ ਖ਼ਬਰ ਇੱਕ ਟੀਵੀ ਚੈਨਲ, ਚਲੋ ਮੈਂ ਦੱਸ ਹੀ ਦਿੰਦਾ, ਜਗਬਾਣੀ, ਉਹਨਾਂ ਨੇ ਫੇਸਬੁੱਕ ਦੇ ਉੱਤੇ ਨਿੱਤ ਹਨੇਰੀਆਂ ਲਿਆਤੀਆਂ। ਮਤਲਬ ਛੁੱਟੀਆਂ ਤਾਂ ਤੈਅ ਸੀਗੀਆਂ ਪੰਜਾਬ ਸਰਕਾਰ ਦੀਆਂ ਵੀ ਇਸ ਤਰੀਕ ਤੋਂ ਹੋਣੀਆਂ, ਪਰ ਲੋਕਾਂ 'ਚ ਅਫਵਾਹ ਸੀ ਕਿ ਪਹਿਲਾਂ ਛੁੱਟੀਆਂ ਹੋ ਜਾਣਗੀਆਂ ਵੱਧਦੀ ਗਰਮੀ ਨੂੰ ਦੇਖ ਕੇ। ਉਹ ਡੇਲੀ ਇਹ ਖਬਰਾਂ ਲਗਾਉਣ ਲੱਗ ਗਏ, ਪੰਜਾਬ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ, ਜਾਂ ਫਿਰ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ, ਹੋ ਗਈਆਂ ਸਕੂਲਾਂ ਦੀਆਂ ਛੁੱਟੀਆਂ, ਇਸ ਕਿਸਮ ਦੀਆਂ ਹੈਡਲਾਈਨ ਡੇਲੀ ਬਦਲ ਬਦਲ ਕੇ ਲੱਗਣ ਲੱਗੀਆਂ। ਹੁਣ ਜਿਹੜੀ ਤਾਂ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ, ਉਹਦੇ ਬਾਰੇ ਉਹ ਖਬਰ ਦੇ ਵਿਚਕਾਰ ਗਏ ਤਾਂ ਦੇਖਿਆ ਕਿ ਉਹਨਾਂ ਨੇ ਲਿਖਿਆ ਕਿ ਜਗਬਾਣੀ ਦੇ ਹਵਾਲੇ ਦੇ ਨਾਲ ਸੋਸ਼ਲ ਮੀਡੀਆ 'ਤੇ ਕੁਝ ਖਬਰਾਂ ਪੈ ਰਹੀਆਂ ਨੇ ਕਿ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ, ਜਦਕਿ ਐਸੀ ਅਸੀਂ ਕੋਈ ਵੀ ਖਬਰ ਨਹੀਂ ਲਗਾਈ ਪੰਜਾਬ ਸਰਕਾਰ ਨੇ ਐਲਾਨ। ਮਤਲਬ ਆਪਣੇ ਹੀ ਨਾਮ ਦੇ ਉੱਤੇ ਇੱਕ ਨਕਲੀ ਖਬਰ ਬਣਾ ਕੇ ਪਾਤੀ, ਫਿਰ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ। ਦੂਜੇ ਦਿਨ ਮੈਂ ਫਿਰ ਦੇਖੀ ਉਹ ਖਬਰ, ਮੈਂ ਕਿਹਾ ਕਰਤਾ ਪੰਜਾਬ ਸਰਕਾਰ ਨੇ, ਚਾਹੇ ਉੱਥੇ ਦੇਖਿਆ ਤਾਂ ਉੱਥੇ ਲਿਖਿਆ ਕਿ ਉੱਤਰਾਖੰਡ ਸਰਕਾਰ ਨੇ ਕੀਤਾ, ਫਿਰ ਇੱਕ ਦਿਨ ਫਿਰ ਆ ਗਿਆ ਕਿ ਹੋ ਗਿਆ ਛੁੱਟੀਆਂ ਦਾ ਐਲਾਨ। ਉੱਥੇ ਲਿਖਿਆ ਹੋਇਆ ਸੀਗਾ ਕਿ ਮੇਰੇ ਖਿਆਲ ਦੇ ਨਾਲ ਸ਼ਾਇਦ ਅੰਬੇਦਕਰ ਜਯੰਤੀ ਸੀ ਜਾਂ ਕੀ ਸੀ, ਅਤੇ ਉਹ ਇੱਕ ਛੁੱਟੀ ਸੀਗੀ ਅਤੇ ਉਹਨੂੰ ਦੱਸਤਾ ਕਿ ਸ਼ੁੱਕਰਵਾਰ ਦੀ ਆਹ ਹੈ, ਉਹ ਤੋਂ ਬਾਅਦ ਫਿਰ ਐਤਵਾਰ ਦੀ ਛੁੱਟੀ ਹੈ, ਸੋ ਦੋ ਛੁੱਟੀਆਂ ਹੈਗੀਆਂ ਤੁਹਾਨੂੰ ਲੈ ਦੱਸ। ਮਤਲਬ ਉਹ ਕਲਿੱਕ ਬੇਟਸ ਜਿਹੜੇ ਹੈ ਨਾ, ਉਹਨਾਂ ਦਾ ਉਹ ਕੰਮ ਹੋਈ ਜਾ ਰਿਹਾ ਸੀ। ਐਂਡ ਨਾਓ ਯੂ ਨੋ ਕਿ ਇਹ ਕਿਵੇਂ ਉਹਨਾਂ ਦੇ ਜਾਲ ਦੇ ਵਿੱਚ ਉਹਨਾਂ ਨੇ ਫਸਾਉਣਾ ਹੁੰਦਾ, ਉਹ ਵੀ ਅਵੋਇਡ ਕਰ ਸਕਦੇ ਹੋ। ਇਹ ਸਾਰੇ ਕਾਸੇ ਦੇ ਲਈ, ਹੁਣ ਜਦੋਂ ਮੈਂ ਮੀਡੀਆ ਲਿਟਰੇਟ ਹੋਣ ਦੇ ਬਾਵਜੂਦ ਇਲਿਟਰੇਟ ਗੱਲਾਂ ਕਰ ਰਿਹਾ ਸੀ, ਤਾਂ ਇਸ ਕਰਕੇ ਮੈਂ ਸੋਚਿਆ ਕਿ ਤੁਹਾਡੇ ਲਈ ਵੀ ਇਹ ਪ੍ਰੋਗਰਾਮ, ਕਿਉਂਕਿ ਹਰ ਵਾਰ ਇਨਸਾਈਟ ਰਿਪੋਰਟ ਦੇ ਵਿੱਚ ਉਸ ਕਿਸਮ ਦੇ ਸ਼ੋਅ ਆਪਾਂ ਰੱਖੀਦੇ ਨੇ, ਉਹ ਟੌਪਿਕ ਰੱਖੀਦੇ ਨੇ ਜਿੱਥੇ ਮੈਨੂੰ ਲੱਗਦਾ ਕਿ ਇੱਕ ਲੇਮੈਨ ਦੇ ਨਾਲ ਜੁੜੀ ਜਾਣਕਾਰੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ, ਤੁਹਾਨੂੰ ਵੀ ਪਤਾ ਹੋਣੀਆਂ ਚਾਹੀਦੀਆਂ ਨੇ। ਮੀਡੀਆ ਲਿਟਰੇਸੀ ਜਿਹੜੀ ਹੈ ਨਾ, ਉਹ ਬਹੁਤ ਜ਼ਰੂਰੀ ਹੈ। ਰਾਜਨੀਤਿਕ ਵਿਚਾਰਧਾਰਾ ਦੀ ਪਛਾਣ ਕਰੋ, ਕਿਹੜਾ ਲੈਫਟ ਵਿੰਗਰ ਹੈ, ਕਿਹੜਾ ਰਾਈਟ ਵਿੰਗਰ ਹੈ, ਕਿਸ ਕਿਸਮ ਦਾ ਦ੍ਰਿਸ਼ਟੀਕੋਣ ਤੁਸੀਂ ਦੇਖਣਾ ਸੁਣਨਾ ਚਾਹੁੰਦੇ ਹੋ। ਜੇ ਤੁਸੀਂ ਚਾਹੁੰਦੇ ਹੀ ਉਹੋ ਜਿਹਾ ਮੀਡੀਆ ਹੈਗੇ ਹੋ ਕਿ ਨਹੀਂ ਮੈਨੂੰ ਤਾਂ ਨਿਊਜ਼ 24 ਦੇ ਉੱਤੇ ਹੀ ਸਾਰੀਆਂ ਜਾਣਕਾਰੀਆਂ, ਮੈਂ ਸੁਣਨਾ ਹੀ ਨਹੀਂ ਚਾਹੁੰਦਾ ਕੁਛ ਪੌਲਿਨ ਹੈਨਸਨ ਦੇ ਖਿਲਾਫ਼, ਦੈਨ ਯੂ ਕੈਨ ਕੰਪਲੀਟਲੀ ਫੋਲੋ ਇਟ। ਜੇ ਤੁਹਾਨੂੰ ਲੱਗਦਾ ਹੈ ਕਿ ਇੰਡੀਆ ਦੇ ਖਿਲਾਫ਼ ਇੱਕ ਨਰੇਟਿਵ ਫੈਲਾਉਂਦਾ ਇੱਕ ਚੈਨਲ ਹੈ ਅਲ ਜਜ਼ੀਰਾ, ਜਿਨ੍ਹਾਂ ਨੇ ਕਦੇ ਚੰਗੀ ਖਬਰ ਲਗਾਉਣੀ ਹੋ ਨਹੀਂ ਭਾਰਤ ਸਰਕਾਰ ਦੇ ਖਿਲਾਫ਼, ਅਤੇ ਉਹ ਵੀ ਦੇਖੋ ਫਿਰ, ਅਤੇ ਜਿਹੜੇ ਹਮੇਸ਼ਾ ਹੀ ਭਾਰਤ ਸਰਕਾਰ ਦੇ ਹੱਕ 'ਚ ਖਬਰਾਂ ਲਗਾਉਂਦੇ ਹਾਂ ਤਾਂ ਇੰਡੀਆ ਦਾ, ਉਹ ਵੀ ਮੀਡੀਆ ਦੇਖੋ ਫਿਰ। ਮਤਲਬ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਕਿਸਮ ਦੇ ਨਾਲ, ਪਰ ਸੋਸ਼ਲ ਮੀਡੀਆ ਦੇ ਉੱਤੇ ਕਿਹੜੀ ਖਬਰ ਨੂੰ ਅੱਗੇ ਸ਼ੇਅਰ ਕਰਨਾ ਹੈ, ਰੀਸ਼ੇਅਰ ਕਰਨਾ, ਉਹਦਾ ਥੋੜ੍ਹਾ ਜਿਹਾ ਪਲੀਜ਼ ਦੇਖਿਆ ਕਰੋ, ਕਿਉਂਕਿ ਤੁਸੀਂ ਆਪਣਾ ਨੈਰੇਟਿਵ, ਜੇ ਤੁਸੀਂ ਇੱਕ ਨੈਰੇਟਿਵ ਲੈ ਕੇ ਚੱਲ ਰਹੇ ਹੋ ਕਿਸੇ ਇੱਕ ਧਿਰ ਦੇ ਲਈ, ਅਤੇ ਉਸ ਨੈਰੇਟਿਵ ਨੂੰ ਬਾਕੀ ਲੋਕਾਂ ਦੇ ਵਿੱਚ ਵੀ ਫੈਲਾਉਣਾ ਚਾਹੁੰਦੇ ਹੋ ਕਿ ਦੇਖੋ ਜੀ ਮੈਂ ਤਾਂ ਬੀਜੇਪੀ ਦਾ ਭਗਤ ਹੈਗਾ ਹੀ ਹਾਂ, ਅਤੇ ਮੈਂ ਬਾਕੀਆਂ ਨੂੰ ਵੀ ਇਹੀ ਖਬਰਾਂ ਦਊਂਗਾ। ਮੈਂ ਬਹੁਤ ਸਾਰੇ ਮੀਡੀਆ ਗਰੁੱਪਸ ਦੇ ਵਿੱਚ ਹੈਗਾ, ਕਈ ਧਰਮ ਦੇ ਨਾਮ 'ਤੇ, ਕਈ ਜਾਤੀ ਦੇ ਨਾਮ 'ਤੇ, ਕੋਈ ਬਿਜ਼ਨਸਮੈਨ ਦੇ ਨਾਮ 'ਤੇ, ਕੋਈ ਸ਼ਹਿਰਾਂ ਦੇ ਨਾਮ 'ਤੇ, ਕੋਈ ਇਲਾਕਿਆਂ ਦੇ ਨਾਮ 'ਤੇ, ਇੱਥੇ ਆਸਟ੍ਰੇਲੀਆ 'ਚ ਵਟਸਐਪ ਗਰੁੱਪ ਬਣੇ ਹੋਏ ਨੇ, ਉਹਨਾਂ ਗਰੁੱਪਾਂ ਦੇ ਵਿੱਚ ਵੀ ਇਹੀ ਹੈ। ਸਿੱਖ ਗਰੁੱਪ ਹੈ, ਬ੍ਰਾਹਮਣ ਗਰੁੱਪ ਹੈ, ਹਿੰਦੂ ਗਰੁੱਪ ਹੈ, ਬਿਜ਼ਨਸ ਗਰੁੱਪ ਹੈ, ਬਲੈਕਟਾਊਨ ਗਰੁੱਪ ਹੈ ਜੀ, ਪੈਨਰਿਥ ਗਰੁੱਪ ਹੈ ਜੀ, ਪੈਰਾਮੈਟਾ, ਇੱਦਾਂ ਹੀ ਤੁਹਾਡੇ ਵੀ ਉੱਥੇ ਇਲਾਕਿਆਂ ਦੇ ਗਰੁੱਪ ਹੋਣਗੇ। ਹਰ ਇੱਕ ਗਰੁੱਪ ਦੇ ਵਿੱਚ ਲੋਕ ਆਪਣੀ ਆਪਣੀ ਪਸੰਦੀਦਾ ਨੇਤਾਵਾਂ ਦੀਆਂ ਖਬਰਾਂ ਨੂੰ ਪ੍ਰਮੋਟ ਕਰਦੇ ਰਹਿੰਦੇ ਹੈਗੇ ਨੇ। ਟਰਕੀ ਦੇ ਵਿੱਚ ਕੀ ਹੋਇਆ, ਜਿਹੜਾ ਮੈਂ ਦੋ ਤਿੰਨ ਉਦਾਹਰਣਾਂ ਤੁਹਾਨੂੰ ਦੇਣੀਆਂ ਸੀਗੀਆਂ ਅੱਜ ਦੇ ਪ੍ਰੋਗਰਾਮ 'ਚ, ਕਿ ਤੁਰਕੀ ਦੇ ਵਿੱਚ ਤੁਰਕੀ ਨੂੰ ਨਾ ਇਹ ਮੰਨਿਆ ਜਾਂਦਾ, ਅੱਜ ਦੀ ਤਰੀਕ 'ਚ ਤਾਂ ਇਹ ਸਾਬਤ ਹੋ ਗਿਆ, ਰੈਚਪ ਤਈਬ ਅਰਦਵਾਨ ਤੋਂ ਕਿਸੇ ਨੇ ਪੁੱਛਿਆ ਵੀ ਸੀ ਕਿ ਇੰਡੀਪੈਂਡੈਂਟ ਜਰਨਲਿਸਟ ਨੇ, ਕਿ ਤੁਸੀਂ ਚੁਣ ਚੁਣ ਕੇ ਪੱਤਰਕਾਰਾਂ ਨੂੰ ਜੇਲ੍ਹ ਦੇ ਵਿੱਚ ਪਾ ਰਹੇ ਹੋ। ਤੁਰਕੀ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਇੱਕ ਐਸਾ ਮੁਲਕ ਹੈ ਜਿੱਥੇ ਜੇਲ੍ਹਾਂ ਦੇ ਵਿੱਚ ਪੱਤਰਕਾਰ ਸਭ ਤੋਂ ਜ਼ਿਆਦਾ ਨੇ, ਪੱਤਰਕਾਰ ਸਭ ਤੋਂ ਜ਼ਿਆਦਾ ਨੇ। ਤੁਹਾਨੂੰ ਲੱਗ ਰਿਹਾ ਹੋਊਗਾ ਚਾਈਨਾ ਹੈ, ਤੁਹਾਨੂੰ ਲੱਗ ਰਿਹਾ ਹੋਊਗਾ ਕਿ ਇੰਡੀਆ ਹੈ, ਪਰ ਉਹ ਟਰਕੀ ਹੈ, ਨੋਟ ਈਵਨ ਪਾਕਿਸਤਾਨ, ਨੋਟ ਈਵਨ ਐਨੀ ਅਦਰ ਕੰਟਰੀ। ਤੁਰਕੀ ਦੇ ਵਿੱਚ ਸਰਕਾਰੀ ਮੀਡੀਆ ਦਾ ਕੰਟਰੋਲ, ਸਰਕਾਰ ਦਾ ਕੰਟਰੋਲ ਜਿਹੜਾ ਉਹ ਮੀਡੀਆ ਦੇ ਉੱਤੇ ਹੋ ਚੁੱਕਿਆ। ਸਰਕਾਰ ਦੇ ਜਿਹੜੇ ਕਰੀਬੀ ਕਾਰੋਬਾਰੀ ਨੇ, ਜਿਵੇਂ ਓਲੀਗ੍ਰੈਕਸ ਵਰਗੇ, ਹੋਰ ਬਹੁਤ ਸਾਰੇ, ਜਿਵੇਂ ਇੰਡੀਆ ਦੇ ਵਿੱਚ ਅਡਾਨੀ ਸਾਹਿਬ ਨੇ ਜਾਂ ਅੰਬਾਨੀ ਸਾਹਿਬ ਨੇ, ਉਸ ਤਰੀਕੇ ਸਰਕਾਰ ਦੇ ਜਿਹੜੇ ਕਰੀਬੀ ਹੁੰਦੇ ਨੇ, ਉਹ ਮੀਡੀਆ ਨੂੰ ਖਰੀਦਣ ਲੱਗ ਪੈਂਦੇ ਨੇ। ਔਰ ਅੱਜ ਦੀ ਤਰੀਕ 'ਚ ਟਰਕੀ ਦਾ 90% ਮੇਨ ਸਟ੍ਰੀਮ ਮੀਡੀਆ ਸਰਕਾਰ ਦੇ ਕੰਟਰੋਲ ਦੇ ਵਿੱਚ ਹੈ, ਨੰਬਰ ਇੱਕ ਆਹਾ। ਨੰਬਰ ਦੋ, ਟਰਕੀ ਦੇ ਵਿੱਚ ਉਹਨਾਂ ਨੇ ਇੱਕ ਕੰਮ ਹੋਰ ਕੀ ਕੀਤਾ, ਇੱਕ ਐਗਜ਼ਾਮਪਲ ਸੈੱਟ ਕਰਤੀ ਕਿ ਇੱਕ ਡਿਸਇਨਫੋਰਮੇਸ਼ਨ ਲਾਅ ਲਿਆਤਾ 2022 'ਚ। ਰੈਚਪ ਤਈਬ ਅਰਦਵਾਨ ਨੇ ਇੱਕ ਕਾਨੂੰਨ ਪਾਸ ਕੀਤਾ ਕਿ ਜੇ ਸਰਕਾਰ ਨੂੰ ਲੱਗਦਾ ਕਿ ਕੋਈ ਵੀ ਪੱਤਰਕਾਰ ਝੂਠੀ ਜਾਣਕਾਰੀ ਫੈਲਾ ਰਿਹਾ ਤਾਂ ਉਹਨੂੰ ਬਗੈਰ ਜ਼ਮਾਨਤ ਦੇ ਜੇਲ੍ਹ ਭੇਜ ਦਿਉ। ਇਹਨੂੰ ਅਫਵਾਹ ਵਿਰੋਧੀ ਕਾਨੂੰਨ ਜਾਂ ਡਿਸਇਨਫੋਰਮੇਸ਼ਨ ਲਾਅ ਜਿਹੜਾ ਕਹਿ ਕੇ ਉੱਥੇ ਲਾਗੂ ਕਰਤਾ। ਇਹ 'ਚ ਕੀ ਹੋ ਗਿਆ ਕਿ ਸਰਕਾਰ ਦੇ ਖਿਲਾਫ਼, ਚਾਹੇ ਕੋਈ ਸੱਚੀ ਗੱਲ ਵੀ ਕਰਦਾ ਸੀ, ਉਹਨੂੰ ਕਹਿਤਾ ਸੀ ਸਰਕਾਰ ਦੇ ਖਿਲਾਫ਼ ਇਹ ਏਜੰਡਾ ਤੈਅ ਕਰ ਰਿਹਾ, ਚੱਕੋ ਜੇਲ੍ਹ 'ਚ ਪਾਓ। ਫਿਰ ਜੁਡੀਸ਼ੀਅਲ ਹਰਾਸਮੈਂਟ, ਜਿਵੇਂ ਇੰਡੀਆ ਦੇ ਵਿੱਚ ਬਹੁਤ ਸਾਰੇ ਐਸੇ ਯੂਆਪਾ ਵਰਗੇ ਲਾਅ ਜਿਹੜੇ ਨੇ ਕਿਸੇ ਪੱਤਰਕਾਰ ਦੇ ਖਿਲਾਫ ਲਗਾ ਦਿੱਤੇ ਜਾਂਦੇ ਨੇ। ਇੱਦਾਂ ਹੀ ਉੱਥੇ ਟਰਕੀ ਦੇ ਵਿੱਚ ਹੈ ਕਿ ਇਹ ਤਾਂ ਜੀ ਫੀਟੋ ਦੇ ਨਾਲ ਜੁੜਿਆ, ਪੀਕੇਕੇ ਦੇ ਨਾਲ ਜੁੜਿਆ, ਅੱਤਵਾਦੀ ਸੰਗਠਨ ਨੇ ਜਿਨ੍ਹਾਂ ਨੂੰ ਤੁਰਕੀ ਮੰਨਦਾ, ਉਹਨਾਂ ਨੂੰ ਜੁਡੀਸ਼ੀਅਲ ਹਰਾਸਮੈਂਟ ਦੇ ਵਿੱਚੋਂ ਕੱਢਿਆ ਜਾਂਦਾ। ਫਿਰ ਟਰਕੀ ਦੇ ਵਿੱਚ ਡਿਜੀਟਲ ਸੈਂਸਰਸ਼ਿਪ ਵੀ ਹੈਗੀ ਹੈ। ਤੁਰਕੀ ਅਕਸਰ ਯੂਟਿਊਬ, ਐਕਸ, ਵਿਕੀਪੀਡੀਆ ਇਹਨਾਂ ਸਾਈਟਾਂ ਦੇ ਉੱਤੇ ਪਾਬੰਦੀ ਬਾਰ ਬਾਰ ਲਗਾਈ ਜਾਂਦਾ ਜਾਂ ਉਹਨਾਂ ਦੀ ਬੈਂਡਵਿਡਥ ਘਟਾ ਦਿੰਦਾ। ਜੇ ਤੁਸੀਂ ਯੂਟਿਊਬ ਦੇ ਉੱਤੇ ਕੋਈ ਸਰਕਾਰ ਦੀ ਵੀਡੀਓ ਦੇਖਣੀ ਹੈ, ਉਹ ਚੱਲਣੀ ਨਹੀਂ ਹੈਗੀ। ਉਹਨਾਂ ਨੂੰ, ਉਹਨਾਂ ਨੇ ਵੀਡੀਓਜ਼ ਨੂੰ ਹੀ ਇਸ ਤਰੀਕੇ ਦੇ ਨਾਲ ਕੰਟਰੋਲ ਕੀਤਾ ਹੋਇਆ। ਫਿਰ ਇੱਧਰ ਇਜ਼ਰਾਈਲ ਵਾਲੇ ਪਾਸੇ ਤੁਸੀਂ ਦੇਖ ਲਓ, ਇਜ਼ਰਾਈਲ ਦੇ ਵਿੱਚ ਤਾਂ ਇਹ ਜਿਹੜੀ ਕਮੇਟੀ ਫਾਰ ਪ੍ਰੋਟੈਕਟ ਜਰਨਲਿਸਟ ਸੀਗੀ, ਕਮੇਟੀ ਟੂ ਪ੍ਰੋਟੈਕਟ ਜਰਨਲਿਸਟ CPJ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜਿਹੜੇ ਇਜ਼ਰਾਈਲ ਦੇ ਗਜ਼ਾ ਦੇ ਵਿੱਚ ਜਾ ਕੇ ਰਿਪੋਰਟਿੰਗ ਕਰ ਰਹੇ ਨੇ ਉਹਨਾਂ ਦੇ ਉੱਤੇ ਅਟੈਕ ਕਰਵਾਤੇ ਇਜ਼ਰਾਈਲ ਨੇ, ਇੱਕ ਇੱਕ ਕਰਕੇ ਫ੍ਰੀਲਾਂਸਰਸ ਨੂੰ ਮਰਵਾਉਣਾ ਸ਼ੁਰੂ ਕਰਤਾ। ਮੋਟੇ ਤੌਰ ਦੇ ਉੱਤੇ ਹੁਣ ਤੱਕ ਇਜ਼ਰਾਈਲ ਨੇ ਸਿਰਫ 75,000-80,000 ਲੋਕ ਗਜ਼ਾ 'ਚ ਹੀ ਨਹੀਂ ਮਾਰੇ ਹੈਗੇ, 250 ਪੱਤਰਕਾਰ, ਐਕਟਿਵ ਜਰਨਲਿਸਟ ਵੀ ਮਾਰੇ ਹੈਗੇ ਨੇ। ਜ਼ਿਆਦਾਤਰ ਉਹਨਾਂ ਦੇ ਵਿੱਚੋਂ ਫ੍ਰੀਲਾਂਸਰ ਜਾਂ ਫੋਟੋ ਜਰਨਲਿਸਟ ਸੀਗੇ, ਔਰ ਟਾਰਗੇਟਿਡ ਅਟੈਕ ਉਹਨਾਂ ਦੇ ਉੱਤੇ ਕਰਵਾਏ ਹੈਗੇ ਨੇ। ਸੋਚੀ ਸਮਝੇ ਤਰੀਕੇ ਦੇ ਨਾਲ ਉਹਨਾਂ 'ਤੇ ਅਟੈਕ ਕਰਵਾਏ ਨੇ ਕਿ ਇਹ ਪੱਤਰਕਾਰ ਗਜ਼ਾ ਦੀ ਅਸਲੀਅਤ ਨੂੰ ਕਿਤੇ ਦੁਨੀਆ ਦੇ ਸਾਹਮਣੇ ਨਾ ਲਿਆਵੇ। ਅੱਜ ਦੀ ਤਰੀਕ ਦੇ ਵਿੱਚ ਵੀ ਗਜ਼ਾ ਦੀ ਜਿਹੜੀ ਅਸਲੀਅਤ ਹੈ ਉਹ ਪੂਰੇ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਹੈ ਨਹੀਂ। ਜਿੱਦਣ ਕਿਤੇ ਆ ਗਈ, ਹੋਸ਼ ਉੱਡ ਜਾਣਗੇ। ਜਿਵੇਂ ਉਹ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇੱਕ ਸਨਸਨੀਖੇਜ਼ ਤਰੀਕੇ ਦੇ ਨਾਲ ਉਹ ਵਾਕਈ ਹੋਸ਼ ਉਡਾ ਦੇਣ ਵਾਲੀਆਂ ਖ਼ਬਰਾਂ ਉੱਥੋਂ ਆਉਣਗੀਆਂ। ਸੋ ਇਜ਼ਰਾਈਲ ਨੇ ਤਾਂ ਏਅਰ ਸਟ੍ਰਾਈਕ ਕਰਵਾ ਕੇ ਜਾਂ ਜੋ ਮਰਜ਼ੀ, ਚਾਹੇ IDF ਜਿਹੜੀ ਉੱਥੇ ਦੀ ਇਜ਼ਰਾਈਲ ਡਿਫੈਂਸ ਫੋਰਸ ਹੈ, ਉਹਨਾਂ IDF ਦੀ ਬਾਅਦ 'ਚ ਪ੍ਰੈਸ ਕਾਨਫਰੰਸ ਵੀ ਉਹ ਕਰ ਦਿੰਦੇ ਹੁੰਦੇ ਸੀਗੇ ਇਜ਼ਰਾਈਲ ਦੇ ਅੰਦਰ ਹੀ। ਅਤੇ ਉਹਨਾਂ ਤੋਂ ਜੇ ਕੋਈ ਪੁੱਛ ਲੈਂਦਾ ਸੀਗਾ ਕਿ ਉੱਥੇ ਗਜ਼ਾ 'ਚ ਫਲਾਣਾ ਫ੍ਰੀਲਾਂਸਰ ਮਰ ਗਿਆ, ਉਹ ਨਹੀਂ, ਕੋਲੈਟਰਲ ਡੈਮੇਜ ਹੋਇਆ। ਕੋਲੈਟਰਲ ਡੈਮੇਜ ਇੱਕ ਬੜਾ ਚੰਗਾ ਸ਼ਬਦ ਹੈਗਾ ਮਿਲਟਰੀ ਨੂੰ ਮਿਲਿਆ ਹੋਇਆ। ਕੋਲੈਟਰਲ ਡੈਮੇਜ ਮਤਲਬ ਕਿ ਅਣਚਾਹਾ ਨੁਕਸਾਨ, ਮਤਲਬ ਕਿ ਅਸੀਂ ਟਾਰਗੇਟਿਡ ਅਟੈਕ ਕੀਤਾ ਸੀਗਾ ਅਤੇ ਉਸ ਅਟੈਕ ਦੇ ਘੇਰੇ ਦੇ ਵਿੱਚ ਆਹ ਲੋਕ ਆ ਗਏ। ਸੋ ਉਹ ਜਿਹੜੀ ਚੀਜ਼ ਆ ਉਹ IDF ਅਕਸਰ ਇਹ ਕਹਿੰਦੀ ਰਹਿੰਦੀ ਹੈ। ਅਤੇ ਬਹੁਤ ਸਾਰੇ ਕੌਮਾਂਤਰੀ ਮੀਡੀਆ ਅਦਾਰੇ ਜਿਵੇਂ ਵਾਸ਼ਿੰਗਟਨ ਪੋਸਟ, ਦੀ ਗਾਰਡੀਅਨ, ਇਹਨਾਂ ਦੇ ਉੱਤੇ ਸਵਾਲ ਵੀ ਚੁੱਕ ਚੁੱਕੇ ਹੈਗੇ ਨੇ। ਅਲ ਜਜ਼ੀਰਾ ਨੇ ਤਾਂ ਖੈਰ ਚੁੱਕਣਾ ਹੀ ਚੁੱਕਣਾ, ਪਰ ਤੁਰਕੀ ਹੋ ਗਿਆ, ਇਜ਼ਰਾਈਲ ਹੋ ਗਿਆ, ਇਹ ਦੇਸ਼ ਦਾਅਵਾ ਜ਼ਰੂਰ ਕਰ ਦਿੰਦੇ ਨੇ ਕਿ ਉੱਥੇ ਪ੍ਰੈਸ ਦੀ ਫਰੀਡਮ ਹੈਗੀ ਹੈ, ਇਹ ਦੇਸ਼ ਕਿਸੇ ਕਿਸਮ ਦੇ ਨਾਲ ਕਿਸੇ ਨੂੰ ਦਬਾ ਨਹੀਂ ਰਹੇ ਹੈਗੇ। ਸੱਚਾਈ ਇਹੋ ਜਿਹੀ ਨਹੀਂ ਹੈਗੀ। ਪ੍ਰੈਸ ਫਰੀਡਮ ਇੰਡੈਕਸ ਜਿਹੜਾ, ਜਿਹਦੇ 'ਚ ਨਾਰਵੇ ਦੀ ਪੱਤਰਕਾਰ ਕਹਿੰਦੀ ਹੈ ਕਿ ਮੋਦੀ ਸਾਹਿਬ ਨੂੰ ਕਿ ਤੁਸੀਂ ਦੁਨੀਆ ਦੀ ਫਰੀਐਸਟ ਪ੍ਰੈਸ ਜਿਹੜੀ ਹੈਗੀ ਹੈ, ਜਿਹੜੀ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਆ, ਉਹਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ, ਇਹ ਕਿਵੇਂ ਤੈਅ ਹੁੰਦਾ? ਇਹ ਉਹੀ ਸੰਸਥਾ ਹੈ ਜਿਹੜੀ RSF, ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਫਰਾਂਸ 'ਚ ਬੈਠੀ ਹੈ, ਰਿਪੋਰਟਰਸ ਵਿਦਆਊਟ ਬਾਰਡਰਸ ਇਹਨੂੰ ਇੰਗਲਿਸ਼ 'ਚ ਕਹਿ ਲਿਆ ਜਾਂਦਾ, ਹਰ ਸਾਲ ਇਹ ਆਪਣਾ ਵਰਲਡ ਪ੍ਰੈਸ ਫਰੀਡਮ ਇੰਡੈਕਸ ਜਾਰੀ ਕਰਦੇ ਨੇ। ਇਸ ਸਾਲ ਦਾ ਜਿਹੜਾ 2026 ਦਾ ਸੀਗਾ, ਇਹ 'ਚ ਗਲੋਬਲ ਪੱਧਰ ਦੇ ਉੱਤੇ ਕਿਸੇ ਇੱਕ ਦੇਸ਼ ਦੇ ਵਿੱਚ ਨਹੀਂ, ਗਲੋਬਲ ਪੱਧਰ ਦੇ ਉੱਤੇ ਮੀਡੀਆ ਦੀ ਜਿਹੜੀ ਸਾਖ ਹੈਗੀ ਹੈ ਉਹ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ, ਪਿਛਲੇ 25 ਸਾਲਾਂ ਤੋਂ, ਜਦੋਂ ਤੋਂ ਇਹਨਾਂ ਨੇ ਰੈਂਕਿੰਗ ਕਰਨੀ ਸ਼ੁਰੂ ਕੀਤੀ ਹੈਗੀ, ਜਦੋਂ ਤੋਂ ਇਹਨਾਂ ਨੇ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਨੇ, ਹੁਣ ਤੱਕ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਦੁਨੀਆ 'ਚ ਮੇਨ ਸਟ੍ਰੀਮ ਮੀਡੀਆ ਜਾ ਚੁੱਕਿਆ। ਕਰੰਟ ਮੀਡੀਆ ਸਿਨਾਰੀਓ ਇਹ ਹੈਗਾ ਕਿ ਦੁਨੀਆ ਦੇ 180 ਦੇਸ਼ਾਂ 'ਚੋਂ 52% ਦੇਸ਼ ਜਿਹੜੇ ਨੇ ਉਹਨਾਂ ਦੇ ਵਿੱਚ ਮੀਡੀਆ ਇਸ ਵਕਤ ਡਿਫੀਕਲਟ ਸਿਚੁਏਸ਼ਨ 'ਚ ਹੈ ਜਾਂ ਵੈਰੀ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ। ਆਜ਼ਾਦ ਮੀਡੀਆ ਦੀ ਜਿਹੜੀ ਪਹੁੰਚ ਹੈਗੀ ਉਹ ਘਟੀ ਹੈ। 2002 ਦੇ ਵਿੱਚ ਦੁਨੀਆ ਦੀ 20% ਆਬਾਦੀ ਸੀਗੀ ਜਿੱਥੇ ਆਜ਼ਾਦ ਮੀਡੀਆ ਦੀ ਪਹੁੰਚ ਘੱਟ ਸੀ, ਹੁਣ ਅੱਜ ਦੀ ਤਰੀਕ 'ਚ ਮਤਲਬ 1% ਆਬਾਦੀ ਜਿਹੜੀ ਹੈਗੀ ਹੈ ਉੱਥੇ ਆਜ਼ਾਦ ਮੀਡੀਆ ਦੀ ਪਹੁੰਚ ਹੈਗੀ ਹੈ, ਯਾਨੀ ਕਿ ਗੁੱਡ, ਚੰਗੀ ਰਿਪੋਰਟਿੰਗ ਜਿਹੜੀ ਉੱਥੇ ਹੋ ਪਾ ਰਹੀ ਹੈ। 1% ਆਬਾਦੀ 'ਚ ਗੁੱਡ ਰਿਪੋਰਟਿੰਗ ਹੋ ਪਾ ਰਹੀ ਹੈ ਦੁਨੀਆ ਦੀ, ਯਾਨੀ ਕਿ ਵੱਡੇ ਦੇਸ਼ ਯਾਨੀ ਚਾਈਨਾ, ਅਮੈਰੀਕਾ, ਇੰਡੀਆ, ਇੰਡੋਨੇਸ਼ੀਆ, ਪਾਕਿਸਤਾਨ, ਬਾਂਗਲਾਦੇਸ਼, ਸਭ ਤੋਂ ਵੱਡੀ ਆਬਾਦੀ ਵਾਲੇ ਤਾਂ ਇਹੀ ਮੁਲਕ ਨੇ ਨਾ, ਇੱਥੇ ਹੀ ਮੀਡੀਆ ਦਾ ਬੁਰਾ ਹਾਲ ਹੈ। ਫਿਰ ਲੀਗਲ ਇੰਡੀਕੇਟਰ, ਇਹ ਸਭ ਤੋਂ ਵੱਡਾ ਇੱਕ ਇੰਡੀਕੇਟਰ ਹੈ। ਕਿਸੇ ਵੀ ਪੱਤਰਕਾਰ ਦੇ ਖਿਲਾਫ ਅੱਤਵਾਦ ਵਾਲਾ ਲਾਅ ਲਗਾ ਦਿਉ, ਐਂਟੀ ਟੈਰਰ ਲਾਅ 'ਚ ਲੈ ਆਓ ਉਹਨੂੰ, ਅਤੇ ਉੱਥੋਂ ਦੇ ਲੋਕਲ ਐਸੇ ਲਾਅਸ ਦੇ ਵਿੱਚ ਉਲਝਾ ਲਓ ਕਿ ਖਤਮ ਹੀ ਕਰ ਦਿਉ ਕਹਾਣੀ। ਜਿਹੜੀ ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਸੰਸਥਾ ਹੈ, ਇਹਨਾਂ ਨੇ ਨਾਰਵੇ ਨੂੰ ਪਿਛਲੇ 10 ਸਾਲਾਂ ਤੋਂ, ਇਹ ਨਾਰਵੇ ਪਹਿਲੇ ਰੈਂਕ ਦੇ ਉੱਤੇ ਰਹਿ ਰਿਹਾ, ਇੱਥੇ ਕੋਈ ਪੱਤਰਕਾਰ ਦੇ ਉੱਤੇ ਕੋਈ ਸਰਕਾਰੀ ਆਰਥਿਕ ਦਬਾਅ ਨਹੀਂ ਹੈਗਾ। ਨੀਦਰਲੈਂਡ ਦੂਜੇ ਨੰਬਰ 'ਤੇ ਹੈ, ਐਸਟੋਨੀਆ ਯੂਰਪੀ ਮੁਲਕ ਹੈ, ਪਿਛਲੇ 10 ਸਾਲਾਂ ਤੋਂ ਇਹ ਨਾਰਵੇ ਪਹਿਲੇ ਰੈਂਕ ਦੇ ਉੱਤੇ ਰਹਿ ਰਿਹਾ, ਇੱਥੇ ਕੋਈ ਪੱਤਰਕਾਰ ਦੇ ਉੱਤੇ ਕੋਈ ਸਰਕਾਰੀ ਆਰਥਿਕ ਦਬਾਅ ਨਹੀਂ ਹੈਗਾ। ਨੀਦਰਲੈਂਡ ਦੂਜੇ ਨੰਬਰ 'ਤੇ ਹੈ, ਐਸਟੋਨੀਆ ਯੂਰਪੀ ਮੁਲਕ ਹੈ ਵੀ ਤੀਜੇ 'ਤੇ ਹੈ, ਚੌਥਾ ਡੈਨਮਾਰਕ ਵੀ ਅਤੇ ਪੰਜਵਾਂ ਸਵੀਡਨ ਵੀ ਹੈ। ਸਾਰੇ ਯੂਰਪੀ ਮੁਲਕ ਨੇ ਔਰ ਯੂਕੇ ਜਿਹੜਾ, ਹਾਲਾਂਕਿ ਇਹ ਵੀ ਯੂਰਪੀ ਮੁਲਕ ਹੈ, ਯੂਨਾਈਟਿਡ ਕਿੰਗਡਮ, ਇਹ 18ਵੇਂ ਨੰਬਰ 'ਤੇ ਹੈ। ਆਸਟ੍ਰੇਲੀਆ 33ਵੇਂ ਨੰਬਰ 'ਤੇ ਹੈ, ਅਮੈਰੀਕਾ 54ਵੇਂ ਨੰਬਰ 'ਤੇ ਹੈ ਅਤੇ ਇੰਡੀਆ 157ਵੇਂ ਨੰਬਰ 'ਤੇ ਹੈ, ਯਾਨੀ ਕਿ ਵੈਰੀ ਸੀਰੀਅਸ ਕੈਟਾਗਰੀ ਦੇ ਵਿੱਚ। ਇੱਥੇ ਕਾਨੂੰਨੀ ਸ਼ਿਕਾਰ ਹੋ ਜਾਂਦੇ ਨੇ ਪੱਤਰਕਾਰ, ਪੱਖਪਾਤ ਦੇ ਸ਼ਿਕਾਰ ਹੋ ਜਾਂਦੇ ਨੇ, ਪਰ ਇੰਡੀਆ ਹਮੇਸ਼ਾ ਆਪਣਾ ਕੰਪੈਰੀਜ਼ਨ ਪਾਕਿਸਤਾਨ ਨਾਲ ਕਰਦਾ। ਦੇਖੋ ਜੀ, ਅਸੀਂ ਤਾਂ 157 'ਤੇ ਹੈ, ਪਾਕਿਸਤਾਨ ਤਾਂ ਸਾਤੋਂ ਵੀ 72 ਸਥਿਤੀ 'ਚ ਹੈ। ਇੱਥੇ ਨਹੀਂ, 72 'ਚ ਹੈ, ਪਾਕਿਸਤਾਨ 153ਵੇਂ 'ਤੇ ਹੈ, ਭਾਰਤ ਇੱਥੇ ਪਾਕਿਸਤਾਨ ਤੋਂ 72 'ਚ ਹੈ। ਔਰ ਤੁਰਕੀ ਜਿਹਦੀ ਆਪਾਂ ਗੱਲ ਕਰ ਰਹੇ ਸੀ, ਉਹ 163ਵੇਂ 'ਤੇ, ਰੂਸ 172ਵੇਂ 'ਤੇ, ਚਾਈਨਾ 178ਵੇਂ 'ਤੇ, ਔਰ ਸਾਊਥ ਨੌਰਥ ਕੋਰੀਆ 179ਵੇਂ ਨੰਬਰ 'ਤੇ। ਲਾਸਟ ਦੇ ਵਿੱਚ ਮੁਲਕ ਆ ਜਾਂਦਾ ਇਟੀਰੀਆ, ਜਿਹੜਾ 180ਵੇਂ ਨੰਬਰ 'ਤੇ ਹੈ। ਫਰੀ ਮੀਡੀਆ, ਆਜ਼ਾਦ ਮੀਡੀਆ, ਇਹ ਹੈ ਕੀ? ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਸੰਸਥਾ ਦੇ ਉੱਤੇ ਵੀ ਸਵਾਲ ਉੱਠਣ ਲੱਗ ਜਾਂਦੇ ਨੇ ਕਿ ਇਹਨਾਂ ਦੀ ਤਾਂ ਜੀ ਰੈਂਕਿੰਗ ਹੀ ਬੜੀ ਬਾਇਸ ਹੈਗੀ ਹੈ, ਇਹ ਫਰੀ ਮੀਡੀਆ ਦੀ ਗੱਲ ਕਿਵੇਂ ਕਰਦੇ ਨੇ? ਬੇਸਿਕਲੀ ਇਹ ਜਿਹੜੀ ਸੰਸਥਾ ਹੈ, ਇਹ ਕਿਸੇ ਵੀ ਸਰਕਾਰ ਦੇ ਦੁਆਰਾ ਨਹੀਂ ਚਲਾਈ ਜਾ ਰਹੀ, ਇਹ NGO ਹੈ, ਇੱਕ ਨੋਨ ਪ੍ਰੋਫਿਟ, ਨੋਨ

ਗਵਰਨਮੈਂਟਲ ਆਰਗੇਨਾਈਜੇਸ਼ਨ ਹੈ, ਪੱਖਪਾਤ ਤੋਂ ਹਾਲਾਂਕਿ ਇਹ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਨੇ, ਪਰ ਆਰ ਐਸ ਐਫ ਜਿਹੜੀ ਫਰਾਂਸ ਦੇ ਵਿੱਚ ਬਣੀ ਹੋਈ ਹੈ, ਹਾਲਾਂਕਿ ਉਹ ਫਰਾਂਸ ਦੀ ਇੰਗਲੈਂਡ ਫਰਾਂਸ ਦੀ ਸਰਕਾਰ ਦੇ ਅਧੀਨ ਨਹੀਂ ਕੰਮ ਕਰਦੀ, ਪਰ ਉਹਨਾਂ ਨੂੰ ਡੋਨੇਸ਼ਨਸ ਜਿੱਥੋਂ ਮਿਲਦੀ ਹੈ ਉਹਦੇ 'ਤੇ ਸਵਾਲ ਉੱਠਣ ਲੱਗ ਪੈਂਦੇ ਨੇ। ਕਹਿੰਦੇ ਨੇ ਕਿ ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਇਸ ਸੰਸਥਾ ਨੂੰ ਯੂਰੋਪੀਅਨ ਔਰਗਨਾਈਜੇਸ਼ਨਸ ਆਪਣੀ ਜ਼ਿਆਦਾ ਉਹ ਦਿੰਦੀਆਂ ਨੇ, ਫੰਡਿੰਗ ਕਰਦੀਆਂ ਨੇ, ਵੈਸਟਰਨ ਕੰਟਰੀਜ਼ ਕਰਦੀਆਂ ਨੇ, ਇਸ ਕਰਕੇ ਇਹ ਵੈਸਟਰਨ ਕੰਟਰੀਜ਼ ਦੇ ਖਿਲਾਫ ਨਰਮ ਹੈ ਇਹ ਸੰਸਥਾ, ਜਦਕਿ ਏਸ਼ੀਅਨ ਕੰਟਰੀਜ਼ ਜਾਂ ਗੈਰ ਯੂਰਪੀਅਨ ਔਰ ਕੰਟਰੀਜ਼ ਦੇ ਇਹ ਥੋੜ੍ਹੇ ਜਿਹੇ ਸਖਤ ਹੈਗੇ ਨੇ, ਉਹਨਾਂ ਦੇ ਖਿਲਾਫ ਹੈਗੇ ਨੇ। ਹੋ ਸਕਦਾ ਆਰ ਐਸ ਐਫ ਨੂੰ ਡੈਫੀਨੇਟਲੀ ਹੁਣ ਚਲਾਈ ਰੱਖਣ ਦੇ ਲਈ ਫੰਡਿੰਗ ਤਾਂ ਚਾਹੀਦੀ ਹੋ, ਇੱਕ ਸਬਜੈਕਟਿਵ ਮੈਥੋਡੋਲੋਜੀ ਦਾ ਉਹ ਇਸਤੇਮਾਲ ਕਰ ਰਹੇ ਹੋਣ, ਯਾਨੀ ਕਿ ਰੈਂਕਿੰਗ ਤੈਅ ਕਰਨ ਦੇ ਲਈ ਕੁਛ ਕੁ ਪੱਤਰਕਾਰਾਂ ਤੋਂ ਪੁੱਛ ਲਿਆ, ਕੁਛ ਕੁ ਵਕੀਲਾਂ ਤੋਂ ਪੁੱਛ ਲਿਆ, ਕੁਛ ਕੁ ਮਨੁੱਖੀ ਅਧਿਕਾਰ ਕਾਰਕੁਨਾਂ ਤੋਂ ਪੁੱਛ ਲਿਆ, ਔਰ ਆਪਣੇ ਹਿਸਾਬ ਦੇ ਨਾਲ ਸਵਾਲ ਤਿਆਰ ਕੀਤੇ। ਉਹ ਇੱਕ ਸਬਜੈਕਟਿਵ ਮੈਥੋਡੋਲੋਜੀ ਮੰਨੀ ਜਾ ਸਕਦੀ ਹੈ ਕਿ ਜੋ ਸਾਨੂੰ ਠੀਕ ਲੱਗਦਾ ਉਸ ਤਰੀਕੇ ਦੇ ਨਾਲ ਅਸੀਂ ਪੁੱਛਾਂਗੇ, ਬਟ ਉਹਦੇ 'ਚ ਕੋਈ ਪਰਸਨਲ ਬਾਇਸਨੈਸ ਹੋ ਸਕਦੀ ਹੈ ਇਹ ਨਹੀਂ ਮੈਂ ਮੰਨਦਾ ਹੈਗਾ, ਜਾਂ ਉਹਨਾਂ ਦੀ ਰੈਂਕਿੰਗ ਬਿਲਕੁਲ ਹੀ ਵਰਥ ਨਹੀਂ ਹੈਗੀ, ਉਹ ਬਿਲਕੁਲ ਹੀ ਖਰਾਬ ਹੈਗੀ ਹੈ, ਜਾਂ ਉਹਨੂੰ ਕਿਸੇ ਬੈਂਚਮਾਰਕ ਦੇ ਤੌਰ 'ਤੇ ਨਹੀਂ ਦੇਖਿਆ ਜਾਣਾ ਚਾਹੀਦਾ ਹੈਗਾ। ਨਹੀਂ, ਐਦਾਂ ਵੀ ਨਹੀਂ ਹੈਗਾ, ਕੁਛ ਨਾ ਕੁਛ ਤਾਂ ਤੁਹਾਨੂੰ ਮੰਨਣਾ ਹੀ ਪਏਗਾ ਨਾ, ਕਿਤੇ ਕਹਾ ਕੇ ਤਾਂ ਹਾਂ ਕਰਨੀ ਪਏਗੀ। ਕਹਾਣੀ ਇਹ ਹੈ ਕਿ ਇੰਡੀਪੈਂਡੈਂਟ ਮੀਡੀਆ ਇੰਡੀਪੈਂਡੈਂਟ ਨਹੀਂ ਹੋ ਸਕਦਾ ਜਦੋਂ ਤੱਕ ਉਹ ਇਹਨਾਂ ਪੂੰਜੀਪਤੀਆਂ ਔਰ ਸਰਕਾਰਾਂ ਦੇ ਕੰਟਰੋਲ ਦੇ ਵਿੱਚੋਂ ਬਾਹਰ ਨਹੀਂ ਆਉਂਦਾ। ਅਤੇ ਮੋਟੇ ਤੌਰ ਦੇ ਉੱਤੇ ਜਿਹੜਾ ਮੈਨੂੰ ਇਹ ਲੱਗਦਾ ਕਿ ਜਿਹੜਾ ਸਿਆਸਤਦਾਨ ਜਦੋਂ ਕਿਸੇ ਮੀਡੀਆ ਚੈਨਲ ਦਾ ਜਾਂ ਕਿਸੇ ਪੂਰੇ ਇੱਕ ਸੈਗਮੈਂਟ ਦਾ ਬਾਇਕਾਟ ਹੀ ਕਰ ਦਿੰਦੇ ਨੇ, ਵਿਰੋਧ ਹੀ ਕਰ ਦਿੰਦੇ ਨੇ, ਦੈਟ ਇਜ਼ ਵੈਰੀ ਵੈਰੀ ਰੋਂਗ। ਉਹ ਇੱਕ ਬਹੁਤ ਗਲਤ ਨੈਰੇਟਿਵ ਜਿਹੜਾ ਉਹ ਬਹੁਤ ਗਲਤ ਮੈਸੇਜ ਜਿਹੜਾ ਉਹ ਦੁਨੀਆ ਨੂੰ ਜਾਂਦਾ। ਔਰ ਜੇ ਤੁਸੀਂ ਕਿਸੇ ਵੀ ਸਿਆਸਤਦਾਨ ਦੇ ਫੈਨ ਹੋ ਸਕਦੇ ਹੋ, ਇੱਦਾਂ ਨਹੀਂ, ਮੈਂ ਅੱਗੇ ਕਹਿੰਦਾ ਹੁੰਦਾ ਸੀਗਾ ਕਿ ਨਹੀਂ ਹੋਣਾ ਚਾਹੀਦਾ, ਪਰ ਲੋਕ ਮੰਨਦੇ ਹੀ ਨਹੀਂ ਹੈਗੇ, ਵੈਸੇ ਹੋਣਾ ਨਹੀਂ ਚਾਹੀਦਾ ਹੈਗਾ, ਪਰ ਫਿਰ ਵੀ ਕਿਸੇ ਸਿਆਸਤਦਾਨ ਨੂੰ ਤੁਸੀਂ ਬਲਾਇੰਡਲੀ ਫੋਲੋ ਕਰਦੇ ਹੋ ਕਿ ਯਾਰ ਪੌਲਿਨ ਹੈਨਸਨ ਬਹੁਤ ਟਾਈਮ ਬਹੁਤ ਵਧੀਆ ਗੱਲਾਂ ਵੀ ਕਰ ਦਿੰਦੇ ਨੇ, ਬਹੁਤ ਵਾਰ ਉਹ ਜਮਾਂ ਹੀ ਅਹੀ ਤਹੀ ਵੀ ਫੇਰ ਦਿੰਦੇ ਨੇ। ਇਸੇ ਤਰੀਕੇ ਦੇ ਨਾਲ ਐਂਥਨੀ ਐਲਬਨੀਜ਼ ਕਈ ਥਾਵਾਂ 'ਤੇ ਠੀਕ ਗੱਲਾਂ ਕਰਦੇ ਹੋਣਗੇ, ਬਹੁਤ ਥਾਵਾਂ ਦੇ ਉੱਤੇ ਉਹਨਾਂ ਦੇ ਗੱਲ ਦੇ ਵਿੱਚ ਵਜ਼ਨ ਨਹੀਂ ਹੁੰਦਾ। ਹਰ ਇੱਕ ਪੋਲੀਟੀਸ਼ੀਅਨ ਦਾ ਇੱਦਾਂ ਉੱਪਰ ਥੱਲੇ ਹੈਗਾ। ਟਰੰਪ ਦੀਆਂ ਵੀ ਆਪਣੀਆਂ ਕੁਝ ਕਮਜ਼ੋਰੀਆਂ ਹੈਗੀਆਂ ਨੇ, ਕਈ ਚੀਜ਼ਾਂ ਦੇ ਵਿੱਚ ਉਹ ਠੀਕ ਨੇ, ਬਿਹਤਰ ਨਹੀਂ ਕਹੂੰਗਾ ਠੀਕ ਨੇ, ਬਿਹਤਰ ਮਤਲਬ ਜੋ ਬਾਈਡਨ ਦੇ ਨਾਲ ਤਾਂ ਨਾ ਹੀ ਕਰੋ ਕੰਪੈਰੀਜ਼ਨ। ਹਾਂ, ਉਹਨਾਂ ਤੋਂ ਪਿਛਲੇ ਪ੍ਰੈਜ਼ੀਡੈਂਟ ਦੇ ਮੁਕਾਬਲੇ ਉਹ ਨਹੀਂ ਵਧੀਆ ਹੈਗੇ, ਜੇ ਤੁਸੀਂ ਉਹਨਾਂ ਦੀ ਓਬਾਮਾ ਨਾਲ ਜਾਂ ਇੱਥੋਂ ਤੱਕ ਕਿ ਉਹਨਾਂ ਦੇ ਵੀ ਪਾਰਟੀ ਦੇ ਨਾਲ ਜੁੜੇ ਹੋਏ ਜਾਰਜ ਬੁਸ਼ ਦੇ ਨਾਲ ਤੁਲਨਾ ਕਰ ਲਓ, ਨਹੀਂ। ਹੁਣ ਕਹਾਣੀ ਇਹ ਹੈ ਕਿ ਇਹਨਾਂ ਪੋਲੀਟੀਸ਼ੀਅਨਸ ਨੂੰ ਤੁਸੀਂ ਪਸੰਦ ਜ਼ਰੂਰ ਕਰੋ, ਉਹਨਾਂ ਦੇ ਨਾਲ ਜੁੜਿਆ ਹੋਇਆ ਮੀਡੀਆ ਜ਼ਰੂਰ ਫੋਲੋ ਕਰੋ, ਬਟ ਪਲੀਜ਼ ਕੀਪ ਅ ਬੈਲੈਂਸ ਚੈੱਕ। ਅਤੇ ਸਿਆਸਤਦਾਨਾਂ ਨੂੰ ਇਹ ਚਾਹੀਦਾ ਹੈਗਾ ਕਿ ਉਹ ਜਵਾਬਦੇਹੀ ਦੇਣ, ਕਿਸੇ ਇੱਕ ਮੀਡੀਆ ਦਾ ਬਾਇਕਾਟ ਕਰਕੇ ਇਹ ਨਾ ਕਹਿਣ ਕਿ ਮੈਨੂੰ ਇਹ ਵਧੀਆ ਨਹੀਂ ਲੱਗਦਾ ਹੈਗਾ, ਇਹ ਤਾਂ ਮੇਰੇ ਖਿਲਾਫ਼ ਹੀ ਗੱਲ ਕਰਦੇ ਨੇ। ਇਹਦਾ ਮਤਲਬ ਕਿ ਫਿਰ ਉਹ ਜਿਹੜਾ ਵੀ ਸਵਾਲ ਪੁੱਛ ਰਹੇ ਨੇ, ਠੀਕ ਹੈ ਕਿ ਤੁਹਾਨੂੰ ਪਸੰਦ ਨਹੀਂ ਹੋ ਸਕਦਾ ਹੈਗਾ, ਤੁਸੀਂ ਉਹਦਾ ਉਸ ਢੰਗ ਦੇ ਨਾਲ ਜਵਾਬ ਦਿਓ। ਜੇ ਉਦਾਹਰਣ ਦੇ ਤੌਰ ਦੇ ਉੱਤੇ ਐਪਸਟੀਨ ਮਾਮਲੇ ਦੇ ਵਿੱਚ ਤੁਸੀਂ ਸ਼ਾਮਲ ਹੈ ਹੀ ਨਹੀਂ ਸੀ, ਤੁਸੀਂ ਦੁੱਧ ਧੋਤੇ ਹੈਗੇ ਹੋ, ਫਿਰ ਤੁਸੀਂ ਕਹਿ ਦਿਓ ਕਿ ਲਗਾਈ ਜਾਓ ਇਲਜ਼ਾਮ ਸਾਬਤ ਹੋ ਜਾਣਗੇ ਤਾਂ ਮੈਨੂੰ ਦੱਸਿਓ, ਅਤੇ ਜੇ ਸਾਬਤ ਨਹੀਂ ਹੁੰਦੇ ਤਾਂ ਮੈਂ ਤੁਹਾਨੂੰ ਕਟਕੜੇ 'ਚ ਖੜਾਊਂਗਾ। ਬਰਾਬਰ ਕਰੋ ਨਾ, ਜਾਂ ਫਿਰ ਇੰਡੀਆ ਦੇ ਕੇਸ ਦੇ ਵਿੱਚ ਪੂਰਾ ਦਾ ਪੂਰਾ ਮੀਡੀਆ ਹੀ ਬਾਇਕਾਟ ਕਰਤਾ, ਪ੍ਰੈਸ ਕਾਨਫਰੰਸ ਕਰਨੀ ਹੋ ਨਹੀਂ ਹੈਗੀ। ਐਜ਼ ਅ ਜਰਨਲਿਸਟ ਮੈਨੂੰ ਇਹ ਲੱਗਦਾ, ਮੈਂ ਆਪਣਾ ਓਪੀਨੀਅਨ ਦੇ ਰਿਹਾ ਹੈਗਾ, ਫਿਰ ਉਹੀ ਗੱਲ ਦੱਸਣ ਲੱਗਿਆ ਕਿ ਇਹ ਪਰਸਨਲ ਓਪੀਨੀਅਨ ਹੈ। ਐਜ਼ ਅ ਜਰਨਲਿਸਟ ਆਈ ਰੀਅਲੀ ਫਾਈਂਡ ਦੈਟ ਓਫੈਂਸਿਵ ਕਿ ਇੱਕ ਪ੍ਰਾਈਮ ਮਿਨਿਸਟਰ ਪ੍ਰੈਸ ਕਾਨਫਰੰਸ ਹੀ ਨਹੀਂ ਕਰ ਪਾਉਂਦਾ ਹੈਗਾ, ਉਹਦੇ 'ਚ ਇੰਨੀ ਕਾਬਲੀਅਤ ਹੀ ਨਹੀਂ ਹੈਗੀ, ਉਹ ਕੋਈ ਚੰਗੀ ਚੀਜ਼ ਨਹੀਂ ਹੈਗੀ। ਖੈਰ, ਇਹ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਕੁਛ ਕੁ ਗੱਲਾਂ ਦੁਨੀਆ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚੋਂ ਸਾਹਮਣੇ ਆਈਆਂ ਸੀ, ਸੋਚਿਆ ਕਿ ਤੁਹਾਡੇ ਨਾਲ ਸਾਂਝੀਆਂ ਕਰਦੀ ਹੈ। ਇਨਸਾਈਟ ਰਿਪੋਰਟ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ

0: ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। A ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿਲਡ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
1: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
0: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ
2: ਜੋਕਰ
3: ਤਖਤ ਬਿੰਦੇ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਰੇਡੀਓ ਹਾਂਜੀ 1674 ਦੋਸਤੋ ਇੱਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਅੱਜ ਬੜੀ ਇੱਕ ਖਾਸ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ, ਇੱਕ ਐਸੀ ਸ਼ਖਸੀਅਤ ਬਾਰੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਜਿਨ੍ਹਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਦੁਨੀਆਂ ਦੇ ਉੱਤੇ ਇੱਕ ਦਸਤੂਰ ਹੈ, ਜਿਹੜਾ ਵੀ ਇਨਸਾਨ ਆਉਂਦਾ ਉਹਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਜ਼ਰੂਰ ਜਾਣਾ। ਫਰਕ ਸਿਰਫ ਇਹ ਪੈਂਦਾ ਕਿ ਉਹ ਕੀ ਕਾਰਜ ਕਰਕੇ ਜਾ ਰਿਹਾ, ਉਹਨੂੰ ਆਪਾਂ ਉਹਦੇ ਜਾਣ ਤੋਂ ਬਾਅਦ ਉਹਦੇ ਕੀਤੇ ਕਾਰਜਾਂ ਦੇ ਕਰਕੇ ਜਾਣਦੇ ਹਾਂ। ਚੰਗੇ ਕੀਤੇ ਅਤੇ ਚੰਗਾ ਕਰਕੇ, ਜਾਂ ਫਿਰ ਜਿੱਦਾਂ ਦੇ ਵੀ ਕੀਤੇ ਆ ਉੱਦਾਂ ਦਾ ਕਰਕੇ ਆਪਾਂ ਉਹਨੂੰ ਜਾਣਦੇ ਹਾਂ। ਕਈ ਸ਼ਖਸੀਅਤਾਂ ਇੱਦਾਂ ਦੀਆਂ ਜਦੋਂ ਦੁਨੀਆਂ ਛੱਡ ਕੇ ਜਾਂਦੀਆਂ ਨੇ ਅਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਕਿ ਉਹਨਾਂ ਨੂੰ ਤਾਂ ਆਪਾਂ ਬੜਾ ਥੋੜ੍ਹਾ ਜਿਹਾ ਜਾਣਦੇ ਹਾਂ। ਉਹਨਾਂ ਨੇ ਜੋ ਵੀ ਕੀਤਾ ਉਹ ਜੋ ਸਾਡੇ ਗੁਰੂਆਂ ਨੇ, ਜੋ ਸਾਡੇ ਪੀਰ ਪੈਗੰਬਰਾਂ ਨੇ ਸਾਨੂੰ ਦੱਸਿਆ ਇੱਕ ਇਨਸਾਨ ਹੋਣ ਦਾ ਫਰਜ਼ ਕਿੱਦਾਂ ਨਿਭਾਉਣਾ, ਕਿੱਦਾਂ ਦੇ ਕਾਰਜ ਚਾਹੀਦੇ ਨੇ, ਲੁਕਾਈ ਦੇ ਕਿਹੜੇ ਕਿਹੜੇ ਕੰਮ ਜਿਹੜੇ ਤੁਸੀਂ ਕਰ ਸਕਦੇ ਹੋ, ਯਾਨੀ ਕਿ ਆਪਣਾ ਜੀਵਨ ਦੂਸਰਿਆਂ ਦੇ ਲੇਖੇ ਲਾਉਣਾ ਸ਼ਾਇਦ ਕਿਸੇ ਵਿਰਲੇ ਵਿਰਲੇ ਦੇ ਹਿੱਸੇ ਆਉਂਦਾ। ਅਤੇ ਇਸੇ ਕਰਕੇ ਆਪਾਂ ਉਹਨਾਂ ਨੂੰ ਜਾਣ ਤੋਂ ਬਾਅਦ ਬੜੇ ਆਦਰ ਮਾਣ ਸਤਿਕਾਰ ਦੇ ਨਾਲ ਹਮੇਸ਼ਾ ਯਾਦ ਕਰਦੇ ਰਹਿੰਦੇ ਹਾਂ। ਅਤੇ ਅੱਜ ਇੱਕ ਐਸੀ ਸ਼ਖਸੀਅਤ ਦੇ ਬਾਰੇ ਹੀ ਆਪਾਂ ਗੱਲ ਕਰਨ ਜਾ ਰਹੇ ਹਾਂ। ਪਿਛਲੇ ਦਿਨਾਂ ਦੇ ਵਿੱਚ ਸਰਦਾਰ ਸਵਰਨ ਸਿੰਘ ਭੰਗੂ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਖੈਰ, ਤੁਹਾਡੇ ਨਾਲ ਖਬਰਾਂ ਦੇ ਵਿੱਚ ਵੀ ਸਾਂਝ ਪਾਈ ਅਤੇ ਹੋਰ ਵੀ ਵਧੇਰੇ ਆਪਾਂ ਡਿਟੇਲ 'ਚ ਗੱਲਬਾਤ ਕਰਦੇ ਰਹਾਂਗੇ। ਉਹਨਾਂ ਦੇ ਫਰਜ਼ੰਦ ਸਾਡੇ ਕੋਲ ਇੱਥੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ। ਬਾਕੀ ਭੰਗੂ ਜੀ, ਬੜੇ ਮਾਣ ਵਾਲੀ ਗੱਲ ਆ ਐਸੇ ਪਰਿਵਾਰ ਦੇ ਵਿੱਚ ਪੈਦਾ ਹੋਣਾ ਜਿੱਥੇ ਸਵਰਨ ਸਿੰਘ ਭੰਗੂ ਹੋਰਾਂ ਵਰਗੇ ਇਨਸਾਨ ਜਿਨ੍ਹਾਂ ਨੇ ਆਪਣਾ ਜੀਵਨ ਦਾ ਵੱਡਾ ਹਿੱਸਾ ਲੋਕਾਂ ਦੇ ਲਿਖੇ ਲਾ ਦਿੱਤਾ, ਕਿੱਦਾਂ ਕਿਵੇਂ ਕਿਹੜੇ ਕਿਹੜੇ ਕਾਰਜ ਉਹਨਾਂ ਨੇ ਕੀਤੇ, ਕਿਹੜੀਆਂ ਕਿਹੜੀਆਂ ਸੰਸਥਾਵਾਂ ਅਤੇ ਕਿਵੇਂ ਕਿਵੇਂ ਉਹਨਾਂ ਨੇ ਰਨ ਕੀਤੀਆਂ, ਇਹ ਸਾਰਾ ਕੁਛ ਆਪਾਂ ਜਾਣਾਂਗੇ ਅੱਜ ਦੇ ਦਿਨ ਗੱਲਬਾਤ ਭੰਗੂ ਸਾਹਿਬ ਦੇ ਨਾਲ ਆਪਾਂ ਕਰਾਂਗੇ। ਭੰਗੂ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ। ਸਭ ਤੋਂ ਪਹਿਲਾਂ ਤਾਂ ਤੁਸੀਂ ਸਮਾਂ ਕੱਢਿਆ, ਬੜਾ ਦੁੱਖ ਹੋਇਆ ਅੰਕਲ ਹੋਰਾਂ ਬਾਰੇ ਸੁਣ ਕੇ।
1: ਹਾਂਜੀ, ਸਾਰਿਆਂ ਤੋਂ ਪਹਿਲਾਂ ਰਣਜੋਤ ਵੀਰੇ ਤੁਹਾਡਾ ਸਤਿ ਸ਼੍ਰੀ ਅਕਾਲ, ਤੁਹਾਨੂੰ ਅਤੇ ਰੇਡੀਓ ਹਾਂਜੀ ਦੇ ਪਰਿਵਾਰ ਨੂੰ ਸੁਣਨ ਦੇਖਣ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂ ਮਹਿਸੂਸ ਕਰਦਾ ਜੀ ਕਿ ਜਿੰਨੇ ਰਿਸ਼ਤੇ ਸਾਡੇ ਚਾਹੁਣ ਵਾਲੇ ਸੀ ਜਾਂ ਉਹ ਰਿਸ਼ਤੇ ਵੀ ਜਿਨ੍ਹਾਂ ਨੂੰ ਅਸੀਂ ਕਦੇ ਨਹੀਂ ਵੀ ਮਿਲੇ ਸੀ, ਇਸ ਖਬਰ ਤੋਂ ਬਾਅਦ ਉਹਨਾਂ ਦਾ ਦੁੱਖ ਦਰਦ ਸਾਡੇ ਤੱਕ ਪਹੁੰਚਿਆ ਜੀ।
0: ਬਿਲਕੁਲ, ਇੱਕ ਕਈ ਸ਼ਖਸੀਅਤਾਂ ਇੱਦਾਂ ਹੁੰਦੀਆਂ ਵਾਰ ਵਾਰ ਤੁਹਾਡੀਆਂ ਅੱਖਾਂ ਅੱਗੇ ਘੁੰਮਦੀਆਂ ਰਹਿੰਦੀਆਂ। ਮੈਂ ਜਿਹੜੀ ਕੁਰਸੀ 'ਤੇ ਤੁਸੀਂ ਬੈਠੇ ਹੋ, ਇੱਕ ਸਮੇਂ ਮੈਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਇੱਕ ਆਪਣਾਪਨ ਜਿੱਦਾਂ ਆਪਣੇ ਪਰਿਵਾਰ ਦਾ ਇੱਕ ਜੀ ਹੁੰਦਾ ਅਤੇ ਇੱਕ ਖੁੱਲ੍ਹੀ ਜਿਹੀ ਸ਼ਖਸੀਅਤ, ਮਤਲਬ ਜਿਹਨਾਂ ਨੂੰ ਮਿਲ ਕੇ ਗੱਲ ਕਰਕੇ ਤੁਹਾਨੂੰ ਲੱਗਦਾ ਵੀ ਯਾਰ ਮਤਲਬ ਇੱਦਾਂ ਵੀ ਹੁੰਦਾ ਬੰਦਾ। ਸੋ ਉੱਦਾਂ ਦੀ ਇੱਕ ਸ਼ਖਸੀਅਤ ਜਿਹਦੇ ਬਾਰੇ ਜਿਹੜੇ ਜਿਹੜੇ ਮਿਲੇ ਨੇ ਮੇਰੇ ਵਰਗੇ, ਉਹਨਾਂ ਨੂੰ ਵੀ ਸੁਣ ਕੇ ਖਬਰ 'ਤੇ ਬੜਾ ਇੱਕ ਵਾਰੀ ਜਿੱਦਾਂ ਝੰਜੋੜਿਆ ਜਾ ਗਿਆ ਅਤੇ ਤੁਹਾਡੇ ਅਤੇ ਪਰਿਵਾਰ ਦੇ ਵਿੱਚ ਉਹ ਚੀਜ਼ ਵਾਪਰੀ ਹੈ। ਸੋ ਮੈਂ ਜਿਹੜੇ ਜਿਹੜੇ ਵੀ ਸਾਡੇ ਜਾਣਨ ਚਾਹੁਣ ਵਾਲੇ ਨੇ ਉਹਨਾਂ ਸਾਰਿਆਂ ਦੇ ਨਾਲ ਹੀ ਜਦੋਂ ਗੱਲ ਹੁੰਦੀ ਹੈ ਅਤੇ ਉਹ ਬੜੇ ਮਾਣ ਦੇ ਨਾਲ ਉਸ ਸ਼ਖਸੀਅਤ ਨੂੰ ਯਾਦ ਕਰਦੇ ਨੇ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇਹੋ ਹੀ ਕਹੂੰਗਾ ਕਿ ਬੜੇ ਕਰਮਾਂ ਵਾਲੇ ਹੋ ਤੁਸੀਂ ਐਸੇ ਘਰ ਦੇ ਵਿੱਚ ਪੈਦਾ ਹੋਏ। ਸੋ ਅੱਜ ਆਪਾਂ ਉਹਨਾਂ ਦੇ ਬਾਰੇ ਹੀ ਗੱਲਾਂ ਬਾਤਾਂ ਕਰਨੀਆਂ। ਕਹਿੰਦੇ ਨੇ ਕਿ ਜਦੋਂ ਕੋਈ ਚੰਗਾ ਕਰਕੇ ਚਲਿਆ ਜਾਂਦਾ ਅਤੇ ਉਸ ਤੋਂ ਬਾਅਦ ਉਹਦੀ ਚੰਗਿਆਈ ਦੂਰੋਂ ਦੂਰੋਂ ਤੁਹਾਡੇ ਤੱਕ ਪਹੁੰਚਦੀ ਹੈ। ਪਰਿਵਾਰ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਕੀ ਕੀਤਾ ਸਾਡੇ ਵੱਡਿਆਂ ਨੇ, ਅਸੀਂ ਉਹਦਾ ਹੀ ਕੀਤਾ ਆਪਾਂ ਖਾ ਰਹੇ ਹੁੰਦੇ ਹਾਂ। ਜੇਕਰ ਆਪਾਂ ਉਹਨਾਂ ਦੇ ਜੀਵਨ ਦੀ ਗੱਲ ਕਰੀਏ, ਤੁਹਾਡੇ ਨਾਲੋਂ ਬਿਹਤਰ ਮੈਨੂੰ ਲੱਗਦਾ ਹੋਰ ਕੋਈ ਨਹੀਂ ਜਾਣ ਸਕਦਾ ਹੋਊਗਾ। ਜਦੋਂ ਤੁਸੀਂ ਸੋਝੀ ਸੰਭਾਲੀ, ਕਿਵੇਂ ਦਾ ਵੇਖਿਆ ਤੁਸੀਂ ਅੰਕਲ ਜੀ ਨੂੰ, ਕਿਵੇਂ ਉਹਨਾਂ ਦੀ ਰੂਟੀਨ ਸੀ ਉਸ ਸਮੇਂ?
1: ਹਾਂਜੀ, ਬੜਾ ਨਾ ਮੁਸ਼ਕਿਲ ਹੋ ਜਾਂਦਾ ਇਹਨਾਂ ਚੀਜ਼ਾਂ ਬਾਰੇ ਅਸਲ 'ਚ ਗੱਲਾਂ ਕਰਨੀਆਂ। ਜਿਵੇਂ ਕਿ ਤੁਸੀਂ ਪਹਿਲਾਂ ਵੀ ਆਪਣੇ ਇੰਟਰੋਡਕਸ਼ਨ 'ਚ ਕਿਹਾ ਕਿ ਇੱਦਾਂ ਦੇ ਵੀ ਦੁਨੀਆਂ ਦੇ ਉੱਤੇ ਦੋ ਹੀ ਤਰੀਕੇ ਦੇ ਲੋਕ ਆਉਂਦੇ ਨੇ, ਜਾਂ ਤਾਂ ਡੈਡੀ ਵੀ ਕਹਿੰਦੇ ਹੁੰਦੇ ਸੀ, ਜਾਂ ਹੀਰੋ ਬਣ ਕੇ ਵਿਚਰਿਆ ਜਾਂ ਵਿਲਨ ਬਣ ਕੇ ਵਿਚਰਿਆ। ਸੋ ਇਹ ਬੰਦੇ ਦੀ ਸਮਝ 'ਤੇ ਡਿਪੈਂਡ ਕਰਦਾ ਵੀ ਉਹਨੇ ਕਿੱਦਾਂ ਦੀ ਜ਼ਿੰਦਗੀ ਜਿਉਣੀ ਹੈ ਅਤੇ ਪਿੱਛੇ ਆਪਣੇ ਲੈਗਸੀ ਛੱਡ ਕੇ ਜਾਣੀ ਹੈ ਜਾਂ ਪਿੱਛੇ ਆਪਣੇ ਆਪਣੇ ਬਾਕੀ ਰਿਸ਼ਤਿਆਂ ਲਈ ਕੋਈ ਇੱਦਾਂ ਦਾ ਕੰਮ ਖਰਾਬ ਕਰਕੇ ਜਾਣਾ ਹੈ ਨਾ। ਸੋ ਉਹਨਾਂ ਦੇ ਸਗੋਂ ਉਹਨਾਂ ਦੇ ਸ਼ਬਦ ਯਾਦ ਆ ਰਹੇ ਨੇ, ਉਹ ਕਹਿੰਦੇ ਬੰਦੇ ਦਾ ਕਿਰਦਾਰ ਐਡਾ ਵੱਡਾ ਹੋਣਾ ਚਾਹੀਦਾ ਕਿ ਜਦੋਂ ਸੁਸਾਇਟੀ ਦੇ ਵਿੱਚੋਂ ਕਿਤੇ ਤੁਹਾਨੂੰ ਜਾਣਾ ਪੈ ਜਾਏ ਜਾਂ ਤੁਸੀਂ ਚਲੇ ਜਾਓ ਤਾਂ ਇੱਕ ਵੈਕਿਊਮ ਕ੍ਰੀਏਟ ਹੋਣਾ ਹੋਇਆ ਹੋਇਆ ਮਹਿਸੂਸ ਹੋਣਾ ਚਾਹੀਦਾ ਪਿੱਛੇ ਸੁਸਾਇਟੀ ਨੂੰ,
0: ਪਤਾ ਲੱਗੇ ਵੀ ਕੋਈ ਗਿਆ ਹੈ,
1: ਵੀ ਕੋਈ ਗਿਆ। ਇਹ ਸਮੇਂ ਸਮੇਂ 'ਤੇ ਸਾਹਿਤਕਾਰਾਂ ਨੂੰ, ਬੁੱਧੀਜੀਵੀਆਂ ਨੂੰ, ਲੋਕ ਨਾਇਕਾਂ ਨੂੰ, ਦੇਸ਼ ਭਗਤਾਂ ਨੂੰ, ਸ਼ਹੀਦ ਆਜਮ ਭਗਤ ਸਿੰਘ ਹੋਣਾਂ ਦੀਆਂ ਜੀਵਨੀਆਂ, ਇਹਨਾਂ ਇਹਨਾਂ ਸਾਰਿਆਂ ਕਲਾਕ੍ਰਿਤਾਂ ਸਾਡੇ ਘਰ ਮੈਂ ਸ਼ੁਰੂ ਤੋਂ ਹੀ ਦੇਖੀਆਂ ਨੇ। ਮਤਲਬ ਇੱਕ ਲਿਟਰੇਚਰ ਸਾਡੀਆਂ ਕੰਧਾਂ ਤੇ ਵੀ ਲਿਟਰੇਚਰ ਉਦਾਂ ਦਾ ਮੈਂ ਚਿਪਕਿਆ ਦੇਖਿਆ, ਕਿਤਾਬਾਂ ਵੀ ਉਦਾਂ ਦੀਆਂ ਘਰੇ ਦੇਖੀਆਂ ਨੇ। ਸੋ ਉਹ ਮਾਹੌਲ ਮੈਂ ਸ਼ੁਰੂ ਤੋਂ ਹੀ ਉਹ ਸ਼ਖਸੀਅਤ ਮੇਰੀ ਸਮਝ ਬਣਨ ਤੋਂ ਵੀ ਪਹਿਲਾਂ ਮੈਂ ਆਪਣੀਆਂ ਅੱਖਾਂ ਰਾਹੀਂ ਉਹ ਚੀਜ਼ਾਂ ਓਬਜ਼ਰਵ ਕੀਤੀਆਂ ਨੇ ਵੀ ਫਾਦਰ ਸਾਹਿਬ ਕਾਪੀ ਪੈਨ ਲੈ ਕੇ ਬਹਿੰਦੇ ਸੀ, ਲਿਖਦੇ ਸੀ ਕੁਛ, ਮੈਨੂੰ ਨਹੀਂ ਸੀ ਪਤਾ ਕੀ ਲਿਖਦੇ ਨੇ, ਪਰ ਮੈਂ ਆਪਣੇ ਪਿਤਾ ਜੀ ਦੇ ਹੱਥ 'ਚ ਪੈੱਨ ਪੈਨਸਲ ਕਾਪੀ ਹਮੇਸ਼ਾ ਹੀ ਦੇਖੀ ਆ, ਡੈਰੀ ਉਹਨਾਂ ਦੀ ਜੇਬ ਦੇ ਵਿੱਚ।
0: ਮੈਂ ਲਾਸਟ ਟਾਈਮ ਵੀ ਜਦੋਂ ਗੱਲ ਹੋਈ ਸੀ ਤਾਂ ਉਹਨਾਂ ਨੇ ਦੱਸਿਆ ਵੀ ਉਹ ਹਰ ਰੋਜ਼ ਜੋ ਵੀ ਹੋਇਆ ਬੀਤਿਆ ਉਹ ਜਾ ਕੇ ਅਤੇ ਲਿਖਦੇ ਨੇ ਇਕੱਲੀ ਇਕੱਲੀ ਚੀਜ਼।
1: ਬਹੁਤ ਹਾਂਜੀ, ਬਹੁਤ ਹੈਰਾਨੀ ਦੀ ਗੱਲ ਹੁੰਦੀ ਹੈ ਜਦੋਂ ਮੈਂ ਆਪਾਂ ਕਿਸੇ ਨੂੰ ਦੱਸਦੇ ਹਾਂ, ਹਾਲਾਂਕਿ ਉਹ ਸਾਨੂੰ ਵੀ ਕਹਿੰਦੇ ਰਹਿੰਦੇ ਸੀ ਵੀ ਡੈਰੀ ਲਿਖਣ ਦੀ ਆਦਤ ਪਾਓ। ਮੈਂ ਆਪ ਵੀ ਕਈ ਵਾਰੀ ਸ਼ੁਰੂ ਕੀਤੀ ਹੈ, ਪਰ ਉਹ ਇੰਨੀ ਡਿਸਿਪਲਿਨਡ ਚੀਜ਼ ਹੈ ਡੈਰੀ ਲਿਖਣਾ, ਉਹ ਤੁਸੀਂ ਸ਼ੁਰੂ ਕਰ ਲੈਂਦੇ ਹੋ ਬਹੁਤ ਜ਼ੋਰਦਾਰ ਤਰੀਕੇ ਨਾਲ, ਪੰਜ ਦਿਨ ਦਸ ਦਿਨ ਮਹੀਨਾ ਲਿਖ ਕੇ ਥੋਤੋਂ ਉਹ ਆਦਤ ਕੰਟੀਨਿਊ ਨਹੀਂ ਰਹਿੰਦੀ। ਪਰ ਮੇਰੇ ਫਾਦਰ ਸਾਹਿਬ ਦੀ ਜੇ ਤੁਸੀਂ ਅੱਜ ਦੇ ਡੇਟ ਦੇ ਵਿੱਚ ਵੀ ਫਰਜ਼ ਦੇ ਤੌਰ 'ਤੇ 2005 ਦੀ ਕਿਸੇ ਤਰੀਕ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਹ ਹਰ ਸਾਲ ਇੱਕ ਨਵਾਂ ਰਜਿਸਟਰ ਲਾ ਲੈਂਦੇ ਸੀ ਵੱਡਾ ਸਾਰਾ। ਹਾਂਜੀ, ਆਡੀ ਰੀਤੀ ਰਿਵਾਜ ਤੋਰੇ ਹੋਏ ਸੀ, ਸਾਈਕਲ ਵੀ ਹਰ 1 ਜਨਵਰੀ ਨੂੰ ਨਵਾਂ ਲੈ ਲੈਣਾ, ਪੁਰਾਣਾ ਦੇ ਦੇਣਾ ਲੇਬਰ ਚੌਂਕ 'ਚ ਜਾ ਕੇ ਕਿਸੇ ਲੋੜਵੰਦ ਨੂੰ
0: ਡੋਨੇਟ ਕਰ ਦੇਣਾ।
1: ਹਾਂਜੀ, ਉਹ ਵੀ ਉਹਦੇ ਨਾਲ ਆਪ ਵੀ ਮੇਰੀ ਸਵਾਰੀ ਨਵੀਂ ਆ ਗਈ, ਅਤੇ ਇੱਦਾਂ ਹੀ ਰਜਿਸਟਰ ਵੀ 1 ਜਨਵਰੀ ਹੋ ਗਈ ਅੱਜ, ਉੱਤੇ ਲਿਖ ਲੈਣਾ ਵੀ ਹਾਂ ਅੱਜ ਤੋਂ ਅਗਲੇ ਸਾਲ ਲਈ ਤੂੰ ਮੇਰਾ ਸਾਥੀ ਹੈ। ਤੂੰ ਹਰ ਰੋਜ਼ ਸੌਣ ਤੋਂ ਪਹਿਲਾਂ ਡੈਰੀ ਜ਼ਰੂਰੀ ਸੀ ਉਹਨਾਂ ਦੀ, ਕਿਹਨੂੰ ਮਿਲੇ, ਕਿਵੇਂ ਮਿਲੇ, ਕੀ ਐਕਸਪੀਰੀਅੰਸ ਰਿਹਾ, ਉਹ ਨੋਟਡ ਡਾਊਨ ਆ ਇਕੱਲਾ ਇਕੱਲਾ ਵਿਦ ਡੇਟ।
0: ਮੈਂ ਨਾ ਜਿੱਦਣ ਇਹ ਘਟਨਾ ਵਾਪਰੀ ਹੈ ਅਤੇ ਮੈਂ ਪੜ੍ਹਿਆ ਥੋੜ੍ਹੀ ਡਿਟੇਲ ਵੀ ਕਿ ਜਿੱਦਾਂ ਜਿੱਦਾਂ ਉਹ ਸੋਸ਼ਲ ਮੀਡੀਆ 'ਤੇ ਆ ਰਿਹਾ ਅਤੇ ਮੇਰੇ ਮਨ ਦੇ ਵਿੱਚ ਇੱਕ ਚੀਜ਼ ਆਈ। ਮੈਂ ਕਿਹਾ ਉਹ ਜਿੱਦਾਂ ਤੁਸੀਂ ਸਾਈਕਲ ਦੀ ਗੱਲ ਕੀਤੀ ਹੈ ਤਾਂ ਉਹ ਸਾਈਕਲ 'ਤੇ ਆਪਣਾ ਸਫ਼ਰ ਪੂਰਾ ਕਰਕੇ ਚਲੇ ਗਏ ਆਪਣੇ ਸਾਥੀ ਦੇ ਨਾਲ ਹੀ, ਅਤੇ ਮੈਂ ਸੋਚਦਾ ਸੀ ਵੀ ਜਿੱਦਾਂ ਬਾਗੀ ਭੰਗੂ ਇੱਥੇ ਸੁੱਖ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਸੋਹਣਾ ਕਮਾਉਂਦਾ ਅਤੇ ਆਂਟੀ ਦਾ ਵੀ ਸੋਹਣਾ ਨਾਂ ਫਿਲਮਾਂ ਦੇ ਵਿੱਚ ਵੱਡਾ ਰੁਤਬਾ ਆ, ਆਪਾਂ ਕਹੀਏ ਵੀ ਬੋਲੀਵੁੱਡ ਤੱਕ ਉਹਨਾਂ ਦਾ ਨਾਂ ਹੈ, ਅਤੇ ਜੇ ਤੁਸੀਂ ਚਾਹੋ ਜਾਂ ਉਹ ਚਾਹੁਣ ਤਾਂ ਕਿਹੜਾ ਵੀ ਉਹ ਗੱਡੀ 'ਤੇ ਨਹੀਂ ਆ ਜਾ ਸਕਦੇ, ਪਰ ਫਿਰ ਵੀ ਉਹਨਾਂ ਨੇ ਸਾਰੀ ਉਮਰ ਵੇਖ ਲਓ ਇਸੇ ਤਰ੍ਹਾਂ ਸਾਈਕਲ ਦੇ ਉੱਤੇ ਉਹਨਾਂ ਨੇ ਬਿਤਾ ਦਿੱਤੀ। ਸੋ ਇਹ ਸਾਦਗੀ ਅੱਜ ਕੱਲ੍ਹ ਘੱਟ ਹੀ ਲੋਕਾਂ 'ਚ ਲੱਭਦੀ ਹੈ।
1: ਜਿਹੜੇ ਮੈਨੂੰ ਲੱਗਦਾ ਵੀ ਜੇ ਆਪਣੇ ਸਮਾਜ ਦੇ ਵਿੱਚ ਜਾਂ ਹੋਰ ਵੀ ਜਿੰਨੀਆਂ ਵੀ ਕਮਿਊਨਿਟੀਜ਼ ਨੇ, ਜਦੋਂ ਆਪਾਂ ਇਹਨਾਂ ਵਿੱਚ ਬਹੁਤ ਅਲੱਗ ਜਾਂ ਮਹਾਨ ਵਿਚਰੇ ਹੋਏ ਲੋਕਾਂ ਬਾਰੇ ਪੜ੍ਹਦੇ ਹਾਂ ਨਾ, ਤਾਂ ਉਹਨਾਂ 'ਚ ਇੱਕ ਚੀਜ਼ ਬੜੀ ਕਾਮਨ ਹੁੰਦੀ ਆ, ਉਹ ਸਿੰਪਲੀਸਿਟੀ, ਕੁਦਰਤ ਨਾਲ ਜੁੜਿਆ ਹੋਣਾ, ਭਾਵੇਂ ਉਹ ਪੰਜਾਬੀ ਹੋਵੇ ਭਾਵੇਂ ਕੋਈ ਚਾਈਨੀਜ਼ ਕਮਿਊਨਿਟੀ ਤੋਂ ਹੋਵੇ। ਜਿਹੜੇ ਲੋਕ ਕੁਦਰਤ ਨਾਲ ਪਿਆਰ ਕਰਦੇ ਨੇ, ਗੋਰੇ ਵੀ ਨੇ, ਆਪਾਂ ਇਹਨਾਂ ਨਾਲ ਵਿਚਰਦਿਆਂ ਨੂੰ ਕਿੰਨੇ ਸਾਲ ਹੋ ਗਏ, ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ ਉਹਨਾਂ 'ਚ ਇੱਦਾਂ ਦੀਆਂ ਚੀਜ਼ਾਂ ਕਾਮਨ ਜ਼ਰੂਰ ਹੋਣਗੀਆਂ। ਆਪਣੀ ਸਿਹਤ ਨਾਲ ਪਿਆਰ ਕਰਨਾ, ਹੈ ਨਾ, ਸਾਈਕਲ ਵਰਗੀ ਚੀਜ਼ ਨੂੰ ਇੰਨਾ, ਉਹਦੇ ਉੱਤੇ ਲਿਖਿਆ ਵੀ ਬੜਾ ਸੋਹਣਾ ਹੋਇਆ ਸੀ ਉਹਨਾਂ ਨੇ ਵੀ, ਨਾਲੇ ਤਾਂ ਮੇਰੀ ਸਵਾਰੀ ਹੈ
0: ਇਹ,
1: ਉੱਤੋਂ ਇਹ ਮੇਰੀ ਸਿਹਤ ਲਈ ਵਰਦਾਨ ਹੈ ਵੀ ਇਹ ਮੇਰਾ ਸਾਥੀ ਹੈ।
0: ਅੱਛਾ, ਸਾਈਕਲ 'ਤੇ ਲਿਖਿਆ ਹੈ,
1: ਟੋਕਰੀ ਦੇ ਉੱਤੇ ਬਾਹਰ ਫਰੰਟ ਦੇ ਉੱਤੇ ਉਹ ਇੱਕ ਲਿਖਾ ਕੇ, ਲਿਖਣ ਦਾ ਤਾਂ ਇੰਨਾ ਹੀ ਜ਼ਿਆਦਾ ਉਹ ਸੀ ਨਾ, ਉਹ ਚੀਜ਼ਾਂ ਦਾ ਮੋਟੋ ਹੀ ਬਣਾ ਕੇ ਲਾਇਆ ਹੋਇਆ ਸੀ ਇੱਕ ਸਾਈਕਲ ਦੇ ਮੂਹਰੇ ਟੋਕਰੀ 'ਤੇ।
0: ਵਾਹ, ਮਤਲਬ ਸਪੈਸ਼ਲੀ ਇਹ ਗੱਲ ਉਦੋਂ ਵੱਡੀ ਹੋ ਜਾਂਦੀ ਹੈ ਜਦੋਂ ਹੁਣ ਸਾਈਕਲ 'ਤੇ ਤਾਂ ਉੱਥੇ ਬਹੁਤ ਲੋਕ ਨੇ ਪਰ ਸ਼ਾਇਦ ਉਹ ਅਫੋਰਡ ਨਹੀਂ ਕਰ ਸਕਦੇ, ਇਸ ਕਰਕੇ ਸਾਈਕਲ 'ਤੇ ਨੇ, ਪਰ ਕੋਈ ਆਪਣੀ ਸਾਰਾ ਕੁਛ ਸੁੱਖ ਸੁਵਿਧਾਵਾਂ, ਅੱਜ ਕੱਲ੍ਹ ਆਪਾਂ ਅੱਡੀਆਂ ਚੁੱਕ ਚੁੱਕ ਕੇ, ਕਰਜ਼ਾ ਚੁੱਕ ਚੁੱਕ ਕੇ ਵੀ ਆਪਾਂ ਵੱਡੀ ਤੋਂ ਅਤੇ ਹੋਰ ਵੱਡੀ ਗੱਡੀ ਵੱਲ ਨੂੰ ਹੱਥ ਪਾ ਲੈਂਦੇ ਆਪਾਂ। ਸੋ ਉੱਥੇ ਇਹ ਚੀਜ਼ ਫਿਰ ਸਮਝਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਜਾਂ ਫਿਰ ਉਹ ਚੀਜ਼ ਤੁਹਾਨੂੰ ਵੱਡੇ ਮਾਇਨੇ ਛੱਡ ਕੇ ਜਾਂਦੀ ਹੈ ਜਦੋਂ ਤੁਸੀਂ ਇਸ ਲਿਹਾਜ਼ ਦੇ ਨਾਲ ਸੋਚੋ ਵੀ ਯਾਰ ਉਹ ਬੰਦਾ, ਆਪਾਂ ਉੱਤੇ ਦੀ ਸੋਚਦੇ ਹਾਂ ਪਰ ਇਹ ਸਾਦਗੀ ਉਹ ਆ ਜਿਹੜੀ ਆਪਾਂ ਥੱਲੇ ਦਾ ਸੋਚਦੇ ਹਾਂ ਜਿਹਦੇ ਵਿੱਚ ਤੁਹਾਡੀ ਸਿਹਤ ਵੀ ਲੁਕੀ ਹੈ ਅਤੇ ਇੱਕ ਸਮਾਜ ਨੂੰ ਸਿਹਤ ਵੀ। ਮੈਂ ਪਿਛਲੀ ਵਾਰ ਵੀ ਗੱਲ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਵੇਖ ਕੇ ਹੋਰ ਬੜੇ ਇਸ ਪਾਸੇ ਨੂੰ ਆਉਂਦੇ ਆ, ਨਹੀਂ ਤਾਂ ਜੇ ਮੈਂ ਕਾਰ 'ਤੇ ਹੋਊਂਗਾ ਤਾਂ ਬੜੇ ਜਣੇ ਹੋਰ ਕਾਰ 'ਤੇ ਚੜ੍ਹਨਗੇ। ਇਹ ਕਿੱਡਾ ਵੱਡਾ ਇੰਪੋਰਟੈਂਟ ਮੈਸੇਜ ਅੱਜ ਕੱਲ੍ਹ ਹੋ ਤਾਂ ਹੋ ਹੀ ਰਿਹਾ ਸਾਡੇ ਆਸੇ ਪਾਸੇ।
1: ਮੈਰਿਜ ਪੈਲੇਸ 'ਚ ਵਿਆਹ ਸੀ ਕਿਸੇ ਰਿਸ਼ਤੇਦਾਰੀ 'ਚ, ਮੈਨੂੰ ਐਤਕੀ ਕਿਸੇ ਨੇ ਦੱਸਿਆ, ਜਮੀ ਮੇਰੇ ਲਈ ਨਵੀਂ ਗੱਲ ਸੀ ਇਹ। ਉਹ ਜਦੋਂ ਜਾਣ ਲੱਗੇ ਨਾ ਤਾਂ ਕਹਿੰਦਾ ਅੰਕਲ ਮੈਂ ਤੁਹਾਨੂੰ ਛੱਡਿਆ ਹੋਣਾ, ਮੇਰੇ ਡੈਡੀ ਨੂੰ ਕਿਹਾ ਉਹਨਾਂ ਨੇ ਵਿਆਹ ਤੋਂ, ਉਹ ਕਹਿੰਦੇ ਵੀ ਬੱਸ ਅੱਡੇ ਤੱਕ ਛੱਡਿਆ ਹੋਣਾ ਜਾ ਕਿਵੇਂ। ਡੈਡੀ ਕਹਿੰਦੇ ਨਹੀਂ ਨਹੀਂ, ਉਹ ਬੜੀ ਜ਼ਿੱਦ ਕਰਨ ਲੱਗਿਆ ਮੈਂ ਤੁਹਾਨੂੰ ਛੱਡਿਆ ਹੋਣਾ ਅੰਕਲ, ਗੱਡੀ ਸੀ ਕਿਸੇ ਕੋਲ, ਮੈਂ ਤੁਹਾਨੂੰ ਛੱਡਿਆ ਹੋਣਾ। ਜਦੋਂ ਬੱਸ ਇੰਨੀ ਦੇਰ 'ਚ ਬੱਸ ਆ ਕੇ ਰੁਕ ਗਈ ਮੈਰਿਜ ਪੈਲੇਸ 'ਚ, ਦੇਖ ਕੇ 5-7 ਬੰਦੇ ਹੋਰ ਖੜੀ, ਸਵਾਰੀਆਂ ਖੜੀਆਂ, ਨਾਲੇ ਤਾਂ ਬੱਸ ਚੜ੍ਹੇ, ਨਾਲੇ ਉਹਨੂੰ ਕਹਿੰਦੇ ਤੇਰੀ ਗੱਡੀ ਤੋਂ ਮਹਿੰਗੀ ਹੈ। ਮਤਲਬ ਸਿਰਫ ਇਸ ਗੱਲ ਕਰਕੇ ਕਿ ਵੀ ਸਿੰਪਲੀਸਿਟੀ, ਕਦੇ ਉਹਨਾਂ ਨੂੰ ਆਹ ਜ਼ਰੀਏ ਕੀ ਹੋਣ ਜਾਂ ਕਿਵੇਂ ਹੋਣ ਜਾਂ ਬਹੁਤ ਲਗਜ਼ਰੀ, ਇਹਨਾਂ ਚੀਜ਼ਾਂ ਨੇ ਕਦੇ ਉਹਨਾਂ ਨੂੰ ਲੁਭਾਇਆ ਨਹੀਂ ਹੈਗਾ। ਸਗੋਂ ਉਹ ਇਹੀ ਹੋਕਾ ਦਿੰਦੇ ਰਹੇ ਨੇ ਐਂਡ ਤੱਕ, ਸਿੰਪਲ ਜਿੰਨਾ ਰਹੋਗੇ, ਜਿੰਨਾ ਜੁੜੇ ਰਹੋਗੇ ਧਰਤੀ ਨਾਲ, ਜਿੰਨੀ ਸਮਝ ਆਪਣੀ ਵਰਤ ਲਓਗੇ ਵੱਧ ਤੋਂ ਵੱਧ, ਅਸਲ 'ਚ ਉਹ ਐਂ ਕਹਿੰਦੇ ਹੁੰਦੇ ਸੀ ਕੁਦਰਤ ਨੇ ਮਨੁੱਖ ਨੂੰ ਬਹੁਤ ਕਮਾਲ ਦੀ ਦਾਤ ਦਿੱਤੀ ਹੋਈ ਆ ਦਿਮਾਗ, ਅਤੇ ਆਪਾਂ ਨੂੰ ਇਹੀ ਚੀਜ਼ ਪਸ਼ੂਆਂ ਨਾਲੋਂ ਵੱਖਰਾ ਕਰ ਦਿੰਦੀ ਆ, ਅਦਰਵਾਈਜ਼ ਤਾਂ ਸਾਹ ਉਹ ਵੀ ਲੈਂਦੇ ਨੇ, ਸਿਸਟਮ ਸਾਰਾ ਉਹ ਵੀ ਚੱਲੀ ਜਾਂਦਾ, ਦਿਮਾਗ ਦਾ ਹੀ ਤਾਂ ਖੇਡ ਆ ਸਾਰਾ, ਸਮਝ ਦਾ ਹੀ ਤਾਂ ਖੇਡ ਆ ਨਾ।
0: ਬਿਲਕੁਲ,
1: ਤਾਂ ਉਹ ਸਮਝ ਕਹਿੰਦੇ ਜੇ ਮਨੁੱਖ ਇਹਨੂੰ ਆਪਣੀ ਜੀਵਨ ਜਾਂਚ ਦਾ ਹਿੱਸਾ ਬਣਾ ਲਏ, ਇਹ ਉਦਾਹਰਨਾਂ ਬਹੁਤ ਸੀਗੀਆਂ ਉਹਨਾਂ ਕੋਲ, ਜਿਵੇਂ ਬਾਬੇ ਨਾਨਕ ਤੋਂ ਉਦਾਹਰਨਾਂ ਸ਼ੁਰੂ ਕਰ ਲੈਂਦੇ ਸੀ ਉਹ, ਵੀ ਉਹਨਾਂ ਨੂੰ ਵੀ ਕੀ ਲੋੜ ਸੀ, ਵੀ ਸਾਡਾ ਬਾਬਾ ਕਿਤੇ ਮੁਲਾਇਮ ਬਾਡੀ ਵਾਲਾ ਜਾਂ ਮੁਲਾਇਮ ਸਕਿਨ ਵਾਲਾ ਥੋੜ੍ਹੀ ਸੀ, ਉਹਨੇ ਤਾਂ ਇੰਨੀਆਂ ਉਦਾਸੀਆਂ ਕੀਤੀਆਂ, ਉਹਨੇ ਤਾਂ ਪੈਰਾਂ 'ਚ ਪਾਟੀਆਂ ਵਿਆਈਆਂ ਹੋਣਗੀਆਂ, ਉਹਨੇ ਤਾਂ ਕਿੱਥੇ ਕਿੱਥੇ ਜਾ ਕੇ ਸਮਝਾਂ ਦਿੱਤੀਆਂ, ਵੀ ਆਪਾਂ ਸਿੱਖੀਏ ਉਹਨਾਂ ਤੋਂ ਵੀ ਕਿਹੋ ਜਿਹੇ ਲੋਕਾਂ ਤੋਂ ਆਪਾਂ ਸਿੱਖਿਆ ਲੈ ਕੇ ਗਾਂਹ ਜ਼ਿੰਦਗੀ ਜਿਉਣੀ ਆ,
0: ਕਿੱਦਾਂ ਦਾ ਹੋਣਾ ਚਾਹੀਦਾ,
1: ਕਿੱਦਾਂ ਇੱਕ ਮਨੁੱਖ ਨੂੰ ਕਿੱਦਾਂ ਦਾ ਹੋਣਾ ਚਾਹੀਦਾ।
0: ਬਿਲਕੁਲ, ਆਪਾਂ ਜਦੋਂ ਅੱਜ ਕੱਲ੍ਹ ਆਪਾਂ ਡੋਨੇਸ਼ਨ ਦੀ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਸਾਈਕਲ ਦੀ ਗੱਲ ਕੀਤੀ ਹੈ, ਹਾਲਾਂਕਿ ਸਾਈਕਲ 'ਤੇ ਚਲੋ ਇੱਕ ਛੋਟਾ ਜਿਹਾ ਮੈਂ ਕਹੂੰਗਾ ਵੀ ਪਾਰਟ ਆ ਜਾਂਦਾ ਉਹਦੇ 'ਚ, ਪਰ ਜਿਹੜੀ ਡੋਨੇਸ਼ਨ ਆ ਉਹਦੇ ਲਈ ਹਰ ਇੱਕ ਬੰਦੇ ਦੇ ਮਹਿਨੇ ਅਲੱਗ ਅਲੱਗ ਨੇ। ਉਹ ਮੈਂ ਇੱਕ ਕਹਾਣੀ ਪੜ੍ਹਦਾ ਹਾਂ ਅਤੇ ਉਹਦੇ ਵਿੱਚ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਐਕਸਪਲੇਨ ਕੀਤਾ ਹੈ ਵੀ ਜਿਹੜੇ ਬੰਦੇ ਕੋਲ 1000 ਆ ਉਹਦੇ ਲਈ 100 ਡੋਨੇਟ ਕਰਨਾ ਬੜਾ ਸੌਖਾ, ਜਾਂ ਜਿਹਦੇ ਕੋਲ 100 ਆ ਉਹਦੇ ਕੋਲੋਂ 10 ਡੋਨੇਟ ਕਰਨੇ ਉਹਦੇ ਲਈ ਬਹੁਤ ਸੌਖੇ ਨੇ, ਪਰ ਜਦੋਂ ਕਰੋੜ ਆ ਜੇ ਉਹਦੇ 'ਚੋਂ 1,00,000 ਡੋਨੇਟ ਕਰਨਾ ਬੜਾ ਔਖਾ। ਸੋ ਜਿੱਦਾਂ ਜਿੱਦਾਂ ਵੱਧਦਾ ਆ ਉੱਦਾਂ ਉੱਦਾਂ ਡੋਨੇਸ਼ਨ ਦੀ ਪਰਿਭਾਸ਼ਾ ਤੁਹਾਡੀ ਬਦਲਦੀ ਜਾਂਦੀ ਹੈ। ਸੋ ਆਪਣਾ ਸਾਰਾ ਕੁਛ ਹੀ ਇੱਥੇ ਦੇ ਜਾਣਾ, ਜਿੱਦਾਂ ਜ਼ਮੀਨ ਵੀ ਆਪਣੀ ਸੰਸਥਾ ਦੇ ਨਾਂ ਕਰ ਜਾਣੀ, ਜਦਕਿ ਆਪਾਂ ਅੱਜ ਕੱਲ੍ਹ ਵੇਖਦੇ ਹਾਂ ਵੀ ਹਰ ਕੋਈ ਹੋਰ ਅਤੇ ਹੋਰ ਆਪਣਾ ਨਾਲ ਲੱਗਦੀ ਪੈਲੀ ਦੀਆਂ ਵੱਟਾਂ ਵੱਢ ਵੱਢ ਕੇ ਅਤੇ ਨਾਲ ਵਿੱਚ ਰਲਾਉਣ 'ਚ ਲੋਕ ਜਿੱਥੇ ਡਟੇ ਰਹਿੰਦੇ ਆ, ਉੱਥੇ ਇਸ ਤਰੀਕੇ ਦਾ ਇੱਕ ਜੀਵਨ ਬਤੀਤ ਕਰਨਾ। ਸੋ ਉਹਨੂੰ ਕਿੱਦਾਂ ਤੁਸੀਂ ਵੇਖਦੇ ਹੋ, ਕਿੱਦਾਂ ਉਸ ਚੀਜ਼ ਤੋਂ ਬਾਅਦ ਜਾਂ ਉਹਨੂੰ ਮੈਨੇਜ ਕਿੱਦਾਂ ਕਰਦੇ? ਕੋਈ ਪਰਿਵਾਰ ਦੇ ਵਿੱਚ ਕੁਛ ਤਾਂ ਗੱਲ ਹੁੰਦੀ ਹੋਊਗੀ ਵੀ ਤੁਸੀਂ ਜਿਹੜੀ ਕੋਈ ਜ਼ਮੀਨ ਆ ਉਹ ਵੀ ਤੁਸੀਂ ਦੇ ਛੱਡੀ ਆ ਸੰਸਥਾ ਨੂੰ।
1: ਵੀਰ ਜੀ, ਇਹ ਨਾ ਸ਼ੁਰੂ ਤੋਂ ਹੀ ਅਸਲ 'ਚ ਦੇਖਦੇ ਆਏ ਹਾਂ, ਸਾਨੂੰ ਸਮਝ ਪਹਿਲਾਂ ਤੋਂ ਹੀ ਆ ਗਈ ਸੀ ਕਿ ਇਹ ਕੋਈ ਆਮ ਵਰਤਾਰਾ ਨਹੀਂ ਹੋ ਰਿਹਾ, ਜੋ ਵੀ ਹੋ ਰਿਹਾ ਹੈ ਕੋਈ ਇੱਕ ਦਿਨ ਤਾਂ ਇਹ ਕਹਿ ਲਈਏ ਵੀ ਕੋਈ ਕਰਾਮਾਤ ਤਾਂ ਵਾਪਰੀ ਨਹੀਂ। ਇਹੋ ਜਿਹੀਆਂ ਉਦਾਹਰਨਾਂ ਸਾਡੇ ਕੋਲ ਸ਼ੁਰੂ ਤੋਂ ਹੀ ਆਉਂਦੀਆਂ ਰਹੀਆਂ ਨੇ ਵੀ ਡੈਡੀ ਨੇ ਕਿਹੋ ਜਿਹਾ ਰਾਹ ਫੜਿਆ ਹੋਇਆ, ਕਿੱਦਾਂ ਦੀਆਂ ਗੱਲਾਂ ਨੇ। ਜਦੋਂ ਸੰਸਥਾ, ਜਿਹੜੀ ਆਪਾਂ ਸੰਸਥਾ ਦਾ ਜ਼ਿਕਰ ਵੀ ਕਰਦੇ ਹਾਂ, ਜਦੋਂ ਸੰਸਥਾ ਦੀ ਗੱਲ ਵੀ ਹੋਈ, ਉਹ ਸੰਸਥਾ ਵੀ ਅਸਲ 'ਚ ਤਾਂ ਪੂੰਜੀ ਨਾਲ ਹੀ ਸ਼ੁਰੂ ਹੋਣੀ ਸੀ। ਕੋਈ ਵੀ ਕੰਮ ਹੈ ਭਾਵੇਂ ਲੋਕ ਸੇਵਾ ਦਾ ਹੀ ਹੈ, ਉਹ 'ਚ ਪੂੰਜੀ ਤਾਂ ਜ਼ਰੂਰੀ ਹੈ, ਪੂੰਜੀ ਨਿਵੇਸ਼ ਤਾਂ ਹੋਣਾ ਉਹਦੇ ਵਿੱਚ। ਪਰ ਉਹੀ ਜਿਹੜੀ ਤੁਸੀਂ ਕਹਿੰਦੇ ਹੋ, ਜੇ 100 ਹੋਵੇ ਕਿਸੇ ਕੋਲ, ਉਹ 1 ਰੁਪਇਆ ਦਿੰਦਾ, 1000 ਵਾਲਾ 100 ਦਿੰਦਾ, ਇਹਨਾਂ ਕੋਲ ਜੋ ਸੀ ਇਹਨਾਂ ਨੂੰ ਐਂ ਲੱਗਿਆ ਵੀ ਯਾਰ ਵੀ ਮੈਂ ਨਾ, ਕਿਉਂਕਿ ਇਹਨਾਂ ਨੇ ਉਹ ਦੌਰ ਹੰਢਾਏ ਹੋਏ ਨੇ ਪੁਰਾਣੇ, ਇਹ ਇੱਕ ਜ਼ਿੰਦਗੀ ਦੀ ਇੱਕ ਸਮਝ ਇੱਦਾਂ ਦੀ ਡਿਵੈਲਪ ਕਰ ਲਈ ਸੀ ਆਪਣੀ ਜ਼ਿੰਦਗੀ ਨੂੰ, ਐਂ ਕਹਿੰਦੇ ਮੈਂ ਤਾਂ ਬੋਨਸ ਦੀ ਜ਼ਿੰਦਗੀ ਜਿਉਂ ਰਿਹਾ, ਇੱਕ ਮੈਂ ਬੋਨਸ ਦੀ ਜ਼ਿੰਦਗੀ ਜਿਉਂ ਰਿਹਾ, ਮੈਂ ਕੁਦਰਤ ਲਈ, ਮੈਂ ਸਮਾਜ ਲਈ ਬੈਕ ਕੀ ਕਰ ਸਕਦਾ। ਇਹਨਾਂ ਨੇ ਮੇਰੇ ਮੰਮੀ ਨਾਲੋਂ ਸਲਾਹ ਕੀਤੀ ਉਦੋਂ ਵੀ, ਗੁਰਪ੍ਰੀਤ ਜਿਹੜਾ ਇਹ ਥਾਂ ਹੈ, ਜਿਹੜਾ ਆਪਣਾ ਜਿਹਨੂੰ ਆਪਾਂ ਘਰ ਕਹਿ ਦਿੰਦੇ ਹਾਂ, ਮੇਰਾ ਬਚਪਨ ਜਿੱਥੇ ਬੀਤਿਆ ਸੀ, ਹੈ ਨਾ, ਵੀ ਉਹ ਘਰ ਨੂੰ ਵੀ ਮੈਂ ਚਾਹੁੰਦਾ ਵੀ ਇਸ ਜਿਹੜੇ ਕਾਰਜ ਲਈ ਮੈਂ ਜ਼ਿੰਦਗੀ ਆਪਣੀ ਲੇਖੇ ਲਾਈ ਆ, ਵੀ ਮੈਂ ਇਸ ਸਾਰੀ ਜ਼ਮੀਨ ਨੂੰ ਵੀ ਮੈਂ ਉਸ ਕਾਰਜ ਲਈ ਹੀ ਦੇਣਾ ਚਾਹੁੰਦਾ, ਵੀ ਤਾਂ ਕਿ ਉੱਧਰ ਨੂੰ ਇਹ ਸਹਾਈ ਹੋਵੇ, ਇਹਦੇ ਵਿੱਚ ਆਉਣ ਵਾਲੀ ਕੋਈ ਆਮਦਨ, ਇਹਦੇ ਵਿੱਚ ਆਉਣ ਵਾਲਾ ਕੋਈ ਵੀ ਸੁੱਖ ਹੈ ਜਿਹੜਾ, ਉਹ ਉੱਧਰ ਨੂੰ ਹੀ ਲੱਗੇ। ਸੋ ਇਹਨਾਂ ਨੇ ਜੀ ਬੜੀ ਸਮਝ ਮੁਤਾਬਕ ਬਹੁਤ ਟਾਈਮ ਨਾਲ ਹੀ ਡਿਸੀਜਨ ਲੈ ਲਏ ਸੀ। ਤੁਹਾਡੀ ਗੱਲ ਤੋਂ ਛੋਟੀ ਜਿਹੀ ਗੱਲ ਮੇਰੇ ਯਾਦ ਆ ਗਈ, ਮੇਰਾ ਆਪਣਾ ਜਦੋਂ ਵਿਆਹ ਹੋਇਆ ਸੀ, ਤਾਂ ਮੇਰੇ ਵਿਆਹ ਦੇ ਉੱਤੇ ਜਿਹੜਾ ਆਪਾਂ ਨੂੰ ਸ਼ਗਨ ਪੈਂਦਾ, ਛੋਟੀ ਜਿਹੀ ਗੱਲ ਆ, ਹੁਣ ਤੁਸੀਂ ਦੇਖ ਲਓ ਸ਼ਗਨ ਪੈ ਗਿਆ ਜੀ, ਉਹਨਾਂ ਨੇ ਦੇਖ ਲਿਆ ਬੱਚਿਆਂ ਨੂੰ ਸ਼ਗਨ ਪੈ ਗਿਆ, ਸਾਡੇ ਨਾਲ ਦੋਨਾਂ ਜੀਆਂ ਨਾਲ ਸ਼ਾਮ ਨੂੰ ਇਹ ਗੱਲ ਕੀਤੀ ਵੀ ਬੱਚਿਓ, ਉਹਨਾਂ ਨੂੰ ਸ਼ਾਇਦ ਪਤਾ ਸੀ ਵੀ ਇਹਨਾਂ ਦੇ ਦਿਮਾਗ 'ਚ ਸ਼ਾਇਦ ਨਹੀਂ ਆਉਣਾ ਸੀ ਵੀ ਆਮ ਸੀਗੇ, ਉਹ ਕਹਿੰਦੇ ਬੱਚਿਓ ਜੇ ਤੁਹਾਡੀ ਇਜਾਜ਼ਤ ਹੋਵੇ, ਸਭ ਤੋਂ ਇਜਾਜ਼ਤ ਲੈ ਕੇ ਬਕਾਇਦਾ, ਕੀ ਆਪਾਂ ਇਹ ਜਿਹੜਾ ਤੁਹਾਡੇ ਕੋਲ ਅੱਜ ਮਾਇਆ ਆਈ ਹੈ, ਅੱਡ ਅੱਡ ਲੋਕਾਂ ਨੇ ਦਿੱਤੀ ਹੈ, ਇਹ ਮਾਇਆ ਆਪਾਂ ਕਿਸੇ ਚੰਗੇ ਕੰਮ ਲਈ ਲਾ ਦਈਏ।
0: ਅੱਛਾ,
1: ਸਾਨੂੰ ਇਹ ਗੱਲ ਸ਼ਾਮ ਨੂੰ, ਅਸੀਂ ਤਾਂ ਬੇਸਮਝ ਜਾਂ ਸਾਨੂੰ ਕਹਿ ਲਓ ਨਹੀਂ ਪਤਾ ਇਹਨਾਂ ਗੱਲਾਂ ਦਾ, ਹੈ ਨਾ, ਉਹ ਤਾਂ ਖੁਮਾਰੀ ਹੋਰ ਹੁੰਦੀ ਵਿਆਹ ਵਾਲੇ ਦਿਨ ਦੀ ਤਾਂ, ਅਤੇ ਅਸੀਂ ਕਿਹਾ ਵੀ ਕਿਵੇਂ, ਕਹਿੰਦੇ ਵੀ ਆਪਾਂ ਇਹ ਗਰੀਬ ਬੱਚਿਆਂ ਦੀਆਂ ਪੜ੍ਹਾਈ ਜਾਂ ਕੋਈ ਕਿਤਾਬਾਂ ਜਾਂ ਉਹਨਾਂ ਦੇ ਕੱਪੜੇ ਜਾਂ ਕੁਛ ਵੀ, ਉੱਧਰ ਨੂੰ ਅਸੀਂ ਉਹ ਗਠੜੀ ਨਾਲ ਦੀ ਨਾਲ ਸਪੁਰਦ ਕਰਤੀ ਜੀ ਉਹਨਾਂ ਦੇ। ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਅਸੀਂ ਕੋਈ ਕੰਮ ਵੱਡਾ ਕੀਤਾ ਛੋਟਾ ਕੀਤਾ, ਪਰ ਮੈਂ ਅੱਜ ਤੁਹਾਡੇ ਨਾਲ ਗੱਲ ਕਰਦਾ ਰਿਅਲਾਈਜ਼ ਕਰਦਾ ਵੀ ਕਈ ਵਾਰੀ ਕਿਸੇ ਨੂੰ ਲਾਉਣਾ ਹੀ ਹੁੰਦਾ, ਕਈ ਵਾਰੀ ਕਿਸੇ ਦਾ ਹੱਥ ਫੜ ਕੇ ਆਪਾਂ ਯੋਗਦਾਨ ਪਾਉਣਾ ਹੀ ਹੁੰਦਾ, ਸਾਡੇ ਹਿੱਸੇ ਨਹੀਂ ਸੀ ਆਉਣੀ ਉਹ ਗੱਲ।
0: ਸੋ ਤੁਸੀਂ ਸ਼ੁਰੂ ਤੋਂ ਘਰ ਦੇ ਵਿੱਚ ਵੇਖਿਆ ਹੀ ਉਹ, ਤੁਹਾਨੂੰ
1: ਉਦਾਹਰਨ ਦਿੱਤੀ,
0: ਔੜ ਨਹੀਂ ਆ ਤੁਹਾਡੇ ਲਈ ਉਹ ਚੀਜ਼ਾਂ,
1: ਔੜ ਨਹੀਂ ਹੈ,
0: ਕਿਉਂਕਿ ਆਪਾਂ ਆਮ ਇਹ ਚੀਜ਼ ਨਿੱਕੀ ਨਹੀਂ ਹੈ, ਕਿਉਂਕਿ ਤੁਹਾਡੇ ਲਈ ਆਮ ਇਹ ਵਰਤਾਰਾ ਵਾ, ਅਤੇ ਆਪਾਂ ਆਪਣੇ ਆਪਣੇ ਲਿਹਾਜ਼ ਦੇ ਨਾਲ ਜਿਹੜੇ ਸੁਣਨ ਵਾਲੇ ਵੇਖਣ ਵਾਲੇ ਆ ਉਹਨਾਂ ਨੂੰ ਜੇਕਰ ਉਹ ਵੇਖਣ ਤਾਂ ਆਪਣੇ ਘਰ ਦੇ ਵਿੱਚ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ, ਕਿਉਂਕਿ ਉੱਥੋਂ ਹੀ ਕਰ ਕਰਾ ਕੇ ਉੱਥੋਂ ਹੀ ਤਾਂ ਖਰਚੇ ਪੂਰੇ ਕਰਨੇ ਹੁੰਦੇ ਆ, ਜਿਹੜੇ ਲਾਏ ਹੁੰਦੇ ਆ ਉਸੇ 'ਚੋਂ ਕੱਢ ਕੱਢ ਕੇ ਅਤੇ ਉਹ ਤੁਸੀਂ ਪੇ ਕਰਨੇ ਹੁੰਦੇ ਆ, 100 ਤਰ੍ਹਾਂ ਦੇ ਜਿਹੜੇ ਤੁਸੀਂ ਆਪਣੇ ਥਾਂ ਥਾਂ ਖਰਚੇ ਪਾਏ ਹੁੰਦੇ, ਪਰ ਉਹਦੇ ਵਿੱਚੋਂ ਇੱਦਾਂ ਦੀ ਕੋਈ ਸੋਚ ਰੱਖਣੀ, ਹਰ ਕੋਈ ਚਾਹੁੰਦਾ ਵੀ ਪਹਿਲਾਂ ਮੇਰਾ ਘਰ ਪੂਰਾ ਹੋਵੇ ਅਤੇ ਫਿਰ ਦਾਨ ਪੁੰਨ ਬਾਅਦ ਵਿੱਚ ਆਪਾਂ ਵੇਖ ਲਾਂਗੇ। ਸੋ ਇਸ ਵਜ੍ਹਾ ਕਰਕੇ ਆਪਾਂ ਉਸ ਸ਼ਖਸੀਅਤ ਦੀ ਅੱਜ ਬੈਠੇ ਗੱਲ ਕਰ ਰਹੇ ਹਾਂ ਅਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਆਪਾਂ ਉਹਨਾਂ ਨੂੰ ਮਿਲੇ ਹਾਂ, ਆਪਾਂ ਉਹਨਾਂ ਨੂੰ ਜਾਣਦੇ ਹਾਂ, ਉਹਨਾਂ ਦੇ ਨਾਲ ਕੋਈ ਸਾਡੀ ਸਾਂਝੀ। ਕਿਉਂਕਿ ਇੱਕ ਚੀਜ਼ ਜ਼ਰੂਰ ਤੁਹਾਨੂੰ ਜ਼ਿੰਦਗੀ 'ਚ ਮਹਿਸੂਸ ਹੁੰਦੀ ਰਹਿੰਦੀ ਵੀ ਤੁਹਾਡੇ ਆਸ ਪਾਸ ਇੱਦਾਂ ਦੇ ਕਰੈਕਟਰ ਰੱਬ ਤੁਹਾਨੂੰ ਮਿਲਾਉਂਦਾ ਜ਼ਰੂਰ ਹੈ, ਜਿਨ੍ਹਾਂ ਤੋਂ ਕੁਛ ਨਾ ਕੁਛ ਸਿੱਖ ਕੇ ਤੁਸੀਂ ਮਾੜਾ ਮੋਟਾ ਆਪਣੇ ਅੰਦਰ ਤੁਸੀਂ ਲਿਆ ਸਕਦੇ ਹੋ ਆਪਣੇ ਆਚਰਣ ਦੇ ਵਿੱਚ, ਨਹੀਂ ਤਾਂ ਚਾਰ ਚੁਫੇਰੇ ਸਾਨੂੰ ਜੋ ਦੀਦਾ ਵਾ ਉਹ ਤਾਂ ਅਸੀਂ ਕਰ ਹੀ ਰਹੇ ਹਾਂ। ਸੰਸਥਾ ਦੀ ਜਿਹੜੀ ਭੰਗ ਸਾਹਿਬ ਗੱਲ ਕੀਤੀ ਹੈ, ਇਹ ਕਦੋਂ ਕੁ ਇਹ ਸ਼ੁਰੂ ਹੋਇਆ, ਕਿਹੜੀ ਉਮਰ ਦੇ ਵਿੱਚ? ਮੇਰੇ ਖਿਆਲ ਨਾਲ ਪਹਿਲਾਂ ਤਾਂ ਪੱਤਰਕਾਰੀ 'ਚ ਸੀਗੇ ਅੰਕਲ
1: ਜੀ। ਇਹਨਾਂ ਨੇ ਅਜੀਤ ਅਖਬਾਰ ਨਾਲ ਪੱਤਰਕਾਰੀ ਕੀਤੀ ਹੈ ਜੀ, ਰੋਪੜ ਡਿਸਟ੍ਰਿਕਟ ਦੇ ਅਜੀਤ ਅਖਬਾਰ ਦੇ ਪ੍ਰਤੀਨਿਧ ਵੀ ਰਹੇ ਨੇ, ਮੁੱਖ ਹਾਂਜੀ ਰਹੇ ਨੇ, ਉੱਥੇ ਦਫ਼ਤਰ ਦੇ ਵਿੱਚ ਬਹਿੰਦੇ ਸੀਗੇ। ਸੋ ਸਕੂਲ ਅਸਲ 'ਚ ਸਕੂਲ ਦੇ ਨਾਲ ਨਾਲ ਹੀ ਉਹ ਕੰਮ ਚੱਲ ਹੀ ਰਿਹਾ ਸੀ, ਬਾਅਦ 'ਚ ਉਹ ਛੱਡਤਾ ਸੀਗਾ। ਲਗਭਗ 10 ਸਾਲ ਇਹਨਾਂ ਨੇ ਅਜੀਤ ਅਖਬਾਰ ਨਾਲ ਪੱਤਰਕਾਰੀ ਕੀਤੀ ਆ, ਅਤੇ ਉਹਦੇ ਵਿੱਚ ਵੀ ਕਿਉਂਕਿ ਜਿਹੋ ਜਿਹੀ ਸਮਝ ਸੀਗੀ ਉਹਦੇ ਵਿੱਚ ਵੀ, ਕਿਉਂਕਿ ਪੱਤਰਕਾਰੀ ਦੇ ਵਿੱਚ ਵੀ ਜਿੰਨਾ ਹੈ ਜਿਹਨੂੰ ਸੌ ਕਾਲ ਆਪਾਂ ਪੀਲੀ ਪੱਤਰਕਾਰੀ ਕਹਿ ਦਈਏ ਜਾਂ ਮੈਗਜ਼ੀਨਾਂ ਦਾ ਰੌਲਾ ਜਾਂ ਸਪਲੀਮੈਂਟਾਂ ਦਾ ਰੌਲਾ, ਉਹ ਚੀਜ਼ਾਂ ਵੀ ਮੈਂ ਅੱਖੀਂ ਦੇਖੀਆਂ ਉਹਨੂੰ ਵੀ ਇਹ ਕਿਰਦਾਰ 'ਚ ਉਹ ਮਨਫੀ ਸੀਗੀਆਂ ਉਹ ਚੀਜ਼ਾਂ। ਇਹਨਾਂ ਨੇ ਤਾਂ ਬਹੁਤ ਆਪਣੇ ਕਹਿ ਲਓ ਅਸੂਲਾਂ ਦੇ ਉੱਤੇ ਪਹਿਰਾ ਦੇ ਕੇ ਪੱਤਰਕਾਰੀ ਕੀਤੀ ਹੈ, ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ। ਉਹਦੇ ਕਰਕੇ ਸਮੇਂ ਸਮੇਂ 'ਤੇ ਮੁਸ਼ਕਲਾਂ ਵੀ ਆਈਆਂ, ਪਰ ਉਹਨਾਂ ਨੂੰ ਲੱਗਦਾ ਸੀ ਇਹ ਪਾਰਸਲ ਹੈ, ਇਹ ਤਾਂ ਆਉਣਾ ਹੀ ਹੈ ਜਦੋਂ ਆਪਾਂ। ਸੋ ਉਹ ਕੀਤਾ ਜੀ ਉਦੋਂ 97 ਦੇ ਵਿੱਚ ਇਸ ਸੰਸਥਾ ਨੂੰ ਸ਼ੁਰੂ ਕਰਨ ਦਾ ਕਹਿ ਲਓ ਵੀ ਇਹ ਸੰਸਥਾ 97 'ਚ ਸ਼ੁਰੂ ਹੋਈ ਹੈ 1997 ਦੇ ਵਿੱਚ।
0: ਮੈਂ ਚਾਹੁੰਦਾ ਥੋੜ੍ਹਾ ਜਿਹਾ ਆਪਾਂ ਪਹਿਲਾਂ ਸੰਸਥਾ ਬਾਰੇ ਦੱਸ ਦਈਏ ਆਪਣੇ ਸਰੋਤਿਆਂ ਨੂੰ ਕਿ ਇਹਨਾਂ ਦੇ ਵੱਲੋਂ ਇੱਕ ਸਕੂਲ ਸ਼ੁਰੂ ਕੀਤਾ ਗਿਆ। ਇਹ ਸਕੂਲ ਵੈਸੇ ਇਸ ਸੰਸਥਾ ਦੇ ਲਈ ਬੜਾ ਹੀ ਛੋਟਾ ਜਿਹਾ ਇੱਕ ਸ਼ਬਦ ਹੈ, ਹੁਣ ਤਾਂ ਇਹਦੇ ਵਿੱਚ ਬਹੁਤ ਕੁਛ ਸਮਾ ਗਿਆ ਇਸ ਸੰਸਥਾ ਦੇ ਵਿੱਚ, ਅਤੇ ਮੈਂ ਚਾਹੂੰਗਾ ਕਿ ਥੋੜ੍ਹਾ ਜਿਹਾ ਆਪਾਂ ਪਹਿਲਾਂ ਖੋਲ੍ਹ ਦਈਏ, ਜਿਹੜੇ ਨਵੇਂ ਸੁਣਨ ਵਾਲੇ ਨੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਕੰਸੈਪਟ ਕੀ ਆ।
1: ਓਕੇ, ਬੇਸਿਕਲੀ ਦੇਖੋ ਜੀ, ਸ਼ਬਦ ਤਾਂ ਸਕੂਲ ਹੀ ਆ, ਹੈ ਨਾ, ਸਕੂਲ ਆ, ਬਟ ਇਕੱਲਾ ਸਕੂਲ ਨਾ ਹੋ ਕੇ ਉਹ ਕਿਵੇਂ ਵੱਖ ਹੈ ਬਾਕੀ ਸਕੂਲਾਂ ਨਾਲੋਂ, ਉਹ ਸੰਸਥਾ ਕਿਵੇਂ ਵੱਖ ਹੈ। ਡੈਡੀ ਉਹਨੂੰ ਕਹਿੰਦੇ ਹੁੰਦੇ ਸੀ, ਇਹ ਮੇਰੀ ਸਰਗਰਮ ਚਿੰਤਨ ਦੀ ਛੋਟੀ ਸਲਤਨਤ ਹੈ, ਵੀ ਮੈਂ ਇਹਦੇ ਵਿੱਚ ਬੈਠ ਕੇ ਫਿਊਚਰ ਦੇ ਇਨਸਾਨਾਂ ਨੂੰ ਦੇਖਦਾ, ਨਾ ਕਿ ਮੈਂ ਬੱਚਿਆਂ ਨੂੰ ਦੇਖਦਾ। ਉਹਨਾਂ ਮਾਂ ਬਾਪ ਦੀ ਕਿਰਤ ਕਮਾਈ 'ਚੋਂ ਜਿਹੜੀ ਰੁਪਈਆ ਫੀਸ ਆਉਂਦੀ ਆ, ਉਹ ਕਿਵੇਂ ਤਨਖਾਹਾਂ ਦੇ ਰੂਪ 'ਚ ਜਾਂਦੀ ਹੈ, ਜਾਂ ਉਹ ਸੰਸਥਾ ਦੀ ਜਾਂ ਸਮਾਜ ਦੀ ਬਿਹਤਰੀ ਲਈ ਲੱਗਦੀ ਆ, ਵੀ ਮੈਂ ਉਸ ਚੀਜ਼ ਦਾ ਗਵਾਹ, ਇਹ ਇੱਟ ਇੱਟ ਮੇਰੀ ਅੱਖ ਹੱਥਾਂ 'ਚੋਂ ਨਿਕਲੀ ਹੋਈ ਆ। ਸੋ ਉਸ ਸੰਸਥਾ ਦਾ ਨਾਂ ਹੈਗਾ ਜੀ ਰੂਰਲ ਇੰਸਟੀਚਿਊਟ ਫੋਰ ਕਰੀਅਰ ਕੋਰਸਿਸ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਮਾਨਤਾ ਪ੍ਰਾਪਤ 1997 ਦੇ ਵਿੱਚ।
0: ਓਕੇ,
1: ਪਿੰਡ ਇਹ ਹੈਗਾ ਬਸੀ ਗੁਜਰਾਂ ਅਤੇ ਜ਼ਿਲ੍ਹਾ ਰੋਪੜ, ਰੋਪੜ ਅਤੇ ਲੁਧਿਆਣੇ ਡਿਸਟ੍ਰਿਕਟ ਦੇ ਬਿਲਕੁਲ ਬਾਰਡਰ 'ਤੇ ਪਿੰਡ ਪੈ ਜਾਂਦਾ ਇਹ। ਸੋ ਜਦੋਂ ਵੀ ਆਪਾਂ ਰੋਪੜ ਤੋਂ ਚਮਕੌਰ ਸਾਹਿਬ ਵੱਲ ਨੂੰ ਨਹਿਰੂ ਨਹਿਰ ਜਾਂਦੇ ਹਾਂ ਤਾਂ ਅਗਲਾ ਹੀ ਪੁਲ ਧੌਲਰਾਂ ਦਾ ਪੁਲ ਆ, ਉਹਦੇ ਨਾਲ ਹੀ ਇਹ ਸੰਸਥਾ ਬਸੀ ਗੁਜਰਾਂ ਪਿੰਡ ਦੇ ਵਿੱਚ 97 ਦੇ ਵਿੱਚ ਇਹਨੂੰ ਸ਼ੁਰੂ ਕੀਤਾ ਗਿਆ ਸੀ। ਗੁਰਦੁਆਰੇ ਦੇ ਵਿੱਚ ਸਿਰਫ 4 ਕਮਰੇ, ਆਰਜ਼ੀ ਤੌਰ 'ਤੇ ਇਹ ਸੰਸਥਾ ਸ਼ੁਰੂ ਹੋ ਗਈ ਸੀ। ਸੋ ਮੈਂ ਥੋੜ੍ਹਾ ਜਿਹਾ ਇਹਦੀ ਬੈਕਗਰਾਊਂਡ 'ਚ ਇਹ ਦੱਸਣਾ ਚਾਹੁੰਦਾ ਕਿ ਇਹ ਸੰਸਥਾ ਦਾ ਫੈਸਲਾ ਇਹਨਾਂ ਨੇ ਦੋਸਤਾਂ ਮਿੱਤਰਾਂ ਨੇ ਇਸ ਤਰੀਕੇ ਨਾਲ ਲਿਆ ਸੀ ਕਿਉਂਕਿ ਇਹਨਾਂ ਨੇ ਨਾ ਇਹਨਾਂ ਨੂੰ ਲੱਗਿਆ ਕਿ ਸਮਾਜ ਦੇ ਵਿੱਚ ਇਹੋ ਜਿਹਾ ਕੀ ਕੀਤਾ ਜਾਵੇ ਜਿਹਦੇ ਕਰਕੇ ਕਿ ਸਮਾਜ ਦੀ ਭਲਾਈ ਦੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾ ਸਕੀਏ, ਅਸੀਂ ਕੀ ਪੇ ਬੈਕ ਕਰ ਸਕਦੇ ਹਾਂ ਸੁਸਾਇਟੀ ਨੂੰ। ਉਹਦੇ ਅੰਦਰ ਇਹਨਾਂ ਨੇ ਇੱਕ 15 ਜਾਂ 10 ਕੁਐਸਚਨ ਦਾ ਇੱਕ ਕੁਐਸਚਨੇਅਰ ਤਿਆਰ ਕਰਕੇ ਇਲਾਕੇ ਦੇ ਸਰਕਾਰੀ ਸਕੂਲਾਂ ਦੇ ਵਿੱਚ, ਲਗਭਗ 15 ਤੋਂ 20 ਸਕੂਲਾਂ ਦੇ ਵਿੱਚ ਉਹ ਸਰਕੂਲੇਟ ਕਰਤਾ।
0: ਓਕੇ,
1: ਉਹ ਉਹਦੇ ਕਰਕੇ ਜੀ ਉਹ ਬੱਚਿਆਂ ਨੇ ਉਹ ਕੁਐਸਚਨਾਂ ਦੇ ਆਨਸਰ ਦਿੱਤੇ। ਕੁਐਸਚਨ ਬੜੇ ਸਿੰਪਲ ਸੀਗੇ ਕਿ ਤੁਸੀਂ ਜੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਂਦੇ ਹੋ ਇੱਕ ਦਿਨ ਲਈ, ਤੁਸੀਂ ਕੀ ਕਰੋਗੇ, ਤੁਹਾਡੇ ਘਰ ਦਾ ਮਾਹੌਲ ਪੜ੍ਹਾਈ ਲਈ ਕਿਵੇਂ ਆ, ਤੁਹਾਡੀ ਮਾਤਾ ਜੀ ਦਾ ਨਾਮ ਕੀ ਹੈ, ਤੁਹਾਡੇ ਪਿਤਾ ਜੀ ਤੁਹਾਡੀ ਪੜ੍ਹਾਈ 'ਚ ਕਦੇ ਤੁਹਾਨੂੰ ਪੁੱਛਦੇ ਨੇ ਤੁਹਾਡੇ ਕਿੰਨੇ ਨੰਬਰ ਆਏ ਨੇ, ਬੇਸਿਕ ਜੇ ਕੁਐਸਚਨ ਸੀਗੇ। ਪਰ ਉੱਥੋਂ ਬੱਚੇ ਦਾ IQ ਲੈਵਲ ਜਾਂ ਬੱਚੇ ਕੀ ਕਰਨਾ ਚਾਹੁੰਦੇ ਨੇ ਉਹ ਪਤਾ ਲੱਗਦਾ, ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਨੇ। ਮੈਂ ਉਹ ਘਰੇ ਨਾ ਥੱਬਿਆਂ ਦੇ ਥੱਬੇ ਆਨਸਰ ਸ਼ੀਟਾਂ ਦੇਖੀਆਂ ਨੇ, ਪਰਚੇ ਹਾਂਜੀ ਮੈਂ ਵੀ ਵਿੱਚੋਂ ਕਦੇ ਐਂ ਦੇਖ ਲੈਣਾ ਵੀ ਇਹ ਕੀ ਚੱਲ ਰਿਹਾ, ਹਨਾ, ਪਰ ਉਹ ਉਮਰ ਹੀ ਏਦਾਂ ਦੀ ਹੁੰਦੀ ਹੈ 5ਵੀਂ 6ਵੀਂ ਵਾਲੀ, ਤੇ ਉਦੋਂ ਮੇਰੇ ਮੰਮੀ ਉਹਨਾਂ ਸਰਕਾਰੀ ਟੀਚਰ ਸੀਗੇ, ਮੰਮੀ ਅੱਡ ਜੋਬ 'ਚ ਨੇ, ਥੀਏਟਰ ਚੱਲ ਰਿਹਾ ਉਹਨਾਂ ਦਾ ਨਾਲ, ਡੈਡੀ ਉਹਨਾਂ ਨੇ ਇਹ ਰਾਹ ਅਪਣਾਇਆ ਹੋਇਆ ਸੀਗਾ। ਅਤੇ ਜਦੋਂ ਉਸ ਇਹਨਾਂ ਨੇ ਪੇਪਰ ਸਾਰੇ ਪੜ੍ਹਨ ਦੀ ਉਹ 'ਚੋਂ ਨਿਕਲੇ ਇਹ ਪ੍ਰੋਸੈਸ ਦੇ ਵਿੱਚੋਂ, ਜਦੋਂ ਆਂਸਰ ਆਏ ਇਹਨਾਂ ਕੋਲ, ਤਾਂ ਇਹਨਾਂ ਨੂੰ ਇਹ ਲੱਗਿਆ ਕਿ ਸਮਾਜ ਦੇ ਵਿੱਚ ਐਕਚੁਅਲੀ ਐਜੂਕੇਸ਼ਨ 'ਤੇ ਹੀ ਕੰਮ ਹੋਣਾ ਮਸਟ ਹੈ। ਐਜੂਕੇਸ਼ਨ ਹੀ ਤਾਂ ਹੈ ਨਹੀਂ, ਸਾਮੀਆਂ ਬਣਾ ਰਹੇ ਹਾਂ ਬੱਚਿਆਂ ਨੂੰ ਆਪਾਂ, ਫੀਸਾਂ ਆ ਗਈਆਂ, ਤਨਖਾਹਾਂ ਦੇਤੀਆਂ, ਉਹੀ ਰਟਾਇਰ ਰਟਾਇਆ ਸਿਸਟਮ ਬੱਚਿਆਂ ਨੂੰ ਆਪਾਂ ਪੜ੍ਹਾ ਰਹੇ ਹਾਂ। ਮਾਪਿਆਂ ਦਾ ਕੋਈ ਫਿਕਰ ਨਹੀਂ ਹੈਗਾ ਬੱਚਿਆਂ ਦੀ ਪੜ੍ਹਾਈ 'ਤੇ ਬਹੁਤ ਜ਼ਿਆਦਾ, ਵੀ ਇਹਨਾਂ ਨੂੰ ਸਿਰਫ ਇੱਕ ਬੱਚੇ ਹੀ ਸਮਝਿਆ ਜਾਂਦਾ, ਇਹਨਾਂ ਨੂੰ ਕੋਈ ਫਿਊਚਰ ਦੇ ਇਨਸਾਨ ਵਜੋਂ ਤਾਂ ਦੇਖ ਹੀ ਨਹੀਂ ਰਿਹਾ, ਵੋਟਾਂ ਬਣਾ ਰਿਹਾ ਸਿਸਟਮ ਇਹਨਾਂ ਨੂੰ। ਇੱਦਾਂ ਦੀ ਗੱਲ ਜਦੋਂ ਆਈ ਨਾ, ਇਹਨਾਂ ਨੇ ਇੱਕ ਕਿਤਾਬ ਛਾਪੀ, ਡਾਕਟਰ ਕੁਲਦੀਪ ਨੇ ਆਪਣੇ ਪ੍ਰੋਫੈਸਰ ਨੇ ਪਟਿਆਲੇ ਤੋਂ, ਉਹਨਾਂ ਨਾਲ ਅਤੇ ਡੈਡੀ ਨੇ ਮਿਲ ਕੇ ਉਹ ਕਿਤਾਬ ਕੰਪਾਈਲ ਕੀਤੀ, ਜਿਹੜੀ ਕਿਤਾਬ ਦਾ ਨਾਂ ਸੀ ਸਾਡੀ ਵੀ ਸੁਣੋ।
0: ਓਕੇ,
1: ਬੱਚਿਆਂ ਵੱਲੋਂ ਕਿਤਾਬ ਸੀ, ਸਾਡੀ ਵੀ ਸੁਣੋ।
0: ਸੋ ਉਸੇ ਬਿਹਾਫ ਦੇ ਉੱਤੇ ਉਹ ਜਿਹੜੇ
1: ਉਹਦਾ ਕਰਕਸ ਸੀਗਾ, ਉਹ ਸਾਰੇ ਆਂਸਰ ਸ਼ੀਟਾਂ ਦਾ ਕਰਕਸ ਸੀ ਵੀ ਬੱਚੇ ਕੀ ਕਹਿੰਦੇ ਨੇ, ਬੱਚੇ ਸਾਡੀ ਵੀ ਸੁਣੋ। ਉਹ ਕਿਤਾਬ ਉਹਦਾ ਕਈ ਐਡੀਸ਼ਨ ਆ ਚੁੱਕੇ ਨੇ, ਸਾਡੀ ਵੀ ਸੁਣੋ ਦਾ ਨਾਮ
0: ਹਾਲੇ ਵੀ ਉਪਲਬਧ ਹੈ?
1: ਬਿਲਕੁਲ ਹੈ, ਬਿਲਕੁਲ ਹੈ, ਹਾਂਜੀ। ਅਤੇ ਉਹ ਕਿਤਾਬ ਦੇ ਵਿੱਚੋਂ ਜਦੋਂ ਫਿਰ ਇਹਨਾਂ ਨੂੰ ਲੱਗਿਆ ਕਿ ਯਾਰ ਸਾਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ, ਜੇ ਹੁਣ ਸਾਨੂੰ ਪ੍ਰੋਬਲਮ ਪਤਾ ਲੱਗ ਗਈ ਤਾਂ ਸਲਿਊਸ਼ਨ ਕਰਨ ਲਈ ਹੁਣ ਐਜੂਕੇਸ਼ਨ ਦੇ ਵਿੱਚ ਜਾਣਾ ਚਾਹੀਦਾ, ਫਿਰ ਇਹ ਸੰਸਥਾ ਦਾ ਆਉਣਾ ਇਸ ਥੋਟ 'ਚ ਹੋਇਆ।
0: ਓਕੇ,
1: ਹਾਂਜੀ,
0: ਕਾਫੀ ਇੰਟਰਸਟਿੰਗ ਆ ਚੀਜ਼। ਅੱਛਾ, ਉਸ ਤੋਂ ਬਾਅਦ ਜਿਹੜੀ ਸੰਸਥਾ ਦੇ ਲਈ ਜ਼ਮੀਨ ਲੈਣੀ, ਉਹ ਵੀ ਕਾਫੀ ਇੰਟਰਸਟਿੰਗ ਹੀ ਚੀਜ਼, ਕਿੱਦਾਂ ਉਹ ਲੋਕ ਨਾਲ ਜੁੜਦੇ ਗਏ, ਕਿਉਂਕਿ ਇਨੀਸ਼ੀਅਲੀ ਇੱਕ ਸਕ੍ਰੈਪ ਤੋਂ ਚੀਜ਼ਾਂ ਸ਼ੁਰੂ ਕਰਨੀਆਂ ਬੜੀਆਂ, ਅੱਜ ਤੇ ਆਪਾਂ ਮੰਨਦੇ ਹਾਂ ਉਦੋਂ ਤੇ ਹੋਰ ਵੀ ਜ਼ਿਆਦਾ ਔਖੀਆਂ ਸੀ,
1: ਬਹੁਤ ਮੁਸ਼ਕਿਲ ਸੀ,
0: ਉਹ ਵੀ ਸਫ਼ਰ ਦੱਸੋ,
1: ਬਹੁਤ ਮੁਸ਼ਕਿਲ ਸੀ। ਉਸ ਪਿੰਡ ਦੇ ਵਿੱਚ ਜਦੋਂ ਜਾ ਕੇ ਇਹ ਥੋਟ ਰੱਖਿਆ ਗਿਆ ਕਿ ਆਪਾਂ ਇੱਕ ਇੱਥੇ ਸਾਇੰਸ ਐਜੂਕੇਸ਼ਨ ਦੀ ਇੱਕ ਸੰਸਥਾ ਚਲਾਉਣਾ ਚਾਹੁੰਦੇ ਹਾਂ, ਤਾਂ ਪਿੰਡ ਦੇ ਵਿੱਚ ਜਿੱਦਾਂ ਦੀ ਅਨਪੜ੍ਹਤਾ ਵੀ ਹੁੰਦੀ ਹੈ ਜਾਂ ਕੋਈ ਬਹੁਤ ਘੱਟ ਲੋਕ ਅਗਾਂਹ ਵਧੂ ਹੁੰਦੇ ਨੇ, ਉਹਨਾਂ ਨੂੰ ਲੱਗਿਆ ਕਿ ਇਹ ਤਾਂ ਕੋਈ ਅਲੱਗ ਸਾਮੀ ਆ ਗਈ ਜਾਂ ਇੱਕ ਅਲੱਗ ਇੱਦਾਂ ਦੇ ਲੋਕ ਆ ਗਏ ਜਿਨ੍ਹਾਂ ਨੇ ਇੱਕ ਦੁਕਾਨ ਹੀ ਖੋਲ੍ਹਣੀ ਹੈ, ਪਹਿਲਾਂ 10 ਖੁੱਲੀਆਂ, 11ਵੀਂ ਇਹ ਖੋਲ੍ਹ ਲੈਣਗੇ। ਪਰ ਉਹ ਹੌਲੀ ਹੌਲੀ ਉਹਨਾਂ ਨੂੰ ਕਿਸੇ ਇੱਕ ਬੰਦੇ ਦੇ ਮਨ ਮਿਹਰ ਪਈ ਵੀ ਯਾਰ ਬੰਦਾ ਮੈਨੂੰ ਕਿਸੇ ਹੁੰਦਾ ਨਹੀਂ, ਕੋਈ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਉਹ ਅੱਖ ਤਾਂ ਹੁੰਦੀ ਹੈ ਜਿਹੜੀ ਤੁਹਾਨੂੰ ਉਹ ਐਂਗਲ ਤੋਂ ਦੇਖਦੀ ਹੈ, ਉਹ ਕਿਸੇ ਇੱਕ ਬੰਦੇ ਨੇ ਇਹੀ ਕਹਿ ਲਓ ਉਂਗਲੀ ਫੜਾਈ ਵੀ ਮੈਨੂੰ ਬਈ ਤੇਰੀਆਂ ਗੱਲਾਂ 'ਚ ਥੋੜ੍ਹਾ ਜਿਹਾ ਸੱਚ ਦਿਖਦਾ ਵੀ ਮੈਂ ਤੈਨੂੰ ਉਹ ਕਿਸੇ ਬਾਬਾ ਜੀ ਨੇ, ਅਮਰ ਸਿੰਘ ਤੁੰਗ ਹੁਣ ਤਾਂ ਹੈ ਨਹੀਂ ਗੇ, ਮੈਂ ਤਾਂ ਬਾਬਾ ਕਹਿੰਦੇ ਸੀ ਉਹਨਾਂ ਨੂੰ ਪਿੰਡ 'ਚ, ਉਹਨਾਂ ਨੇ 10 ਪੈਸੇ ਦੀ ਸਾਈ ਦਿੱਤੀ ਸੀਗੀ ਵੀ ਭੰਗੂ ਸਾਹਿਬ ਤੈਨੂੰ ਇੱਕ ਕਿੱਲਾ ਉੱਥੇ ਦੇਣਾ, ਬਕਾਇਦਾ ਆਏ ਨਹੀਂ ਕਿ ਫ੍ਰੀ ਪੈਸੇ ਉਹਦੇ ਦਿੱਤੇ ਗਏ, ਪਰ ਉਹਦਾ ਹੀ ਐਡਾ ਵੱਡਾ ਆਸਾਨ ਡੈਡੀ ਨੇ ਮੰਨਿਆ ਸਾਰੀ ਉਮਰ ਆਪਣੇ ਸੰਸਥਾ ਦੇ ਵਿੱਚ, ਉਹਨਾਂ ਦਾ ਬਕਾਇਦਾ ਇੱਕ ਲੱਗਿਆ ਹੋਇਆ ਪੋਸਟਰ ਵਗੈਰਾ।
0: ਓਕੇ,
1: ਹਾਂ, ਵੀ ਇਹਨਾਂ ਨੇ ਸਾਡੇ 'ਤੇ ਉਦੋਂ ਦਇਆ ਕੀਤੀ, ਇਹਨਾਂ ਨੇ ਸਾਡੇ 'ਤੇ ਯਕੀਨ ਕੀਤਾ। ਤੇ ਉਹਨੂੰ ਅਸਲ 'ਚ ਵੈਸੇ ਤਾਂ ਉਹ ਰੋਈਆਂ ਵਾਲੀ ਜ਼ਮੀਨ ਆਈ, ਉੱਥੇ ਕੋਈ ਬਾਹਲੀ ਫਸਲ ਨਹੀਂ ਹੁੰਦੀ, ਰੇਤਾ ਹੀ ਆ, ਉਹਨੂੰ ਜੰਗਲ 'ਚ ਮੰਗਲੀ ਲਾਇਆ ਹੋਇਆ। ਜਦੋਂ ਵੀ ਹੁਣ ਸਰੋਤੇ ਵੀ ਜਦੋਂ ਪੰਜਾਬ 'ਚ ਆਉਣਗੇ ਉੱਥੇ ਆਉਣਗੇ, ਆਪਣੀ ਗੱਲ ਸੁਣਨ ਤੋਂ ਬਾਅਦ ਤੁਸੀਂ ਵੀ ਜਦੋਂ ਆਉਣਾ ਪਰਸਨਲ ਤੌਰ 'ਤੇ ਉੱਥੇ ਜਦੋਂ ਆਉਣਾ, ਤੁਹਾਨੂੰ ਮਹਿਸੂਸ ਹੋਣਾ ਕਿ ਇਹ ਤਾਂ ਕਮਾਲ ਹੀ ਹੋਈ ਪਈ ਹੈ, ਜੰਗਲ 'ਚ ਹੀ ਮੰਗਲ ਲੱਗਿਆ ਹੋਇਆ।
0: ਅੱਛਾ, ਜੇ ਆਪਾਂ ਥੋੜ੍ਹਾ ਆਸਾਨੀ ਨਾਲ ਸਮਝਣਾ ਹੋਵੇ, ਕਿਉਂਕਿ ਅੱਗੇ ਚੱਲ ਕੇ ਆਪਾਂ ਜਿਹੜੀ ਹੋਰ ਵੀ ਕਨਵਰਸੇਸ਼ਨ ਅੱਗੇ ਤੋਰਨੀ ਆ, ਅਤੇ ਮੈਨੂੰ ਯਕੀਨ ਆ ਵੀ ਬੜਿਆਂ ਦਾ, ਸੁਣਨ ਵਾਲਿਆਂ ਦਾ ਦਿਲ ਕਰਨਾ ਵੀ ਆਪਾਂ ਜਾ ਕੇ ਵੇਖ ਕੇ ਤੇ ਆਈਏ ਕੀਤਾ ਕੀ ਆ ਉੱਥੇ। ਅਤੇ ਜੇ ਆਪਾਂ ਮੋਟੇ ਸ਼ਬਦਾਂ 'ਚ ਸਮਝਣਾ ਹੋਵੇ, ਕੋਈ ਦੂਰੋਂ ਨੇੜਿਓਂ ਵੀ ਕੋਈ ਆ ਰਿਹਾ ਵਾ, ਅਤੇ ਚੰਡੀਗੜ੍ਹ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾ, ਚੰਡੀਗੜ੍ਹ ਮੋਹਾਲੀ ਤੋਂ ਕਿੰਨਾ ਕੁ ਟਾਈਮ ਲੱਗੂਗਾ?
1: ਬਾਏ ਰੋਡ ਚੰਡੀਗੜ੍ਹ ਮੋਹਾਲੀ ਤੋਂ ਸਪੈਸ਼ਲੀ ਜੇ ਗੱਲ ਕਰਾਂ ਤਾਂ 40 ਮਿੰਟ ਦੀ ਡਰਾਈਵ ਹੈ,
0: ਸੋ ਬਹੁਤੀ ਦੂਰ ਨਹੀਂ।
1: ਨਹੀਂ ਨਹੀਂ, ਮੋਹਾਲੀ ਤੋਂ ਜਦੋਂ ਆਪਾਂ ਜੇ ਸਿੱਧਾ ਸਿੱਧਾ ਕਹਿ ਰਹੀਏ, ਮੋਹਾਲੀ ਤੋਂ ਕਿਸੇ ਨੇ ਲੁਧਿਆਣੇ ਜਾਣਾ, ਮੇਨ ਰੋਡ ਆ, ਉਹਦੇ ਉੱਤੇ ਆ ਗਿਆ ਖਮਾਣੋ ਸਮਰਾਲਾ, ਬਸ ਉਹ ਤੋਂ ਅੰਦਰ ਨੂੰ ਆਉਣਾ ਤੁਸੀਂ ਸਿਰਫ 10-12 ਮਿੰਟ।
0: ਓਕੇ,
1: ਹਾਂਜੀ, ਸਮਰਾਲੇ ਤੋਂ ਹੱਦ 15 ਮਿੰਟ ਦੀ ਡਰਾਈਵ ਹੋਊਗੀ ਅੰਦਰ ਨੂੰ। ਅਤੇ ਜੇ ਇੱਧਰੋਂ ਰੋਪੜ ਵਾਲੇ ਪਾਸੇ ਆਉਣਾ, ਕਿਸੇ ਨੇ ਕੋਈ ਜਲੰਧਰ ਜਾਂ ਫਗਵਾੜੇ ਜਾਂ ਨਵੇਂ ਸ਼ਹਿਰ ਏਰੀਏ ਤੋਂ ਜਿਹੜੇ ਚੰਡੀਗੜ੍ਹ ਨੂੰ ਜਾਂਦੇ ਨੇ, ਉਹ ਰੋਪੜ ਤੋਂ ਸਰਹੰਦ ਨਹਿਰ ਦੇ ਨਾਲ ਨਾਲ ਜੇ ਹੋ ਜਾਣ ਤਾਂ ਰੋਪੜ ਤੋਂ ਵੀ 15 ਮਿੰਟ ਦੀ ਡਰਾਈਵ ਹੈ। ਸੋ ਆਪਾਂ ਇੱਕ ਪੋਕਿਟ ਇਹੋ ਜਿਹੀ 'ਚ ਬੈਠੇ ਹਾਂ ਜਿਹੜੀ ਕਿ ਸਾਰੀ ਮੈਟਰੋ ਸਿਟੀ, ਲੁਧਿਆਣਾ 1.5 ਘੰਟਾ 40 ਮਿੰਟ ਕਹਿ ਲਓ, ਮੋਹਾਲੀ ਤੋਂ ਵੀ 40, ਲੁਧਿਆਣੇ ਤੋਂ ਵੀ 40, ਰੋਪੜ ਤੋਂ 15।
0: ਅਤੇ ਕਿਵੇਂ ਦਾ ਉੱਥੇ ਮਾਹੌਲ ਚੱਲ ਹੈ, ਮਤਲਬ ਆਲ ਟਾਈਮ ਕੋਈ ਨਾ ਕੋਈ ਹੁੰਦਾ ਵਾ, ਜਾਂ ਮੰਨ ਲਓ ਕੋਈ ਦੇਰ ਸਵੇਰ ਵੀ ਜਾਂਦਾ ਵਾ, ਅਤੇ ਕਿਵੇਂ ਜਾਂ ਫਿਰ ਪਹਿਲਾਂ ਪੁੱਛ ਗਿੱਛ ਕਰਕੇ ਫੋਨ ਕਰਕੇ ਜਾਣਾ ਪੈਂਦਾ?
1: ਨਹੀਂ ਜੀ, ਦੇਖੋ ਮੇਰੇ ਡੈਡੀ ਦੇ ਹੁੰਦੇ ਤਾਂ ਕਦੇ ਇਹ ਕੁਐਸਚਨ ਆਇਆ ਹੀ ਨਹੀਂ ਹੈਗਾ। ਅਸਲ 'ਚ ਉਹਨਾਂ ਨੇ ਨਾ ਆਪਣੇ ਬਿਜ਼ਨਸ ਆਵਰ ਨਹੀਂ ਦੇਖੇ ਕਦੇ ਵੀ ਮੈਂ 8 ਵਜੇ ਜਾਣਾ, 2 ਵਜੇ ਆ ਜਾਣਾ। ਸਗੋਂ ਛੁੱਟੀ ਵੇਲੇ ਬੱਚਿਆਂ ਨੂੰ ਕਹਿੰਦੇ ਹੁੰਦੇ ਸੀ ਹੁਣ ਤੁਸੀਂ ਮੈਨੂੰ ਛੱਡ ਚੱਲੇ, ਮੇਰਾ ਜੀ ਨਹੀਂ ਲੱਗਣਾ। ਸੋ ਆਪਣੀ ਸੰਸਥਾ ਜਦੋਂ ਤੁਸੀਂ ਆਓਗੇ ਨਾ, ਹੁਣੇ ਮੈਨੂੰ ਗੱਲ ਯਾਦ ਆ ਗਈ, ਆਪਾਂ ਲਿਖਿਆ ਹੁੰਦਾ ਪੜ੍ਹਦੇ ਹਾਂ ਆਪਾਂ ਜੀ ਆਇਆਂ ਨੂੰ, ਜੀ ਆਇਆਂ ਨੂੰ ਲਿਖਿਆ ਹੁੰਦਾ ਨਾ, ਜੀ ਆਇਆਂ ਨੂੰ ਜਦੋਂ ਤੁਸੀਂ ਸੰਸਥਾ ਦੇ ਅੰਦਰੋਂ ਬਾਹਰ ਨੂੰ ਆਉਣਾ ਨਾ ਜੀ, ਤਾਂ ਲਿਖਿਆ ਜੀ ਜਾਂਦਿਆਂ ਨੂੰ।
0: ਅੱਛਾ,
1: ਹਾਂ, ਉਹ ਡੈਡੀ, ਕਿਉਂਕਿ ਉਹਨਾਂ ਨੇ ਲਿਖਿਆ ਹੋਇਆ ਵੀ ਹੁਣ ਤੁਸੀਂ ਚੱਲੇ ਹੋ, ਹੁਣ ਤੁਸੀਂ 4 ਦੀਵਾਰੀ ਜਦੋਂ ਚੱਲੇ ਹੋ, ਸੰਸਥਾ ਦਾ ਜੀ ਨਹੀਂ ਲੱਗਣਾ ਤੁਹਾਡੇ ਬਿਨਾਂ, ਹੁਣ ਤੁਸੀਂ ਕੱਲ੍ਹ ਨੂੰ ਫਿਰ ਇੱਕ ਨਵੀਂ ਐਨਰਜੀ ਨਾਲ ਆਉਣਾ, ਪਰ ਤੁਹਾਨੂੰ ਜੀ ਜਾਂਦਿਆਂ ਨੂੰ। ਸੋ ਉਹ ਸੰਸਥਾ 'ਚ ਇਸ ਟਾਈਮ ਰੌਣਕ ਹੀ ਹੁੰਦੀ ਹੈ ਜੀ। ਸ਼ਾਮ ਨੂੰ ਉੱਥੇ ਬੱਚੇ ਖੇਡਣ ਵਾਲੇ ਵੀ ਆਉਂਦੇ ਨੇ ਦੋਨਾਂ ਤਿੰਨਾਂ ਪਿੰਡਾਂ ਦੇ ਨੇੜੇ ਤੇੜੇ ਹੋ, ਲਗਭਗ 50 to 60 ਇਸ ਟਾਈਮ ਰੋਜ਼ ਸ਼ਾਮ ਨੂੰ ਸੌਕਰ ਅਤੇ ਵਾਲੀਬਾਲ ਖੇਡਦੇ ਨੇ। ਅਤੇ ਉਹ ਦੋਨੇ ਸੰਸਥਾਵਾਂ ਦੀ ਜਿਹੜੀ ਬਿਲਡਿੰਗ ਹੈ ਉਹਨੂੰ ਲੁੱਕ ਆਫਟਰ ਕਰਨ ਲਈ ਉੱਥੇ ਇੱਕ ਸ਼ੈਫ ਕੁੱਕ ਕਹਿ ਲਓ, ਉਹ ਉੱਥੇ 24/7 ਜਿਹੜਾ ਸੰਸਥਾ ਦੇ ਵਿੱਚ ਹੀ ਰਹਿ ਰਿਹਾ, ਕੰਟੀਨ ਦੇ ਨੇ ਉਹ ਚਲਾਉਂਦਾ, ਅਤੇ ਰਾਤ ਨੂੰ ਉਹ ਇੱਕ ਤਰੀਕੇ ਦੇ ਵਾਰਡਨ ਦਾ ਕੰਮ ਵੀ ਕਰਦਾ।
0: ਓਕੇ,
1: ਹਾਂਜੀ। ਸੋ ਮੈਂ ਵੀ ਹੁਣ ਪਿਛਲੇ ਕਹਿ ਲਓ ਮੈਂ ਇੱਥੇ ਹਫ਼ਤੇ ਹੀ ਹੋਇਆ ਇਹਨੂੰ, ਅਤੇ ਅਸੀਂ ਸਵੇਰੇ ਮੈਂ ਮਾਤਾ ਜੀ ਨਾਲ ਜਿਹੜੀ ਰੂਟੀਨ ਸੈੱਟ ਹੋਈ ਹੈ 8-9 ਚਲੇ ਗਏ ਸ਼ਾਮ, ਉੱਥੋਂ ਛੁੱਟੀ ਤੋਂ ਬਾਅਦ ਵੀ ਆਉਣ ਨੂੰ ਜੀ ਨਹੀਂ ਕਰਦਾ, ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਹੁਣ ਉਹਨਾਂ ਨੂੰ ਹੋਰ ਜ਼ਿਆਦਾ ਮਹਿਸੂਸ ਕਰਦੇ ਹਾਂ, ਅਸੀਂ 5-6-7 ਵਜਾ ਹੀ ਦਿੰਦੇ ਹਾਂ ਉੱਥੋਂ ਤੁਰਦੇ। ਸੋ ਉਸ ਸੰਸਥਾ 'ਚ ਜਦੋਂ ਵੀ ਕੋਈ ਆਊਗਾ ਉੱਥੇ ਤੁਹਾਨੂੰ ਕੋਈ ਨਾ ਕੋਈ ਵੈਲਕਮ ਕਰਨ ਵਾਲਾ ਮਿਲੂਗਾ ਹੀ ਮਿਲੂਗਾ, ਮੋਸਟ ਪ੍ਰੋਬਬਲੀ ਮੈਂ ਹੀ ਮਿਲੂਗਾ।
0: ਸੋ ਕਹਿੰਦੇ ਨੇ ਵੀ ਜਿੱਥੇ ਜਿਹੜੇ ਕਾਰੋਬਾਰ ਜਿਹੜੇ ਕਿਸੇ ਜਗ੍ਹਾ ਥਾਂ ਜਿਹੜੇ ਕਿਸੇ ਖੇਤ ਦੇ ਵਿੱਚ ਕਿਸੇ ਨੇ ਹੱਕ ਹਲਾਲ ਦਾ ਪਸੀਨਾ ਡੋਲਿਆ ਹੋਵੇ ਉੱਥੇ ਬੰਦੇ ਨੂੰ ਉਹਦੀ ਐਨਰਜੀ ਮਹਿਸੂਸ ਹੁੰਦੀ ਹੈ, ਅਤੇ ਉਹ ਜਿਹੇ ਬਹੁਤ ਸਾਰੇ ਲੋਕਾਂ ਦੀ ਐਨਰਜੀ ਮਹਿਸੂਸ ਹੁੰਦੀ ਹੈ।
1: ਬਿਲਕੁਲ,
0: ਉੱਦਾਂ ਦਾ ਇੱਕ ਮੈਂ ਵੀ ਸੁਣਿਆ ਵੀ ਬੜਾ ਵਧੀਆ, ਉੱਥੇ ਜਿਹੜਾ ਵੀ ਜਾਂਦਾ ਉਹਨੂੰ ਇੱਦਾਂ ਲੱਗਦਾ ਵੀ ਜਿੱਦਾਂ ਮੈਂ ਬਿਲਕੁਲ ਕਿਸੇ ਚਿੰਤਾ ਮੁਕਤ ਥਾਂ 'ਤੇ ਕਿਤੇ ਮੈਂ ਆ ਗਿਆ ਵਾਂ। ਜਦਕਿ ਅੱਜ ਕੱਲ੍ਹ ਆਪਾਂ ਜੇ ਸਕੂਲਾਂ ਦੇ ਵਿੱਚ ਜਾਈਏ ਤਾਂ ਇੱਕ ਅਜੀਬ ਜਿਹਾ ਇੱਕ ਸਫੋਕੇਟਿੰਗ ਜਿਹਾ ਮਾਹੌਲ ਆ, ਇੱਧਰ ਨੂੰ ਜਾਣਾ, ਸੱਜੇ ਮੁੜਨਾ, ਖੱਬੇ ਮੁੜਨਾ, ਇੱਥੋਂ ਪੁੱਛਣਾ, ਉੱਥੇ ਕਰਨਾ, ਬੱਚਾ ਬਾਹਰ ਨਹੀਂ ਜਾ ਸਕਦਾ, ਅੰਦਰ ਨਹੀਂ ਆ ਸਕਦਾ, ਸੋ ਉੱਥੇ ਤੁਸੀਂ ਸਫੋਕੇਟ ਮਹਿਸੂਸ ਕਰਦੇ।
1: ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਜਿਵੇਂ ਪਿੱਛੇ ਜੇ ਇਹਨਾਂ ਦੇ ਜਾਣ ਦੀ ਵੀ ਜਿਹੜੀ ਉਹ ਕਿਰਿਆ ਹੋਈ ਆ ਉਹ ਸੰਸਥਾ 'ਚ ਹੀ ਹੋਈ ਆ, ਮੋਸਟਲੀ ਤਾਂ ਕੈਮਰਿਆਂ ਦੀ ਅੱਖ ਨੇ ਉਹ ਦਿਖਾਈ ਸੰਸਥਾ ਦੀ ਚਾਰ ਦੁਆਰੀ, ਪਰ ਫਿਰ ਵੀ ਮੈਂ ਕਹੂੰਗਾ ਕਿਉਂਕਿ ਉੱਥੇ ਹੁਣ ਸ਼ਮਿਆਨੇ ਲੱਗੇ ਹੋਏ ਸੀ ਨਹੀਂ ਉੱਦਾਂ ਦਿਖਿਆ, ਜਿਹੜਾ ਹੁਣ ਤੁਸੀਂ ਆਉਣਾ ਕਿਸੇ ਨੇ ਵੀ ਆਉਣਾ ਉਹਨੂੰ ਉਹਨਾਂ ਨੂੰ ਉਹ ਮਹਿਸੂਸ ਹੋਣਾ ਉੱਥੇ ਆ ਕੇ ਕਿ ਕਿਸ ਤਰ੍ਹਾਂ ਦੀ ਐਨਰਜੀ ਨਾਲ ਇਹ ਸੰਸਥਾ ਸ਼ੁਰੂ ਹੋਈ ਆ ਅਤੇ ਚੱਲ ਰਹੀ ਆ। ਮੈਨੂੰ ਲੱਗਦਾ ਸਮੇਂ ਸਮੇਂ 'ਤੇ ਨਾ ਇਹਨਾਂ ਦਾ ਫਿਕਰ ਵੀ ਡੈਡੀ ਹੁਣਾਂ ਦਾ ਇਹੀ ਰਹਿੰਦਾ ਸੀ ਕਿ ਬੱਚਿਆਂ ਨਾਲ ਇੱਦਾਂ ਦੀਆਂ ਸ਼ਖਸੀਅਤਾਂ ਨੂੰ ਕਿਵੇਂ ਜਲਦੀ ਤੋਂ ਜਲਦੀ ਮਿਲਾਇਆ ਜਾਵੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕੁਛ ਕੀਤਾ
0: ਕੁਛ ਵਧੀਆ। ਜਿਵੇਂ
1: ਪਿੱਛੇ ਜੇ ਹੁਣ UPSC ਕਲੀਅਰ ਕੀਤਾ ਪੰਜਾਬ ਦੀਆਂ 2 ਕੁੜੀਆਂ ਨੇ, ਬਹੁਤ ਯੰਗ ਕੁੜੀਆਂ ਨੇ, 24-25 ਸਾਲ ਉਮਰ ਹੈ ਉਹ। ਡੈਡੀ ਅੱਜ 4 August ਆਈ, ਅੱਜ 2 ਮਹੀਨੇ ਹੋ ਗਏ ਡੈਡੀ ਨੂੰ ਗਿਆ ਨੂੰ, ਅੱਜ ਦੇ ਦਿਨ ਦੀ ਗੱਲ ਘਟਨਾ ਹੈ। ਮੈਨੂੰ ਤੁਸੀਂ ਐਂ ਲਾ ਲਓ ਵੀ ਜੇ 4 June ਦੀ ਇਹ ਘਟਨਾ, ਸਿਰਫ ਉਦੋਂ 4-5 ਦਿਨ ਪਹਿਲਾਂ ਉਹ ਕੁੜੀਆਂ ਸੰਸਥਾ 'ਚ ਆਈਆਂ ਸੀਗੀਆਂ, ਉਹਨਾਂ ਕੁੜੀਆਂ ਨੂੰ ਮਿਲਾਉਣਾ ਬੱਚਿਆਂ ਨਾਲ, IAS ਆਫਿਸਰ ਕੋਈ ਆਇਆ, ਕੋਈ ਰੋਪੜ ਡਿਸਟ੍ਰਿਕਟ ਦਾ ਚੰਗਾ STM ਹੈ, ਕੋਈ ਚੰਗਾ IAS ਅਧਿਕਾਰੀ, IPS ਅਧਿਕਾਰੀ ਹੈ, ਕਿਸੇ ਨੂੰ ਕਿੱਥੋਂ ਲੈ ਕੇ ਆਉਣਾ ਬੱਚਿਆਂ ਤੱਕ ਮਿਲਾਉਣ ਲਈ, ਹਨਾ। ਕੋਈ ਮਤਲਬ ਈਵਨ ਆਰਟਿਸਟ ਜਿੰਨੇ ਵੀ ਆਪਣੇ ਹੋ ਗਏ ਚੰਗੇ ਆਰਟਿਸਟ ਜਿਨ੍ਹਾਂ ਦੀ ਸਮਝ ਦਾ ਦਾਇਰਾ ਉਦਾਂ ਦਾ ਹੈ, ਜਿਹੜੇ ਬੱਚਿਆਂ ਨਾਲ ਗੱਲ ਕਰ ਸਕਦੇ ਆ, ਸਮਝਾ ਸਕਦੇ ਆ, ਰਾਹ ਦੱਸ ਸਕਦੇ ਆ, ਜਿੰਨੇ ਵੀ ਤੁਸੀਂ ਨਾਲ ਲੈ ਲਓ ਸਾਰੇ ਸੰਸਥਾ ਦੇ ਵਿੱਚ ਪਹੁੰਚੇ ਹੋਏ ਆ। ਅਤੇ ਹੁਣ ਵੀ ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਵੱਧ ਤੋਂ ਵੱਧ ਇੱਦਾਂ ਦੇ ਲੋਕ ਜਿਹੜੇ ਲਾਈਕ ਮਾਈਂਡਡ ਹੋਣ, ਜਿਹੜੇ ਬੱਚਿਆਂ ਦੇ ਅੰਦਰ ਕੋਈ ਇੱਦਾਂ ਦੀ ਭਾਵਨਾ ਜਗਾ ਸਕਣ ਕਿ ਫਿਊਚਰ 'ਚ ਜ਼ਿੰਦਗੀ ਕਿੰਨੀ ਸੋਹਣੀ ਹੋ ਸਕਦੀ ਹੈ ਜੇ ਤੁਸੀਂ ਪੜ੍ਹਾਈ 'ਤੇ ਧਿਆਨ ਦੇ ਦਿਓ।
0: ਬਿਲਕੁਲ, ਇਹ ਵਧੀਆ ਲੱਗ ਰਿਹਾ ਸੁਣ ਕੇ ਵੀ ਸਾਡੇ ਕੋਲ ਇੱਦਾਂ ਦੇ ਵੀ ਸਕੂਲ ਹੈਗੇ ਨੇ, ਅਤੇ ਸਾਡੇ ਪੰਜਾਬ 'ਚ ਹੀ ਨੇ ਅਤੇ ਸਾਨੂੰ ਨਹੀਂ ਪਤਾ।
1: ਬਿਲਕੁਲ,
0: ਕਿਉਂਕਿ ਉੱਥੇ ਆਪਾਂ ਬਹੁਤ ਸਾਰਾ ਪ੍ਰਚਾਰ ਜਿਹੜਾ ਇਹੋ ਹੀ ਸੁਣਦੇ ਹਾਂ ਵੀ ਇੱਥੇ ਫੀਸ ਵਾਹਵਾ ਜ਼ਿਆਦੀ ਆ, ਇੱਥੇ ਬੜਾ ਸੋਹਣੀ ਡਰੈੱਸ ਪਾ ਕੇ ਸੱਦੇ, ਇਹਨਾਂ ਨੇ ਬੱਸਾਂ ਲਾਈਆਂ ਨੇ, ਇਹਨਾਂ ਦੀ ਬ੍ਰਾਂਚਾਂ ਬੜੀਆਂ ਨੇ, ਅਤੇ ਇਸ ਕਰਕੇ ਬਹੁਤ ਵਧੀਆ ਨੇ, ਅਤੇ ਆਪਾਂ ਇੱਥੇ ਹੀ ਨਿਆਣੇ ਪੜ੍ਹਾਉਣੇ। ਸੋ ਇੱਦਾਂ ਦਾ ਇੱਕ ਵਿਚਾਰ ਚੱਲਦਾ ਰਹਿੰਦਾ ਵਾ ਆਪਣੇ ਮਨਾਂ ਦੇ ਵਿੱਚ। ਥੋੜ੍ਹਾ ਜਿਹਾ ਫਿਰ ਆਪਾਂ ਪਿੱਛੇ ਜਾਂਦੇ ਹਾਂ, ਸ਼ੁਰੂਆਤ ਹੋ ਗਈ ਸਕੂਲ ਦੀ, ਜ਼ਮੀਨ ਮਿਲ ਗਈ, ਫਿਰ ਉੱਥੇ ਤਾਂ ਕੰਮ ਖਤਮ ਨਹੀਂ ਹੋ ਜਾਂਦਾ?
1: ਨਹੀਂ ਨਹੀਂ, ਜ਼ਮੀਨ ਜਦੋਂ ਮਿਲੀ ਹੈ ਨਾ ਜੀ, ਉਦੋਂ ਬਾਅਦ ਤਾਂ ਸਗੋਂ ਇਹਦਾ ਇਨਫਰਾਸਟ੍ਰਕਚਰ ਦੇ ਮਸਲੇ ਆ ਗਏ ਕਿ ਹੁਣ ਇੱਥੇ ਸਕੂਲ ਪਾਉਣਾ, ਬਿਲਡਿੰਗਾਂ ਪਾਉਣੀਆਂ, ਫਿਰ ਅਗੇਨ ਉਹਦੇ ਲਈ ਪੈਸਾ ਚਾਹੀਦਾ। ਪੈਸਾ ਚਾਹੀਦਾ ਕਿਵੇਂ? ਹੁਣ ਜੇ ਤਾਂ ਆਪਣੇ ਕੋਲ ਧਨ ਕਬੇਰ ਹੋਈਏ, ਜਿਵੇਂ ਆਪਾਂ ਮੰਨ ਲਓ ਫਰਜ਼ ਦੇ ਤੌਰ 'ਤੇ ਆਪਾਂ ਅਡਾਨੀ ਅੰਬਾਨੀ ਹੀ ਹੋਈਏ ਜਾਂ ਟਾਟੇ ਬਿਰਲੇ ਹੋਈਏ, ਫਿਰ ਤਾਂ ਕਹਿ ਦਿੰਦੇ ਵੀ ਆਹ ਚੱਕ ਕੇ ਇੱਧਰ ਪੈਸੇ ਲਾਉਣੇ ਆਪਾਂ। ਆਪਣੇ ਕੋਲ ਤਾਂ ਕੋਈ ਜਾਇਦਾਦ ਸੰਪੱਤੀ ਉੱਦਾਂ ਦੀ ਹੈ ਨਹੀਂ ਸੀ,
0: ਸਿਰਫ ਇੱਕ ਵਿਜ਼ਨ
1: ਵਿਜ਼ਨ ਸੀਗਾ ਕਿ ਇੱਦਾਂ ਦਾ ਕੁਛ ਕਰਨਾ ਚਾਹੁੰਦੇ ਹਾਂ। ਫਿਰ ਉੱਦਾਂ ਦੇ ਲੋਕਾਂ ਨਾਲ ਘੇਰਾ ਵੱਡਾ ਹੋਇਆ, ਵਿਸ਼ਾਲ ਹੋਇਆ, ਲੋਕ ਆਏ ਜੁੜੇ, ਕਿਸੇ ਨੇ 5 lakh ਦੀ ਮਦਦ ਕੀਤੀ, ਕਿਸੇ ਨੇ 1300 ਬੋਰੀਆਂ ਸਟਾਤੀਆਂ, ਕਿਸੇ ਮਿਸਤਰੀ ਨਾਲ ਵੀ ਆਧਾਰ ਕੀਤੇ ਵੀ ਬਾਈ ਤੂੰ ਲੈਂਟਰ ਪਾ ਦੇ ਇੱਥੇ ਆਪਾਂ ਸਕੂਲ ਪਾਉਣਾ, ਹੈ ਨਾ। ਮਤਲਬ ਹਰ ਬੰਦੇ ਨੇ ਉਸ ਉਹ ਇੱਦਾਂ ਦਾ ਕਾਫਲਾ ਜੁੜਦਾ ਗਿਆ ਜਿਹੜਾ ਨੇ ਉਸ ਸਮੇਂ ਡੈਡੀ ਦੀ ਸੋਚ ਨੂੰ ਸਮਝ ਕੇ ਆਪਣੀ ਜਿੰਨੀ ਵੀ ਕੋਈ ਵਿੱਤ ਮੁਤਾਬਕ ਹੈਲਪ ਕਰ ਸਕਦਾ, ਕੋਈ 10 rupees 'ਚੋਂ 50 paise ਵੀ ਦੇ ਸਕਦਾ ਉਹਦੇ ਵੀ ਧੰਨਵਾਦ। ਮਤਲਬ ਉੱਥੇ ਲਿਖਿਆ ਕੰਧ 'ਤੇ ਇਹ ਹੋਇਆ ਆਪਣੇ ਸਕੂਲ 'ਚ ਜਦੋਂ ਤੁਸੀਂ ਐਂਟਰ ਹੋਵੋਗੇ ਕਿ ਇਹਨਾਂ ਲੋਕਾਂ ਨੇ ਸਾਨੂੰ ਖਰੀਦ ਹੀ ਲਿਆ ਵੀ ਸਾਨੂੰ ਸਾਡੇ 'ਤੇ ਉਸ ਵੇਲੇ ਐਡਾ ਅਹਿਸਾਨ ਕੀਤਾ।
0: ਮੇਰੇ ਖਿਆਲ ਨਾਲ ਉਹ ਪੈਸੇ ਸਾਰੇ ਜਿਹੜੇ ਸੰਸਥਾ ਨੇ ਬਾਅਦ ਚ ਰਿਟਰਨ ਵੀ ਕੀਤੇ,
1: ਰਿਟਰਨੇਬਲ ਅਮਾਊਂਟ ਸੀਗੇ ਉਹ ਦਿੱਤੇ, ਹਾਂਜੀ। ਪਰ ਉਸ ਵੇਲੇ ਤਾਂ ਰਿਟਰਨੇਬਲ ਅਮਾਊਂਟ ਵੀ ਮਿਲਣੀ,
0: ਉਸ ਸਮੇਂ ਕਿਸੇ ਦਾ ਭਰੋਸਾ ਕਰਨਾ ਤੁਹਾਡੇ ਤੇ,
1: ਅਸਲ 'ਚ ਗੱਲ ਇਹ ਸੀ ਉਹ ਕਿਰਦਾਰ ਨੂੰ ਜਾਣ ਕੇ ਹੀ ਕੋਈ ਬੰਦਾ 1 rupees ਦਿੰਦਾ, ਨਹੀਂ ਤਾਂ ਨਹੀਂ ਹੋ ਸਕਦਾ ਪੋਸੀਬਲ।
0: ਮੇਰੇ ਖਿਆਲ ਨਾਲ ਜ਼ਿੰਦਗੀ 'ਚ ਇਹੋ ਹੀ ਚੀਜ਼ਾਂ ਨੇ ਜਿਹੜੀਆਂ ਅੱਗੇ ਆਪਾਂ ਇੱਕ ਦਿਨ ਰੇਡੀਓ 'ਤੇ ਗੱਲ ਕਰਦੇ ਹਾਂ ਵੀ ਤੁਹਾਡੀ ਕਮਾਈ ਤੁਸੀਂ ਜੇ ਕਿਸੇ ਦਾ ਵਿਸ਼ਵਾਸ ਯਕੀਨ ਕਿਸੇ ਦਾ ਇੱਦਾਂ ਦਾ ਰੁਤਬਾ ਤੁਸੀਂ ਕਮਾ ਲਿਆ ਅਤੇ ਫਿਰ ਕੋਈ ਤੁਹਾਡੇ 'ਤੇ ਭਰੋਸਾ ਕਰਕੇ ਤੁਹਾਨੂੰ ਦੇ ਵੀ ਦਿੰਦਾ ਪਿਆ ਹੈ।
1: ਓਕੇ, ਤੁਹਾਡੀ ਗੱਲ ਦੀ ਐਕਸਟੈਂਸ਼ਨ ਹੈ, ਕਿਸੇ ਨੇ ਲਿਖਿਆ ਕਿ ਮੈਂ ਸਰਦਾਰ ਸਵਰਨ ਸਿੰਘ ਭੰਗੂ ਨੂੰ ਜਿਉਂਦੇ ਜੀ ਨਹੀਂ ਮਿਲ ਸਕਿਆ, ਮੈਂ ਮਿਲ ਹੀ ਨਹੀਂ ਸਕਿਆ, ਪਰ ਕਹਿੰਦਾ ਮੈਨੂੰ ਇਹ ਸਮਝ ਆਉਂਦਾ ਵੀ ਉਹ ਬੰਦੇ ਸਿਰਫ ਆਪਣਾ ਕਾਰਜ ਕਰਨ 'ਚ ਹੀ ਲੱਗੇ ਰਹੇ, ਉਹਨਾਂ ਨੇ ਕਦੇ ਆਪਣੇ ਆਪ ਨੂੰ ਮੂਹਰੇ ਖਿੱਚ ਕੇ ਤਾਂ ਲਿਆਉਂਦਾ ਹੀ ਨਹੀਂ ਵੀ ਮੈਨੂੰ ਵੀ ਮਿਲੋ, ਮੈਂ ਵੀ ਇੱਦਾਂ ਦਾ ਬੰਦਾ ਹਾਂ ਸਪੈਸ਼ਲ, ਆਪਣੇ ਆਪ ਨੂੰ ਕਦੇ ਮੂਹਰੇ ਤਾਂ ਰੱਖਿਆ ਹੀ ਨਹੀਂ। ਕਿਸੇ ਨੇ ਕਿਹਾ ਵੀ ਤੇਰੇ ਮਦਰ ਨੂੰ ਤਾਂ ਲੋਕ ਜਾਣਦੇ ਆ, ਫਿਲਮਾਂ 'ਚ ਨੇ, ਨਾਟਕ ਕੀਤੇ ਨੇ, ਇੱਕ ਉਹਨਾਂ ਦਾ ਆਪਣਾ ਇਤਿਹਾਸ ਹੈ, ਹਨਾ, ਚਿਹਰਾ ਹੁਣ ਤਾਂ ਦੇਸ਼ ਦੁਨੀਆ ਨੇ ਦੇਖ ਲਿਆ
0: ਸਾਰਿਆਂ ਨੂੰ ਪਤਾ।
1: ਤੇ ਵੀ ਪਰ ਤੇਰੇ ਡੈਡੀ ਨੂੰ ਲੋਕ ਇੰਨਾ ਨਹੀਂ ਸੀ ਜਾਣਦੇ, ਇਲਾਕਾ ਜਾਣਦਾ ਸੀ, ਪਰ ਜਦੋਂ ਉਹ ਚਲੇ ਗਏ, ਜਦੋਂ ਉਹ ਫਿਜ਼ੀਕਲੀ ਸਾਡੇ ਕੋਲੋਂ ਚਲੇ ਗਏ, ਹੁਣ ਉਹਨਾਂ ਨੂੰ ਵਿਸ਼ਵ ਦੁਨੀਆ ਗਲੋਬਲੀ ਲੋਕ ਇੰਨਾ ਜਾਣਦੇ ਆ, ਮੈਨੂੰ ਇੰਨੇ ਅਨਨੋਨ ਬੰਦਿਆਂ ਦੇ ਮੈਸੇਜ ਫੋਨ ਆਉਂਦੇ ਆ ਕਿ ਅਸੀਂ ਜਾਣਦੇ ਨਹੀਂ ਸੀ ਤੇਰੇ ਡੈਡੀ ਨੂੰ।
0: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674, ਮਿਲਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ, ਕਾਲ 03908-6655 ਔਰ ਵਿਜ਼ਿਟ tireforce.com.au।
4: ਤੇ ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦਾ ਹੈ, ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
5: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
4: ਜਦੋਂ ਇਹ ਜੋਕਰ ਤਖਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ ਹੈ।
5: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
6: ਸਮਿਥਸ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
7: ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
9: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
7: ਫਿਰ ਲਵਾਈਏ ਕਿੱਥੋਂ?
9: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
7: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ब्रोकर्स अपनी इंश्योरेंस से हर लोड ले। याद रखो बस अमरिंदर गिद्दा, कॉल 0491-999-555। गिद्दा इंश्योरेंस, शर्ता लागू।
1: इश्क कदे धर्म जात जां सरहदां वेख के नहीं हुंदा।
2: चढ़दे पंजाब बार्डर कबूतर नहीं टप सकदा, तू किस तरह टापा है।
1: अते एक बार इश्क हो जावे ता आशिक माशूक लई हर हद टप सकदे ने।
3: बागी ते आशिक हदां सरहदां टप ही आउंदे ने।
1: इसे तरह दे जुनून भरे इश्क दी कहानी है इश्कनामा।
4: रांझे दित्ते 12 साल ते मैं दित्ती आ जिंदगी।
1: अरविंदर सिंह खैरा दी डायरेक्शन अते जय रंधावा अते शहनाज गिल दी जोड़ी दी कमाल दी केमिस्ट्री वेखो सिनेमा दे वड्डे पर्दे ते 24 जुलाई नू। फिल्म इश्कनामा।
0: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों। याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
5: अटेंशन ट्रैवलर्स, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
0: होम्स अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उन्हां दे सुपनियां दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते
6: 0433-280-252। रेडीमेड गोल्ड डायमंड ते सिल्वर ज्वेलरी दे नाल नाल आपा बनवा सकते हां कस्टमाइज्ड ज्वेलरी भी। तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डेंडीनोंग। फॉर मोर इन्फो कॉल 0499-2545-45 ते।
7: वाकई बहुत घट लोग जिन्हां नूं बहुतियां नूं जाण तों बाद ही पता लगा, जे जाणदे वी तां मैं कहूंगा वी थोड़ा जिहा साडे वर्गे जाणदे ही। बाकी हुण बहुता जिहड़ा वा उह जिद्दां जिद्दां लोकां च इत्थे वी विचरीदा ते हर दिन कुछ ना कुछ नवां सुण नूं मिलदा। मैं इत्थे अपने स्रोतियां नूं दस देवां क्योंकि आपां बहुत पुराणा एक दूसरे नूं जाणदे ते बड़ियां गल्लां आपां शायद इस करके विच्चों हो सकदा है कि नवें सुणन वालियां दे लई आपां स्किप जां तेज़ करी जांदे होईए कि चलो आ तो सारे जानते ही है, पर नाल दी नाल जिथे मैं रिलाइज़ करदा कि जिहड़े नवें ने उन्हां नूं दस दईए, मैडम गुरप्रीत भंगू पंजाबी सिनेमे दा एक वड्डा नाँ, पंजाबी दा ही नहीं आपां बॉलीवुड च वी वेख्या उन्हां नूं, बड़ियां सोहणियां फिल्मां उन्हां ने कीतियां। उह इन्हां दे मदर ने, बागी भंगू दे मदर ने। तो एक चीज़ जिहड़ी मैं होर विच एड ऑन करदा अपने स्रोतियां दे लई कि सरदार सवर्ण सिंह भंगू जिन्हां दे बारे आपां अज गल कर रहे हैं, मेरे मन च भी एक समय यह सवाल आया ही ते तुहाडे भी सुनने वाले वेखण वाले दे आ सकदा कि सरकार ने नहीं कोई मदद की, कोई होर किसी किस्म का कोई वड्डी कंपनी ने आ के मदद की होवे इस दे विच। ते उन्हां दा जवाब यह सी, उन्हां दा विजन यह सी कि सरकार की मदद नहीं लैनी, जे राजनीति विच आ गई तो फिर ये प्रोजैक्ट वो नहीं रहना जो सोचा, फिर उन्हां दे हिसाब दे नाल कई बारी चलाउणा पैंदा। सो ऐसे एक विजन दी, ऐसे एक दूर अंदेशी इंसान दी आपां गल कर रहे हैं। मुख दी गल ये कि इस संस्था दे विच किसी भी सरकारी मदद दे लई वेलकम किया ही नहीं जाता। बाकी तुसीं जे कुछ भंगू साहब एड ऑन करना चाहो तो।
8: बिल्कुल जी, इदां दी कोई सहायता सरकार वल्लों ना तां आई है, ना ही आपां कदे लई है, ना ही अप्रोच कीता। सो मेन गल यह सी कि यह संस्था लोगों लिए उन्हां समाज के उस वर्ग में ही असल च इन्हों सुपना ही कह लो खोलण दा यह सी ना कि जदों भी आपां वीरे कोई नवां बिजनेस करन दी गल करदे हां जां कोई स्कूल खोलना है किसी ने जां किसी ने कोई कार वाश खोलना है जां आपां लोकेशन देखदे हां, आपां कहिंदे हां मैट्रो सिटी वल नूं जाया जावे। मैं जिथे बैठा जे मैं अज दी डेट च कोई स्कूल खोलना उत्थे पंजाब च रह के मैं कहूं यार खरड दे नेड़े होईए, मोहाली दे नेड़े होईए, चंडीगढ़ दे नेड़े,
7: किवें लोकां लई आउणा जाणा सौखा।
8: इन्हां ने तां ही इतना बिच नूं चले गए, इतना पिंड च चले गए, वह पिंड च चले गए जिथे कोई साइंस एजुकेशन का नाम लैके हैरान। इन्हां दा विजन ही यह सीगा ਕਿ ਬੱਚੇ ਜਿਹੜੇ ਜਿਨ੍ਹਾਂ 'ਚ ਇੰਨਾ ਕੈਲੀਬਰ ਆ, ਜਿਹੜੇ ਬੱਚੇ ਪਤਾ ਹੀ ਨਹੀਂ ਕੀ ਬਣ ਸਕਦੇ ਆ, ਜਿਹੜੇ ਬੱਚੇ ਹੁਣ ਤੁਸੀਂ, ਮੈਂ ਹੁਣ ਐਤਕੇ ਆਪਣੇ ਘਰ ਸੋਗ ਦੇ ਵਿੱਚ ਲੋਕ ਆਏ, ਕੋਈ ਕਹਿੰਦਾ ਮੈਂ ਅੰਮ੍ਰਿਤਸਰ ਦੇ ਵਿੱਚ ਐਜ਼ ਏ ਡਾਕਟਰ ਸੇਵਾ ਨਿਭਾ ਰਿਹਾ ਜੀ, ਮੇਰੇ ਡੈਡ ਤੁਹਾਡੇ ਡੈਡ ਕੋਲ ਆਏ ਸੀ ਕਦੇ, ਇਹ ਕਹਿਣ ਵੀ ਮੇਰੇ ਬੱਚੇ ਨੇ ਪਲੱਸ ਟੂ ਤੋਂ ਬਾਅਦ ਕੀ ਕਰਨ ਜੀ, ਪੈਸੇ ਹੈ ਨਹੀਂ, ਅਤੇ ਤੁਹਾਡੇ ਡੈਡ ਨੇ ਪਤਾ ਨਹੀਂ ਕਿਵੇਂ ਅਰੇਂਜ ਕੀਤਾ, ਇਹ ਬੱਚਾ ਅੱਜ ਡਾਕਟਰ ਆ। ਮੋਰਿੰਡਾ ਸ਼ਹਿਰ ਆ ਜੀ ਆਪਣੇ ਨੇੜੇ, ਜਮੀਂ ਛੋਟੀ ਜਿਹੀ ਇਗਜ਼ਾਮਪਲ ਆ, ਮੋਰਿੰਡਾ ਸ਼ਹਿਰ ਆ, ਉੱਥੇ ਦਸਵੀਂ ਜਮਾਤ 'ਚ ਇੱਕ ਮੂੰਗਫਲੀ ਦੀ ਰੇਹੜੀ ਲਾਉਣ ਵਾਲੇ ਬੰਦੇ ਦੇ ਬੱਚੇ ਨੇ ਦਸਵੀਂ 'ਚੋਂ 85-90% ਨੰਬਰ ਲੈ ਲਏ। ਉਹਦੇ ਤੱਕ ਅਪਰੋਚ ਕੀਤੀ ਜੀ ਮੇਰੇ ਡੈਡੀ ਨੇ, ਘਰੋਂ ਘਰ ਚਲੇ ਜਾਂਦੇ ਸੀ, ਕੋਈ ਸੰਗ ਸ਼ਰਮ ਹੈ ਹੀ ਨਹੀਂ ਸੀ ਉੱਦਾਂ ਦੀ ਵੀ ਮੈਂ ਜਾਊਂਗਾ ਮੈਂ ਕੁਛ ਹੈਗਾ ਨਾ, ਜਿੱਦਾਂ ਦੇ ਇਹ ਲੋਕ ਹੁੰਦੇ ਨੇ ਅਸਲ 'ਚ। ਮੈਂ ਨਾ ਜੇ ਟੋਟੈਲਿਟੀ 'ਚ ਕਰਾਂ ਵੀ ਇਹ ਕਿਵੇਂ ਕਿੱਦਾਂ ਵਿਜ਼ਨਰੀ ਲੋਕ ਕਿਵੇਂ ਹੁੰਦੇ ਆ, ਜਦੋਂ ਤੱਕ ਅਪਰੋਚ ਕੀਤੀ ਉਹ ਕਹਿੰਦਾ ਵੀ ਤੂੰ ਦਸਵੀਂ ਤੋਂ ਬਾਅਦ ਬੇਟਾ ਕੀ ਕਰਨਾ, ਜਾਂ ਉਹਨੂੰ ਪੁੱਛਿਆ ਰੇਹੜੀ ਵਾਲੇ ਨੂੰ ਵੀ ਤੇਰੇ ਮੁੰਡੇ ਬਾਰੇ ਤੇਰੇ ਕੀ ਵਿਚਾਰ ਨੇ, ਉਹਨੂੰ ਤਾਂ ਕੁਛ ਪਤਾ ਨਹੀਂ, ਉਹ ਕਹਿੰਦਾ ਇਹਨੂੰ ਪੁੱਛ ਲਓ, ਉਹ ਕਹਿੰਦਾ ਤੂੰ ਕਹਿੰਦਾ, ਉਹ ਕਹਿੰਦਾ ਮੈਂ ਇੰਜੀਨੀਅਰਿੰਗ ਕਰਨੀ ਆ, ਜੇ ਕਹਿੰਦਾ ਇੰਜੀਨੀਅਰਿੰਗ ਕਰਨੀ ਆ ਮੂੰਗਫਲੀ ਦੀ ਰੇਹੜੀ ਨੇ, ਤਾਂ ਇੰਜੀਨੀਅਰਿੰਗ ਤੈਨੂੰ ਕਰਾਉਣੀ ਨਹੀਂ, ਵੀ ਤੇਰਾ ਵਿਜ਼ਨ ਕੀ ਆ 11ਵੀਂ 12ਵੀਂ ਉਹ ਤੋਂ ਅੱਗੇ। ਉਹ ਕਹਿੰਦਾ ਅੰਕਲ ਇਹ ਤਾਂ ਮੈਨੂੰ ਪਤਾ ਨਹੀਂ। ਉਹ ਕਹਿੰਦੇ ਚਲੋ ਕੋਈ ਗੱਲ ਨਹੀਂ, ਆਹ ਆਪਣੀ ਸੰਸਥਾ, ਜੇ ਤੇਰਾ ਮਨ ਮੰਨਿਆ ਤਾਂ ਤੁਸੀਂ ਅੰਕਲ 11ਵੀਂ 12ਵੀਂ 'ਚ ਵੀਰ ਜੀ ਉਹ ਬੱਚਾ ਆਪਣੀ ਸੰਸਥਾ ਦੇ ਵਿੱਚ ਰਿਹਾ,
7: ਓਕੇ
8: ਪੜ੍ਹਿਆ ਜੀ ਉੱਥੇ, ਇਸ ਟਾਈਮ ਉਹ ਬੱਚਾ USA ਦੇ ਵਿੱਚ ਇੰਜੀਨੀਅਰ ਹੈ।
7: ਵਾਹ,
8: ਇਸ ਟਾਈਮ ਉਹ ਬੱਚਾ, ਮੈਂ ਉਹਦਾ ਨਾਮ ਪ੍ਰੋਪਰ ਜਾਣਦਾ ਨਹੀਂ, ਮੈਨੂੰ ਯਾਦ ਨਹੀਂ, ਪਰ ਉਹਦੀ ਵੇਰਵਾ ਸਾਰਾ ਸੰਸਥਾ 'ਚ ਹੈਗਾ। ਸੋ ਕਿਵੇਂ ਕਿਸਮਤਾਂ ਬਦਲ ਸਕਦੀਆਂ ਨੇ ਕਿਸੇ ਵਿਜ਼ਨ ਦੇ ਪਿੱਛੇ ਲੱਗ ਕੇ।
7: ਇੱਥੇ ਆਸਟ੍ਰੇਲੀਆ 'ਚ ਵੀ ਬਹੁਤ ਨੇ ਮੁੰਡੇ ਜਿਹੜੇ ਤੁਹਾਡੀ ਸੰਸਥਾ 'ਚੋਂ ਪੜ੍ਹੇ ਆ।
8: ਆਸਟ੍ਰੇਲੀਆ 'ਚ ਬਹੁਤ ਨੇ ਜੀ ਕੁੜੀਆਂ, ਮੁੰਡੇ ਬਹੁਤ ਨੇ, ਨਿਊਜ਼ੀਲੈਂਡ ਬਹੁਤ ਨੇ। ਖਾਸ ਤੌਰ 'ਤੇ ਮੈਂ ਜ਼ਿਕਰ ਕਰਨਾ ਚਾਹੁੰਦਾ ਕਿਉਂਕਿ ਮੈਂ ਉਹਨਾਂ ਬੱਚਿਆਂ 'ਚ ਸ਼ਾਮਿਲ ਸੀ, ਮੈਂ 7ਵੀਂ ਤੋਂ 12ਵੀਂ ਇਸੇ ਸੰਸਥਾ 'ਚ ਪੜ੍ਹਿਆ। ਇੱਕ ਹੁੰਦੀ ਕਿਸੇ ਦੀ ਸੁਣੀ ਸੁਣਾਈ ਗੱਲ, ਇੱਕ ਹੁੰਦੀ ਵਿੱਚ ਰਹੇ। ਅਸੀਂ ਤਾਂ ਇੱਟਾਂ ਆਪ ਵੀ, ਯਾਨੀ ਕਿ ਐਤਵਾਰ ਨੂੰ ਜਦੋਂ ਸਾਨੂੰ ਉਹਨਾਂ ਨੂੰ ਲੱਗਦਾ ਸੀ ਨਾ ਵੀ ਜਵਾਨੀ ਇਹਨਾਂ ਦੇ ਜ਼ਿਆਦਾ ਉਹ ਹੋ ਰਹੀ ਹੈ, ਵੀ ਐਂ ਕਰੋ ਵੀ ਇੱਟਾਂ ਆਈਆਂ ਹੋਈਆਂ, ਇੱਟਾਂ ਚੱਕ ਕੇ ਇੱਧਰੋਂ ਉੱਧਰ ਕਰ ਦਿਓ, ਅਸੀਂ ਉਹ ਵੀ ਕਰ ਦੇਣੀ, ਵੀ ਕਹਿਣਾ ਹੁਣ ਸਰ ਅਗਲੀ ਕੀ ਕਰੀਏ, ਹੁਣ ਕਹਿੰਦੇ ਉੱਥੋਂ ਚੱਕ ਕੇ ਫਿਰ ਪਿੱਛੇ ਕਰ ਦਿਓ। ਸੋ ਸਾਨੂੰ ਉਹਨਾਂ ਨੇ, ਅਸੀਂ ਵਾਲੀਬਾਲ ਖੇਡੀ ਜਾਂਦੇ ਸੀ ਸਾਰਾ ਸਾਰਾ, ਹੈ ਨਾ, ਅਸੀਂ ਉਹ 13-14 ਬੱਚਿਆਂ ਦੇ ਵਿੱਚੋਂ ਹੋਸਟਲ ਵਾਲੇ ਜਿਹੜੇ ਸੀਗੇ ਉਸ ਵੇਲੇ ਬੱਚੇ 8ਵੀਂ 9ਵੀਂ 10ਵੀਂ ਕਰਦੇ, ਉਹਨਾਂ 'ਚੋਂ ਲਗਭਗ 10 ਤੋਂ 11 ਬੱਚੇ ਇੱਥੇ ਹੋਵਾਂਗੇ।
7: ਅੱਛਾ, ਇੱਥੇ ਹੀ ਹੋ।
8: ਹਾਂ, 5-6 ਤਾਂ ਮੈਲਬਨ 'ਚ ਹੀ ਨੇ।
7: ਓਕੇ,
8: ਹਾਂਜੀ, ਤੇ ਕੋਈ ਪਰਥ 'ਚ ਹੈ, ਕੋਈ ਸਿਡਨੀ ਹੈ। ਸੋ ਇੱਦਾਂ ਹੀ ਨਿਊਜ਼ੀਲੈਂਡ, ਇੱਦਾਂ ਹੀ ਕੈਨੇਡਾ, ਹੁਣ ਤਾਂ ਸਾਰੀ ਦੁਨੀਆ 'ਚ ਹੀ ਫੈਲੇ ਹੋਏ ਆ ਬੱਚੇ ਆਪਣੀ ਸੰਸਥਾ ਦੇ।
7: ਟਾਈਮ ਹੋ ਗਿਆ ਹੁਣ ਕਾ?
8: ਹਾਂਜੀ, ਸਮਾਂ ਹੋ ਗਿਆ ਹੁਣ ਤਾਂ ਸਾਡੇ ਪਾਸ ਆਊਟ ਹੋਣ ਤੋਂ ਬਾਅਦ। ਕੋਈ ਕਹਿੰਦਾ ਮੈਂ ਦੁਬਈ 'ਚੋਂ, ਮੈਂ 2017 'ਚ ਪਾਸ ਆਊਟ ਹੋਇਆ ਜੀ, ਕੋਈ UAE 'ਚ ਕਿੱਥੋਂ ਆ, ਮੈਨੂੰ ਬਹੁਤ ਮੈਸੇਜ ਆਇਆ ਜੀ। ਹੁਣ ਮੈਂ ਰੀਲ ਪਾਈ ਸੀ ਇੱਕ, ਵੀ ਸੰਸਥਾ ਨਾਲ ਜੁੜੀਏ, ਹੁਣ ਆਪਾਂ ਸਮਾਂ ਆ ਗਿਆ, ਮੈਨੂੰ ਅਨਨੋਨ ਜਿਹੜੇ ਮੈਨੂੰ ਜਾਣਦੇ ਸੀ ਪਰ ਮੈਂ ਨਹੀਂ ਸੀ ਜਾਣਦਾ, ਹੁਣ ਉਹਨਾਂ ਦੇ ਮੈਨੂੰ ਪਰਸਨਲ ਮੈਸੇਜ ਆਉਂਦੇ ਨੇ ਕਿ ਸਾਨੂੰ ਪਲੀਜ਼ ਐਡ ਕਰੋ ਗਰੁੱਪ ਦੇ ਵਿੱਚ, ਸਾਨੂੰ ਦੱਸੋ ਅਸੀਂ ਕੀ ਕਰ ਸਕਦੇ ਹਾਂ ਸੰਸਥਾ, ਕਿਉਂਕਿ ਜਾਣਦੇ ਨੇ, ਉਹ ਪੜ੍ਹੇ ਨੇ।
7: ਸੋ ਹੁਣ ਸੰਸਥਾ ਵੀ ਤੁਸੀਂ ਦੱਸ ਰਹੇ ਕਿ 2 ਬਣਾ ਦਿੱਤੀਆਂ ਨੇ, SCPC ਵੀ
8: ਜੀ
7: ਨਾਲ ਆ ਗਈ ਆ।
8: ਜਿਹੜੀ ਸੰਸਥਾ ਦੀ ਆਪਾਂ ਗੱਲ ਕਰ ਰਹੇ
7: ਹਾਂ, ਮਾਫੀ ਚਾਹੁੰਦਾ, CBSE,
8: ਹਾਂਜੀ, ਜਿਹੜੀ ਸੰਸਥਾ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਹੈਗੀ RICC, ਇਹ ਹੈਗੀ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ। ਹੋਇਆ ਕੀ, ਦੂਜੀ ਸੰਸਥਾ, ਦੂਜਾ ਕੈਂਪਸ ਬਣਾਉਣ ਦੀ ਲੋੜ ਕੀ ਪਈ, 2016-17 ਦੇ ਵਿੱਚ ਇੱਕ ਖਬਰ ਆਉਂਦੀ ਆ ਮੀਡੀਆ ਦੇ ਵਿੱਚ ਕਿ ਜਿਹੜੇ ਬੱਚੇ ਹੁਣ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਆ ਆਪਣੀ ਫਿਊਚਰ ਵਿੱਦਿਆ ਲਈ, ਆਸਟ੍ਰੇਲੀਆ ਹੋ ਗਿਆ, ਕੈਨੇਡਾ ਹੋ ਗਿਆ, ਜਾਂ ਤਾਂ ਅੰਬੈਸੀਆਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪੜ੍ਹੇ ਬੱਚੇ ਜਿਹੜੇ ਪਲੱਸ ਟੂ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚੋਂ ਕੀਤੀ ਆ, ਉਹਨਾਂ ਨੂੰ ਵੀਜ਼ੇ ਨਹੀਂ ਮਿਲਣੇ। ਹੁਣ ਇਹੋ ਜਿਹੀਆਂ ਗੱਲਾਂ ਨਾ ਜਦੋਂ ਪਿੰਡਾਂ 'ਚ ਟਰੈਵਲ ਕਰਦੀਆਂ ਨੇ ਉਹ ਹੋਰ ਹੀ ਰੂਪ ਧਾਰਨ ਕਰ ਲੈਂਦੀਆਂ ਨੇ। ਆਪਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਲੀ ਸੰਸਥਾ ਦੇ ਵਿੱਚੋਂ ਦਾਖਲੇ ਡਰੋਪ ਆਊਟ ਹੋਣ ਲੱਗ ਗਏ। ਮਾਂ ਬਾਪ ਨੂੰ ਲੱਗਿਆ ਕਿ ਬੱਚਿਆਂ ਨੇ ਤਾਂ ਬਾਹਰ, ਰੁਝਾਨ ਤਾਂ ਬਾਹਰ ਦਾ ਸੀਗਾ ਕਿ ਜੇ ਇੱਥੋਂ ਪਲੱਸ ਟੂ ਕਰ ਲਈ, ਬੱਚੇ ਨੇ ਬਾਹਰ ਹੀ ਨਹੀਂ ਜਾਣਾ, ਇਹਨੂੰ ਵੀਜ਼ਾ ਹੀ ਨਹੀਂ ਲੱਗਣਾ। ਐਜੂਕੇਸ਼ਨ ਸਾਰੀ ਆਪ ਦਾ ਵੀਜ਼ੇ 'ਤੇ ਹੀ ਗਈ ਨਾ, ਵੀ ਪਲੱਸ ਟੂ ਕਰਨੀ ਆ ਦਾ ਵੀਜ਼ਾ, ਆਈਲੈਟਸ ਵੀਜ਼ਾ, ਇੰਗਲਿਸ਼ ਵੀਜ਼ਾ, ਉਹ ਵੀ ਕਿਵੇਂ ਹੋਊਗਾ ਪੋਸੀਬਲ। ਹੁਣ ਇਹ ਜਦੋਂ ਸੋਚ ਜਾਂ ਇਹ ਡਰ ਡੈਡੀ ਉਹਨਾਂ ਦੇ ਮਨ 'ਚ ਵੀ ਆਇਆ ਵੀ ਯਾਰ ਸਾਡਾ ਤਾਂ ਸੁਪਨਾ ਹੋਰ ਸੀ, ਅਸੀਂ ਤਾਂ ਐਜੂਕੇਸ਼ਨ ਦੇਣੀ ਚਾਹੁੰਦੇ ਹਾਂ ਬੱਚਿਆਂ ਨੂੰ, ਅਤੇ ਬੱਚੇ ਘੱਟ ਰਹੇ ਨੇ, ਮਾਂ ਬਾਪ ਸਮਝ ਨਹੀਂ ਰਹੇ, ਹਨੇਰੀ ਹੋਈ ਹੋਰ ਚੱਲ ਪਈ ਇੱਕ, ਉਹਨਾਂ ਦਿਨ ਉਹਨਾਂ ਸਾਲਾਂ ਦੇ ਵਿੱਚ ਪ੍ਰਵਾਸ ਹੋਇਆ ਵੀ ਬਹੁਤ ਆ। ਫਿਰ ਇਹਨਾਂ ਨੇ ਇਹ ਸੋਚਿਆ ਕਿ ਆਪਾਂ ਨੂੰ CBSE ਨਾਲ ਜੁੜਨਾ ਚਾਹੀਦਾ, ਤਾਂ ਇਹ ਬੱਚੇ ਟਿਕਣਗੇ, ਤਾਂ ਸੰਸਥਾ ਟਿਕੂਗੀ। ਹੁਣ ਉਸ ਬਿਲਡਿੰਗ ਨੂੰ ਤਾਂ CBSE ਬਣਾਇਆ ਨਹੀਂ ਸੀ ਜਾ ਸਕਦਾ, ਕਿਉਂਕਿ CBSE ਲਈ ਇੱਕ ਖਾਸ ਤਰੀਕੇ ਦੀ ਰਿਕੁਆਇਰਮੈਂਟ ਆ, ਕਮਰੇ ਇੰਨੇ ਬਾਏ ਇੰਨੇ ਦੇ ਹੋਣ, ਲੈਬਾਂ ਹੋਣ, ਆਹ ਹੋਵੇ ਉਹ ਹੋਵੇ। ਫਿਰ ਇਹਨਾਂ ਨੇ ਸੋਚਿਆ ਕਿ ਥਾਂ ਹੈਗੀ ਆ, ਕਿਉਂ ਨਾ ਇੱਥੇ ਇੱਕ CBSE ਵਿੰਗ ਸਥਾਪਿਤ ਕੀਤਾ ਜਾਵੇ। 2017 ਤੋਂ ਲੈ ਕੇ 2023-24 ਤੱਕ ਕਹਿ ਲਓ, 25 ਤੱਕ ਹੀ ਉਹ ਸੰਸਥਾ ਦਾ ਨਿਰਮਾਣ ਹੋਇਆ ਜੀ। ਉਹਦਾ ਨਾਂ ਡ੍ਰੀਮਲੈਂਡ ਪਬਲਿਕ ਸਕੂਲ।
7: ਸੋ ਉਹਨੂੰ ਨਾਂ ਲੱਗ ਤੋਂ
8: ਉਹਦਾ ਨਾਂ, ਕਿਉਂਕਿ CBSE ਆ।
7: ਓਕੇ,
8: ਹਾਂ, ਉੱਥੇ ਹੁਣ ਆਪਣੇ ਕੋਲ ਲਗਭਗ 450-500 ਬੱਚਾ ਪੜ੍ਹਦਾ।
7: ਓਕੇ,
8: ਅਤੇ ਫਿਜਿਕਸ, ਕੈਮਿਸਟਰੀ, ਮੈਥ ਸਾਰੀਆਂ ਸਟਰੀਮਾਂ ਹੈਗੀਆਂ ਨੇ ਸਾਇੰਸ ਦੀਆਂ, ਅਤੇ ਕਿੰਡਰ ਗਾਰਡਨ ਵੀ ਹੈ। ਵਧੀਆ ਜਾਣੀ ਕਿ ਉਹ ਚੱਲ ਰਿਹਾ ਸਿਸਟਮ। ਹੁਣ ਪਹਿਲਾ ਸੈਸ਼ਨ ਲੰਘਿਆ ਸੀ ਬੀ ਐਸ ਸੀ ਦਾ।
7: ਅੱਛਾ, ਇਹ ਪਹਿਲਾਂ ਹੀ?
8: ਇਹ ਪਹਿਲਾਂ ਸੀਗਾ।
7: ਓਕੇ,
8: ਹੁਣ ਸਮਾਂ ਹੁਣ ਤਾਂ ਆਪਣੇ ਆਪ ਨੂੰ ਸ਼ਾਬਾਸ਼ ਦਿੰਦੇ ਸੀ ਗਰਾਊਂਡ 'ਚ ਖੜ ਕੇ। ਮੰਮੀ ਕਹਿੰਦੇ ਸ਼ਾਮ ਨੂੰ ਕਈ ਵਾਰੀ ਨਾ ਇੱਥੇ ਮੈਨੂੰ ਕਹਿ ਦੇਣਾ ਵੀ ਗੁਰਪ੍ਰੀਤ ਦੇਖ ਆਪਾਂ ਕੀ ਤੋਂ ਕੀ ਕਰਤਾ, ਆਪਾਂ ਨੂੰ ਲੱਗਦਾ ਸੀ ਆਪਾਂ ਇੰਨੇ ਆਹ ਅਚੀਵ ਕਰ ਲਾਂਗੇ, ਤੇ ਹੁਣ ਆਪਾਂ ਖੁੰਡੀਆਂ ਮੰਗਾਉਣੀਆਂ ਨੇ ਬਾਹਰੋਂ ਜਿਹੜੇ ਗੋਰੇ ਲਈ ਫਿਰਦੇ ਹੁੰਦੇ ਆ, ਤੇ ਖੁੰਡੀਆਂ ਲੈ ਕੇ ਆਪਾਂ ਇੱਥੇ ਤੁਰ ਲਿਆ ਕਰਨਾ, ਨਾਲੇ ਬਹਿ ਜਾ ਕਰਨਾ ਕੁਰਸੀਆਂ ਡਾ ਕੇ, ਤੇ ਆਪਾਂ ਬੱਚਿਆਂ ਨੂੰ ਦੇਖਿਆ ਕਰਨਾ ਪੜ੍ਹਦੇ ਖੇਡਦੇ ਨੱਠਦਿਆਂ ਨੂੰ। ਏਦਾਂ ਦਾ ਮਨ ਹੁਣ ਹੋਇਆ ਹੋਇਆ ਸੀਗਾ, ਖੁਸ਼ ਸੀ ਬਹੁਤ ਵੀ ਮੈਂ ਇੱਕ ਕੁਛ ਕਰ ਸਕਿਆ ਜੋ ਸੋਚਿਆ ਸੀ 30 ਸਾਲ ਪਹਿਲਾਂ, ਉਹ ਕੁਛ ਅੱਖਾਂ ਮੂਹਰੇ ਉਸਰਿਆ ਦਿਖਿਆ। ਉਹ ਹੁਣ ਜਦੋਂ ਤੁਸੀਂ ਵੀ ਆਓਗੇ ਤੁਸੀਂ ਦੇਖੋਗੇ ਕਿ ਹਿਊਜ ਆ ਉਹ, ਨੋਟ ਈਜ਼ੀ, 4 ਕਮਰੇ ਨਹੀਂ, ਹੁਣ ਉਹ ਕਮਾਲ ਹੀ ਹੋਈ ਪਈ ਆ, ਉਹ ਬਹੁਤ ਵੱਡਾ ਅਦਾਰਾ।
7: ਕਮਾਲ, ਉਹ ਸੁਣਨ 'ਚ ਚੀਜ਼ਾਂ ਬਹੁਤ
8: ਜੀ ਜੀ ਜੀ
7: ਵਧੀਆ ਲੱਗਦੀਆਂ। ਹੁਣ ਕੀ ਮਨਸੂਬੇ ਨੇ ਭੰਗੂ ਸਾਹਿਬ? ਮੈਨੂੰ ਪਤਾ ਲੱਗਾ ਵੀ ਤੁਸੀਂ ਵੀ ਹੁਣ ਵਾਪਸ ਜਾਣ ਦੀ ਤਿਆਰੀ 'ਚ, ਉੱਥੇ ਸੇਵਾਵਾਂ ਨਿਭਾਉਣੀਆਂ।
8: ਵੀਰ ਜੀ, ਗੱਲ ਇੱਦਾਂ ਕਿ ਬਲੈਕ ਐਂਡ ਵਾਈਟ ਤਾਂ ਇੱਦਾਂ ਕੁਛ ਵੀ ਨਹੀਂ ਕਿ ਬੜਾ ਔਖਾ ਹੈ। 20-22 ਸਾਲ ਆਪਾਂ ਨੂੰ ਇਹਨਾਂ ਮੁਲਕਾਂ 'ਚ ਆਇਆ ਨੂੰ ਹੋ ਗਏ, ਕਦੇ ਮਾੜੇ ਤੋਂ ਮਾੜੇ ਸੁਪਨੇ 'ਚ ਵੀ ਨਹੀਂ ਸੋਚਿਆ ਹੁੰਦਾ ਕਿ ਕਦੇ ਇੱਦਾਂ ਦਾ ਦਿਨ ਆਊਗਾ ਵੀ ਇੱਥੇ, ਕਿਉਂਕਿ ਇੱਥੇ ਵੀ ਆਪਾਂ ਦੁਨੀਆ ਵਸਾ ਲਈ, ਬੱਚੇ ਜੰਮ ਲਏ, ਬੱਚੇ ਖੇਡਣ ਵੀ ਲੱਗ ਗਏ, ਬੱਚੇ ਪੜ੍ਹਨ ਵੀ ਲੱਗ ਗਏ, ਤੁਸੀਂ ਵੀ ਇੱਥੇ ਇੱਕ ਜੀ ਲਾ ਲੈਂਦੇ ਹੋ। ਪਹਿਲੇ 5-7-10 ਸਾਲ ਤਾਂ ਇਹਨਾਂ ਮੁਲਕਾਂ 'ਚ ਜੀ ਨਹੀਂ ਲੱਗਦਾ, ਹੌਲੀ ਹੌਲੀ ਤੁਹਾਡਾ ਜੀ ਲੱਗਣ ਲੱਗਦਾ, ਅਤੇ ਫਿਰ ਸਫੈਦੇ ਇਹ ਸਾਰੇ ਆਪਦੇ ਲੱਗਣ ਲੱਗਦੇ ਨੇ, ਹੈ ਨਾ, ਸਾਰੇ ਲੋਕ ਵੀ ਥੋੜ੍ਹੇ ਥੋੜ੍ਹੇ ਆਪਣੇ ਲੱਗਣ ਲੱਗਦੇ ਨੇ। ਪਰ ਜੋ ਮੇਰੀ ਜ਼ਿੰਦਗੀ 'ਚ ਵਾਪਰਿਆ ਵੀਰੇ, ਜੋ ਇਹ ਘਟਨਾ ਹੋਈ ਹੈ, ਮੈਂ ਇੱਕ ਤਾਂ ਹੈਗਾ ਇਕੱਲਾ ਇਕੱਲਾ ਮੁੰਡਾ ਹੀ ਆਪਣੇ ਘਰਦਿਆਂ ਦਾ, ਮੇਰੇ ਸਿਸਟਰ ਜਾਂ ਬ੍ਰਦਰ ਰੀਅਲ ਨਹੀਂ ਗਏ ਕੋਈ, ਊਂ ਤੁਹਾਡੇ ਵਰਗੇ ਬਹੁਤ ਮੇਰੇ ਰਿਸ਼ਤੇ ਹੈਗੇ ਨੇ। ਤਾਂ ਜੀ ਉਹ ਨਾ ਮੈਂ ਮਹਿਸੂਸ ਕੀਤਾ ਉੱਥੇ ਜਾ ਕੇ ਕਿ ਉਹ ਜਿਹੜੀ ਪੀੜ ਆ, ਉਹ ਜਿਹੜੀ

0: ਗਵਰਨੈਂਸ ਹੋਣੀ, ਇੱਕ ਉੱਥੇ ਦੱਸਣਾ ਕਿ ਕਿਵੇਂ ਚੀਜ਼ਾਂ ਹੋਣੀਆਂ, ਜਾਂ ਜਿਹੜੀਆਂ ਚੀਜ਼ਾਂ ਮੈਨੂੰ ਪਤਾ, ਜਿਹੜੀਆਂ ਮੇਰੇ ਨਾਲ ਡਿਸਕਸ ਕੀਤੀਆਂ ਹੋਈਆਂ, ਉਹਨਾਂ ਨੂੰ ਇੰਪਲੀਮੈਂਟ ਕਰਨਾ. ਮਤਲਬ ਉਹਨਾਂ ਦੇ ਫਿਊਚਰ ਪਲੈਨਸ ਦੇ ਵਿੱਚ ਕਿੰਨਾ ਕੁਛ ਸੀ. ਜਿਵੇਂ ਹੁਣ ਮੈਂ ਸਪੈਸ਼ਲੀ ਜ਼ਿਕਰ ਕਰਨਾ ਚਾਹੁੰਦਾ ਵੀ ਇੱਦਾਂ ਦੇ ਬੱਚੇ ਜਿਨ੍ਹਾਂ ਨੂੰ ਆਪਾਂ ਇੱਥੇ ਦਾ ਸਪੈਸ਼ਲ ਸਕੂਲ ਦੇ ਵਿੱਚ ਕਹਿ ਦਿੰਦੇ ਹਾਂ ਨਾ, ਨਿਊਰੋ ਰਿਲੇਟਡ ਜਿਹੜੇ ਹੁੰਦੇ ਨੇ, ਉੱਦਾਂ ਦੇ ਬੱਚੇ ਆਏ ਆ ਜੀ ਦੋ ਤਿੰਨ ਆਪਣੇ ਕੋਲ. ਹੁਣ ਦੇਖੋ ਕਿੱਡਾ ਵੱਡਾ ਚੈਲੇਂਜ ਆ ਉਹਨਾਂ ਬੱਚਿਆਂ ਲਈ. ਟੀਚਰ ਇੱਕ ਆਲਰੇਡੀ ਗੱਲ ਕਰ ਲਈ ਸੀ ਵੀ ਤੁਸੀਂ ਆਓ ਜੀ ਉੱਥੇ, ਉਹ ਬੱਚਿਆਂ ਨੂੰ ਪੜ੍ਹਾਓ.
1: ਓਕੇ,
0: ਹੁਣ ਅਸਲ 'ਚੋਂ ਕੰਮ ਸਰਕਾਰ ਦਾ, ਇਹ ਨਹੀਂ ਕਿ ਸਰਕਾਰਾਂ ਦੇ ਸਕੂਲ ਹੈ ਨਹੀਂ, ਹੈਗੇ ਨੇ, ਪਰ ਬਹੁਤ ਘੱਟ ਲੋਕਾਂ ਨੂੰ ਅਵੇਅਰਨੈਸ ਆਈ. ਇੱਥੇ ਤਾਂ ਬਹੁਤ ਟਾਈਮ ਨਾਲ ਹੀ ਪਤਾ ਲੱਗ ਜਾਂਦਾ ਫਲਾਣੇ ਬੱਚੇ ਨੂੰ ਕੋਈ ਆਟਿਜ਼ਮ ਹੈ, ਹਨਾ. ਤੇ ਇੱਥੇ ਤਾਂ ਸਰਕਾਰਾਂ ਦੇ ਧਿਆਨ ਨੇ, ਉੱਥੇ ਤਾਂ ਤੁਹਾਨੂੰ ਪਤਾ ਹੀ ਸਮਾਜ ਦੇ ਵਿੱਚ ਪਿੰਡਾਂ 'ਚ ਕਿੱਥੇ ਧਿਆਨ ਹੈ ਇਹਨਾਂ ਚੀਜ਼ਾਂ ਦਾ. ਸੋ ਇਸ ਹੱਦ ਤੱਕ ਵੀ ਜਾ ਕੇ ਸੰਸਥਾ ਦੇ ਵਿੱਚ ਧਿਆਨ ਦਿੱਤਾ ਗਿਆ ਸੀ ਵੀ ਬੱਚਾ ਕਿਸੇ ਕਿਸਮ ਦਾ ਵੀ ਆ ਜਾਵੇ, ਬੱਚਾ ਗਰੀਬ ਦਾ ਆ ਜਾਵੇ ਪਰ ਪੜ੍ਹਨ ਲਾਇਕ ਹੋਵੇ. ਜਿਹੜੀ ਕਾਨ ਸਿੰਘ ਪੰਨੂ ਹੋਣਾ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ, ਫਿਊਚਰ ਪਲੈਨਸ ਦੀ ਗੱਲ ਹੈ, ਅਲੱਗ ਕਿਵੇਂ ਬਣਾਉਂਦੀ ਹੈ ਵੀਰ ਜੀ ਇਹ ਸੰਸਥਾ, ਇਹ ਸੰਸਥਾ ਬਾਕੀ ਸੰਸਥਾ ਨਾਲੋਂ. ਪੰਜਵੀਂ ਜਮਾਤ ਦੇ ਵਿੱਚ ਇੱਕ ਪ੍ਰਤਿਭਾ ਪ੍ਰੀਖਿਆ ਨਾਂ ਦੀ ਪ੍ਰੀਖਿਆ ਲਈ ਜਾਂਦੀ ਹੈ ਬੱਚਿਆਂ ਦੀ.
1: ਓਕੇ,
0: ਹਾਂ, ਆਲੇ ਦੁਆਲੇ ਬੱਚੇ ਚੂਜ਼ ਕਰਕੇ ਵੀ ਤੁਸੀਂ ਪੇਪਰ ਦਿਓ. ਖੁੱਲ੍ਹਾ ਪੇਪਰ ਆ, ਕੋਈ ਵੀ ਦੇ ਸਕਦਾ ਪੰਜਵੀਂ ਦਾ ਬੱਚਾ. ਜਿਹੜੇ ਬੱਚੇ ਦੇ ਨੰਬਰ 90-92% ਆ ਗਏ, ਪਰ ਉਹ ਬੱਚੇ ਬਹੁਤ ਹੀ ਗਰੀਬ ਪਰਿਵਾਰ ਤੋਂ ਨੇ. ਇੱਕ ਸਕਰੀਨਿੰਗ ਕਮੇਟੀ ਬਣੀ ਹੋਈ ਹੈ ਜਿਹੜੀ ਉਹਨਾਂ ਪਰਿਵਾਰਾਂ ਤੱਕ ਵੀ ਜਾਂਦੀ ਹੈ. ਡੈਡੀ ਆਪ ਵੀ ਬਕਾਇਦਾ ਉਹਨਾਂ ਦੇ ਪਰਿਵਾਰਾਂ ਤੱਕ ਜਾਂਦੇ ਵੀ ਤੁਹਾਡਾ ਬੱਚਾ ਇੰਨਾ ਲਾਇਕ ਆ, ਪਰ ਤੁਹਾਡੇ ਘਰੇ ਛੱਤ ਹੈ ਨਹੀਂ, ਇੱਕ ਡੰਗਰ ਹੈ, ਮਾਂ ਦੁੱਧ ਪਾਉਂਦੀ ਹੈ, ਗੁਜ਼ਾਰਾ ਕਰਦੀ ਆ, ਪਿਓ ਜਾਂ ਤਾਂ ਹੈ ਨਹੀਂ ਜਾਂ ਸ਼ਰਾਬੀ ਆ, ਜਾਂ ਕੋਈ ਧਿਆਨ ਨਹੀਂ ਬੱਚੇ ਦੀ ਐਜੂਕੇਸ਼ਨ ਵੱਲ. ਫਿਰ ਹੀ ਉਹਨਾਂ ਬੱਚਿਆਂ ਨੂੰ ਅਡੋਪਟ ਕਰ ਲਿਆ ਜਾਂਦਾ ਸੰਸਥਾ ਵੱਲੋਂ.
1: ਓਕੇ,
0: ਉਹ ਅਡੋਪਟ ਇਸ ਤਰੀਕੇ ਨਾਲ ਕਿ ਫਿਰ ਲੋਕਾਂ ਤੱਕ ਅਪਰੋਚ ਕੀਤੀ ਜਾਂਦੀ ਕਿ ਇਹਨਾਂ ਦੀ ਪੜ੍ਹਾਈ ਦਾ ਖਰਚਾ ਹੁਣ ਕੋਈ ਬੰਦਾ ਚੱਕੇ. ਅਡੋਪਟ ਜਿਵੇਂ ਬੱਚਾ ਇੱਕ ਅਡੋਪਟ ਕਰ ਲਿਆ, ਆਪਣੇ ਕੋਲ ਇਸ ਵੇਲੇ ਸੰਸਥਾ 'ਚ 60 ਬੱਚੇ ਇੱਦਾਂ ਦੇ ਨੇ ਜਿਹਨਾਂ 'ਚੋਂ ਅਡੋਪਟਡ ਸੰਸਥਾ ਵੱਲੋਂ ਨੇ. ਵੈਸੇ ਉਹਨਾਂ ਦੇ 60-40 ਬੱਚੇ ਲੋਕਾਂ ਤੱਕ ਪਹੁੰਚ ਚੁੱਕੇ ਨੇ.
1: ਓਕੇ, ਸੋ ਲੋਕ ਦਾ ਖਰਚਾ
0: 40 ਬੰਦੇ ਇੱਦਾਂ ਦੇ ਦੀਨ ਦੁਨੀਆ 'ਚ ਜੁੜੇ ਹੋਏ ਨੇ. ਕੋਈ ਕੈਨੇਡਾ ਤੋਂ ਇੱਕ ਪਰਿਵਾਰ ਹੈ, ਉਹਨਾਂ ਨੇ 2 ਬੱਚੇ ਅਡੋਪਟ ਕੀਤੇ ਆ, ਅਤੇ ਕਿਸੇ ਨੇ, ਮੈਂ ਆਸਟ੍ਰੇਲੀਆ ਤੋਂ ਬਹੁਤ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਨੇ, ਜਦੋਂ ਵੀ ਉਹ ਕਿਤੇ ਜਾਂਦੇ ਸੀ ਨਾ ਹੁਣ, ਤਾਂ ਹੁਣ ਉਹ ਇੱਕ ਲੈ ਕੇ ਜਾਂਦੇ ਸੀ ਪੈਕੇਜ ਵੀ, ਇਹ ਦੇਖੋ ਅਸੀਂ ਤਾਂ ਗੁਲਦਸਤਾ ਸਮਾਜ ਨੂੰ ਦਿੱਤਾ ਹੋਇਆ, ਤੁਹਾਡਾ ਮਨ ਮੰਨਦਾ ਸਾਡੇ ਨਾਲ ਜੁੜੋ. ਹਾਂ, ਆ ਕੇ ਦੇਖੋ, ਪਹਿਲਾਂ ਤੁਸੀਂ ਆ ਜਾਓ, ਪਹਿਲਾਂ ਤੁਸੀਂ ਆ ਕੇ ਉੱਥੇ ਮਾਹੌਲ ਦੇਖੋ, ਆ ਕੇ ਮਿਲੋ ਬੱਚਿਆਂ ਨੂੰ. ਅਤੇ ਪਰ ਉਹ ਖੁਸ਼ ਸੀ ਵੀ ਲੋਕ ਜੁੜਦੇ, ਜਿਉਂ ਜਿਉਂ ਚੀਜ਼ਾਂ ਅੱਗੇ ਪਹੁੰਚਦੀਆਂ ਸੀ ਤਾਂ ਲੋਕ ਜੁੜਦੇ ਜਾਂਦੇ ਸੀ.
1: ਅਤੇ ਉਹ ਕਿਵੇਂ ਆ ਭੰਗੂ ਸਾਹਿਬ, ਉਹਦਾ ਪ੍ਰੋਸੈਸ ਕੀ ਆ ਫਿਰ? ਮੰਨ ਲਓ ਇੱਕ ਪਹਿਲੀ ਗੱਲ ਤਾਂ ਇਹ ਵੀ ਖਰਚਾ ਕਿੰਨਾ ਕੁ ਹੈ ਇੱਕ ਜਣੇ ਦੀ ਅਡੋਪਸ਼ਨ ਦਾ, ਮਿਨੀਮਮ ਮੈਕਸੀਮਮ?
0: ਮਿਨੀਮਮ ਸਾਲ ਦਾ
1: ਮਰਜ਼ੀ ਹਰ ਇੱਕ ਦੀ ਜਾਂ
0: ਅੰਦਾਜ਼ਨ? ਦੇਖੋ ਜੀ, ਮੈਂ ਬਹੁਤ ਫਿਗਰਸ ਤਾਂ ਨਹੀਂ ਪੈਂਦਾ, ਅੰਦਾਜ਼ਨ ਇਹ ਹੈ ਕਿ 33-34 ਹਜ਼ਾਰ ਰੁਪਇਆ ਸਾਲ ਦਾ ਇੱਕ ਬੱਚੇ ਦੀ ਫੀਸ ਹੈ.
1: ਓਕੇ,
0: ਅਤੇ ਉਹ ਕਲਾਸ ਵਧਣ ਨਾਲ ਉਹ 33-35, 35-37, 37-40, 42 ਤੱਕ ਪਹੁੰਚ ਜਾਂਦਾ ਇੱਕ ਬੱਚੇ ਦੀ ਇੱਕ ਸਾਲ ਦੀ ਫੀਸ,
1: 35-40
0: ਟਿਊਸ਼ਨ ਫੀਸ ਇੰਨੀ ਕੁ.
1: ਅਤੇ ਉਹਦੇ ਵਿੱਚ ਕੀ, ਜੇ ਮੰਨ ਲਓ ਕੋਈ ਮਨ ਬਣਾਵੇ ਤਾਂ ਉਹਦੇ ਲਈ ਕੀ ਪ੍ਰੋਸੈਸ ਹੈ?
0: ਉਹਦੇ ਲਈ ਪ੍ਰੋਸੈਸ ਪਹਿਲਾਂ ਤਾਂ ਹੀ ਉਹ ਜੁੜੇ, ਆਪਣੀ ਗੱਲ ਸਾਡੇ ਤੱਕ ਰੱਖੇ ਕਿ ਉਹ ਕੋਈ ਕੁਐਸਚਨ ਵੀ ਹੋਣਗੇ ਡੈਫੀਨੇਟਲੀ, ਅਸੀਂ ਉਹਨਾਂ ਦੇ ਕੁਐਸਚਨਾਂ ਦੇ ਆਂਸਰ ਵੀ ਦੇਵਾਂਗੇ. ਔਰ ਉੱਥੇ ਪਿੱਕ ਐਂਡ ਚੂਜ਼ ਵੀ ਹੈ ਨੀਗਾ ਕਿ ਅਸੀਂ ਤਾਂ ਜੀ ਫਲਾਣਾ ਆਏ, ਹਨਾ, ਸਾਨੂੰ ਅਸੀਂ ਪਹਿਲਾਂ ਹੀ ਉਹ ਬੱਚੇ ਲੈ ਲਏ ਆ ਸੰਸਥਾ ਕੋਲ, ਤਾਂ ਉਹ ਬੱਚੇ ਆ ਗਏ ਆ, ਤੁਹਾਨੂੰ ਇੱਕ ਬੱਚਾ ਸਪੁਰਦ ਕਰ ਦਿੱਤਾ ਜਾਊਗਾ. ਮੈਨੂੰ ਲੱਗਦਾ ਇਦੋਂ ਵਧੀਆ ਸੇਵਾ ਤਾਂ ਫਿਰ ਕੋਈ ਹੋ ਵੀ ਨਹੀਂ ਸਕਦੀ.
1: ਬਿਲਕੁਲ,
0: ਜੇ ਕੋਈ ਬੰਦਾ ਚਾਹੇ ਵੀ ਯਾਰ ਵੀ ਮੇਰੀ ਕੋਈ, ਆਪਾਂ ਕੱਢਦੇ ਹੀ ਆ ਦਸਵੰਧ ਆਪਣੇ ਤਾਂ ਗੁਰਬਾਣੀ 'ਚ ਵੀ ਆ, ਆਪਣੇ ਤਾਂ ਧਰਮਾਂ 'ਚ ਵੀ ਆ. ਲੋਕ ਮੈਨੂੰ ਲੱਗਦਾ ਬਹੁਤ ਦੁਨੀਆਂ ਦੇ ਵਿੱਚ ਇੱਦਾਂ ਦੇ ਹੈਗੇ ਸੱਜਣ ਜਿਹੜੇ ਬਹੁਤ ਹੈਲਪ ਕਰਦੇ ਵੀ ਆ, ਇੱਥੇ ਨਹੀਂ ਕਰਦੇ, ਕਿਤੇ ਹੋਰ ਕਰਦੇ ਹੋਣਗੇ ਬਿਨਾਂ ਸ਼ੱਕ. ਇਹ ਦੁਨੀਆਂ ਚੰਗੇ ਲੋਕਾਂ ਕਰਕੇ ਸੋਹਣੀ ਲੱਗ ਰਹੀ ਹੈ.
1: ਬਿਲਕੁਲ,
0: ਅਤੇ ਫਿਰ ਉੱਦਾਂ ਉਹ ਪ੍ਰੋਸੈਸ ਆਪਾਂ ਬਕਾਇਦਾ ਉਹਨਾਂ ਨੂੰ ਟਾਈਮ ਟੂ ਟਾਈਮ ਦੱਸ ਵੀ ਸਕਾਂਗੇ, ਪਰ ਇਹ ਬਹੁਤ ਈਜ਼ੀ ਆ. ਉਹ ਪੈਸਾ ਕਿਵੇਂ ਬੱਚਿਆਂ ਤੱਕ ਪਹੁੰਚਦਾ, ਬੜਾ ਪਾਰਦਰਸ਼ੀ ਆ ਸਿਸਟਮ ਰੱਖਿਆ ਹੋਇਆ.
1: ਹਾਂਜੀ, ਤੇ ਉਹਦੇ ਵਿੱਚ ਕਿਹਦੇ ਨਾਲ ਸੰਪਰਕ ਇਨੀਸ਼ੀਅਲੀ, ਮਤਲਬ ਕਿੱਥੇ ਕਰਨਾ, ਕੋਈ ਆਨਲਾਈਨ ਜਾਂ ਫਿਰ ਫੋਨ ਨੰਬਰ ਜਾਂ?
0: ਜੀ, ਫੋਨ ਨੰਬਰ ਵੀ ਹੈਗੇ ਨੇ ਮੈਨੇਜਮੈਂਟ ਦੇ ਸਾਰੇ, ਮੈਂ ਤੁਹਾਨੂੰ ਦੇ ਕੇ ਵੀ ਜਾਊਂਗਾ, ਤੁਸੀਂ ਸਕਰੀਨ ਤੇ ਡਿਸਪਲੇ
1: ਇੱਥੇ ਆਪਾਂ ਜਿਹੜੀ ਚੱਲ ਰਹੀ ਆਪਣੀ ਗੱਲਬਾਤ ਆ ਇਹਦੇ ਵਿੱਚ ਆਪਾਂ ਪਾ ਦਾਂਗੇ. ਆਨਲਾਈਨ ਕਿਸੇ ਨੇ ਸਰਚ ਮਾਰਨੀ ਹੋਵੇ ਤਾਂ ਆਨਲਾਈਨ ਕਿੰਨੀ ਕੁ ਐਕੂਰੇਸੀ ਆਪਣੀ ਜਾਂ ਕਿੱਦਾਂ ਲੱਭ ਸਕਦਾ?
0: ਓਕੇ, RICC ਬਸੀ ਗੁਜਰਾਂ ਗੂਗਲ ਮੈਪਸ ਤੇ ਪਾਓਗੇ ਤਾਂ ਤੁਸੀਂ ਉੱਥੇ ਪਹੁੰਚ ਸਕਦੇ ਹੋ.
1: ਓਕੇ,
0: ਪੰਜਾਬ 'ਚ ਜਿੱਥੋਂ ਮਰਜ਼ੀ. ਅਤੇ ਇੰਸਟਾਗ੍ਰਾਮ ਪੇਜ, ਫੇਸਬੁੱਕ ਪੇਜ ਸੰਸਥਾਵਾਂ ਦੇ ਚੱਲ ਰਹੇ ਨੇ RICC ਬਸੀ ਗੁਜਰਾਂ ਦੇ ਨਾਂ ਤੋਂ, ਅਤੇ ਡ੍ਰੀਮਲੈਂਡ ਪਬਲਿਕ ਸਕੂਲ, ਉਹ ਵੀ ਬਸੀ ਗੁਜਰਾਂ, ਪਿੰਡ ਦਾ ਨਾਮ ਬਸੀ ਗੁਜਰਾਂ.
1: ਓਕੇ, ਉਹਤੋਂ ਸਾਰੀ ਇਨਫੋਰਮੇਸ਼ਨ.
0: ਜੀ ਜੀ, ਬਾਕੀ ਨੰਬਰ ਹੈਗੇ ਨੇ.
1: ਅਤੇ ਉਸ ਤੋਂ ਅੱਗੇ ਕੀ ਹੁਣ ਭੰਗੂ ਸਾਹਿਬ ਜਾ ਕੇ, ਅਤੇ ਫਿਰ ਅੱਗੇ ਜਿਹੜੀ ਇੱਕ ਹੋਰ ਤੁਸੀਂ ਦੱਸ ਰਹੇ ਸੀ ਕਿ ਆਪਣੇ ਜਿਹੜੇ ਡੋਨੇਸ਼ਨ, ਇਸ ਤੋਂ ਬਲੈਦਾ ਵੀ ਇਕੱਠੀ ਕਰਕੇ ਕੁਛ ਮਨਸੂਬੇ ਨੇ ਅੱਗੇ?
0: ਜੀ, ਉਹ ਮੈਂ ਦੱਸਣਾ ਚਾਹੁੰਦਾ ਜੀ ਕਿ ਜਿਵੇਂ ਕਿ ਸੰਸਥਾ ਬਾਰੇ ਤੁਹਾਨੂੰ ਦੱਸਿਆ ਕਿ ਸੰਸਥਾ ਨੇ ਹੁਣ ਤੱਕ ਸਟਰਗਲਿੰਗ ਦੌਰ 'ਚੋਂ ਹੀ ਸਮਾਂ ਕੱਢਿਆ. ਬੱਚੇ ਆਏ, ਬੱਚੇ ਪੜ੍ਹ ਕੇ ਚਲੇ ਗਏ, ਤਨਖਾਹਾਂ ਆਈਆਂ, ਤਨਖਾਹਾਂ ਬੱਚਿਆਂ ਦੀਆਂ ਫੀਸਾਂ 'ਚੋਂ ਨਿਕਲ

0: ਵਾਲੀਆਂ ਸੰਸਥਾ ਦੇ ਕੁਛ ਦੇਣਦਾਰੀਆਂ ਵੀ ਖੜੀਆਂ ਨੇ ਜਿਹੜੀਆਂ ਕਿ ਚੱਲਦੀਆਂ ਆਉਂਦੀਆਂ ਸੀਗੀਆਂ, ਕਿਉਂਕਿ ਸੰਸਥਾ ਇੱਕ ਤਰੀਕੇ ਦਾ ਮਨੀ ਇਕੱਠੀ ਕਰਨ ਦਾ ਸੋਰਸ ਨਹੀਂ ਰਿਹਾ. ਸੰਸਥਾ ਦਾ ਮੇਨ ਪਰਪਸ ਹੀ ਐਜੂਕੇਸ਼ਨ ਦੇਣਾ ਸੀ, ਸਗੋਂ ਟੀਚਰ ਵੀ ਉੱਥੇ ਵੀ ਜੀ ਉਹੀ ਟਿਕਦਾ ਜਿਹੜਾ ਅਸਲ ਦੇ ਵਿੱਚ ਉਹਨਾਂ ਅਸੂਲਾਂ ਨੂੰ ਸਮਝਦਾ.
1: ਜੇ
0: ਕੋਈ ਟੀਚਰ ਵੀ ਇੱਦਾਂ ਦਾ ਆਵੇ ਨਾ ਮੈਨੂੰ ਤਾਂ ਇੰਨੀ ਤਨਖਾਹ ਚਾਹੀਦੀ ਹੈ ਅਤੇ ਮੈਂ ਤਾਂ, ਕਿਉਂਕਿ ਉਹ ਸਿਸਟਮ ਦੇ ਵਿੱਚ ਆ ਕੇ ਤੁਹਾਨੂੰ ਉਹ ਰੰਗ 'ਚ ਢਲਣਾ ਹੀ ਪੈਂਦਾ. ਉਹ ਇਸ ਕਿਸਮ ਦੀ ਸੰਸਥਾ. ਪੂਰਨ ਸਿੰਘ ਗਿੱਲ ਕੈਨੇਡਾ ਤੋਂ ਇੱਕ ਸਿੱਖ ਬੁੱਧੀਜੀਵੀ ਨੇ, ਉਹਨਾਂ ਨੇ ਜਦੋਂ ਡੈਡੀ ਪਿੱਛੇ ਜੇ ਕੈਨੇਡਾ ਗਏ ਸੀ, ਉਹਨਾਂ ਨੇ ਜਦੋਂ ਇਹ ਗੱਲ ਸਮਝੀ ਸੁਣੀ, ਉਹਨਾਂ ਨੇ ਫਿਰ ਉਹਨਾਂ ਨੂੰ ਨਾ ਇਹ ਰਾਏ ਦਿੱਤੀ ਕਿ ਤੁਸੀਂ ਸਮਾਜ ਦੇ ਵਿੱਚੋਂ ਇੱਦਾਂ ਦੇ ਬੰਦੇ ਲੱਭੋ ਜਿਹੜੇ 1-1 ਲੱਖ ਰੁਪਈਆ ਐਜ਼ ਏ ਡੋਨੇਸ਼ਨ, ਉਹ ਰਿਟਰਨੇਬਲ ਅਮਾਊਂਟ ਨਹੀਂ ਹੈਗੀ, ਉਹ ਤੁਸੀਂ 1 ਲੱਖ ਰੁਪਈਆ ਸੰਸਥਾ ਦੇ ਕਾਰਜ ਨੂੰ ਦਿੱਤੀ ਹੈ ਕਿ ਸੰਸਥਾ ਨੂੰ ਮੈਂ ਦਿੰਦਾ, ਅਤੇ ਤੁਸੀਂ ਭੁੱਲ ਗਏ ਵੀ ਹਾਂ ਮੈਂ ਸੰਸਥਾ ਨੂੰ ਦਿੱਤੀ ਆ. ਉਹ ਸੰਸਥਾ ਦੇ ਕੰਮ ਕਿਵੇਂ ਆਊਗੀ? 10 ਲੱਖ ਰੁਪਈਆ ਐਫ ਡੀ, 10 ਜਣੇ ਆਲਰੇਡੀ ਚੁਣੇ ਨਹੀਂ ਜਾ ਚੁੱਕੇ, 10 ਜਣੇ ਦੀ ਲਿਸਟ ਹੈ ਜਿਹਨਾਂ ਨੇ ਡੋਨੇਟ ਕਰ ਚੁੱਕੇ. ਐਫ ਡੀ ਦਾ ਡਾਕੂਮੈਂਟ ਵੀ ਹੈ, ਉਹ ਵੀ ਕਿਸੇ ਨੂੰ ਦਿੱਤਾ ਜਾ ਸਕਦਾ.
1: ਓਕੇ,
0: ਅਤੇ ਉਹ ਬਕਾਇਦਾ ਉਹਨਾਂ ਦੀ ਲਿਸਟ ਹੈ, ਮੈਂ ਜਿਹੜਾ ਤੁਹਾਨੂੰ ਪੈਂਫਲੇਟ ਦੇ ਕੇ ਜਾਊਂਗਾ, ਬਕਾਇਦਾ ਉਹਨਾਂ ਦੇ ਨਾਂ ਕਿਹੜੇ ਮੁਲਕ ਤੋਂ ਨੇ ਕੀ ਆ. ਉਹਦੇ ਵਿੱਚ ਇਹ ਆ, ਥੋਟ ਇਹ ਸੀਗਾ ਕਿ ਮੰਨ ਲਓ ਆਪਣੇ ਕੋਲ 100 ਬੰਦਾ ਇੱਦਾਂ ਦਾ ਹੋ ਜਾਂਦਾ ਜਿਹੜਾ 1-1 ਲੱਖ ਰੁਪਈਆ ਇਸ ਸੰਸਥਾ ਦੀ ਬਿਹਤਰੀ ਲਈ ਦਿੰਦਾ, ਉਹ ਜੇ ਇੱਕ ਸਾਈਜ਼ੇਬਲ ਅਮਾਊਂਟ ਹੋ ਗਿਆ, ਮੰਨ ਲਓ 1 ਕਰੋੜ ਰੁਪਈਆ ਹੋ ਗਿਆ, 90 ਲੱਖ, ਜਾਂ ਉਹਦਾ ਜੋ ਵੀ ਉਹਦੀ ਵਿਆਜ ਦਰ ਨਾਲ ਆਪਾਂ ਨੂੰ ਕੋਈ ਵੀ ਮਨੀ ਮੰਥਲੀ ਜਾਂ ਜਨਰੇਟ ਹੁੰਦੀ ਹੈ ਜਾਂ ਜਿਵੇਂ ਵੀ ਉੱਤੇ ਸਿਸਟਮ ਵਰਕ ਕਰਦਾ, ਉਹ ਸੰਸਥਾ ਦੀ ਇਹਨਾਂ ਕੰਮਾਂ ਦੀ ਬਿਹਤਰੀ ਲਈ, ਕਿਉਂਕਿ ਸੰਸਥਾ ਤਾਂ ਪੈਰ ਪੈਰ 'ਤੇ ਇਹਨਾਂ ਬੱਚਿਆਂ ਨੂੰ ਬਾਂਹ ਫੜਦੀ ਹੈ. ਕਦੇ 40 ਸੀ, ਅੱਜ 60 ਨੇ, ਫਿਰ 100 ਹੋਣਗੇ. ਇਹ ਜਿਹੜੇ ਬੱਚਿਆਂ ਨੂੰ ਨਹੀਂ ਫੜਿਆ ਜਾਣਾ ਸੀਗਾ, ਉਹ ਉਸ ਮੁੱਖਧਾਰਾ 'ਚ ਲਿਆਂਦਾ ਹੀ ਨਹੀਂ ਸੀ ਜਾਣਾ. ਇਹ ਸੰਸਥਾ ਆਪਣੇ ਕਾਰਜ ਲਈ ਘੱਟੋ ਘੱਟ ਸਟੈਂਡ ਕਰੇ. ਸੰਸਥਾ ਹਰ ਵੇਲੇ ਹੀ ਇੱਦਾਂ ਨਾ ਲੱਗੇ ਕਿ ਸੰਸਥਾ ਨੂੰ ਇੱਥੇ ਵੀ ਖੋਰਾ ਲੱਗ ਰਿਹਾ, ਸੰਸਥਾ ਕੋਲ ਹਜੇ ਆਪਣਾ ਹੀ ਕੋਈ ਇੰਤਜ਼ਾਮ ਉੱਦਾਂ ਦਾ ਨਹੀਂ. ਇੱਕ ਇਖਲਾਕੀ ਬਲ ਸ਼ਬਦ ਮੈਂ ਵਰਤਣਾ ਚਾਹੁੰਦਾ, ਉਹ ਬਣੇ ਸੰਸਥਾ ਦਾ ਕਿ ਇੱਕ ਅਮਾਊਂਟ ਹੈਗੀ ਹੈ ਵੀ ਉਹਦੇ ਤੋਂ ਆਪਾਂ ਨੂੰ ਕੁਛ ਨਾ ਕੁਛ ਆ ਰਿਹਾ ਜਿਹੜਾ ਬੱਚਿਆਂ ਦੀ ਭਲਾਈ ਲਈ ਲੱਗ ਰਿਹਾ, ਅਤੇ ਟਰਾਂਸਪੇਰੈਂਟ ਵੀ ਹੋਊਗਾ, ਪਾਰਦਰਸ਼ਤਾ ਵੀ ਹੋਊਗੀ ਇਹਦੇ ਵਿੱਚ. ਕੋਈ ਬੰਦਾ ਜਦੋਂ ਵੀ ਆਉਂਦਾ ਇਹਦੀ ਡਿਟੇਲ ਕਿਸੇ ਕਿਸਮ ਦੀ ਵੀ ਕੀ ਕੀਤਾ ਸੰਸਥਾ ਨੇ, ਆਹ ਸਾਲ ਦਾ ਮੈਨੂੰ ਕੋਈ ਸਿਸਟਮ ਹੈ, ਇਹ ਸ਼ੁਰੂ ਤੋਂ ਹੀ ਕਰਕੇ ਰੱਖਿਆ ਹੋਇਆ ਉਹਨਾਂ ਨੇ, ਅੱਜ ਤੱਕ ਦਾ ਵੀ ਮੌਜੂਦ ਹੈ, ਇਹ ਨਹੀਂ ਕਿ ਹੁਣ ਤੋਂ, ਹੁਣ ਤੱਕ ਦਾ ਵੀ 1-1 ਰੁਪਈਏ ਦਾ ਹਿਸਾਬ ਸੰਸਥਾ ਦਾ ਬਿਲਕੁਲ ਟਰਾਂਸਪੇਰੈਂਟ ਮੇਰੇ ਫਾਦਰ ਸਾਹਿਬ ਨੇ ਰੱਖਿਆ ਹੋਇਆ ਹੈ.
1: ਸੋ ਡੈਰੀ ਜਿਹੜੀ ਲਿਖਣੀ ਆ, ਜਿਹੜਾ ਬੰਦਾ ਉਹ ਲਿਖ ਸਕਦਾ, ਉਹ ਕੋਈ ਵੀ ਹਿਸਾਬ ਰੱਖ ਸਕਦਾ ਡੈਰੀ ਦਾ.
0: ਅਸੀਂ ਤੁਹਾਡੇ ਆਉਣ ਤੱਕ, ਹੁਣ ਅਗਲੇ ਗੇੜੇ ਤੱਕ ਜਦੋਂ ਵੀ ਹੋਰ ਸੱਜਣ ਵੀ ਆਉਣਗੇ ਐਨ ਆਰ ਆਈ, ਅਸੀਂ ਇੱਕ ਕਮਰਾ ਆਰਕਾਈਵ ਬਣਾ ਰਹੇ ਹਾਂ ਬਿਲਕੁਲ ਯਾਦਗਾਰ ਉਹਨਾਂ ਲਈ ਡੈਡੀਕੇਟਡ ਸੰਸਥਾ ਦੇ ਵਿੱਚ. ਮੈਂ ਦੱਸਣਾ ਚਾਹੁੰਦਾ, ਮੈਨੂੰ ਲੱਗਦਾ ਤੁਸੀਂ ਬਹੁਤ ਲੋਕਾਂ ਨੇ ਉਹਨਾਂ ਦੀ ਵਿੱਲ ਬਾਰੇ ਤੁਸੀਂ ਜੇ ਨਹੀਂ ਜਾਣਿਆ ਤਾਂ ਮੈਂ ਦੱਸਣਾ ਚਾਹੁੰਦਾ, ਜ਼ਰੂਰੀ ਹੈ ਇੱਥੇ ਜ਼ਿਕਰ ਕਰਨਾ. 2023 ਦੇ ਵਿੱਚ ਮੈਂ ਅਤੇ ਮੇਰੀ ਵਾਈਫ ਅਸੀਂ ਇੰਡੀਆ ਤੋਂ ਤੁਰਨ ਲੱਗੇ ਸੀ ਜੀ, ਆਸਟ੍ਰੇਲੀਆ ਵੱਲ ਨੂੰ. ਟੈਕਸੀ ਦੇ ਉੱਤੇ ਟੈਚੀ ਵਗੈਰਾ ਧਰੇ ਜਾ ਰਹੇ ਸੀ. ਜਦੋਂ ਅਸੀਂ ਤੁਰਨ ਲੱਗੇ ਸੀ ਨਾ, ਸਾਨੂੰ ਦੋਨਾਂ ਇਹਨਾਂ ਨੂੰ ਆਵਾਜ਼ ਮਾਰ ਕੇ ਕਮਰੇ 'ਚ ਲੈ ਗਏ ਮੇਰੇ ਡੈਡੀ. 2023 ਦੀ ਗੱਲ ਆਈ ਇਹ, ਅਤੇ ਮੇਰੇ ਹੱਥ 'ਚ ਹੀ ਉਹਨਾਂ ਨੇ ਇੱਕ ਇਨਵੈਲਪ ਦਿੱਤਾ ਮੈਨੂੰ, ਕਹਿੰਦੇ ਵੀ ਆਹ ਤੇਰੇ ਲਈ ਆ. ਹੁਣ ਮੈਂ ਬੀਂਗ ਕਿਉਰਿਓਸਿਟੀ ਮੈਂ ਕੱਢ ਕੇ ਪੜ੍ਹਨ ਲੱਗਿਆ, ਪਹਿਲੇ 2-4 ਲਾਈਨਾਂ ਪੜ੍ਹੀਆਂ, ਮੈਨੂੰ ਥੋੜ੍ਹਾ ਜਿਹਾ ਔਡ ਲੱਗਿਆ ਵੀ ਇਹ ਕੁਛ ਡਿਫਰੈਂਟ ਹੈ. ਮੈਂ ਕਿਹਾ ਡੈਡੀ ਇਹ ਕੀ ਆ? ਕਹਿੰਦੇ ਦੇਖੋ ਬੇਟਾ ਜੀ, ਇਹ ਤੁਹਾਡੇ ਲਈ ਕੁਛ ਮੈਂ ਲਿਖਿਆ ਬਣਾਇਆ, ਇਹਨੂੰ ਤੁਸੀਂ ਹੁਣ ਪੜ੍ਹਨਾ ਹੁਣ ਪੜ੍ਹ ਲਓ, ਬਾਅਦ 'ਚੋਂ ਪੜ੍ਹਨਾ ਬਾਅਦ 'ਚੋਂ ਪੜ੍ਹ ਲਿਓ, ਇਹ ਤੁਹਾਡੇ ਲਈ ਮੇਰੀ ਇੱਕ ਵਸੀਅਤ ਹੈ. ਮੈਂ ਕਿਹਾ ਠੀਕ ਹੈ. ਸਾਡੇ ਨਹੀਂ ਸਮਝ ਆਇਆ, ਕਾਹਲੀ ਸੀ, ਅਸੀਂ ਤੁਰੇ. ਮੈਂ ਜੀ ਉਹ ਆ ਕੇ ਇੱਥੇ ਉਵੇਂ ਸਾਂਭ ਲਈ, ਕਿਉਂਕਿ ਉਹ ਪਹਿਲੇ 4 ਲਾਈਨਾਂ ਨੇ ਨਾ ਮੈਨੂੰ ਡਿਸਟਰਬ ਬਹੁਤ ਕਰਤਾ ਸੀ. ਉਹ 4 ਲਾਈਨਾਂ ਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਮੈਂ ਜ਼ਿੰਦਗੀ ਨੂੰ ਬਹੁਤ ਪਿਆਰ ਕਰਦਾ, ਮੈਂ ਲਾਈਫ ਨੂੰ ਬਹੁਤ ਪਿਆਰ ਕਰਦਾ, ਮੈਂ ਆਪਣੀ ਨੂੰ ਨਹੀਂ, ਮੈਂ ਦੁਨੀਆਂ ਦੇ ਉੱਤੇ ਜਿੰਨੇ ਵੀ ਆਪਾਂ ਸਾਹ ਲੈ ਰਹੇ ਹਾਂ, ਜੀਵ ਜੰਤੂ, ਪੇੜ ਪੌਦੇ, ਹੋਰ ਮਨੁੱਖ ਕਮਿਊਨਿਟੀਆਂ, ਮੈਂ ਇਹਨਾਂ ਸਾਰਿਆਂ ਦੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ ਵੀ ਕਿੰਨੀ ਕੁਦਰਤ ਨੇ ਕਿੰਨੀ ਕਿਰਪਾ ਕੀਤੀ ਆ ਆਪਣੇ 'ਤੇ ਵੀ ਆਪਾਂ ਕਿੱਥੋਂ ਪੈਦਾ ਹੋਏ ਹਾਂ, ਹੈ ਨਾ, ਕਿੱਥੋਂ ਅਮੀਬੇ, ਕੀ ਸਨ, ਕੀ ਅਰਥ, ਉਹ ਸਾਰੀਆਂ ਗੱਲਾਂ. ਪਰ ਉਹਨਾਂ ਨੇ ਇਹ ਲਿਖਿਆ, ਹੁਣ ਮੈਂ ਇੱਥੋਂ ਜਾ ਚੁੱਕਿਆ, ਹੁਣ ਮੈਂ ਇੱਥੇ ਹੈ ਨਹੀਂ ਗਾ. ਉਹਨਾਂ ਨੇ ਮਤਲਬ ਆਪਣੇ 2023 ਮੇਰੇ ਕੋਲ ਡਾਕੂਮੈਂਟਡ ਹੈ, ਮੈਂ ਤੁਹਾਨੂੰ ਦੇ ਵੀ ਸਕਦਾ ਨਾ, ਵੀ ਹੁਣ ਮੈਂ ਇੱਥੋਂ ਜਾ ਚੁੱਕਿਆ, ਹੁਣ ਮੈਂ ਇਹ ਚਾਹੁੰਦਾ ਮੇਰੇ ਜਾਣ ਤੋਂ ਬਾਅਦ ਹੋਵੇ ਕੀ, ਕਰਨਾ ਕੀ ਆ ਮੇਰੇ ਪਰਿਵਾਰ ਨੇ. ਮੈਂ ਚਾਹੁੰਦਾ ਕੀ ਆ? ਮੈਂ ਆਪਣੀ ਸਮਝ ਮੁਤਾਬਕ ਆਹ ਇਲਾਕੇ 'ਚ, ਆਹ ਪਿੰਡ 'ਚ ਆਹ ਸੰਸਥਾ ਖੜੀ ਕੀਤੀ ਆ, ਇੰਨਾ ਜ਼ੋਰ ਲੱਗਿਆ, ਆਹ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ. ਕਾਹਨ ਸਿੰਘ ਪੰਨੂ ਵਰਗਿਆਂ ਦਾ, DP ਰੈਡੀ ਵਰਗਿਆਂ ਦਾ ਨਾਮ ਮੈਨਸ਼ਨ ਹੈ, ਜਿਨ੍ਹਾਂ ਨੇ ਸਾਡੀ ਬਾਂਹ ਫੜੀ, ਜਿਨ੍ਹਾਂ ਨੇ ਸਾਡੇ ਉਸ ਸੁਪਨੇ ਨੂੰ ਬੂਰ ਪਾਇਆ. ਪਰ ਕਿਉਂਕਿ ਹੁਣ ਮੈਂ ਜਾ ਚੁੱਕਿਆ, ਤਾਂ ਤੁਸੀਂ ਪਹਿਲੀ ਗੱਲ ਤਾਂ ਬਹੁਤ ਜ਼ਿਆਦਾ ਰੋਣਾ ਉਦਾਸ ਨਹੀਂ ਹੋਣਾ. ਤੁਸੀਂ ਇਹ ਸੋਚਣਾ, ਇੱਕ ਉਹ ਬੰਦਾ ਜਾ ਰਿਹਾ ਜਿਹਨੇ ਆਪਣੇ ਕਹਿਣੀ ਅਤੇ ਕਰਨੀ ਨੂੰ ਕਿਤੇ ਨਾ ਕਿਤੇ ਇੱਕ ਕੀਤਾ ਲਾਈਫ ਦੇ ਵਿੱਚ, ਅਤੇ ਮੈਨੂੰ ਤੋਰਨਾ ਸਕੂਲ 'ਚੋਂ ਹੈ,
1: ਅੱਛਾ
0: ਹਾਂ ਘਰੋਂ ਨਹੀਂ ਤੋਰਨਾ, ਸਕੂਲ ਚੋਂ ਤੋਰਨਾ, ਜਿਹੜੀ ਮੇਰੀ ਜਿੱਥੇ ਮੈਂ ਆਪਣੀ ਲਾਈਫ ਦੀ ਸਾਰੀ ਆਪਣੇ ਸਮਝ ਮੁਤਾਬਕ ਆਪਣਾ ਉੱਥੇ ਮਨ ਮੇਰਾ ਉੱਥੇ ਹੀ ਆ, ਬੱਚਿਆਂ ਚੋਂ ਅਤੇ ਮਾਂ ਬਾਪ ਚੋਂ ਮੈਨੂੰ ਤੋਰਨਾ ਲੈ ਕੇ ਮੈਨੂੰ ਪੀ ਜੀ ਆਈ ਜਾਣਾ। ਬੋਡੀ 2010 'ਚ ਡੋਨੇਟ ਕੀਤੀ ਹੋਈ ਸੀਗੀ
1: ਓਕੇ
0: ਦੋਨਾਂ ਜਣਿਆਂ ਨੇ, ਮੰਮੀ ਨੇ ਵੀ ਡੈਡੀ ਨੇ ਵੀ। ਅਸੀਂ ਜੀ ਫਿਰ ਇਹਨਾਂ ਨੂੰ ਬਿਲਕੁਲ ਇਹਨਾਂ ਦੀ ਵਿੱਲ ਮੁਤਾਬਕ ਪੀ ਜੀ ਆਈ ਡੋਨੇਟ ਕਰਕੇ ਆਏ ਜੀ ਬੋਡੀ ਇਹਨਾਂ ਦੀ। ਵਿੱਲ ਸਾਡੀ ਸਾਨੂੰ ਦੇਖ ਕੇ ਉਹਨਾਂ ਨੇ ਬਕਾਇਦਾ ਲਿਖਿਆ ਹੋਇਆ ਸੀਗਾ ਕਿ ਇੱਦਾਂ ਤੋਰਨਾ ਰੋਣਾ ਨਹੀਂ, ਜਿਹੜਾ ਮੇਰੇ ਜਾਣ ਤੋਂ ਬਾਅਦ ਘਰੇ ਆਊਗਾ ਬਹੁਤ ਉਦਾਸ ਨਾ ਹੋਵੇ, ਉਹਦੇ ਖਾਣ ਪੀਣ ਦਾ ਵੀ ਧਿਆਨ ਰੱਖਣਾ, ਚਾਹ ਪਾਣੀ ਪਿਲਾਉਣਾ, ਗੱਲਾਂ ਕਰਨੀਆਂ ਨੇ, ਮੇਰੇ ਬਾਰੇ ਗੱਲਾਂ ਕਰਿਓ, ਦੱਸਿਓ ਮੈਂ ਕਿੱਦਾਂ ਦਾ ਬੰਦਾ ਸੀ, ਇਹੋ ਜਿਹੇ ਲੋਕ ਵੀ ਆਉਣਗੇ ਜਿਹੜੇ ਮੈਨੂੰ ਜਾਣਦੇ ਨਹੀਂ ਹੋਣਗੇ। ਇਹ ਡਾਕੂਮੈਂਟ ਟਾਈ। ਅੱਛਾ ਫਿਰ ਇਹ ਗੱਲ ਮੈਨੂੰ ਇਕੱਲੇ ਨੂੰ ਨਹੀਂ ਦੇ ਕੇ ਗਏ ਜੀ, ਇਹ ਚਾਰ ਹੋਰਾਂ ਨੂੰ ਵੀ ਦੇ ਕੇ ਗਏ, ਜਿਹਨਾਂ 'ਚ ਮਲਕੀਤ ਰਾਉਣੀ ਆ, ਇੱਕ ਸਕੂਲ ਦੇ ਟੀਚਰ ਨੇ, ਇੱਕ ਹੋਰ ਰਿਸ਼ਤਾ ਸਾਡਾ ਆਪਣਾ, ਚਾਰ ਬੰਦਿਆਂ ਨੂੰ ਇਹ ਵਿੱਲ ਦਿੱਤੀ। ਉਦੋਂ ਨਹੀਂ ਸੀ ਪਤਾ ਮੈਨੂੰ, ਇਹ ਮੈਨੂੰ ਹੁਣ ਪਤਾ ਲੱਗਿਆ ਜਾ ਕੇ ਵੀ ਇਹ, ਤਾਂ ਕਿ ਇੱਕ ਬੰਦਾ ਥਿੜਕੇ ਕਹੇ ਵੀ ਨਹੀਂ ਪੀ ਜੀ ਆਈ ਨਹੀਂ ਦੇਣਾ ਵੀ ਸਰ, ਕਈ ਵਾਰੀ ਪਰਿਵਾਰ ਹੀ ਨਹੀਂ ਉਹ ਸੋਚ ਸਮਝ ਸਕਦਾ, ਮੇਰੀ ਤਾਂ ਸੋਚ ਹੈ ਪੀ ਜੀ ਆਈ ਨੂੰ ਬੋਡੀ ਮੈਂ ਦਿੱਤੀ ਹੋਈ ਆ, ਪਰਿਵਾਰ ਹੀ ਕਹੇ ਅਸੀਂ ਤਾਂ ਨਹੀਂ, ਅਸੀਂ ਨਹੀਂ ਮੰਨਦੇ। ਚਾਰ ਬੰਦਿਆਂ ਤੱਕ ਗੱਲ ਪਹੁੰਚੀ ਹੋਈ ਸੀਗੀ ਇਹ ਵੀ ਇੱਦਾਂ ਹੀ ਹੋਣਾ ਚਾਹੀਦਾ ਮੇਰਾ ਸਿਸਟਮ। ਸੋ ਜਿਉਣਾ ਕਿਵੇਂ ਤਾਂ ਉਹ ਦੱਸ ਕੇ ਗਏ ਵੀਰੇ, ਉਹ ਇਹ ਵੀ ਦੱਸ ਗਏ ਵੀ ਮਰਨਾ ਕਿਵੇਂ।
1: ਮਰਨਾ ਕਿਵੇਂ, ਮੈਨੂੰ ਆਂਟੀ ਪਿਛਲੀ ਵਾਰੀ ਦੱਸਦੇ ਸੀ ਵੀ ਉਹਨਾਂ ਨੇ ਜਿਹੜੀ ਪਹਿਲੀ ਵੀ ਉਹ ਵੀ ਡੋਨੇਟ ਕਰਤੀ ਹੈ, ਜੋ ਮਤਲਬ
0: ਜਿਹੜੇ ਆਪਾਂ ਹਾਂਜੀ ਜਿਹੜਾ ਬਾਈ ਮਰਲੇ ਜਿਹੜੇ ਹਾਂਜੀ ਉਹ ਵੀ ਡੋਨੇਟ, ਉਹ ਆਦਰਸ਼ ਐਜੂਕੇਸ਼ਨਲ ਟਰੱਸਟ ਬਣਾਤਾ ਉਹਦੇ 'ਤੇ ਇੱਕ, ਉੱਥੇ ਬਕਾਇਦਾ ਕਿ ਵੀ ਸਾਡੇ ਜਾਣ ਤੋਂ ਬਾਅਦ ਮੇਰੇ ਅਤੇ ਗੁਰਪ੍ਰੀਤ ਦੇ ਜਾਣ ਤੋਂ ਬਾਅਦ ਮੇਰਾ ਨਾਂ ਲਿਖ ਕੇ ਵੀ, ਬਾਕੀ ਇਹਦਾ ਕੁਛ ਨਹੀਂ ਲੱਗਦਾ ਵੀ ਇਹ ਹੁਣ ਸਾਰੀ, ਇਹ ਵੀ ਆਪਣੇ ਆਪ 'ਚ ਅਲੱਗ ਗੱਲਾਂ ਨੇ ਵੀ ਜੀ ਇਹ ਇਹ ਪੋਸੀਬਲ, ਇਹ ਕਿੱਥੇ ਹੁੰਦਾ। ਮੈਂ ਤਾਂ ਦੇਖਦਾ ਸੋਸਾਇਟੀ, ਆਪਾਂ ਤਾਂ ਸਮਾਜ ਵੀ ਦੇਖ ਲਿਆ, ਆਪਾਂ ਤਾਂ ਉਹ ਵੀ ਦੇਖ ਲਿਆ। ਆਸਟ੍ਰੇਲੀਆ ਦੇ ਵਿੱਚ ਵੀ ਜਦੋਂ ਆਉਂਦੇ ਸੀ ਨਾ, ਉਹਨਾਂ ਨੂੰ ਹੁੰਦਾ ਸੀ ਯਾਰ ਘਰਾਂ ਦੀ ਦੌੜ ਹੈ ਤੁਹਾਡੇ ਇੱਥੇ, ਤੁਹਾਡੇ ਇੱਥੇ ਪੈਸਿਆਂ ਦੀ ਦੌੜ ਹੈ, ਤੁਸੀਂ ਆਪਣੀਆਂ ਜ਼ਿੰਦਗੀਆਂ ਆਹੀ ਕੰਮਾਂ ਦੇ ਲੇਖੇ ਲਾ ਦੇਣੀਆਂ ਨੇ। ਮਤਲਬ ਉਹ ਬੜੇ ਪਿਆਰ ਜੇ ਨਾਲ ਉਹ ਗੱਲ ਕਹਿ ਦਿੰਦੇ ਸੀਗੇ, ਜਿਹੜੀ ਡੂੰਘੀ ਹੁੰਦੀ ਸੀ ਗੱਲ। ਸਿਦਕ ਮੇਰਾ ਬੇਟਾ ਕ੍ਰਿਕਟ ਖੇਡਦਾ, ਉਹ ਨੈੱਟ ਦੇ ਵਿੱਚ ਕਿਤੇ ਪ੍ਰੈਕਟਿਸ ਕਰਦਾ ਹੋਣਾ, ਕੋਈ ਹੋਰ ਪਰਿਵਾਰ ਆਇਆ ਪੰਜਾਬੀ ਪਰਨਾ ਬੰਨਿਆ ਹੋਇਆ ਦੇਖ ਕੇ ਉਹ ਗੱਲ ਕਰਨ ਲੱਗ ਗਏ, ਅਖੀ ਤੁਹਾਡੇ ਮੁੰਡੇ ਦੇ ਕਿੰਨੇ ਘਰ ਨੇ ਇੱਥੇ।
1: ਅੱਛਾ
0: ਡੈਡੀ ਮੈਨੂੰ ਘਰੇ ਆ ਕੇ ਕਹਿੰਦੇ ਯਾਰ ਮੈਂ ਹੁਣ ਇਹ ਗੱਲ ਦਾ ਕੀ ਜਵਾਬ ਦੇਵਾਂ ਯਾਰ, ਕਹਿੰਦੇ ਘਰ ਤਾਂ ਇੱਕੋ ਹੀ ਹੁੰਦਾ ਬੰਦੇ ਦਾ, ਕਿੰਨੇ ਘਰ ਦਾ ਕੀ ਮਤਲਬ। ਮਤਲਬ ਗੱਲ ਹੈ ਨਾ, ਵਿਜ਼ਨ ਦੀ ਜਾਂ ਸਮਝ ਦੀ ਗੱਲ ਆ ਵੀ ਇੱਦਾਂ ਦਾ, ਇੱਦਾਂ ਚੀਜ਼ਾਂ ਤੋਂ ਕਹਿੰਦੇ ਬਚੀਏ ਆਪਾਂ, ਜਿੱਥੇ ਮਰਜ਼ੀ ਰਹੀਏ ਰਹੀਏ ਖੁਸ਼, ਅਤੇ ਆਪਣੇ ਸਮਾਜ ਨੂੰ ਆਪਾਂ ਕੀ ਪੇ ਬੈਕ ਕਰ ਸਕਦੇ ਹਾਂ। ਸੋਸਾਇਟੀ ਦਾ ਬਹੁਤ ਜ਼ੋਰ ਲੱਗਿਆ ਆਪਾਂ ਨੂੰ ਇੱਥੇ ਤੱਕ ਲੈ ਕੇ ਆਉਣ 'ਚ, ਹੁਣ ਤੁਸੀਂ ਦੇਖੋ ਤੁਸੀਂ ਕੀ ਕਰਨਾ। ਮੇਰੀ ਲਾਈਫ ਵਿੱਚ ਜੀ ਹੁਣ ਜਿੰਨੀ ਮੈਂ ਸੱਚ ਦੱਸਦਾ ਵੀ ਅੱਜ ਬੈਠਾ ਇੱਥੇ ਵੀ ਜਿੰਨੀ ਬਾਕੀ ਆ, ਮੈਂ ਇਸ ਸੁਪਨੇ ਨੂੰ ਹੀ ਪ੍ਰਣਾਇਆ ਹੋਇਆ। ਮੈਨੂੰ ਐਂ ਲੱਗਦਾ ਕਿ ਮਕਸਦ ਲੈਸ ਲਾਈਫ ਤੋਂ ਹੁਣ ਇੱਕ ਮਕਸਦ ਵਾਲੀ ਜ਼ਿੰਦਗੀ ਮੇਰੇ ਪੱਲੇ ਆਈ ਆ। ਇਹ ਨਹੀਂ ਕਿ ਪਹਿਲਾਂ ਮੈਂ ਇੰਜੋਏ ਨਹੀਂ ਸੀ ਕਰਦਾ, ਪਰ ਪਹਿਲਾਂ ਬੇਫਿਕਰੀ 'ਚ ਇੰਜੋਏ ਹੁੰਦਾ ਸੀਗਾ। ਪਹਿਲਾਂ ਬੇਫਿਕਰੀ ਹੁੰਦੀ ਸੀ ਵੀ ਡੈਡੀ ਹੈਗੇ ਆ, ਬੈਠੇ ਆ, ਕਰੀ ਜਾਂਦੇ ਆ, ਮੰਮੀ ਹੈਗੇ ਆ, ਕਰੀ ਜਾਂਦੇ ਆ, ਸਿਹਤ ਵੀ ਵਧੀਆ ਉਹਨਾਂ ਦੀ, ਆਪਣੇ ਆਪ ਨੂੰ ਸਾਂਭਿਆ ਹੋਇਆ ਸੀਗਾ। ਪਰ ਹੁਣ ਐਂ ਲੱਗਦਾ ਵੀ ਇੱਕਦਮ ਹੀ ਫਿਜ਼ੀਕਲੀ ਜਦੋਂ ਚਲੇ ਗਏ, ਐਡਾ ਵੱਡਾ ਝਟਕਾ ਲੱਗਿਆ ਜੀ ਸਾਨੂੰ ਵੀ ਐਂ ਵੀ ਹੋ ਜਾਂਦਾ ਵੀ ਇੱਕ ਸਕਿੰਟ ਲਈ ਹੈਗੇ ਨੇ, ਦੂਜੇ ਸਕਿੰਟ ਹੈ ਨਹੀਂ ਗੇ।
1: ਇਹੋ ਸੱਚ ਆ। ਆਪਾਂ ਹਰ ਇੱਕ ਨੂੰ ਆਪਣੇ ਪਾਸ ਜਾਂ ਫਿਰ ਆਪਣੇ ਆਪ ਨੂੰ ਇਹ ਸਮਝ ਕੇ ਬੈਠੇ ਹਾਂ ਵੀ ਆਪਾਂ ਤਾਂ ਕੋਈ ਨਹੀਂ ਕਰ ਲਾਂਗੇ ਸਾਡੀ ਜ਼ਿੰਦਗੀ 'ਚ। ਵੇਖੀਏ ਤਾਂ ਕਿੰਨਾ ਜ਼ਿਆਦਾ ਖਿਲਾਰਾ ਵਾ ਆਪਾਂ ਆਸ ਪਾਸ, ਕਿੰਨੇ ਸਾਡੇ ਕੰਮ ਕਰਨ ਵਾਲੇ ਨੇ। ਜੇ ਮੰਨ ਲਓ ਅੱਜ ਤੁਸੀਂ ਸੋਚੋ ਵੀ ਮੰਨ ਲਓ ਤੁਸੀਂ ਅੱਜ ਹੀ ਗਏ ਅਤੇ ਤੁਹਾਨੂੰ ਕਿੰਨਾ ਕੁਛ ਯਾਦ ਆਜੂਗਾ ਵੀ ਤੁਹਾਡੀ ਹਾਏ ਨਿਕਲ ਜਾਣੀ ਹੈ। ਪਰ ਇਹ ਜਿਹੜੀ ਮੈਂ ਤੁਹਾਡੀ ਕਨਵਰਸੇਸ਼ਨ ਸੁਣ ਰਿਹਾ ਜਾਂ ਜਿਹੜੀ ਉਹ ਵਿੱਲ ਦੀ ਤੁਸੀਂ ਗੱਲ ਕਰ ਰਹੇ ਹੋ, ਉਹਦੇ 'ਚੋਂ ਇੱਕ ਚੀਜ਼ ਮੈਨੂੰ ਇੱਦਾਂ ਫੀਲ ਹੁੰਦੀ ਹੈ ਵੀ ਉਹਨਾਂ ਨੇ ਸਾਰੇ ਖਿਲਾਰੇ ਜਿਹੜੇ ਉਹ ਅੰਡਰ ਕੰਟਰੋਲ ਆ,
0: ਕੰਟਰੋਲ
1: ਮੈਂ ਪ੍ਰਪੇਅਰ ਹਾਂ। ਮੇਰੇ ਖਿਆਲ ਨਾਲ ਇਹ ਪ੍ਰੈਪਰੇਸ਼ਨ ਤਾਂ ਹਰ ਇੱਕ ਇਨਸਾਨ ਨੂੰ ਵੈਸੇ ਚਾਹੀਦੀ ਹੈ ਜੋ ਕਿ ਅੱਜ ਸਾਡੇ ਕੋਲ ਹੈ ਨਹੀਂ।
0: ਉਹਨਾਂ ਨੂੰ ਆਹੀ ਹੁੰਦਾ ਸੀ ਕਹਿੰਦੇ ਜ਼ਿੰਦਗੀ ਜਦੋਂ ਦਿਨ ਰਾਤ ਦਾ ਖਤਮ ਹੋਇਆ, ਤੁਸੀਂ ਇਹ ਸੋਚੋ ਵੀ ਯਾਰ ਕੱਲ੍ਹ ਨੂੰ ਚੜ੍ਹੇ ਨਾ ਚੜ੍ਹੇ, ਕੀ ਅੱਜ ਲਈ ਤੁਸੀਂ ਜਿਹੜੇ ਤੁਹਾਡੇ ਕੰਮ ਸੀ ਅੱਜ ਵਾਲੇ ਨਿਬੇੜ ਲਏ, ਕੀ ਤੁਸੀਂ ਅੱਜ ਕਿਸੇ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਜਿਹੜੀ ਤੁਸੀਂ ਕੱਲ੍ਹ 'ਤੇ ਪਾਤੀ ਜਾਂ ਪਰਸੋਂ 'ਤੇ ਪਾਤੀ। ਇਹ ਇੱਦਾਂ ਚੱਲਦਾ ਸੀ ਉਹਨਾਂ ਦਾ ਸਿਸਟਮ, ਆਪਾਂ ਸਮਝ ਲੈਂਦੇ ਸੀ ਸੁਣ ਲੈਂਦੇ ਸੀ, ਪਰ ਇੰਨਾ ਨਹੀਂ ਸੀ ਪਤਾ ਵੀ ਇੰਨੀ ਪਰਪੱਕਤਾ ਨਾਲ ਜ਼ਿੰਦਗੀ।
1: ਬੜਾ ਔਖਾ ਇੱਦਾਂ ਦੇ ਹੋਣਾ। ਖੁਦ ਆਪ ਕਿੱਦਾਂ ਮਹਿਸੂਸ ਕਰਦੇ ਇੱਕ ਪਿਓ ਤੋਂ ਬਾਅਦ? ਮਤਲਬ ਆਮ ਆਪਾਂ ਦੁਨੀਆਂਦਾਰੀ ਵੇਖੀਏ ਤੇ ਪੁੱਤ ਨੂੰ ਇੱਕ ਜ਼ਮੀਨ ਜਾਇਦਾਦ, ਪੁੱਤ ਨੂੰ ਪੈਸਾ ਧੇਲਾ, ਹੋਰ FDs ਦਿਸ ਦੈਟ, ਉਹ ਬੜਾ ਕੁਛ ਮਤਲਬ ਧਿਆਨ 'ਚ ਹੁੰਦਾ। ਬਾਗੀ ਭੰਗੂ ਨੂੰ ਇੱਕ ਅਲੱਗ ਤਰ੍ਹਾਂ ਦੀ ਜਾਇਦਾਦ ਮਿਲੀ ਹੈ ਤੁਹਾਡੇ ਫਾਦਰ ਸਾਹਿਬ ਦੇ ਵੱਲੋਂ, ਤੁਸੀਂ ਕਿੱਦਾਂ ਮਹਿਸੂਸ ਕਰਦੇ?
0: ਵੀਰ ਜੀ ਉਹ ਮੈਨੂੰ ਕਹਿੰਦੇ ਹੁੰਦੇ ਸੀ ਵੀ ਤੈਨੂੰ 100 ਕਿੱਲੇ ਨਹੀਂ ਦੇ ਕੇ ਚੱਲਿਆ ਮੈਂ, ਪਰ ਤੈਨੂੰ ਜੋ ਦੇ ਕੇ ਚੱਲਿਆ ਇਤਿਹਾਸ ਦੇ ਕੇ ਚੱਲਿਆ ਮੈਂ। ਅਤੇ ਉਹ ਮਹਿਸੂਸ ਹੁੰਦਾ ਹੁਣ ਹਰ ਸਕਿੰਟ ਹਰ ਮਿੰਟ ਮਹਿਸੂਸ ਹੁੰਦਾ ਕਿ ਜੋ ਉਹ ਦੇ ਗਏ ਉਹ ਤਾਂ ਬਹੁਤ ਮੁਸ਼ਕਿਲ ਨਾਲ ਮਿਲਦਾ। ਮੈਂ ਨਹੀਂ ਕਹਿੰਦਾ ਮੇਰੇ ਤੋਂ ਬਿਨਾਂ ਨਹੀਂ ਮਿਲਿਆ ਹੋਣਾ ਕਿਸੇ ਨੂੰ, ਬਹੁਤ ਲੋਕ ਚੰਗੇ ਆਏ ਦੁਨੀਆਂ 'ਤੇ ਆਉਣਗੇ ਵੀ, ਪਰ ਉਹਨਾਂ ਨੇ ਜੋ ਲੈਗਸੀ ਕ੍ਰੀਏਟ ਕੀਤੀ ਆ, ਮੈਨੂੰ ਲੱਗਦਾ ਇਹ ਜਿਹੜਾ ਫਤੂਰ ਆ ਸਾਰੀ ਉਮਰ ਦਾ ਮੇਰੇ ਸਿਰ 'ਤੇ ਕਿ ਯਾਰ ਮੇਰਾ ਪਿਓ ਐਡਾ ਮਹਾਨ ਸੀ ਅਤੇ ਉਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਸਮਾਜ ਦੇ ਵਿੱਚ, ਇੰਨੇ ਲੋਕ ਮਿਲਦੇ ਆ ਰੋਜ਼, ਅੱਜ ਵੀ ਇੰਨੇ ਸਵੇਰ ਤੋਂ 2 ਫੋਨ ਆਏ ਸੀ ਜੀ ਮੈਨੂੰ ਕੈਨੇਡਾ ਤੋਂ, ਜਿਹੜੇ ਕਹਿੰਦੇ ਸਾਨੂੰ ਤੇਰੇ ਡੈਡੀ ਮਿਲ ਕੇ ਗਏ, ਵੀ ਅਸੀਂ ਦੱਸ ਹੀ ਨਹੀਂ ਸਕਦੇ। ਉਹ ਬੰਦਾ ਸਾਡੇ ਨਾਲ ਅੱਧਾ ਘੰਟਾ ਬੈਠਿਆ, ਲਿਸਨਰ ਬਹੁਤ ਵੱਡੇ ਸੀ, ਲਿਸਨ ਕਰਦੇ ਸੀ ਦੂਜੇ ਨੂੰ, ਬੋਲਣ 'ਚ ਘੱਟ ਯਕੀਨ ਕਰਦੇ ਸੀ, ਲਿਸਨ ਕਰ ਲੈਂਦੇ ਸੀ, ਇੱਕ ਲਾਈਨ 'ਚ ਫਿਰ ਗੱਲ ਮੁਕਾਉਂਦੇ ਸੀ ਵਨ ਲਾਈਨਰ 'ਚ। ਸੋ ਵੀਰੇ ਮੈਂ ਭਰਿਆ ਭਰਿਆ ਮਹਿਸੂਸ ਕਰਦਾ ਕਿ ਜੋ ਮੇਰੇ ਹਿੱਸੇ ਆਇਆ ਇੱਦਾਂ ਦੀਆਂ, ਮੈਂ ਕਹਿੰਦਾ ਵੀ ਹੋਰ ਹਾਲਾਤਾਂ ਵੀ ਹੋਣ ਦੁਨੀਆਂ 'ਤੇ ਜਿਹੜੇ ਇੱਦਾਂ ਹੀ ਮਹਿਸੂਸ ਕਰਨ ਜਿਵੇਂ ਮੈਂ ਕਰਦਾ, ਉਹ ਤਾਂ ਹੀ ਪੋਸੀਬਲ ਆ ਜੇ ਆਪਾਂ ਆਏ ਹਾਂ ਅਤੇ ਸਮਾਜ 'ਚ ਕੁਛ ਚੰਗਾ ਕਰਕੇ ਜਾਵਾਂਗੇ। ਨਹੀਂ ਵਾਰੋ ਵਾਰੀ ਆਪੋ ਆਪਣੀ ਤਾਂ ਹੈ ਹੀ ਆ, ਆਪਾਂ ਸਾਰੇ ਹੈ ਤਾਂ ਟੂਰਿਸਟ ਹੀ ਇਸ ਦੁਨੀਆਂ 'ਤੇ, ਚਲੇ ਤਾਂ ਹਰੇਕ ਨਹੀਂ ਜਾਣਾ, ਬਾਕੀ ਪਿਓ ਪਿਓ ਹੁੰਦਾ, ਗੱਲ ਇਹ ਵੀ ਨਹੀਂ ਵੀ ਕਿ ਚੰਗਾ ਹੁੰਦਾ ਮਾੜਾ ਹੁੰਦਾ, ਜਿਨ੍ਹਾਂ ਦੇ ਚਲੇ ਜਾਂਦੇ ਨੇ ਦੁੱਖ ਹਰੇਕ ਨੂੰ ਉੱਡਾ ਹੀ ਆ, ਪਰ ਜਿਨ੍ਹਾਂ ਨੇ ਕੰਮ ਇੱਦਾਂ ਦੇ ਵਿੱਢੇ ਹੁੰਦੇ ਨੇ, ਜਿਨ੍ਹਾਂ ਨੇ ਸਮਾਜ 'ਚ ਕੁਛ ਅਲੱਗ ਹੀ ਰੋਹ ਰੀਤਾਂ ਅਪਣਾਈਆਂ ਹੁੰਦੀਆਂ ਨੇ, ਅਤੇ ਮੈਂ ਦੇਖਦਾ ਜੀ ਸਮਾਜ ਦੇ ਵਿੱਚ, ਤੁਸੀਂ ਵੀ ਇੰਨੀ ਦੁਨੀਆਂ ਨੂੰ ਮਿਲਦੇ ਵਿਚਰਦੇ ਹੋ, ਮੈਨੂੰ ਤਾਂ ਜੀ ਕਿਤੇ ਛੇਤੀ ਕਿਤੇ ਸੌਖਿਆਂ ਨਜ਼ਰ ਨਹੀਂ ਆਉਂਦਾ ਇੱਦਾਂ ਦਾ ਮਨੁੱਖੀ ਜੀਵਨ ਹੋਣਾ, ਜਿੱਦਾਂ ਦਾ ਮੇਰੇ ਡੈਡੀ ਜਿਉਂ ਕੇ ਗਏ ਨੇ ਅਤੇ ਸਮਝਾ ਕੇ ਗਏ ਨੇ ਵੀ ਜਿਉਣਾ ਕਿਵੇਂ ਆ। ਕਾਸ਼ ਅਸੀਂ ਉੱਦਾਂ ਦੇ ਦੱਸੇ ਰਾਹਾਂ 'ਤੇ ਉਨੀ ਦ੍ਰਿੜਤਾ ਨਾਲ ਉਹਨਾਂ ਤੋਂ ਹੀ ਹੌਂਸਲਾ ਲੈ ਕੇ ਚੱਲ ਸਕੀਏ, ਸਮਝ ਸਕੀਏ ਅਸਲ 'ਚ ਜ਼ਿੰਦਗੀ ਦੇ ਮਾਇਨੇ ਕੀ ਨੇ, ਅਤੇ ਮੈਨੂੰ ਲੱਗਦਾ ਇਹੀ ਪ੍ਰਾਪਤੀ ਹੈ ਜੀ ਬਹੁਤ ਵੱਡੀ।
1: ਆਪਾਂ ਪੰਗੂ ਸਾਹਿਬ ਦੁਨੀਆਂਦਾਰੀ 'ਚ ਨਾ ਆਪਾਂ ਬੜੀਆਂ ਗੱਲਾਂ ਸਾਰੀਆਂ ਹੀ ਆਪਾਂ ਸੁਣਦੇ ਹਾਂ, ਬਾਤਾਂ ਬੁਝਾਰਤਾਂ ਦੇ ਰਾਹੀਂ, ਸਿਆਣਿਆਂ ਦੇ ਕੋਲੋਂ, ਫਿਲਮਾਂ ਦੇ ਵਿੱਚ, ਗਾਣਿਆਂ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਸਾਡੇ ਆਸ ਪਾਸ ਹੀ ਪਈਆਂ ਨੇ, ਪਰ ਜਦੋਂ ਤੁਹਾਡੇ 'ਤੇ ਵਾਪਰਦੀ ਹੈ ਉਹਨੂੰ ਸਮਝ ਉਦੋਂ ਆਉਂਦੀ ਹੈ। ਹੁਣ ਇਹ ਬੜੀ ਵੱਡੀ ਇੱਕ ਚੀਜ਼ ਆਪਾਂ ਹਰ ਵਾਰੀ ਸੁਣਦੇ ਹਾਂ ਵੀ ਜਦੋਂ ਤੁਹਾਡੇ ਸਿਰ 'ਤੇ ਪਈ ਨਾ ਫਿਰ ਪਤਾ ਲੱਗੂਗਾ, ਹਾਲੇ ਸਿੰਘ 'ਤੇ ਆ ਨਾ ਜਦੋਂ ਸਿਰ 'ਤੇ ਆਊਗੀ ਫਿਰ ਪਤਾ ਲੱਗੂਗਾ। ਇਹ ਆਮ ਆਪਾਂ ਸੁਣਦੇ ਹਾਂ, ਪਰ ਇਹ ਇੱਕ ਐਸਾ ਰਿਸ਼ਤਾ ਉਹ ਜਾਣ ਤੋਂ ਬਾਅਦ ਤੁਹਾਨੂੰ ਇੱਦਾਂ ਮਹਿਸੂਸ ਹੁੰਦਾ ਵੀ ਜਿੱਦਾਂ ਹੁਣ ਤੁਹਾਨੂੰ ਕੰਮ ਕਰਨਾ ਪੈ ਰਿਹਾ, ਉੱਦਾਂ ਦਾ ਇੱਕ ਬੋਝ ਤੁਸੀਂ ਮਹਿਸੂਸ ਕਰਦੇ ਹੋ
0: ਅਗਲੇ ਸੈਕਿੰਡ ਤੋਂ, ਅਗਲੇ ਮਿੰਟ ਤੋਂ ਹੀ,
1: ਅਗਲੇ
0: ਉਦੋਂ ਹੀ, ਉਦੋਂ ਹੀ ਪਤਾ ਲੱਗ,
1: ਉਸੇ ਖੜੀ ਤੋਂ ਹੀ
0: ਉਦੋਂ ਹੀ ਮਹਿਸੂਸ ਹੋਣ ਲੱਗ ਜਾਂਦਾ।
1: ਜਿੱਦਾਂ ਇੱਕ ਪੰਡ ਮੰਨ ਲਓ ਕਿਸੇ ਨੇ ਤੁਹਾਡੇ ਹਿੱਸੇ ਦੀ ਚੁੱਕੀ ਸੀ ਅਤੇ ਉਹ ਹੁਣ ਤੁਹਾਡੇ,
0: ਹਰਜਿੰਦਰ ਜੌਲ ਉਹਨਾਂ ਨੇ ਲਿਖਿਆ ਅਤੇ ਮੈਨੂੰ ਲੱਗਿਆ ਕਿ ਗਾਉਣਾ ਹੀ ਚਾਹੀਦਾ, ਫਿਰ ਮੈਂ ਗਾਇਆ ਸੀਗਾ ਕਿ ਪਹਿਲੀ ਵਾਰੀ ਪੁੱਤ ਹੁਣ ਤੇਰੀ ਥਾਂ ਖਲੋਇਆ, ਪਹਿਲੀ ਵਾਰੀ ਲੱਗੇ ਮੈਂ ਵੱਡਾ ਹੋਇਆ, ਪਹਿਲੀ ਵਾਰੀ ਪਤਨੀ ਬੀਬੀ ਵਾਂਗੂ ਮੇਰੇ ਗੱਲ ਲੱਗ ਰਹੀ, ਪਹਿਲੀ ਵਾਰੀ ਬਾਪੂ ਤੇਰੇ ਜਾਣ ਮਗਰੋਂ ਅੱਜ ਬਾਰਿਸ਼ ਹੋਈ। ਸੋ ਉਹ ਜਿਹੜਾ ਪਹਿਲੀ ਵਾਰ ਵਾਲਾ ਕਿੱਸਾ ਨਾ, ਉਹ ਪਹਿਲਾਂ ਤਾਂ ਕਦੇ ਮਹਿਸੂਸ ਨਹੀਂ ਹੁੰਦਾ, ਹੁਣ ਸਾਰਾ ਕੁਛ ਐਂ ਲੱਗਦਾ ਵੀ ਆਹ ਤਾਂ ਪਹਿਲੀ ਵਾਰੀ ਹੋਇਆ, ਐਂ ਤਾਂ ਪਹਿਲਾਂ ਹੈ ਹੀ ਨਹੀਂ ਸੀ। ਇਹ ਵੀ ਬਾਰਿਸ਼ ਵੀ ਪਹਿਲੀ ਵਾਰੀ ਇੱਦਾਂ ਮਹਿਸੂਸ ਹੋ ਰਹੀ ਆ, ਧੁੱਪ ਵੀ ਪਹਿਲੀ ਵਾਰੀ ਬਾਪੂ, ਤੇ ਇਸ ਤੋਂ ਬਾਅਦ ਅੱਜ ਤਿੱਖੀ ਲੱਗ ਰਹੀ ਹੈ। ਸੋ ਸਭ ਦੇ ਬਾਪੂ ਸਭ ਦੇ ਮਾਪੇ ਸਲਾਮਤ ਰਹਿਣ, ਮੈਂ ਤਾਂ ਕਹਿੰਦਾ ਇੱਕ ਇਹ ਵੀ ਦੁਆ ਵੀ ਜਿਨ੍ਹਾਂ ਦੇ ਮਾੜੇ ਮੋਟੇ ਪਰਿਵਾਰਾਂ ਦੇ ਕੋਈ ਗੁੱਸੇ ਗਿਲੇ ਵੀ ਹੋਣਗੇ, ਕਿਸੇ ਚਾਚੇ ਤਾਇਆਂ ਨਾਲ ਹੋਣਗੇ ਜਾਂ ਭੈਣ ਭਰਾਵਾਂ ਦੇ ਹੋਣਗੇ, ਪਲੀਜ਼ ਇੱਕ ਸੈਕਿੰਟ ਲਈ ਪਾਸੇ ਰੱਖ ਕੇ ਸੋਚਿਓ ਕਿ ਆਪਾਂ ਟੂਰਿਸਟ ਆਏ ਹੋਏ ਹਾਂ, ਸਭ ਨੇ ਚਲੇ ਜਾਣਾ, ਮੁੜ ਕੇ ਕੋਈ ਯਾਦ ਨਹੀਂ ਰਹਿੰਦਾ ਕਿਹਦੇ ਕਿਹਦੇ ਨਾਲ ਕੀ ਗੱਲ ਹੋਈ ਸੀ ਗੁੱਸੇ ਗਿਲੇ। ਸੋ ਜਿੰਨਾ ਸਮਾਂ ਰਹੀਏ ਕਿਸੇ ਹੋਰ ਦੇ ਕੰਮ ਆ ਸਕੀਏ, ਆਪਣੀਆਂ ਹੀ ਗੁੰਝਲਾਂ ਨਾ ਸੂਤ ਕਰਦੇ ਲੰਘ ਜੀ ਇੱਥੋਂ, ਵੇਲਾ ਵੇਸਟ ਕਰ,
1: ਉਨੀ ਜ਼ਿੰਦਗੀ ਹੋਰ ਔਖੀ ਹੋ ਜਾਂਦੀ ਹੈ।
0: ਐਗਜ਼ੈਕਟਲੀ,
1: ਉਨੀ ਆਸਾਨੀ ਨਾਲ ਜੀ ਸਕਦੇ ਹੋ ਜਿੰਨਾ ਘੱਟ ਤੁਸੀਂ ਭਾਰ ਬੋਝ ਲੈ ਕੇ ਚੱਲਦੇ ਹੋ। ਜਾਣ ਤੋਂ ਬਾਅਦ ਭੰਗੂ ਸਾਹਿਬ ਬਹੁਤ ਸਾਰੇ ਇੱਦਾਂ ਦੇ ਵੀ ਸ਼ਖਸ, ਇੱਦਾਂ ਦੇ ਪਰਿਵਾਰ ਵੀ ਮਿਲਣ ਆਉਂਦੇ ਨੇ ਜਿਹੜੇ ਪਹਿਲਾਂ ਤੁਸੀਂ ਨਹੀਂ ਜਾਣਦੇ ਹੁੰਦੇ
0: ਜੀ,
1: ਅਤੇ ਬੜੀਆਂ ਇੱਦਾਂ ਦੀਆਂ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਆਪਣੇ ਜੀ ਦੇ ਬਾਰੇ, ਵੀ ਤੁਸੀਂ ਹੈਰਾਨ ਹੋ ਜਾਂਦੇ ਹੋ, ਤੁਹਾਨੂੰ ਮਾਣ ਮਹਿਸੂਸ ਹੁੰਦਾ, ਤੁਹਾਨੂੰ ਫਖਰ ਹੁੰਦਾ ਵਾ, ਇੱਦਾਂ ਦੀਆਂ ਕੁਛ ਮਿਲਣੀਆਂ ਹੋਈਆਂ ਹੋਣਗੀਆਂ ਤੁਹਾਡੀਆਂ।
0: ਹਾਂਜੀ, ਉਹ ਜਾਰੀ ਨੇ ਅਸਲ 'ਚ ਤਾਂ ਹੀ, ਉਹ ਜਾਰੀ ਨੇ। ਬਹੁਤ ਇੱਦਾਂ ਦੇ ਲੋਕ, ਤੁਸੀਂ ਯਕੀਨ ਮੰਨਿਓ ਜੀ, ਇੱਕ ਚਮਕੌਰ ਸਾਹਿਬ ਦੇ ਵਿੱਚ ਨਾ ਜਿਹੜੀ ਹੱਥ ਨਾਲ ਰੇੜੀ ਨਹੀਂ ਖਿੱਚਦੇ ਹੁੰਦੇ, ਉਹ ਜਦੋਂ ਤੇ ਭਾਰ ਹੁੰਦਾ ਫਿਰ ਉਹ ਚੱਲਦੀ ਤਾਂ ਹੈ ਹੀ ਨਹੀਂ, ਉਹਨੂੰ ਖਿੱਚਣਾ ਹੀ ਪੈਂਦਾ। ਉਹਦਾ ਬੇਟੇ ਦਾ ਚੂੜਾ ਖਰਾਬ ਹੋ ਗਿਆ ਸੀ ਜੀ, ਯੰਗ ਬੱਚੇ ਦਾ, ਉਹਦਾ ਚੂੜਾ ਪਵਾਇਆ ਜੀ ਡੈਡੀ ਹੋਣਾ ਨੇ ਚਮਕੌਰ ਸਾਹਿਬ ਤੋਂ। ਇਹਨਾਂ ਨੇ ਫਿਰ ਕਿਸੇ, ਕਿਉਂਕਿ ਉਹ ਹਰ ਵੇਲੇ ਹੀ ਸਮਾਜ ਦੇ, ਉਹ ਬੰਦਾ ਮੈਨੂੰ ਮਿਲਿਆ, ਉਹ ਤੋਂ ਗੱਲ ਨਹੀਂ ਹੋਈ, ਉਹਦਾ ਗੱਚ ਭਰਿਆ ਹੈ, ਉਹ ਤੋਂ ਗੱਲ ਨਹੀਂ ਹੋਈ ਮੇਰੇ ਨਾਲ। ਉਹ ਕਹਿੰਦਾ ਚਮਕੌਰ ਸਾਹਿਬ ਦੀ ਧਰਤੀ ਤੋਂ ਉਹਨੇ ਗੁਰੂਆਂ ਤੋਂ ਗੱਲ ਸ਼ੁਰੂ ਕੀਤੀ ਵੀ ਇੱਥੋਂ ਹੈ ਨਾ ਦਸਵੇਂ ਪਾਤਸ਼ਾਹ ਗਏ ਨੇ, ਇੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਕਹਿੰਦਾ ਇੱਥੇ ਪਤਾ ਹੀ ਨਹੀਂ ਕਿੰਨੀਆਂ ਮੌਤਾਂ ਹੋਈਆਂ ਨੇ ਅਤੇ ਹੋਰ ਪਤਾ ਨਹੀਂ ਕਿੰਨੀਆਂ ਹੋਣੀਆਂ ਨੇ, ਕਹਿੰਦਾ ਆਹ ਖਲਾਅ ਜਿਹੜਾ ਹੁਣ ਮਹਿਸੂਸ ਹੋ ਰਿਹਾ ਨਾ ਵੀ ਇਹਨੇ ਇਹ ਤਾਂ ਮੇਰੀ ਜ਼ਿੰਦਗੀ 'ਚ ਕਹਿੰਦਾ ਮੈਂ ਮਹਿਸੂਸ ਤਾਂ ਕੀਤਾ ਨਹੀਂ, ਪਹਿਲੀਆਂ ਮੌਤਾਂ ਨੂੰ ਮੈਂ ਜਾਣਦਾ ਨਹੀਂ ਜਿਹੜੀਆਂ ਮੇਰੇ ਜੰਮਣ ਤੋਂ ਪਹਿਲਾਂ ਹੋਈਆਂ, ਮੇਰੇ ਜਿਉਂਦੇ ਜੀ ਕਹਿੰਦਾ ਵੀ ਆਹ ਮੌਤ ਨੇ ਤਾਂ ਮੈਨੂੰ ਭੰਨਤਾ ਅੰਦਰੋਂ, ਮੈਂ ਜਦੋਂ ਵੀ ਬਾਜ਼ਾਰ 'ਚੋਂ ਲੰਘਿਆ ਏ ਮੈਨੂੰ ਹਰੇਕ ਅੱਖ ਨੇ ਇੱਦਾਂ ਦੇਖਿਆ ਵੀ ਵੀ ਜਿਵੇਂ ਮੈਨੂੰ ਕੁਛ ਕਹਿ ਰਹੇ ਹੋਣ, ਮੇਰੇ ਨਾਲ ਕੋਈ ਗੱਲ ਕਰਨਾ, ਜਿੱਥੇ ਵੀ ਮੈਂ ਖੜਿਆ ਮੈਨੂੰ ਚਾਰ ਬੰਦੇ ਆ ਕੇ ਮਿਲਦੇ ਆ ਵੀ ਤੇਰੇ ਨਾਲ ਆ ਵੀ ਤੂੰ ਵੀ ਬਹੁਤ ਵੱਡੇ ਮਨੁੱਖ ਦਾ ਪੁੱਤਾਂ ਨੂੰ ਵੀ ਬਹੁਤ ਅਲੱਗ ਸੀ ਸਾਡੇ ਸਾਡੇ ਸਭ ਤੋਂ ਅਲੱਗ ਸੀ, ਇਹ ਮਹਿਸੂਸ ਕਰਦੇ ਆ ਲੋਕ ਹੈ ਨਾ, ਅਤੇ ਇਹ ਚੀਜ਼ ਰੋਜ਼ ਹੀ ਕਿਸੇ ਵੱਲੋਂ ਮਹਿਸੂਸ ਕਰਾਈ ਜਾਣੀ ਹੈ, ਕੋਈ ਆਮ ਵਰਤਾਰਾ ਤਾਂ ਵੀ ਰਿਹਾ ਨਹੀਂ ਗਾ ਹੈ ਨਾ। ਮੇਰੇ ਮਾਤਾ ਜੀ ਨੇ ਮੈਨੂੰ ਪਤਾ ਉਹਨਾਂ ਦੀ ਆਹ ਉਮਰ ਦੇ ਵਿੱਚ ਇਹਨਾਂ ਨੇ ਨਾ ਆ ਕੇ ਇੱਕ ਦੂਜੇ ਦਾ ਸਹਾਰਾ ਮੰਨਣਾ ਸੀ, ਇਹਨਾਂ ਨੇ ਸੰਘਰਸ਼ ਗੱਡੀ ਉਮਰ ਦੋਨਾਂ ਜਣਿਆਂ ਨੇ। ਮੇਰੇ ਮੰਮੀ ਨੇ ਜਦੋਂ ਮੈਂ ਸਪੈਸ਼ਲੀ ਡੈਡੀ ਵੀ ਜ਼ਿਕਰ ਕਰਦੇ ਹੁੰਦੇ ਸੀ, ਕਹਿੰਦੇ ਸਵਰਨ ਸਿੰਘ ਪੰਗੂ ਜਦੋਂ ਵੀ ਨਾ ਕੋਈ ਡੈਡੀ ਦੀ ਕੋਈ ਬਾਹਲੀ ਸਿਫਤ ਕਰ ਦਿੰਦਾ ਸੀ ਆ ਕੇ ਅਸੈਂਬਲੀ 'ਚ ਹੁੰਦੀ ਨਾ ਲੋਕਾਂ ਦੀ ਆਦਤ ਵੀ ਪੰਗੂ ਸਾਹਿਬ ਨੇ ਆਹ ਕੰਮ ਕੀਤਾ ਜੇ ਕੀਤਾ, ਮੰਮੀ ਉੱਥੇ ਬੈਠੇ ਹੁੰਦੇ, ਡੈਡੀ ਕਹਿੰਦੇ ਸਵਰਨ ਸਿੰਘ ਪੰਗੂ ਕੁਛ ਨਹੀਂ ਸੀ ਕਰ ਸਕਦਾ ਜੇ ਘਰ ਦੀ ਔਰਤ ਨਾ ਸਿਆਣੀ ਹੋਵੇ।
1: ਇਹ ਸੱਚ ਹੈ,
0: ਮੇਰੀ ਮੰਮੀ ਵੱਲੋਂ ਇਸ਼ਾਰਾ ਕਰਦੀ, ਜੇ ਗੁਰਪ੍ਰੀਤ ਨਾ ਹੁੰਦੀ ਕਹਿੰਦੇ ਤਾਂ ਸਵਰਨ ਨਾ ਹੁੰਦਾ। ਤੁਸੀਂ ਯਕੀਨ ਮੰਨਿਓ ਵੀ, ਤੇ ਵੈਸੇ ਤਾਂ ਡੈਡੀ ਦੇ ਹੁੰਦੇ ਸਾਨੂੰ ਬਿਲਕੁਲ ਵੀ ਨਹੀਂ ਸੀ ਪਤਾ ਖਾਤਾ ਕਿੱਥੇ ਹੈ ਕੋਈ ਕੀ, ਏਟੀਐਮ ਕਾਰਡ ਮੇਰੀ ਮੰਮੀ ਨੇ ਕਦੇ ਚਲਾਇਆ ਨਹੀਂ। ਮੇਰੀ ਮੰਮੀ ਨੂੰ ਸੱਚੀ ਨਹੀਂ ਕੁਛ ਪਤਾ, ਉਹਨੇ ਸਰਕਾਰੀ ਜੋਬ ਕਰ ਲਈ ਸੀ, ਉਹ ਫਿਲਮਾਂ 'ਚ ਵੀ ਕੰਮ ਕਰਦੀ, ਉਹਨੂੰ ਕੁਛ ਨਹੀਂ ਪਤਾ ਕੋਈ ਉਹਨਾਂ ਨੂੰ ਰੁਪਈਏ ਨਾਂ ਦੀ ਚੀਜ਼ ਕਿੰਨਾ ਕਿੰਨਾ ਡਿਫਰੈਂਟ ਹੈ ਜੀ ਅੱਜ ਅੱਜ ਕੱਲ੍ਹ ਦੇ ਜ਼ਮਾਨੇ 'ਚ ਹੋਣਾ, ਕਿਉਂਕਿ ਮੇਰੀ ਮਾਤਾ ਨੇ ਕਿੰਨੀ ਜਿੰਨੀ ਵੀ ਕਮਾਈ ਕੀਤੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਉਂਦੇ ਹੋਏ, ਈਵਨ ਬਾਅਦ ਚੋਂ ਫਿਲਮਾਂ ਦੇ ਵਿੱਚ ਵੀ ਕੀਤਾ, ਉਹ ਪਤਾ ਹੀ ਨਹੀਂ ਜੀ ਦਾਨ ਕਿੱਧਰ ਕਿੱਧਰ ਕਿਵੇਂ ਲੱਗਿਆ। ਮੇਰੀ ਮੰਮੀ ਸਾਡੀ ਮੈਨੂੰ ਤਾਂ ਬੱਚਿਆਂ ਦੇ ਵਿੱਚ ਆ ਜਾਂਦੀਆਂ ਨੇ ਉਹ ਗੱਲਾਂ, ਉਹਨਾਂ ਦੇ ਹੱਥਾਂ ਨੇ ਕਿਸੇ ਦਾ ਕੁਛ ਸਵਾਰਿਆ ਹੋਊਗਾ, ਜੇ ਮੇਰੀ ਜ਼ਿੰਦਗੀ 'ਚ ਕੁਛ ਚੰਗਾ ਹੋ ਰਿਹਾ ਮੈਂ ਵੀ ਕ੍ਰੈਡਿਟ ਲਈ ਜਾਵਾਂ ਮੈਂ ਬਹੁਤ ਮਹਾਨ ਹਾਂ, ਨਹੀਂ ਇਹ ਤਾਂ ਉਹਨਾਂ ਦੀਆਂ ਕੀਤੀਆਂ ਹੋਈਆਂ ਨੇ ਜਿਹੜੀਆਂ ਗਾਹਾਂ ਸਾਡੇ ਬੱਚਿਆਂ 'ਚੋਂ ਆਉਣੀਆਂ ਨੇ। ਇਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਮੈਨੂੰ ਲੱਗਦਾ ਸਫ਼ਰ, ਇਹ ਕਿਸੇ ਇੱਕ ਬੰਦੇ ਨਾਲ ਨਹੀਂ ਮੁੱਕਦਾ, ਮੇਰੇ ਕੀਤੀਆਂ ਹੋਈਆਂ ਗਾਹ ਆਉਣੀਆਂ ਨੇ ਗਾਹ ਫਿਰ ਕੇ, ਇਹ ਤਾਂ ਹੋਰ ਹੋਰ ਚੱਲੀ ਜਾਣਾ ਸਿਸਟਮ।
1: ਬੜਾ ਸਿਸਟਮ ਇਹ ਸਮਝਣ ਵਾਲਾ ਆ, ਬੜਾ ਗੁੰਝਲਦਾਰ ਆ ਕਿ ਇੱਕ ਵਧੀਆ ਕਰਕੇ ਜਾਂਦਾ ਅਤੇ ਆਸ ਪਾਸ ਅੱਗੇ ਵਧੀਆ ਚਾਲ ਚੱਲਦੀ ਆ, ਇੱਕ ਜਣਾ ਵਿੱਚ ਕੁਛ ਉੱਦਾਂ ਦਾ ਕਰ ਜਾਂਦਾ ਅਤੇ ਅੱਗੇ ਵੇਖੋ ਤੁਸੀਂ ਫਿਰ ਉਹ ਚਾਲ ਵਿਗੜ ਜਾਂਦੀ। ਸੋ ਇਹ ਬੜਾ ਬਹੁਤ ਜ਼ਰੂਰੀ ਆ ਹਰ ਇੱਕ ਇਨਸਾਨ ਦਾ ਕਿ ਉਹ ਆਪਣੀ ਇਨਸਾਨੀਅਤ ਦਾ ਧਰਮ ਨਿਭਾਉਂਦਾ ਜਾਵੇ। ਚਿੱਠੀਆਂ ਦੀ ਜਾਂ ਫਿਰ ਡੈਰੀ ਦੀ ਤੁਸੀਂ ਭੰਗੂ ਸਾਹਿਬ ਗੱਲ ਕੀਤੀ, ਹੁਣ ਪੜ੍ਹਦੇ ਹੋ ਕਦੀ ਜਾਂ ਜਾਣ ਤੋਂ ਬਾਅਦ ਕਦੀ ਵੇਖਿਆ?
0: ਮੈਂ ਨਾ ਮੇਰਾ ਹੌਂਸਲਾ ਨਹੀਂ ਪਿਆ ਬਹੁਤ ਜ਼ਿਆਦਾ ਪੜ੍ਹਨ ਦਾ ਤਾਂ, ਪਰ ਮੈਂ ਇੱਕ ਡੈਰੀ ਇੱਕ ਜਿਹੜੀ ਏਸੇ ਉਹਦੀ ਚੱਲ ਰਹੀ ਸੀ 2025 'ਚ ਮੇਰੇ ਕੋਲ ਹੋ ਕੇ ਗਏ ਨੇ ਉਹ 26 'ਚ 10 ਦਿਨ ਲਈ ਮੇਰਾ ਵੀ ਗੇੜਾ ਲੱਗਿਆ ਸੀ ਜਨਵਰੀ ਦੇ ਵਿੱਚ, ਉਦੋਂ ਵੀ ਮੈਂ ਉਹਨਾਂ ਨੂੰ ਜਾ ਕੇ 10 ਦਿਨ ਉਹਨਾਂ ਨਾਲ ਰਿਹਾ, ਅਤੇ 2025 'ਚ ਆਪਣੇ ਕੋਲ ਇੱਥੇ ਮੈਲਬਨ ਸੀ ਉਹ, ਅਤੇ ਅਕਤੂਬਰ ਮਹੀਨੇ 'ਚ ਨਵੰਬਰ 'ਚ ਗਏ ਨੇ, ਉਹੀ ਡੇਢ ਮਹੀਨੇ ਦੇ ਵਿੱਚ ਨਿਊਜ਼ੀਲੈਂਡ ਵੀ ਇੱਕ ਹਫ਼ਤੇ ਲਈ ਜਾਇਆ ਹੈ। ਮੈਂ ਇਹਨਾਂ ਨਾਲ ਜੀ ਡਰਾਈਵ ਕਰਕੇ ਇੱਥੋਂ ਸਿਡਨੀ ਗਿਆ, ਕੁਦਰਤੀ ਏਅਰਬੀਐਨਬੀ ਬੁੱਕ ਕੀਤਾ, ਮੈਂ ਇਹਨਾਂ ਨੂੰ ਮੈਨਲੀ ਬੀਚ ਦਿਖਾ ਕੇ ਲਿਆਇਆ, ਇਹਨਾਂ ਨੂੰ ਫੈਰੀ 'ਚ ਘੁਮਾਇਆ, ਅਤੇ ਕੁਦਰਤੀ ਮੈਂ ਉਹ ਨਾ ਯੂਟਿਊਬ ਦੇ ਉੱਤੇ ਵਲੌਗ ਜਿਹਾ ਵੀ ਬਣਾ ਲਿਆ ਉਹਦਾ, ਬਿਨਾਂ ਇਹ ਸੋਚੇ ਸਮਝੇ ਕਿ ਜ਼ਿੰਦਗੀ ਦਾ ਇਹ ਕਿਹੋ ਜਿਹਾ ਵਲੌਗ ਹੋਣ ਵਾਲਾ ਮੇਰੇ ਲਈ। ਅਤੇ ਸਿਡਨੀ ਸ਼ਹਿਰ ਅਸੀਂ ਘੁੰਮ ਕੇ ਦੇਖਿਆ ਤੁਰ ਕੇ, CBD ਦੇ ਵਿੱਚ ਅਸੀਂ ਤੁਰੇ ਫਿਰਦੇ ਰਹੇ, ਸਾਨੂੰ ਬੜਾ ਵਧੀਆ ਲੱਗਿਆ, ਹਰਜਿੰਦਰ ਜੌਹਲ ਕੋਲੇ ਰਾਤ ਰਹੇ ਫਿਰ ਅਸੀਂ। ਸੋ ਕਹਿਣ ਦਾ ਮਤਲਬ ਇਹ ਆ ਵੀ ਜਿਹੜੀ ਉਹ ਡਾਇਰੀ ਆ, ਜਦੋਂ ਮੈਂ ਉਹਨੂੰ ਸਪੈਸ਼ਲੀ ਪੜ੍ਹਿਆ ਵੀ ਮੇਰੇ ਕੋਲੋਂ ਆਉਣ ਤੋਂ ਬਾਅਦ ਜਿਹੜਾ ਉਹ ਡੇਢ ਮਹੀਨਾ ਸਾਡੇ ਨਾਲ ਇਹਨਾਂ ਨੇ ਬਿਤਾਇਆ, ਬੱਚਿਆਂ ਨਾਲ ਬਿਤਾਇਆ, ਵੀ ਕੀ ਮਹਿਸੂਸ ਕਰਕੇ ਗਏ ਨੇ, ਵੀ ਉਹ ਸਫ਼ਰ ਇਹਨਾਂ ਦਾ, ਮੈਂ ਕਿਹਾ ਉਹੀ ਉਨਾ ਹੀ ਪੜ੍ਹਦਾ ਹਜੇ ਮੈਂ, ਅਤੇ ਮੈਨੂੰ ਬਹੁਤ ਖੁਸ਼ੀ ਆਈ ਵੀ ਉਹਨਾਂ ਸਾਡੇ ਕੋਲੋਂ ਬਹੁਤ ਖੁਸ਼ ਗਏ ਨੇ, ਬਹੁਤ ਸੈਟਿਸਫਾਈਡ ਗਏ ਨੇ। ਉਹਨਾਂ ਨੂੰ ਇਹ ਗੱਲ ਦੀ ਖੁਸ਼ੀ ਸੀ ਵੀ ਬੱਚੇ ਨਾ ਕਿਸੇ ਹਨੇਰੀ 'ਚ ਨਹੀਂ ਝੁੱਲੇ ਹੋਏ, ਵੀ ਕਿਤੇ ਨਾ ਕਿਤੇ ਇਹਨਾਂ ਦੇ ਮਨ 'ਚ ਨਾ ਥੋੜ੍ਹਾ ਜਿਹਾ ਸਬਰ ਹੈ, ਵੀ ਇਹ ਥੋੜ੍ਹਾ ਜਿਹਾ ਠੀਕ
1: ਮਤਲਬ ਜੋ ਵੇਖਣਾ ਚਾਹੁੰਦੇ ਸੀ
0: ਅਸਲ 'ਚ। ਹਾਂ, ਉਹਨਾਂ ਦੇ ਸ਼ਬਦਾਂ ਨੇ ਨਾ ਮੈਨੂੰ ਇੱਕ ਜਾਨ ਦਿੱਤੀ ਆ, ਨਹੀਂ ਤਾਂ ਉਹ ਕਿਉਂਕਿ ਉਹ ਇੰਨੇ ਇੱਕ ਮਿੱਕ ਸੀ, ਇੰਨੇ ਕਹਿ ਲਓ ਓਨੈਸਟ ਸੀ ਆਪਣੀ ਡੈਰੀ ਨਾਲ, ਜੇ ਬਾਕੀ ਕਿਸੇ ਹੋਰ ਤਰੀਕੇ ਨਾਲ ਵੀ ਜ਼ਿੰਦਗੀ ਜਿਉਂਦਾ ਹੁੰਦਾ ਉਹਨਾਂ ਨੇ ਕੋਈ ਮੇਰੀ ਸਿਫਤ ਥੋੜ੍ਹੀ ਕਰਨੀ ਸੀ, ਉਹਨਾਂ ਨੇ ਮੈਨੂੰ ਲਿਖ ਦੇਣਾ ਸੀ ਵੀ ਬਾਕੀ ਵੀ ਉਸ ਹਨੇਰੀ ਦਾ ਹਿੱਸਾ ਬਣਿਆ ਹੈ, ਉਹਨਾਂ ਨੇ ਇੱਦਾਂ ਹੀ ਲਿਖ ਦੇਣਾ ਸੀ ਜੀ। ਪਰ ਉਹ ਸਾਡੇ ਕੋਲੋਂ ਬਹੁਤ ਖੁਸ਼ ਗਏ ਨੇ, ਅਤੇ ਉਹਨਾਂ ਨੇ ਸਗੋਂ ਉਹਨਾਂ ਦੀ ਰੀਝ ਵੀ ਸੀਗੀ ਇਹ ਵੀ ਯਾਰ ਵੀ ਬੱਚੇ, ਕਿਉਂਕਿ ਜਦੋਂ ਮੈਂ ਵੀਰੇ ਪਹਿਲੀ ਵਾਰੀ ਆਸਟ੍ਰੇਲੀਆ ਆਇਆ ਨਾ 2006 ਦੇ ਵਿੱਚ, ਮੇਰੇ ਉਦੋਂ ਚਿੱਠੀ ਉਦੋਂ ਫੋਨ ਤਾਂ ਇੱਥੇ ਵੀਰੇ ਹੁੰਦੇ ਨਹੀਂ ਸੀਗੇ, ਜੇ ਹੁੰਦੇ ਸੀ ਤਾਂ ਮੇਰੇ ਕੋਲ ਤਾਂ ਚਲੋ ਹੈ ਨਹੀਂ ਸੀ ਤਾਂ ਮੈਨੂੰ
1: ਟੈਲਸ ਵਾਲੇ ਬੜੇ ਬੂਥ ਹੁੰਦੇ ਸੀ ਉੱਥੋਂ ਜਾ ਕੇ ਕਰੀਦਾ
0: ਵੀਰੇ ਮੈਨੂੰ ਮੈਂ ਰੌਕਸਵਾ ਪਾਰਕ ਆਇਆ ਸੀ ਆਪਣੇ ਰਿਸ਼ਤੇਦਾਰਾਂ ਕੋਲ ਵੀਰੇ ਮੈਨੂੰ ਚਿੱਠੀਆਂ ਆਉਂਦੀਆਂ ਸੀਗੀਆਂ ਡੈਡੀ ਦੀ ਮੈਨੂੰ ਚਿੱਠੀ ਆਈ ਆ ਪਹਿਲਾਂ ਡੈਡੀ ਦੀ ਤੇ ਚਿੱਠੀ 'ਚ ਪਹਿਲੀ 'ਚ ਇਹ ਜ਼ਿਕਰ ਸੀ ਵੀ ਜਦੋਂ ਤੂੰ ਘਰੋਂ ਤੁਰਿਆ ਨਾ ਦਿੱਲੀ ਏਅਰਪੋਰਟ ਵੱਲ ਨੂੰ ਮੈਂ ਬਹੁਤ ਛੋਟੀ ਉਮਰ 'ਚ ਆ ਗਿਆ ਸੀ ਇੱਥੇ ਤਾਂ ਮੈਨੂੰ ਆਏ ਸੀ ਤੇਰੇ ਪੇਪਰ ਘੱਟ ਪਾਏ ਜਾਣ ਤੈਨੂੰ ਮੋੜ ਦਿੱਤਾ ਜਾਵੇ ਏਅਰਪੋਰਟ ਤੋਂ ਪਰ ਕਹਿੰਦੇ ਤੇਰੇ ਪੇਪਰ ਸਹੀ ਸੀ ਤੇ ਤੈਨੂੰ ਇਹਨਾਂ ਨੇ ਜਹਾਜ਼ ਚੜ੍ਹਨ ਦਿੱਤਾ ਇਹ ਪੀੜ ਇਹਨਾਂ ਦੀ ਪਹਿਲੇ ਦਿਨ ਤੋਂ ਆ ਵੀ ਪ੍ਰਵਾਸ ਹੋ ਗਿਆ ਬੱਚੇ ਦੂਰ ਚਲੇ ਗਏ
1: ਇਹ ਵਾਪਸ ਆਵੇ
0: ਵੀ ਇਹ ਵਾਪਸ ਆਉਣਗੇ ਕਿਵੇਂ ਆਉਣਗੇ ਕਦੋਂ ਆਉਣਗੇ ਕਿਹੜਾ ਕਿਹੜਾ ਆਊਗਾ ਵੀ ਪੰਜਾਬ ਤਾਂ ਮਿੱਟੀ ਤਾਂ ਇਹਨਾਂ ਨੂੰ ਉਡੀਕਦੀ ਆ ਲੋੜ ਤਾਂ ਦੇਸ਼ ਨੂੰ ਇਹਨਾਂ ਦੀ ਹੈ ਪਰ ਕਹਿ ਲਓ ਆ ਗਏ ਹੁਣ ਤਾਂ ਪਰਿਵਾਰਾਂ ਦੇ ਪਰਿਵਾਰ ਵੱਸ ਗਏ ਗਾਹਾਂ ਹੋਰ ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ ਸਿਸਟਮ ਅਤੇ ਪਰ ਉਹਨਾਂ ਦੇ ਰਹਿੰਦੀ ਸੀ ਇਹ ਮਿੱਠੀ ਜਿਹੀ ਚੀਜ਼ ਰਹਿੰਦੀ ਸੀ ਹਮੇਸ਼ਾ
1: ਹਮੇਸ਼ਾ ਮੈਨੂੰ ਲੱਗਦਾ ਹਰ ਇੱਕ
0: ਦੀ ਹੁੰਦੀ ਹੈ
1: ਰਹਿੰਦੀ ਹੋਊਗੀ ਇਹ ਜ਼ਰੂਰ ਪਰ ਇਹ ਵੀ ਮਜਬੂਰੀਆਂ ਨੇ ਉਹਦੇ ਪੈਰਲਰ ਮਜਬੂਰੀਆਂ ਇੰਨੀਆਂ ਕੁ ਭਾਰ ਆਪਾਂ ਲੜਾ ਕਰ ਦਿੰਦੀਆਂ ਵੀ ਉਹ ਫਿਰ ਦੱਬ ਜਾਂਦੀ ਵਿੱਚ
0: ਜੀ ਘਰ ਨੇ ਕੰਮ ਨੇ ਗੱਡੀਆਂ ਨੇ ਗਾਂ ਹੈ ਫਿਰ ਬੱਚੇ ਹੈ ਫਿਰ ਉਹਨਾਂ ਦੀਆਂ ਪੜ੍ਹਾਈਆਂ ਨੇ ਫਿਰ ਮੈਨੂੰ ਲੱਗਦਾ ਬੰਦਾ ਹੌਲੀ ਹੌਲੀ ਹੰਭ ਹੀ ਜਾਂਦਾ ਪਿਛਲੇ ਵਾਰੀ ਹਨਾ ਪਿਛਲੇ ਰਿਸ਼ਤੇ ਚਲੇ ਜਾਂਦੇ ਨੇ
1: 20 ਸਾਲ ਬਹੁਤ ਹੁੰਦੇ
0: ਪਿੱਛੇ ਰਿਸ਼ਤੇ ਚਲੇ ਜਾਂਦੇ ਨੇ ਰਹਿੰਦੇ ਨੀ ਲੋਕ ਉਹਨਾਂ ਦੇ ਸ਼ਕਲਾਂ ਚੇਂਜ ਹੋ ਗਈਆਂ ਪਿੱਛੇ
1: ਤੁਸੀਂ ਇੱਥੇ ਉੱਥੇ ਤੁਹਾਡੇ ਨਾਲ ਹੋਰ ਹਿਸਾਬ ਨਾਲ ਕਿਸੇ ਨੇ ਗੱਲ ਕਰਨੀ ਜਦੋਂ ਕਿਸੇ ਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਤਾਂ ਪੱਕਾ ਹੀ ਆ ਗਿਆ ਉਦੋਂ ਉਹਨੇ ਹੋਰ ਹਿਸਾਬ ਨਾਲ ਗੱਲ ਕਰਨੀ ਬੜਾ ਬੜਾ ਕੁਛ ਆ ਚਲੋ ਇਹ ਆ ਵੀ ਉੱਥੇ ਇਕੱਲੇ ਆਪਾਂ ਨਹੀਂ ਨਾ ਆਏ ਆਂਢ ਗੁਆਂਢ ਆਸ ਪਾਸ ਬਹੁਤ ਕੁਛ ਬੜੇ ਸਾਰੇ ਲੋਕ ਆ ਗਏ ਨੇ ਸੋ ਗੱਲਾਂ 'ਤੇ ਮੈਨੂੰ ਲੱਗਦਾ ਵੀ ਇਹੋ ਜਿਹੇ ਸ਼ਖਸ਼ ਦੀ ਆਪਾਂ ਜਦੋਂ ਗੱਲਾਂ ਕਰਨ ਬੈਠੇ ਹਾਂ ਤਾਂ ਮੈਨੂੰ ਲੱਗਦਾ ਵੀ ਆਪਾਂ ਵੱਧ ਤੋਂ ਵੱਧ ਗੱਲਾਂ ਦੇ ਜ਼ਰੀਏ ਆਪਾਂ ਸਿੱਖ ਸਕਦੇ ਹੁੰਦੇ ਹਾਂ ਅਤੇ ਜੀ ਕਰਦਾ ਵੀ ਹੋਰ ਆਪਾਂ ਕਰ ਲਈਏ ਹੋਰ ਆਪਾਂ ਸਿੱਖ ਲਈਏ ਇੱਥੇ ਸਮਾਂ ਇਜਾਜ਼ਤ ਨਹੀਂ ਦਿੰਦਾ ਫਿਰ ਕਿਸੇ ਦਿਨ ਆਪਾਂ ਇਸੇ ਮੋੜ ਤੋਂ ਆਪਾਂ ਅੱਗੇ ਸਫ਼ਰ ਸ਼ੁਰੂ ਕਰਾਂਗੇ ਜਾਂਦੇ ਜਾਂਦੇ ਇੱਕ ਵਾਰੀ ਫਿਰ ਦੱਸ ਦਿਓ ਵੀ ਕੀ ਆਪਣੇ ਮਨਸੂਬੇ ਜਿਹੜੇ ਸਾਡੇ ਸੁਣਨ ਵਾਲੇ ਨੇ ਉਹ ਇਸ ਸੁਪਨੇ ਦੇ ਵਿੱਚ ਕਿੱਦਾਂ ਹਿੱਸੇਦਾਰੀ ਪਾ ਸਕਦੇ ਨੇ ਵੈਸੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਬਾਕੀ ਭੰਗੂ ਪ੍ਰੋਫੈਸ਼ਨਲੀ ਇਹ ਖੁਦ ਬਹੁਤ ਵਧੀਆ ਬੜੇ ਪਿਆਰੇ ਬੜੇ ਸੁਰੀਲੇ ਸਿੰਗਰ ਨੇ ਅਤੇ ਇਹਨਾਂ ਦੀ ਵੀ ਕਦੀ ਦੌੜ ਉਹੋ ਜਿਹੀ ਨਹੀਂ ਰਹੀ ਵੀ ਹਾਂ ਵੀ ਆਪਾਂ ਜੋ ਅੱਜ ਕੱਲ੍ਹ ਚੱਲਦਾ ਮੈਂ ਇਨ ਸ਼ੋਰਟ ਇਹ ਕਹੂੰਗਾ ਵੀ ਬੜੇ ਸੋਹਣੇ ਇਹਨਾਂ ਦਾ ਵੀ ਜੀਵਨ ਹੈ ਅਤੇ ਹਰ ਇੱਕ ਚੀਜ਼ ਦੇ ਵਿੱਚ ਜਿੰਨਾ ਕੁ ਮੈਨੂੰ ਪਤਾ ਵਾ ਅੰਕਲ ਹੋਰਾਂ ਨੇ ਸਪੋਰਟ ਕੀਤਾ ਅਤੇ ਇਸ ਕੰਮ ਦੇ ਵਿੱਚ ਵੀ ਜਾਂ ਜਿਹੜੇ ਪਾਸੇ ਵੀ ਤੁਸੀਂ ਗਏ ਜਾਂ ਜਾ ਰਹੇ ਉਹਦੇ ਵਿੱਚ ਵੀ ਉਹਨਾਂ ਨੇ ਵੱਧ ਚੜ੍ਹ ਕੇ ਸਪੋਰਟ ਕੀਤਾ ਅਤੇ ਹੁਣ ਵੀ ਮੈਨੂੰ ਲੱਗਦਾ ਵਾ ਵੀ ਤੁਸੀਂ ਜੋ ਵੀ ਕਰਨਾ ਜਾਂ ਕਰਨ ਜਾ ਰਹੇ ਹੋ ਸਪੋਰਟ ਤਾਂ ਵੱਡਿਆਂ ਦੀ ਆ ਭਾਵੇਂ ਉਹ ਕਿਤੇ ਵੀ ਬੈਠੇ ਨੇ ਕਿਸੇ ਵੀ ਰੂਪ ਦੇ ਵਿੱਚ ਆਪਾਂ ਮਹਿਸੂਸ ਕਰਦੇ ਹਾਂ ਹੋਣਾ ਤਾਂ ਉਹੀ ਆ ਜੋ ਰੱਬ ਚਾਹੁੰਦਾ ਇਹ ਕਰੀ ਆਪਾਂ ਸ਼ੋਰਟ ਦੇ ਵਿੱਚ ਜਾਂਦੇ ਜਾਂਦੇ ਦੱਸ ਦਈਏ ਕਿ ਕਿੱਦਾਂ ਅਤੇ ਕੀ ਆਪਣੇ ਅੱਗੇ ਪਲੈਨ ਨੇ
0: ਜੀ ਸਾਰਿਆਂ ਤੋਂ ਪਹਿਲਾਂ ਇਹ ਪਰਿਵਾਰ ਹੀ ਹੈ ਮੇਰਾ ਰੇਡੀਓ ਹਾਂਜੀ ਪਰਿਵਾਰ ਮੈਂ ਸ਼ੁਰੂ ਤੋਂ ਪਹਿਲੇ ਦਿਨੋਂ ਹੀ ਜੁੜਿਆ ਹੋਇਆ ਸੋ ਸਭ ਤੋਂ ਪਹਿਲਾਂ ਸਾਰੇ ਹੁਣ ਤੱਕ ਦੇਖਣ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਜਿਵੇਂ ਤੁਸੀਂ ਇਹ ਜੀਵਨੀ ਮੇਰੇ ਮੂੰਹੋਂ ਜਿੰਨੀ ਵੀ ਮੈਂ ਦੱਸ ਸਕਿਆ ਇਮਾਨਦਾਰੀ ਨਾਲ ਤੁਸੀਂ ਮੇਰੇ ਡੈਡੀ ਦੇ ਕਹਿ ਲਓ ਬਾ ਵਾਸਤਾ ਹੋਏ ਹੋ ਮੇਰੇ ਸ਼ਬਦਾਂ ਦੁਆਰਾ ਇਹ ਸੰਸਥਾ ਪਿੰਡ ਬਸੀ ਗੁਜਰਾਂ ਜ਼ਿਲ੍ਹਾ ਰੋਪੜ ਚਮਕੌਰ ਸਾਹਿਬ ਤੋਂ ਸਿਰਫ 4 ਕਿਲੋਮੀਟਰ ਦੇ ਉੱਤੇ ਸਥਿਤ ਆ ਇਸ ਸੰਸਥਾ ਦੇ ਵਿੱਚ ਤੁਸੀਂ ਆਓ ਜਦੋਂ ਤੁਹਾਡਾ ਸਮਾਂ ਲੱਗਦਾ ਤੁਹਾਡੇ ਸੁਝਾਅ ਵੀ ਵੈਲਕਮ ਨੇ ਤੁਸੀਂ ਸਾਨੂੰ ਕੁਛ ਹੋਰ ਚੰਗਾ ਕਰਨ ਲਈ ਵੀ ਪ੍ਰੇਰਿਤ ਕਰ ਸਕਦੇ ਹੋ ਅਤੇ ਜੋ ਉੱਥੇ ਚੰਗਾ ਹੋ ਰਿਹਾ ਅਸੀਂ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਇੱਕ ਰੈਗੂਲਰ ਪੜ੍ਹਾਈ ਤੋਂ ਹਟ ਕੇ ਬੱਚਿਆਂ ਨੂੰ ਫਿਊਚਰ ਦੇ ਇਨਸਾਨ ਵਜੋਂ ਦੇਖਣਾ ਜੋ ਮੇਰੇ ਡੈਡੀ ਦੇ ਸੁਪਨੇ ਸੀ ਬਿਲਕੁਲ ਉਸੇ ਲਈ ਦੇ ਉੱਤੇ ਉਸ ਸੰਸਥਾ ਨੂੰ ਤੋਰਨਾ ਅਤੇ ਫਾਈਨੈਂਸ਼ਲੀ ਉਹ ਬੱਚੇ ਜਿਨ੍ਹਾਂ ਨੂੰ ਅਸੀਂ ਅੱਡ ਅੱਡ ਲੋਕਾਂ ਦੁਆਰਾ ਅਡੋਪਟ ਕਰਵਾਉਂਦੇ ਹਾਂ ਇਹ ਕਹਿ ਕੇ ਵੀ ਪਲੀਜ਼ ਕਰੋ ਉਹ 'ਚ ਕੋਈ ਸੰਗ ਸ਼ਰਮ ਨਹੀਂ ਸਾਨੂੰ ਪੱਲਾ ਅੱਡਦਿਆਂ ਨੂੰ ਕਿਸੇ ਦਾ ਭਲਾ ਹੁੰਦਾ ਅਸੀਂ ਕਹਿ ਦਿੰਦੇ ਹਾਂ ਕਿ ਫਲਾਣਾ ਬੱਚਾ ਜੀ ਉਹਦੇ ਪੇਰੈਂਟਸ ਨੇ ਅਤੇ ਉਹਦੀ ਫੀਸ ਭਰਨੀ ਆ ਆਪਾਂ ਐਜੂਕੇਸ਼ਨ 'ਤੇ ਪੈਸੇ ਲੱਗ ਰਹੇ ਨੇ ਸੋ ਇਹ ਆ ਅਤੇ ਦੂਜਾ ਜੇ ਕੋਈ ਡੋਨਰ ਜਿਹੜਾ ਸਾਨੂੰ ਇਸ ਤਰੀਕੇ ਨਾਲ ਜਿਵੇਂ ਰਣਜੋਤ ਵੀਰ ਨੇ ਗੱਲ ਕੀਤੀ ਆ ਕੋਈ ਵੱਡੀ ਰਾਸ਼ੀ ਦੇ ਰੂਪ 'ਚ ਸਾਡੇ ਨਾਲ ਜੁੜਨਾ ਚਾਹੁੰਦਾ ਸੋ ਉਹ ਵੀ ਵੈਲਕਮ ਆ ਅਤੇ ਤੁਹਾਡੇ ਸੁਝਾਅ ਵੀ ਵੈਲਕਮ ਨੇ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਜਦੋਂ ਵੀ ਤੁਹਾਡਾ ਗੇੜਾ ਲੱਗਦਾ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਉਸ ਚਾਰ ਦੁਆਰੀ 'ਚ ਆਓ ਆ ਕੇ ਮਹਿਸੂਸ ਕਰੋਗੇ ਤੁਸੀਂ ਉਸ ਐਨਰਜੀ ਨੂੰ ਅਤੇ ਮਹਿਸੂਸ ਕਰੋਗੇ ਕਿ ਉੱਥੇ ਕਿਸ ਕਿਸਮ ਦੀ ਇੱਕ ਸੰਸਥਾ ਚੱਲ ਰਹੀ ਹੈ ਕਿਹੜੀ ਸੋਚ ਨਾਲ ਚੱਲ ਰਹੀ ਹੈ ਬਹੁਤ ਭਰੇ ਭਰੇ ਖੁਸ਼ ਹੋ ਕੇ ਉਸ ਚਾਰ ਦੁਆਰੀ 'ਚੋਂ ਤੁਸੀਂ ਜਾਓਗੇ ਜਿੱਥੋਂ ਵੀ ਜਾਣਾ
1: ਹਾਂ ਬਿਲਕੁਲ ਅਤੇ ਜੇ ਤੁਸੀਂ ਮੰਨ ਲਓ ਨਹੀਂ ਵੀ ਤੁਸੀਂ ਮਨ ਬਣਾਉਂਦੇ ਤੁਸੀਂ ਡੋਨੇਸ਼ਨ ਦਾ ਤਾਂ ਫਿਰ ਵੀ ਜਾ ਕੇ ਜ਼ਰੂਰ ਇੱਕ
0: ਬਿਲਕੁਲ
1: ਹੁਣ ਤਾਂ ਭੰਗੂ ਸਾਹਿਬ ਵੀ ਉੱਥੇ ਹੀ ਤੁਹਾਨੂੰ ਮਿਲਣਗੇ ਜਿੰਨੇ ਚਿਰ ਨੂੰ ਸ਼ਾਇਦ ਤੁਸੀਂ ਇਹ ਵੇਖ ਰਹੇ ਹੋਵੋਗੇ ਅਤੇ ਇਸ ਚਿਹਰੇ ਨੂੰ ਤੁਸੀਂ ਉੱਥੇ ਹੀ ਪਾਓਗੇ ਤੁਸੀਂ। ਬਾਕੀ ਸਭ ਤੋਂ ਵੱਡੀ ਜਿਹੜੀ ਇੱਦਾਂ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਨੂੰ ਲੈ ਕੇ ਇੱਕ ਮਨ ਦੇ ਵਿੱਚ ਸਵਾਲ ਆਉਂਦਾ ਵਾ, ਅਤੇ ਹਮੇਸ਼ਾ ਆਉਣਾ ਵੀ ਚਾਹੀਦਾ। ਮੈਂ ਤਾਂ ਕਹਿੰਦਾ ਕਿ ਹਰ ਇੱਕ ਚੀਜ਼ ਜਿਹੜੀ ਹੈ ਜਿੱਥੇ ਆਪਾਂ ਸੋਚ ਸਮਝ ਕੇ ਕਰਦੇ ਹਾਂ, ਅਤੇ ਡੋਨੇਸ਼ਨ ਹੋਰ ਵਧੇਰੇ ਟਾਈਮ 100 ਵਾਰੀ ਸੋਚ ਕੇ ਬੰਦਾ ਕਰੇ। ਸੋ ਤੁਹਾਡੇ ਸਵਾਲ ਜਿਹੜੇ ਨੇ ਉਹ ਵੈਲਕਮ ਨੇ ਇਸ ਸੰਸਥਾ ਦੇ ਲਈ। ਮੈਂ ਪਰਸਨਲੀ ਇਸ ਪਰਿਵਾਰ ਨੂੰ ਮੈਂ ਜਾਣਦਾ, ਅਤੇ ਜਿਹਨੂੰ ਤੁਸੀਂ ਜਾਣਦੇ ਹੁੰਦੇ ਉਹਦਾ ਪਤਾ ਹੁੰਦਾ ਵਾ ਵੀ ਉਹ ਕੀ ਕਰਨ ਜਾ ਰਿਹਾ ਵਾ ਅਤੇ ਕਿੱਦਾਂ ਦਾ ਉਹ ਕਰੂਗਾ। ਸੋ ਤੁਹਾਡੇ ਸਵਾਲ ਵੈਲਕਮ ਨੇ, ਜੋ ਵੀ ਤੁਹਾਨੂੰ ਇਸ ਬਾਬਤ ਤੁਹਾਡੇ ਚਾਹੀਦੇ ਹੋਣ, ਤੁਹਾਨੂੰ ਹੋਰ ਕਲੈਰੀਫਿਕੇਸ਼ਨ, ਉਹ ਤੁਸੀਂ ਇਹਨਾਂ ਅੱਗੇ ਵੱਧ ਤੋਂ ਵੱਧ ਰੱਖੋ। ਹੋ ਸਕਦਾ ਅਸੀਂ ਇਸ ਗੱਲਬਾਤ ਦੇ ਵਿੱਚ ਬਹੁਤੀਆਂ ਚੀਜ਼ਾਂ ਨਾ ਕਵਰ ਕਰ ਸਕੇ ਹੋਈਏ, ਕਿਉਂਕਿ ਮੇਰਾ ਇਹ ਇੱਕ ਤਰ੍ਹਾਂ ਦਾ ਨਾਲ ਪਰਿਵਾਰ ਹੈ। ਪਰਿਵਾਰ ਦੇ ਵਿੱਚ ਬੜੀਆਂ ਚੀਜ਼ਾਂ ਆਪਾਂ ਜਿਹੜੀਆਂ ਨੇ ਉਹ ਬਾਈਪਾਸ ਇੱਦਾਂ ਹੀ ਕਰ ਜਾਂਦੇ ਹਾਂ ਵੀ ਚੱਲ ਆ ਤਾਂ ਪਤਾ ਹੀ ਆ, ਪਰ ਤੁਹਾਨੂੰ ਬਹੁਤ ਸਾਰੀਆਂ ਹੋਰ ਨਹੀਂ ਪਤਾ ਹੋ ਸਕਦੀਆਂ। ਸੋ ਇਸ ਕਰਕੇ ਤੁਹਾਡੇ ਸਵਾਲ ਸਾਰੇ ਵੈਲਕਮ ਨੇ, ਅਤੇ ਜੇ ਫਿਰ ਵੀ ਤੁਹਾਨੂੰ ਵਧੀਆ ਲੱਗੇ ਇਹ ਮਨਸੂਬਾ, ਇਹ ਪ੍ਰੋਜੈਕਟ ਵਧੀਆ ਲੱਗੇ, ਅਤੇ ਇਹਦੇ ਨਾਲ ਜ਼ਰੂਰ ਤੁਸੀਂ ਜੁੜੋ। ਇਹਦੇ ਵਿੱਚ ਕੋਈ ਇਹ ਵੀ ਨਹੀਂ ਹੈ ਕਿ ਤੁਸੀਂ ਇੰਨਾ ਹੀ ਦੇਣਾ ਵਾ, ਜੋ ਵੀ ਤਿਲ ਫੁੱਲ ਯੋਗਦਾਨ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦਸਵੰਧ ਕੱਢਦੇ ਹੋ, ਉਹਦੇ ਵਿੱਚੋਂ ਤੁਸੀਂ ਆਪਣੇ ਸੇਵਾ ਭਾਵਨਾ ਦੇ ਨਾਲ ਤੁਸੀਂ ਇੱਧਰ ਵੀ ਜ਼ਰੂਰ ਤੁਸੀਂ ਪਾਇਆ ਕਰੋ। ਅਤੇ ਇੰਨਾ ਕਹਿੰਦੇ ਹੋਏ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਭੰਗ ਸਾਹਿਬ। ਬਹੁਤ ਬਹੁਤ ਸ਼ੁਕਰੀਆ, ਵਾਹਿਗੁਰੂ ਤੁਹਾਨੂੰ ਇਸ ਤੁਹਾਡੇ ਮਨਸੂਬੇ ਦੇ ਵਿੱਚ ਕਾਮਯਾਬੀਆਂ ਦੇਵੇ, ਅਤੇ ਇਸੇ ਤਰ੍ਹਾਂ ਤੁਸੀਂ ਚੰਗੇ ਚੰਗੇ ਕਾਰਜ ਕਰਦੇ ਰਹੋ ਅਤੇ ਮੁਲਾਕਾਤਾਂ ਹੁੰਦੀਆਂ ਰਹਿਣ, ਵੱਧ ਤੋਂ ਵੱਧ ਲੋਕ ਚੰਗੇ ਕੰਮਾਂ ਦੇ ਨਾਲ ਤੁਹਾਡੇ ਜ਼ਰੀਏ ਚਾਹੇ ਜੁੜਨ, ਅਤੇ ਵਧੀਆ ਲੱਗੂਗਾ ਸਾਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆਪਾਂ ਹੋਰ ਕਿਤੇ ਸਾਲ ਦੋ ਹੀ ਸਾਲੀ ਫਿਰ ਬੈਠੇ ਹੋਵਾਂਗੇ ਅਤੇ ਆਪਾਂ ਇੱਥੋਂ ਅਗਲੇ ਪੜਾਅ 'ਤੇ ਜਾ ਚੁੱਕੇ ਹੋਵਾਂਗੇ। ਧੰਨਵਾਦ।
0: ਬਿਲਕੁਲ ਸ਼ੁਕਰੀਆ ਜੀ ਸਾਰਿਆਂ ਦਾ, ਬਹੁਤ ਬਹੁਤ
1: ਜੀ, ਬਹੁਤ ਬਹੁਤ ਸ਼ੁਕਰੀਆ। ਦੋਸਤੋ, ਗੱਲਬਾਤ ਆਪਾਂ ਕਰ ਰਹੇ ਸਾਂ ਬਾਗੀ ਭੰਗੂ ਦੇ ਨਾਲ, ਇਹਨਾਂ ਦੇ ਪਿਤਾ ਜੀ ਸਰਦਾਰ ਸਵਰਨ ਸਿੰਘ ਭੰਗੂ ਪਿਛਲੇ ਦਿਨੀ ਇਸ ਸੰਸਾਰ ਨੂੰ ਛੱਡ ਕੇ ਤਾਂ ਚਲੇ ਗਏ ਨੇ, ਪਰ ਪਿੱਛੇ ਚੰਗਿਆਈ ਛੱਡ ਗਏ ਨੇ, ਪਿੱਛੇ ਇੱਕ ਜੀਵਨ ਜਾਂਚ ਛੱਡ ਗਏ ਨੇ, ਇੱਕ ਸੰਸਥਾ ਛੱਡ ਗਏ ਨੇ ਜਿਹੜੀ ਆਪਾਂ ਜਿਹਦੇ ਬਾਰੇ ਜੇ ਜਾਣੀਏ ਤਾਂ ਸਾਨੂੰ ਪਤਾ ਲੱਗਦਾ ਕਿ ਕਿਵੇਂ ਦਾ ਸਾਨੂੰ ਕਾਰਜ ਇਸ ਜ਼ਿੰਦਗੀ ਦੇ ਵਿੱਚ ਕਰਨਾ ਚਾਹੀਦਾ ਤਾਂ ਕਿ ਬਾਅਦ 'ਚ ਵੀ ਕੋਈ ਸਾਨੂੰ ਯਾਦ ਰੱਖੇ। ਸੋ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਆਪਾਂ, ਆਸ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਸੋਹਣੀ ਵੀ ਲੱਗੀ ਹੋਊਗੀ ਅਤੇ ਇਹਦੇ ਵਿੱਚ ਕੁਛ ਸਿੱਖਣ ਕਰਨ ਨੂੰ ਵੀ ਮਿਲਿਆ ਹੋਊਗਾ। ਧੰਨਵਾਦ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦਾ ਹੈ, ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
3: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
2: ਜਦੋਂ ਇਹ ਜੋਕਰ ਤਖ਼ਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
3: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
6: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
8: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
1: ਸੋਨਾ ਚਾਹੀਦਾ?
9: ਭਰੋਸਾ ਚਾਹੀਦਾ?
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 Main Street, Point Cook. Call 0493-536-042.

0: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ।
1: ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04-10-530-530
2: ਜਾਂ 90-77-97-33
1: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
1: VY Immigration and Education Consultant,
2: ਹਰ ਕਦਮ ਤੁਹਾਡੇ ਨਾਲ।
0: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tyrefors.com.au।

0: ਸੌਣ ਦਾ ਮਹੀਨਾ ਅਗਸਤ ਦਾ ਇਹ ਮਹੀਨਾ ਚੱਲ ਰਿਹਾ ਹੈਗਾ ਗ੍ਰੈਗੋਰੀਅਨ ਕੈਲੰਡਰ ਦੇ ਮੁਤਾਬਕ, ਪਰ ਦੇਸੀ ਕੈਲੰਡਰ ਦੇ ਮੁਤਾਬਕ ਸੌਣ ਦੇ ਮਹੀਨੇ ਦੇ ਆਖਰੀ ਕੁਝ ਦਿਨ ਇਸ 'ਚ ਬਚ ਜਾਂਦੇ ਨੇ ਅਤੇ ਭਾਦੋਂ ਸ਼ੁਰੂ ਹੋ ਜਾਂਦਾ। ਕੈਲੰਡਰਾਂ ਦੀ ਗੱਲ ਅੱਗੇ ਬੜੀ ਵਾਰ ਆਪਾਂ ਕਰ ਚੁੱਕੇ ਹੈਗੇ। ਗ੍ਰੈਗੋਰੀਅਨ ਕੈਲੰਡਰ ਅਸੀਂ ਜ਼ਿਆਦਾਤਰ ਪੂਰੀ ਦੁਨੀਆ ਜਿਹੜੀ ਹੈ, ਹਾਲਾਂਕਿ ਸ਼ੁਰੂਆਤ ਦੇ ਵਿੱਚ ਕੈਥੋਲਿਕਸ ਨੇ ਮੰਨਣਾ ਸ਼ੁਰੂ ਕੀਤਾ ਸੀਗਾ, ਇੰਗਲੈਂਡ ਨੇ ਇਹ ਥੋਪਤਾ ਸੀਗਾ ਇੱਕ ਤਰੀਕੇ ਦੇ ਨਾਲ। ਉਹ ਤੋਂ ਪਹਿਲਾਂ ਤਾਂ ਜੂਲੀਅਨ ਕੈਲੰਡਰ ਚੱਲਦਾ ਹੁੰਦਾ ਸੀ ਜਿਹੜੇ ਰੋਮਨਸ ਜਿਹਨੂੰ ਸੈਲੀਬ੍ਰੇਟ ਕਰਦੇ ਸੀ, ਪਰ ਅਸੀਂ ਤਾਂ ਭਾਰਤ ਦੇ ਵਿੱਚ ਬਿਕਰਮੀ ਸੰਮਤ ਜਿਹੜਾ ਕਿ ਲਗਭਗ 58 ਸਾਲ ਅੱਗੇ ਚੱਲਦਾ ਹੈਗਾ ਗ੍ਰੈਗੋਰੀਅਨ ਤੋਂ, ਉਹਨੂੰ ਅਸੀਂ ਮੰਨਦੇ ਰਹੇ ਹੈਗੇ। ਲੂਨਰ ਅਤੇ ਸੋਲਰ ਦੋ ਦਿਸ਼ਾਵਾਂ ਦੇ ਨਾਲ ਜਿਹੜੇ ਕੈਲੰਡਰ ਚੱਲਦੇ ਨੇ, ਜਿਵੇਂ ਨਾਨਕਸ਼ਾਹੀ ਜਿਹੜਾ ਉਹ ਜ਼ਿਆਦਾਤਰ ਮੇਰੇ ਖਿਆਲ ਦੇ ਨਾਲ ਸੋਲਰ ਕੈਲੰਡਰ ਨੂੰ ਫੋਲੋ ਕਰਦੇ ਹੈਗੇ ਨੇ, ਅਤੇ ਜਿਹੜੇ ਹਿੰਦੂ ਕੈਲੰਡਰ ਨੇ ਉਹ ਲੂਨਰ ਕੈਲੰਡਰ ਨੂੰ ਫੋਲੋ ਕਰਦੇ ਹੈਗੇ ਨੇ। ਸੋ ਉਹਦੇ ਹਿਸਾਬ ਦੇ ਨਾਲ ਅਲੱਗ ਅਲੱਗ ਮਹੀਨਿਆਂ ਦੇ ਨਾਲ ਸ਼ੁਰੂਆਤ ਹੁੰਦੀ ਹੈ। ਕੁਝ ਕੈਲੰਡਰ ਜਿਹੜੇ ਹੈਗੇ ਨੇ ਉਹ ਚੇਤ ਦੇ ਨਾਲ ਸ਼ੁਰੂ ਕਰਦੇ ਨੇ ਮਹੀਨੇ ਨੂੰ, ਸਾਲ ਨੂੰ, ਕੁਝ ਵਿਸਾਖ ਦੇ ਨਾਲ ਸ਼ੁਰੂ ਕਰਦੇ ਨੇ। ਉਹਦੇ 'ਚ ਨਹੀਂ ਆਪਾਂ ਜਾਂਦੇ ਹੈਗੇ, ਗੱਲ ਕਰਨੀ ਹੈਗੀ ਸੌਣ ਦੇ ਮਹੀਨੇ ਦੀ। ਹੁਣ ਸੌਣ ਦਾ ਮਹੀਨਾ ਜਿਹੜਾ ਹੈਗਾ ਪੰਜਾਬੀ ਕੈਲੰਡਰ 'ਚ ਜਾਂ ਦੇਸੀ ਕੈਲੰਡਰ ਦੇ ਵਿੱਚ, ਇਹਦੀ ਰੈਲੇਵੈਂਸ ਵੈਸੇ ਤਾਂ ਅੱਜ ਕੱਲ੍ਹ ਦੇ ਜਦੋਂ ਤੁਸੀਂ ਗੀਤ ਸੁਣੋਗੇ ਇਹ ਜ਼ਿਆਦਾਤਰ ਸਿਰਫ ਉਹਦੇ ਨਾਲ ਹੀ ਜੋੜ ਦਿੰਦੇ ਨੇ, ਰੋਮੈਂਟਿਸਾਈਜ਼ ਹੀ ਕਰ ਦਿੰਦੇ ਨੇ, ਬੜਾ ਸਾਰਾ ਉਹਨੂੰ ਬਸ ਰੋਮੈਂਸ ਦੇ ਨਾਲ ਜੋੜ ਕੇ ਦਿਖਾਇਆ ਜਾਂਦਾ। ਬਟ ਉਸ ਤੋਂ ਵੀ ਕਿਤੇ ਵੱਧ ਕੇ ਸੌਣ ਦਾ ਮਹੀਨਾ, ਜਿਹਦਾ ਜੇ ਅਸੀਂ ਆਪਣੇ ਸੱਭਿਆਚਾਰ ਨੂੰ ਸਮਝਣਾ ਸ਼ੁਰੂ ਕਰੀਏ ਅਤੇ ਆਪਣੇ ਪੰਜਾਬ ਨੂੰ, ਪੰਜਾਬੀਅਤ ਨੂੰ ਸਮਝਣਾ ਸ਼ੁਰੂ ਕਰੀਏ, ਪੰਜਾਬ ਸਿਰਫ ਆਹ ਫਿਰੋਜ਼ਪੁਰ ਤੋਂ ਨੰਗਲ ਤੱਕ ਵਾਲਾ ਪੰਜਾਬ ਨਹੀਂ, ਪਠਾਨਕੋਟ ਤੋਂ ਰਾਜਪੁਰੇ ਵਾਲਾ ਪੰਜਾਬ ਨਹੀਂ। ਬੜੀ ਵਾਰ ਗੱਲ ਕੀਤੀ ਹੈ ਕਿ ਜਦੋਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਗੱਲ ਕਰਦੇ ਹੈਗੇ ਹਾਂ, ਤਾਂ ਇਸ 'ਚ ਜਿਹੜਾ ਪੰਜਾਬ ਹੈਗਾ ਉਹ ਫੈਸਲਾਬਾਦ ਤੋਂ ਫਰੀਦਾਬਾਦ ਤੱਕ ਵਾਲਾ ਹੈਗਾ। ਸੋ ਉਹ ਜੇਹਲਮ ਤੋਂ ਜਿਹੜਾ ਸ਼ੁਰੂ ਹੋ ਜਾਂਦਾ ਪੰਜਾਬ, ਅਤੇ ਇੱਥੇ ਤੱਕ ਆਪਣਾ ਘੱਗਰ ਤੋਂ ਵੀ ਗਾਂ ਕਿਹੜਾ ਜਮੁਨਾ ਤੱਕ ਜਾਂਦਾ, ਜੇਹਲਮ ਤੋਂ ਜਮੁਨਾ ਤੱਕ ਦਾ ਪੰਜਾਬ, ਵਾਹ ਕਿਆ ਬਾਤ ਹੈ। ਸੋ ਉਸ ਪੰਜਾਬ ਦੀ ਗੱਲ ਕਰਨੀ ਹੈਗੀ ਹੈ, ਅਤੇ ਉਸ 'ਚ ਉਹ ਪੰਜਾਬ ਦੇ ਵਿੱਚ ਬੜੇ ਸਾਰੇ ਤਿਥੀ ਤਿਉਹਾਰ ਹੁੰਦੇ ਨੇ। ਅਕਸਰ ਅਸੀਂ ਪੰਜਾਬ ਦੇ ਬਾਰੇ ਜਦੋਂ ਕੋਈ ਲੇਖ ਪੜ੍ਹਿਆ ਹੁੰਦਾ ਅਖਬਾਰਾਂ ਦੇ ਵਿੱਚ ਜਾਂ ਅੱਗੇ ਛੋਟੇ ਹੁੰਦੇ ਵੀ ਲਿਖਦੇ ਹੁੰਦੇ ਸੀ ਕਿ ਪੰਜਾਬ ਮੇਲਿਆਂ ਦੀ ਧਰਤੀ, ਹੁਣ ਉਹ ਮੇਲਿਆਂ ਦੀ ਧਰਤੀ ਜਿਹੜੀ ਹੈਗੀ ਉਹਦੇ 'ਚ ਜ਼ਿਆਦਾਤਰ ਮੇਲੇ ਜਿਹੜੇ ਨੇ ਸਾਉਣ ਭਾਦੋ ਦੇ ਮਹੀਨਿਆਂ 'ਚ ਹੁੰਦੇ ਨੇ। ਭਾਦੋ ਦੀ ਗੱਲ ਫਿਰ ਅੱਗੇ ਕਿਉਂਕਿ ਹਲੇ ਉਹ ਆਉਣਾ, ਪਰ ਸਾਉਣ ਜਿਹਨੂੰ ਵਸਲ ਦੀ ਰੁੱਤ ਵੀ ਕਹਿ ਲਿਆ ਜਾਂਦਾ ਹੈਗਾ, ਇਹ ਸਾਉਣ ਦੇ ਬਾਰੇ, ਸਾਉਣ ਪੰਜਾਬੀਆਂ ਦੇ ਮੇਰੇ ਖਿਆਲ ਦੇ ਨਾਲ ਸੁਭਾਅ ਦੀ ਤਰਜਮਾਨੀ ਕਰਦਾ ਇੱਕ ਮੇਲਾ, ਇੱਕ ਮੰਥ ਕਿਹਾ ਜਾ ਸਕਦਾ, ਕਿਉਂਕਿ ਸਾਉਣ ਦੇ ਵਿੱਚ ਉਹ ਹਰ ਕੁਛ ਹੈ। ਸਾਉਣ ਦੇ ਵਿੱਚ ਬਾਰਿਸ਼ ਵੀ ਹੈ, ਸਾਉਣ ਦੇ ਵਿੱਚ ਹੜ੍ਹ ਦੀ ਜਾਂ ਜੇਠ ਦੀਆਂ ਤਪਦੀਆਂ ਲੂਆਂ ਤੋਂ ਬਾਅਦ ਆਉਣ ਵਾਲਾ ਇੱਕ ਠੰਡਾ ਜਿਹਾ ਸੁਭਾਅ ਵੀ ਹੈ ਜਿਹੜਾ ਪੰਜਾਬੀਆਂ ਦਾ। ਸਾਉਣ ਦੇ ਵਿੱਚ ਉਹ ਭਿੱਜਿਆ ਸਾਉਣ ਜਿਹਦੇ ਵਿੱਚ ਇਮੋਸ਼ਨਸ ਸਾਰੇ ਹੈਗੇ ਨੇ, ਸਾਉਣ ਦੇ ਵਿੱਚ ਹੀ ਉਹ ਸਾਰੇ ਸਾਡੇ ਪਰੰਪਰਿਕ ਟ੍ਰੈਡੀਸ਼ਨਲ ਮੇਲੇ ਜਿਹੜੇ ਹੈਗੇ ਨੇ ਉਹ ਇੱਥੇ ਲੱਗਦੇ ਹੈਗੇ ਨੇ। ਸਿਆਣੀਆਂ ਸੁਆਣੀਆਂ ਦੇ ਨਾਲ ਜੁੜਿਆ ਹੋਇਆ, ਧੀਆਂ ਧਿਆਣੀਆਂ ਦੇ ਨਾਲ ਜੁੜਿਆ ਹੋਇਆ, ਤੀਆਂ ਇਹਦੇ ਵਿੱਚ ਆ ਜਾਂਦਾ ਹੈਗਾ। ਫਿਰ ਬਹੁਤ ਸਾਰੇ ਭਰਮ, ਵਹਿਮ, ਮਨੌਤਾਂ ਅਤੇ ਬੜੇ ਸਾਰੇ ਜਿਵੇਂ ਕਹਿ ਦਿੰਦੇ ਹਾਂ ਕਿ ਸਾਉਣ ਦੇ ਮਹੀਨੇ ਦੇ ਵਿੱਚ ਸੂਈ ਨਹੀਂ ਲੈਣੀ, ਸਾਉਣ ਦੇ ਮਹੀਨੇ 'ਚ ਖੀਰ ਰਿੰਨਣੀ ਹੈ, ਸਾਉਣ ਦੇ ਮਹੀਨੇ ਦੇ ਵਿੱਚ ਜਾਨਵਰਾਂ ਨੂੰ ਗੁੜ ਪਾ ਦੇਣਾ ਜਾਂ ਘਿਓ ਆਟਾ ਪਾ ਦੇਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਵਹਿਮ ਭਰਮ ਵੀ ਸਾਉਣ ਦੇ ਮਹੀਨੇ ਦੇ ਨਾਲ ਹੀ ਜ਼ਿਆਦਾਤਰ ਜੁੜੇ ਹੋਏ ਹੈਗੇ ਨੇ। ਸੋ ਬਹੁਤ ਕੁਝ ਹੈਗਾ ਸਾਉਣ ਜਿਹੜਾ ਰਿਪ੍ਰਜੈਂਟ ਕਰਦਾ, ਉਹ ਬਹੁਤ ਕੁਝ ਦੇ ਵਿੱਚੋਂ ਬਹੁਤ ਥੋੜ੍ਹੀਆਂ ਗੱਲਾਂ ਮੈਂ ਦੱਸੀਆਂ ਹੈਗੀਆਂ ਨੇ, ਪਰ ਵਿਸਥਾਰ ਦੇ ਵਿੱਚ ਇਸ ਪ੍ਰੋਗਰਾਮ 'ਚ ਸਾਂਝ ਪਾਉਂਦੇ ਹੈਗੇ ਨੇ ਪ੍ਰੀਤਮ ਸਿੰਘ ਰੁਪਾਲ ਜੀ। ਆਓ ਸਵਾਗਤ ਕਰਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸ ਮਹੀਨੇ ਦੇ ਬਾਰੇ ਗੱਲਾਂ ਕਰਾਂਗੇ। ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਤੇ ਜਿਹੜਾ ਤੁਸੀਂ ਗੱਲ ਇਹ ਛੋਹੀ ਹੈ ਖਾਸ ਕਰਕੇ ਸਾਵਣ ਮਹੀਨੇ ਨੂੰ ਲੈ ਕੇ, ਤੇ ਇਹਦੇ ਵਿੱਚ ਤੁਸੀਂ ਬਹੁਤ ਕਮਾਲ ਦੀ ਜਿਹੜੀ ਆ ਉਹ ਭੂਮਿਕਾ ਬੰਨੀ ਹੈ, ਕਮਾਲ ਦੀਆਂ ਜਿਹੜੀਆਂ ਗੱਲਾਂ ਤੁਸੀਂ ਇਹਦੇ ਵਿੱਚ ਕੀਤੀਆਂ ਨੇ। ਤੇ ਬਸ ਮੈਂ ਇੱਕੋ ਹੀ ਗੱਲ ਥੋੜਾ ਜਿਹਾ ਇਹ ਕਲੀਅਰ ਕਰਕੇ ਆਪਾਂ ਗੱਲ ਸ਼ੁਰੂ ਕਰਦੇ ਹਾਂ ਫਿਰ ਅਗਲੀ। ਤੁਸੀਂ ਕੈਲੰਡਰ ਦੀ ਜਿਹੜੀ ਗੱਲ ਕੀਤੀ ਸੀ ਕਿ ਸਾਡੇ ਇੱਥੇ ਇੰਡੀਆ ਦੇ ਵਿੱਚ, ਖਾਸ ਕਰਕੇ ਨੌਰਥ ਇੰਡੀਆ ਦੇ ਵਿੱਚ ਜਿਹੜੇ ਵਿਕਰਮੀ ਕੈਲੰਡਰ ਹੈ ਉਹ ਦੋ ਤਰੀਕੇ ਦਾ ਕੈਲੰਡਰ ਹੈ, ਕਿਉਂਕਿ ਬਾਅਦ ਦੇ ਵਿੱਚ ਅਸੀਂ ਜਿਹੜਾ ਹੈਗਾ ਸ਼ੱਕ ਸਰਕਾਰੀ ਤੌਰ ਤੇ ਸਾਡੀ ਸਰਕਾਰ ਨੇ ਉਹ ਕੈਲੰਡਰ ਜਿਹੜਾ ਅਪਣਾ ਲਿਆ ਸੀ, ਤੇ ਜਿਹਨੂੰ 1947 ਸਾਲ ਦੇ ਆਸ ਪਾਸ ਜਿਹੜੇ ਹੈਗੇ ਉਦੋਂ ਤੋਂ ਜਿਹੜਾ ਉਹ ਚੱਲ ਰਿਹਾ ਹੈਗਾ। ਤੇ ਹੁਣ ਸਾਡੇ ਇੱਕ ਜਿਹੜੀ ਹੋਰ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਸ਼ੁਰੂ 'ਚ ਹੀ, ਇੱਕ ਮਹੀਨੇ ਦਾ ਜਿਹੜਾ ਸਾਡੇ ਕੈਲੰਡਰ ਦਾ ਫਰਕ ਹੈ, ਜਿਹੜਾ ਸਾਡਾ ਜਿਹੜਾ ਲੂਨਰ ਕੈਲੰਡਰ ਹੈ ਤੇ ਉਹ ਸ਼ੁਰੂ ਹੁੰਦਾ ਜਿਹੜਾ ਹੈਗਾ ਉਹ ਆਪਣਾ ਚੇਤ ਮਹੀਨੇ ਤੋਂ, ਤੇ ਜਿਹੜਾ ਸੋਲਰ ਕੈਲੰਡਰ ਹੈ, ਮੈਂ ਜਿਹੜਾ ਸਾਡੇ ਹਿੰਦੂ ਤਿਉਹਾਰਾਂ ਦੇ ਹਿਸਾਬ ਦੇ ਨਾਲ ਜਾਂ ਇਸ ਤਰੀਕੇ ਨਾਲ ਗੱਲ ਕਰਦਾ, ਤੇ ਜਿਹੜਾ ਸੋਲਰ ਕੈਲੰਡਰ ਹੈ ਉਹ ਸ਼ੁਰੂ ਹੁੰਦਾ ਇੱਕ ਵਿਸਾਖ ਤੋਂ, ਇੱਕ ਮਹੀਨੇ ਦੇ ਵਿੱਚ ਵੈਸੇ ਫਰਕ ਹੈ। ਤੇ ਕਿਉਂਕਿ ਸੋਲਰ ਕੈਲੰਡਰ, ਸੋਲਰ ਦੀ ਜਿਹੜੀ ਸੂਰਜ ਦੀ ਚਾਲ ਤੇ ਚੰਦਰਮਾ ਦੀ ਚਾਲ ਦੇ ਵਿੱਚ ਅਲੱਗ ਅਲੱਗ ਜਿਹੜਾ ਹੈ ਫਰਕ ਹੈ, ਇਹਦੇ ਵਿੱਚ ਖਾਸੀ ਜਿਹੜੀ ਉਹ ਭਿੰਨਤਾ। ਤੇ ਹੁਣ ਤਾਂ ਇਹ ਗੱਲ ਇਸ ਕਰਕੇ ਕੀਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਗ੍ਰੈਗੋਰੀਅਨ ਕੈਲੰਡਰ ਦੀ ਗੱਲ ਕੀਤੀ, ਪਹਿਲਾਂ ਜੂਲੀਅਨ ਚੱਲਦਾ ਸੀ ਤੇ ਫਿਰ ਉਹਦੇ ਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਕੁਛ ਦਿਨਾਂ ਦਾ ਉਹ ਫਰਕ ਰਹਿੰਦਾ ਸੀਗਾ ਉਹ ਪੂਰਾ ਕੀਤਾ ਗਿਆ, ਤੇ ਕਿਉਂਕਿ ਉਹਦੇ ਦਿਨ ਜਿਹੜੇ ਘੱਟ ਸੀਗੇ ਸਾਲ ਦੇ ਸੂਰਜ ਦੀ ਗਤੀ ਦੇ ਹਿਸਾਬ ਨਾਲ। ਤੇ ਚਲੋ ਇਹ ਆਪਾਂ ਬਹੁਤ ਵਾਰੀ ਪਹਿਲਾਂ ਗੱਲਾਂ ਇਹਦੇ ਤੇ ਚਰਚਾ ਕਰ ਚੁੱਕੇ ਹਾਂ। ਹੁਣ ਜਿਸ ਲਿਹਾਜ਼ ਦੇ ਨਾਲ ਜਿਵੇਂ ਅੱਜ ਜਿਹੜਾ ਹੈਗਾ 6 ਅਗਸਤ ਹੈ ਜਿਵੇਂ ਅੱਜ, ਤੇ 6 ਅਗਸਤ ਦੇ ਹਿਸਾਬ ਨਾਲ ਜਿਹੜਾ ਹੈਗਾ, ਵੈਸੇ ਤਾਂ ਜੇ ਆਪਾਂ ਸਾਵਣ ਜਿਹੜਾ ਸੋਲਰ ਦੇ ਸੂਰਜ ਦੀ ਚਾਲ ਵਾਲਾ ਸਿਲੰਡਰ ਕੈਲੰਡਰ, ਜਿਹਨੂੰ ਆਪਾਂ ਜੇ ਹੋਰ ਸੌਖਾ ਪੰਜਾਬੀ ਚ ਕਰਨਾ ਹੋਵੇ, ਜਿਹੜਾ ਸੰਗਰਾਂਦਾਂ ਦੇ ਹਿਸਾਬ ਦੇ ਨਾਲ ਚੱਲ, ਤੇ ਜਿਹੜਾ ਪਹਿਲੀ ਸੰਗਰਾਂਦ ਨੂੰ ਜਿਹੜਾ ਮਹੀਨਾ ਸ਼ੁਰੂ ਹੁੰਦਾ, ਤੇ ਉਸ ਲਿਹਾਜ਼ ਦੇ ਨਾਲ ਤਾਂ ਜਿਹੜਾ ਹੈਗਾ ਅੱਜ 22 ਜਿਹੜਾ ਸਾਵਣ ਬਣ ਜਾਂਦਾ। ਤੇ ਜੇ ਆਪਾਂ ਦੇਖਿਆ ਜਾਵੇ ਚੰਦਰਮਾ ਦੀ ਚਾਲ ਵਾਲਾ ਸਾਵਣ, ਕਿਉਂਕਿ ਉਹ ਪਿੱਛੇ ਚੱਲਦਾ ਜਿਹਦੇ ਚ ਅਸੀਂ ਤੀਆਂ ਮਨਾਉਂਦੇ ਹਾਂ, ਤੇ ਹੋਰ ਬਹੁਤ ਸਾਰੇ ਸਾਡੇ ਜਿਹੜੇ ਤਿਉਹਾਰ ਨੇ ਬਹੁਤੇ ਚੰਦਰਮਾ ਦੇ ਵਾਲੇ ਜਿਹੜਾ ਹੈਗਾ ਜਿਹਨੂੰ ਲੂਨਰ ਕੈਲੰਡਰ ਕਹਿੰਦੇ ਆ, ਉਹਦੇ ਲਿਹਾਜ਼ ਨਾਲ ਜਿਹੜੇ ਮਨਾਏ ਜਾਂਦੇ ਆ, ਉਸ ਹਿਸਾਬ ਦੇ ਨਾਲ ਅਜੇ ਅੱਜ ਜਿਹੜੀ ਹੈਗੀ ਆ ਉਹ 8 ਹੋਈ ਹੈ, ਕਿਉਂਕਿ ਜਿਹੜੀਆਂ ਉਹਦੀਆਂ ਤਰੀਕਾਂ ਨੇ ਉਹਨਾਂ ਨੂੰ ਅਸੀਂ ਤਿੱਥਾਂ ਦੇ ਨਾਂ ਨਾਲ ਜਾਣਦੇ। ਤੇ ਸੋ ਇਸ ਜਿਹੜਾ ਤਰੀਕੇ ਦੇ ਨਾਲ ਸਾਵਣ ਅਜੇ ਲੂਨਰ ਕੈਲੰਡਰ ਦੇ ਹਿਸਾਬ ਨਾਲ ਅਜੇ ਲੰਬਾ ਸਮਾਂ ਚੱਲਣਾ, ਤੇ ਸੋਲਰ ਕੈਲੰਡਰ ਵਾਲਾ ਜਿਹੜਾ ਸਾਵਣ ਆ ਉਹ 10 ਕੁ ਦਿਨ ਅਜੇ ਆਪਾਂ ਇਹ ਕਹਿ ਸਕਦੇ ਹਾਂ, 10 ਦਿਨਾਂ ਤੋਂ ਵੀ ਘੱਟ, ਕਿ 8 ਕੁ ਦਿਨ ਜਿਹੜਾ ਹੈਗਾ ਅਜੇ ਹੋਰ ਚੱਲਣਾ, ਫਿਰ ਭਾਦੋਂ ਜਿਹੜੀ ਆ ਉਹ ਚੜ ਜਾਣੀ ਹੈ। ਤੇ ਸੋ ਹੁਣ ਜਿਹੜੀ ਗੱਲ ਆ ਗਈ ਕਿ ਆਪਾਂ ਇਹਦੇ ਪੱਖ ਨੇ ਜਿਹੜੇ ਸਟਰੋਂਗ ਪੱਖ ਨੇ ਉਹ 2 ਹੀ ਨੇ, ਬਾਕੀ ਤਾਂ ਚਲੋ ਹੋਰ ਪੱਖ ਵੀ ਹੁੰਦੇ ਆ ਹਰੇਕ ਚੀਜ਼ ਦੇ। ਉਹ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹਦਾ ਇੱਕ ਸਾਡੇ ਮਿੱਤ ਦੇ ਨਾਲ ਜੁੜਿਆ ਹੋਇਆ ਜਾਂ ਧਰਮ ਦੇ ਨਾਲ ਜੁੜਿਆ ਹੋਇਆ ਤੇ ਜਾਂ ਸਾਡੇ ਸਮਾਜ ਦੇ ਨਾਲ ਜੁੜਿਆ ਹੋਇਆ ਇੱਕ ਪੱਖ ਇਹ ਹੈ ਜਿਹੜਾ ਇਹ ਜਿਹੜਾ ਬਹੁਤ ਇੰਪੋਰਟੈਂਟ ਹੈ। ਦੂਜਾ ਇੰਪੋਰਟੈਂਟ ਪੱਖ ਹੈਗਾ ਜਿਹੜਾ ਸਾਡੇ ਫੋਕਲੋਰ ਤੇ ਕਲਚਰ ਦੇ ਨਾਲ ਜਿਹੜਾ ਜੁੜਿਆ ਹੋਇਆ, ਤੇ ਇਹ ਆਪਾਂ ਇਹਨਾਂ ਦੋਨਾਂ ਨੂੰ ਅਲੱਗ ਵੀ ਨੀ ਕਰ ਸਕਦੇ, ਫੋਕਲੋਰ ਕਲਚਰ ਰਿਲੀਜਨ ਸੋਸਾਇਟੀ ਇਹ ਸਾਰੀਆਂ ਗੱਲਾਂ ਨਾਲ ਨਾਲ ਚੱਲਦੀਆਂ ਨੇ, ਪਰ ਇਹ ਵੀ ਕਈ ਵਾਰੀ ਚਲੋ ਅਸੀਂ ਜਦੋਂ ਨੂੰ ਇੱਕ ਅਲੱਗ ਤਰੀਕੇ ਦੇ ਨਾਲ ਦੇਖਦੇ ਹਾਂ ਫਿਰ ਸਾਨੂੰ ਇਹ ਲੱਗਦਾ ਕਿ ਆਹ ਗੱਲ ਵਿਸ਼ੇਸ਼ ਇੱਧਰ ਹੈ, ਆਹ ਗੱਲ ਵਿਸ਼ੇਸ਼ ਜਿਹੜੀ ਆ ਉਹ ਇੱਧਰ ਹੈ। ਹੁਣ ਜਿਵੇਂ ਜਿਹੜੇ ਪੰਜਾਬੀ ਨੇ, ਜਿਹੜਾ ਪੰਜਾਬ ਦਾ ਇਲਾਕਾ ਹੈ, ਜਦੋਂ ਆਪਾਂ ਇਹਦੀ ਸਾਰਾ ਜਦੋਂ ਆਪਾਂ ਪਿਛੋਕੜ ਦੇਖਦੇ ਹਾਂ ਜਿਹੜੇ ਸਿਵਿਲਾਈਜੇਸ਼ਨ ਦੇ ਹਿਸਾਬ ਨਾਲ, ਸੱਭਿਆਚਾਰਾਂ ਦੇ ਹਿਸਾਬ ਨਾਲ, ਮਾਨਤਾਵਾਂ ਦੇ ਹਿਸਾਬ ਨਾਲ, ਜਦੋਂ ਲੋਕ ਕਿਸੇ ਚੀਜ਼ ਨੂੰ ਮੰਨਦੇ ਆ, ਕਿਤੇ ਸੂਰਜ ਨੂੰ ਮੰਨਦੇ ਆ, ਕਿਤੇ ਚੰਦਰਮਾ ਦੀ ਪੂਜਾ, ਕਿਤੇ ਰੁੱਖਾਂ ਦੀ ਪੂਜਾ, ਕਿਉਂਕਿ ਪੂਰੀ ਦੁਨੀਆਂ ਦੇ ਵਿੱਚ ਇਹ ਅਲੱਗ ਅਲੱਗ ਤਰੀਕੇ ਦਾ, ਤੇ ਕਿਤੇ ਸਮੁੰਦਰ ਦਾ ਜਿਹੜਾ ਦੇਵਤਾ ਉਹ ਬਹੁਤ ਜ਼ਿਆਦਾ ਪ੍ਰਬਲ ਹੈ। ਤੇ ਹੁਣ ਸਾਡੇ ਜਿਹੜਾ ਇਹ ਸੀ ਸਿੱਖਜਮ ਤੋਂ ਪਹਿਲਾਂ ਦੀ ਗੱਲ, ਸਿੱਖਜਮ ਤੋਂ ਵੀ ਪਹਿਲਾਂ ਦੀ ਗੱਲ, ਈਵਨ ਬੁੱਧਿਜਮ ਤੋਂ ਵੀ ਪਹਿਲਾਂ ਦੀ ਗੱਲ, ਤੇ ਜਿਹੜਾ ਇਹ ਜਿਹੜਾ ਇਲਾਕਾ ਮੰਨਿਆ ਜਾਂਦਾ ਸੀ, ਇਹਨਾਂ ਨੂੰ ਸ਼ਿਵ ਦੇ ਪੁਜਾਰੀ ਮੰਨਿਆ ਜਾਂਦਾ ਸੀ, ਸ਼ੈਵ ਕਹਿੰਦੇ ਸੀ ਆਪਣੇ ਸਾਰੇ ਇਹਨਾਂ ਲੋਕਾਂ ਨੂੰ, ਜਦੋਂ ਆਪਾਂ ਇਹਨਾਂ ਨੂੰ ਕਲਚਰਲੀ ਸੋਸ਼ਲੀ ਤੇ ਰਿਲੀਜੀਅਸ ਜਦੋਂ ਐਂਗਲ ਤੋਂ ਜਿਹੜਾ ਦੇਖਦੇ, ਭਾਵੇਂ ਉਦੋਂ ਕਿਸੇ ਰੂਪ ਇਸ ਰੂਪ ਦੇ ਵਿੱਚ ਧਰਮ ਉਵੇਂ ਆਰਗੇਨਾਈਜ਼ਡ ਰਿਲੀਜਨ ਨਹੀਂ ਸੀ ਜਿਵੇਂ ਹੁਣ ਹੈ, ਜਿੱਥੋਂ ਸੰਪਰਦਾਇਕਤਾ ਜਾਂ ਜਿਹੜੀਆਂ ਇਹ ਗੱਲਾਂ ਸ਼ੁਰੂ ਹੁੰਦੀਆਂ ਨੇ ਸੰਪਰਦਾਵਾਂ, ਕਿਉਂਕਿ ਉਹ ਤਾਂ ਆਰਗੇਨਾਈਜ਼ਡ ਸੋਸਾਇਟੀਜ਼ ਨੇ। ਤੇ ਇਹ ਜਦੋਂ ਲੋਕ ਆਪ ਮੁਹਾਰੇ ਇੱਕ ਉਹਨਾਂ ਦਾ ਫੋਕ ਰਿਲੀਜਨ ਸੀ ਜਾਂ ਉਹ ਸਾਰੇ ਸ਼ਿਵ ਦੀ ਪੂਜਾ ਕਰਨ ਵਾਲੇ ਲੋਕ ਸੀਗੇ, ਤੇ ਉਹਦੇ ਚ ਫਿਰ ਬਹੁਤ ਕੁਛ ਸੀ, ਜਿਹੜੇ ਸ਼ੈਵ ਸੀਗੇ ਉਹ ਚਲੋ ਸ਼ਿਵ ਨੂੰ ਸ਼ਿਵਲਿੰਗ ਦੀ ਪੂਜਾ, ਸੱਪਾਂ ਦੀ ਪੂਜਾ, ਨਾਗਾਂ ਦੀ, ਇਹ ਸਾਰਾ ਕੁਛ ਇਹ ਇੱਥੇ ਇਹ ਚੱਲਦਾ ਸੀ। ਸੋ ਇਹ ਜਿਹੜਾ ਮਹੀਨਾ ਹੈ ਇਹਨੂੰ ਇਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਸਮਝਿਆ ਜਾਂਦਾ, ਕਿਉਂਕਿ ਜਿਹੜਾ ਸ਼ਿਵਜੀ ਦਾ ਜਿਹੜਾ ਵਾਹਨ ਜਿਹੜਾ ਮੰਨਿਆ ਜਾਂਦਾ, ਤੇ ਉਹ ਮੰਨਿਆ ਜਾਂਦਾ ਬੈਲ ਨੂੰ, ਜਿਹਨੂੰ ਅਸੀਂ ਸਤਿਕਾਰ ਦੇ ਨਾਲ ਨੰਦੀ ਕਹਿੰਦੇ ਹਾਂ, ਤੇ ਉਹ ਉਹਨਾਂ ਦਾ ਵੀ ਜਿਹੜਾ ਹੈਗਾ ਇਹ ਮਹੀਨਾ ਮੰਨਿਆ ਜਾਂਦਾ। ਤੇ ਉਹ ਇਸ ਕਰਕੇ ਵੀ ਇੰਪੋਰਟੈਂਟ ਹੈ ਕਿਉਂਕਿ ਇਹ ਜਿਹੜਾ ਮਹੀਨਾ ਹੈ ਇਹ ਜੋ ਜਿੰਨਾ ਵੀ ਜਿਹੜੀ ਕਾਇਨਾਤ ਹੈ ਜਿਹਦੇ ਚ ਖਾਸ ਕਰਕੇ ਜਿਹੜੇ ਜਾਨਵਰ ਨੇ, ਜਿਹਦੇ ਜੰਗਲੀ ਜਾਨਵਰ ਨੇ, ਚਲੋ ਬਾਅਦ ਚ ਭਾਵੇਂ ਪਾਲਤੂ ਬਣਾ ਲਏ ਕਿਸੇ ਵੇਲੇ ਤਾਂ ਉਹ ਖੁੱਲੇ ਸੀਗੇ, ਤੇ ਉਹਨਾਂ ਦਾ ਜਿਹੜਾ ਇਹ ਇੱਕ ਮੀਟਿੰਗ ਸੀਜ਼ਨ ਹੁੰਦਾ, ਉਹਨਾਂ ਦੇ ਮਿਲਣ ਦਾ ਮਹੀਨਾ ਹੁੰਦਾ। ਤੇ ਜਿੱਥੋਂ ਇਹ ਉਤਪਤੀ ਜਿਹੜੀ ਉਹਨਾਂ ਦੀ ਹੁੰਦੀ ਹੈ ਤੇ ਕਿਉਂਕਿ ਸਾਰੀ ਉਤਪਤੀ ਜਿਹੜੀ ਕਾਇਨਾਤ ਦੀ ਉਤਪਤੀ ਦੇ ਨਾਲ ਜੁੜੀ ਹੋਈ ਹੈ ਇਸ ਵੇਲੇ ਧਰਤੀ ਜ਼ਮੀਨ ਉਹ ਸਾਰੀ ਉਤਪਤੀ ਦੇ ਨਾਲ ਜਿਹੜੀ ਆ ਉਹ ਜੁੜੀ ਹੁੰਦੀ ਹੈ। ਕਹਿੰਦੇ ਕਿ ਸਾਉਣ ਦੇ ਮਹੀਨੇ ਚ ਤੁਸੀਂ ਕਿਹੋ ਜਿਹਾ ਵੀ ਜਿਹੜਾ ਬੀਜ ਕੋਈ ਹੋਰ ਆ ਉਹ ਦੱਬ ਦਿਓ ਉਹਨੇ ਉਂਗਰ ਹੀ ਜਾਣਾ ਉਹਨੇ ਹਾਰਾ ਹੋ ਹੀ ਜਾਣਾ। ਸੋ ਜਿੱਥੋਂ ਅੱਗੇ ਸੋਸਾਇਟੀ ਦੇ ਦਾ ਇੱਕ ਸਿੰਬਲ ਵੀ ਹੈ ਸਮਾਜਿਕ ਵਾਧੇ ਦਾ ਇਹ ਸਾਰੀਆਂ ਗੱਲਾਂ ਇਸੇ ਕਰਕੇ ਜਿਹੜਾ ਹੈ ਇਹਨੂੰ ਗੱਲ ਪੂਜਾ ਪਾਠ ਤੋਂ ਸ਼ੁਰੂ ਹੋ ਕੇ ਫਿਰ ਹੌਲੀ ਹੌਲੀ ਹੌਲੀ ਹੌਲੀ ਸਾਡੇ ਸੱਭਿਆਚਾਰਕ ਤੌਰ ਤੇ ਸਾਡੇ ਚ ਅੱਗੇ ਆਈ ਫਿਰ ਰਿਲੀਜਨਸ ਨੇ ਇਹਨੂੰ ਆਪਣੇ ਤਰੀਕੇ ਦੇ ਨਾਲ ਅਪਣਾਇਆ ਤੇ ਅੱਡ ਅੱਡ ਭਗਤਾਂ ਨੇ ਗੁਰੂਆਂ ਨੇ ਤੇ ਜਾਂ ਜਿਹੜੇ ਥਿੰਕਰ ਸੀ ਉਹਨਾਂ ਨੇ ਇਹਦੀ ਇੰਪੋਰਟੈਂਸ ਨੂੰ ਜਿਹੜਾ ਹੈ ਉਹ ਹੁਣ ਤੱਕ ਦੱਸਦੇ ਆ ਰਹੇ ਆ ਜਿਵੇਂ ਕਿਉਂਕਿ ਸਾਨੂੰ ਸਾਰੀਆਂ ਉਹਨਾਂ ਦੇ ਉਸ ਤੋਂ ਹੀ ਪਤਾ ਲੱਗੀਆਂ ਨੇ ਜਿਹੜੀਆਂ ਇਹ ਗੱਲਾਂ ਨੇ। ਤੋ ਸੋ ਇਹ ਇਸ ਕਰਕੇ ਜਿਹੜਾ ਹੈਗਾ ਇਹਦੇ ਇੰਪੋਰਟੈਂਸ ਆਦਿ ਕਾਲ ਤੋਂ ਮੈਂ ਸਮਝਦਾ ਕਿ ਉਦੋਂ ਤੇ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਜਦੋਂ ਤੋਂ ਇੱਥੇ ਮਨੁੱਖ ਨੇ ਆਪਣੇ ਜਿਹੜਾ ਜੀਵਨ ਉਹ ਸ਼ੁਰੂ ਕੀਤਾ। ਤੇ ਹੋ ਸਕਦਾ ਹੈ ਜਿਹੜੀ ਇੰਡਸਟਰੀਅਲ ਸਿਵਲਾਈਜੇਸ਼ਨ ਤੋਂ ਵੀ ਜਿਹੜੀ ਇਹ ਪਹਿਲਾਂ ਦੀ ਗੱਲ ਹੋਵੇ ਜਦੋਂ ਲੋਕ ਟ੍ਰਾਈਬ ਦੇ ਵਿੱਚ ਕਬੀਲਿਆਂ ਦੇ ਵਿੱਚ ਰਹਿੰਦੇ ਸੀ ਉਦੋਂ ਦੀ ਜਿਹੜੀ ਇਹ ਗੱਲ ਉਸ ਤਰੀਕੇ ਦੇ ਨਾਲ ਹੋਵੇ। ਤੇ ਚਲੋ ਬਾਅਦ ਦੇ ਵਿੱਚ ਕੈਲੰਡਰ ਬਣੇ ਇਹਨਾਂ ਨੂੰ ਨਾਂ ਦਿੱਤੇ ਗਏ ਤੇ ਵੈਸੇ ਤਾਂ ਮੁੱਖ ਤੌਰ ਤੇ ਤਾਂ ਰੁੱਤਾਂ ਹੀ ਨੇ ਤੇ ਅਸੀਂ ਕੈਲੰਡਰ ਦਿਨ ਮਹੀਨੇ ਤਿਥਾਂ ਉਹ ਤਾਂ ਬਾਅਦ ਦੇ ਵਿੱਚ ਘੜੀਆਂ ਨੇ ਤੇ ਰੁੱਤਾਂ ਸਾਨੂੰ ਕੁਦਰਤ ਨੇ ਦਿੱਤੀਆਂ ਨੇ। ਇਸ ਕਰਕੇ ਇਹਨੂੰ ਇੱਕ ਜਿਹੜਾ ਹੈਗਾ ਸੰਸਕ੍ਰਿਤ ਦੇ ਵਿੱਚ ਜਾਂ ਇੱਥੋਂ ਤੱਕ ਕਿ ਜਿਹੜੇ ਸਾਡੇ ਜਦੋਂ ਆਪਾਂ ਵੇਦਾਂ ਦੀ ਗੱਲ ਕਰਦੇ ਹਾਂ ਉੱਥੇ ਵੀ ਇਹਨੂੰ ਜਿਹੜਾ ਹੈਗਾ ਵਰਸ਼ਾ ਰਿਤੂ ਦੇ ਨਾਂ ਦੇ ਨਾਲ ਜਿਹੜਾ ਹੈਗਾ ਜਾਣਿਆ ਇਸ ਰੁੱਤ ਨੂੰ। ਸੋ ਉੱਥੋਂ ਇਹ ਗੱਲ ਸ਼ੁਰੂ ਹੁੰਦੀ ਹੌਲੀ ਹੌਲੀ ਵਿਕਸਿਤ ਹੋ ਕੇ ਕਲਚਰ ਵਾਲੇ ਪਾਸੇ ਰਿਲੀਜਨ ਵਾਲੇ ਪਾਸੇ ਹੋਰਨਾਂ ਪਾਸੇ ਫਿਰ ਬਹੁਤ ਸਾਰੀਆਂ ਗੱਲਾਂ ਇਹਦੇ ਜਿਹੜੀਆਂ ਨੇ ਉਹ ਅੱਗੋਂ ਨਾਲ ਜੁੜਦੀਆਂ ਨੇ। ਤੇ ਜਿੱਦਾਂ ਮੈਂ ਦੱਸਿਆ ਕਿ ਜਿਹੜਾ ਸਾਡਾ ਲੂਨਰ ਕੈਲੰਡਰ ਆ ਉਹਦੇ ਚ ਜਿਹੜੇ ਹੈਗੇ ਆ ਨਰਾਤੇ ਆ ਜਿਹੜੇ ਤੇ ਉਹ ਇੱਕ ਆਪਣੀ ਵਿਸ਼ੇਸ਼ ਥਾਂ ਰੱਖਦੇ ਆ। ਤੇ ਨਰਾਤਿਆਂ ਦੇ ਦੌਰਾਨ ਸਾਰੇ ਲੋਕਾਂ ਨੂੰ ਪਤਾ ਹੈ ਕਿ ਨੌ ਦਿਨ ਨੇ ਜਿਹੜੇ ਉਹ ਤੇ ਜਿਹੜੇ ਆ ਉਹ ਜਿਹੜੇ ਨੌ ਦਿਨ ਨੇ ਉਹਨਾਂ ਦਿਨਾਂ ਦੇ ਦੌਰਾਨ ਜਿਹੜੀਆਂ ਦੇਵੀਆਂ ਦੀ ਜਿਹੜੀ ਆ ਉਹ ਪੂਜਾ ਕੀਤੀ ਜਾਂਦੀ ਆ। ਤੇ ਇਹ ਵੀ ਇੱਕ ਆਪਣੇ ਆਪ ਚ ਜਿਹੜੀ ਵੱਡੀ ਗੱਲ ਹੈ ਕਿ ਸਿਰਫ ਤੇ ਸਿਰਫ ਇੱਕੋ ਹੀ ਜਿਹੜੀ ਆਪਣੀ ਕਾਲੀ ਮਾਤਾ ਜਾਂ ਕਾਲੀ ਦੇਵੀ ਮਾਤਾ ਕਹਿੰਦੇ ਆ ਉਹਨੂੰ ਛੱਡ ਕੇ ਬੰਗਾਲ ਨੂੰ ਬਾਕੀ ਜਿੰਨੀਆਂ ਵੀ ਦੇਵੀਆਂ ਦੇ ਤੁਸੀਂ ਉਹਨਾਂ ਨੂੰ ਸਰੂਪ ਕਹਿ ਲਓ ਉਹਨਾਂ ਨੂੰ ਭਾਵ ਕਹਿ ਲਓ ਤੇ ਜਾਂ ਚਲੋ ਉਹਨਾਂ ਨੂੰ ਪੀਠ ਦਾ ਨਾਮ ਵੀ ਦਿੱਤਾ ਕਈ ਜਿਹੜੇ ਪੁਰਾਣੇ ਸਾਡੇ ਗਿਆਨੀ ਨੇ ਤੇ ਉਹ ਹੁਣ ਉਹ ਸਾਰੀਆਂ ਦੀ ਸਾਰੀਆਂ ਇੱਥੇ ਨੇ ਨੌਰਥ ਇੰਡੀਆ ਦੇ ਵਿੱਚ ਨੇ ਕੁਛ ਪਹਾੜਾਂ ਦੇ ਵਿੱਚ ਨੇ ਕੁਛ ਮੈਦਾਨਾਂ ਦੇ ਵਿੱਚ ਨੇ ਉਹਨਾਂ ਦੀ ਪੂਜਾ ਉਹ ਵੀ ਇੱਕ ਜਿਹੜਾ ਹੈਗਾ ਉਤਪਤੀ ਦੇ ਸਿੰਬਲ ਵੱਲ ਜਿਹੜੀ ਵੱਧਦੀ ਹੈ ਕਿ ਕਿਸੇ ਵੇਲੇ ਜਿਹੜਾ ਕਬੀਲੇ ਸੀ ਜਾਂ ਹੋਰ ਸੀ ਉਹ ਮਾਂ ਪ੍ਰਧਾਨ ਸੀ ਮਾਂ ਦਾ ਜਿਹੜਾ ਸਤਿਕਾਰ ਸੀ ਇਹ ਇਸੇ ਕਰਕੇ ਜਿੰਨੇ ਵੀ ਭਾਵੇਂ ਆਪਾਂ ਉਹਨੂੰ ਕਥਾ ਦੇ ਤੌਰ ਤੇ ਜਾਂ ਦੰਦ ਕਥਾ ਦੇ ਤੌਰ ਤੇ ਤੇ ਜਾਂ ਆਪਾਂ ਕਹਿ ਲਈਏ ਕਿ ਮਿੱਥ ਦੇ ਤੌਰ ਤੇ ਜਿਹੜਾ ਹੈ ਪਾਰਵਤੀ ਮਾਤਾ ਦੇ ਉਹਦੇ ਨਾਲ ਜੋੜ ਲਿਆ ਜਾਂਦਾ ਹੈ ਉਹ ਅਲੱਗ ਅਲੱਗ ਜਿਹੜੀਆਂ ਨੇ ਉਹ ਗੱਲਾਂ ਨੇ ਪਰ ਇੱਕ ਗੱਲ ਬੜੀ ਸਾਫ਼ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜੀ ਹੈ ਮਾਤਾ ਦੀ ਪੂਜਾ ਹੋਣੀ ਕਿਉਂਕਿ ਸਾਲ ਦੇ ਵਿੱਚ ਦੋ ਵਾਰੀ ਜਿਹੜਾ ਇਹ ਮੌਕਾ ਆਉਂਦਾ ਇਹ ਨਵਰਾਤਰਿਆਂ ਦਾ। ਸੋ ਇਹ ਵੀ ਜਿਹੜਾ ਹੈਗਾ ਉਹ ਸਾਵਣ ਮਹੀਨੇ ਦੇ ਇਸ ਮਹੀਨੇ ਦੇ ਹਿੱਸੇ ਉਹ ਆਉਂਦਾ। ਤੇ ਜਦੋਂ ਹੁਣ ਇੱਕ ਸੋਸਾਇਟੀ ਡਿਵੈਲਪ ਹੁੰਦੀ ਹੈ ਕਈ ਪਾਸੇ ਤੋਂ ਜਿਹੜਾ ਸੋਸਾਇਟੀ ਦਾ ਵਿਕਾਸ ਹੁੰਦਾ ਜਦੋਂ ਇੱਥੇ ਸਿੱਖਿਜ਼ਮ ਦਾ ਜਿਹੜਾ ਹੈਗਾ ਸ਼ੁਰੂਆਤ ਹੁੰਦੀ ਹੈ ਤੇ ਉਹ ਉਸ ਵੇਲੇ ਜਿਸ ਤਰ੍ਹਾਂ ਦਾ ਸੋਸਾਇਟੀ ਦੇ ਵਿੱਚ ਅੰਧ ਵਿਸ਼ਵਾਸ ਸੀ ਜਾਂ ਬਹੁਤ ਸਾਰੀਆਂ ਗੱਲਾਂ ਉਹਨਾਂ ਕਾਫੀ ਕੁਛ ਚੋਂ ਗੁਰੂ ਨਾਨਕ ਸਾਹਿਬ ਜਿਹੜੇ ਜਦੋਂ ਉਹ ਆਉਂਦੇ ਇੱਥੇ ਇਹ ਸ੍ਰਿਸ਼ਟੀ ਦੇ ਵਿੱਚ ਤੇ ਉਹ ਫਿਰ ਉਸ ਤਰੀਕੇ ਦੇ ਨਾਲ ਉਹਨੂੰ ਰਿਐਕਟ ਕਰਦੇ ਆ। ਤੇ ਪਰ ਨਾਲ ਨਾਲ ਜਿਹੜੀ ਇੱਕ ਗੱਲ ਸਮਝਣ ਵਾਲੀ ਹੈ ਉਹ ਉਹਨਾਂ ਗੱਲਾਂ ਨੂੰ ਰਿਐਕਟ ਕਰਦੇ ਆ ਜਿਹਨਾਂ ਗੱਲਾਂ ਦੇ ਕਰਕੇ ਭਾਵੇਂ ਉਹ ਕਾਜ਼ੀ ਨੇ ਭਾਵੇਂ ਪੁਜਾਰੀ ਨੇ ਸੋਸਾਇਟੀ ਦਾ ਸ਼ੋਸ਼ਣ ਕਰਦੇ ਆ। ਤੇ ਪਰ ਉਹ ਜਦੋਂ ਵੀ ਬਾਕੀ ਸਾਰੀਆਂ ਗੱਲਾਂ ਨੇ ਜਿਹੜੇ ਤੁਹਾਡਾ ਇੱਕ ਸੋਸ਼ਲ ਤੁਹਾਡੀ ਰਹਿਣੀ ਬਹਿਣੀ ਹੈ ਤੁਹਾਡੀ ਰਹਿਤਲ ਹੈ ਤੇ ਤੁਹਾਡੇ ਇਹ ਰੁੱਤਾਂ ਨੇ ਉਹਨਾਂ ਨੂੰ ਬੜਾ ਕਮਾਲ ਦਾ ਲਿਆ ਜਦੋਂ ਅਸੀਂ ਜਿਹੜਾ ਬਾਰਾਂ ਮਾਹ ਤੁਖਾਰੀ ਗੁਰੂ ਨਾਨਕ ਸਾਹਿਬ ਦਾ ਆਪਣੀ ਰਚਨਾ ਤੇ ਬਾਰਾਂ ਮਾਹ ਮਾਝ ਪੰਜਵੇਂ ਪਾਤਸ਼ਾਹੀ ਰਚਨਾ ਜਿਹੜਾ ਜ਼ਿਆਦਾ ਜਿਹਦਾ ਜਦੋਂ ਸੰਗਰਾਂਦ ਹੁੰਦੀ ਹੈ ਮਹੀਨਾ ਚੜ੍ਹਦਾ ਤੇ ਉਹਦਾ ਜਦੋਂ ਉਹਦੀ ਚਰਚਾ ਅਕਸਰ ਹੁੰਦੀ ਹੈ ਤੇ ਉਹ ਹੁਣ ਸਾਵਣ ਮਹੀਨੇ ਬਾਰੇ ਵੀ ਜਿਹੜਾ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਨੇ ਜਿਹੜਾ ਲਿਖਿਆ ਹੈਗਾ ਤੇ ਉਹਨਾਂ ਨੇ ਇਸ ਮਹੀਨੇ ਨੂੰ ਦੀ ਜਿਹੜੀ ਹੈਗੀ ਉਦੋਂ ਸ੍ਰਿਸ਼ਟੀ ਕਾਇਨਾਤ ਕਿੱਦਾਂ ਦੀ ਆ ਉਹਨੂੰ ਜਿਹੜੀ ਉਪਮਾ ਦਿੱਤੀ ਉਹ ਬੜੀ ਕਮਾਲ ਦੀ ਹੈ। ਉਹ ਕਹਿੰਦੇ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਉਧਾਰ। ਸੋ ਹੁਣ ਜਿਹੜੀ ਇਹ ਗੱਲ ਹੈ ਕਿ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਚਾਰੇ ਪਾਸੇ ਦੀ ਜਿਹੜੀ ਸ੍ਰਿਸ਼ਟੀ ਆ ਉਹ ਕਿਸ ਤਰ੍ਹਾਂ, ਤੇ ਨਾਲ ਹੀ ਫਿਰ ਉਹ ਇਹ ਦੱਸਦਾ ਕਿ ਜਿਹੜਾ ਪ੍ਰਭੂ ਪ੍ਰਭੂ ਦਾ ਜਿਹੜਾ ਮੇਲ ਹੈ ਜਾਂ ਰੱਬ ਦਾ ਜਿਹੜਾ ਮੇਲ ਹੈ ਉਹਦੇ ਚਰਨਾਂ ਦੇ ਨਾਲ ਜਿਹੜਾ ਤੁਹਾਡਾ ਇੱਕ ਪਿਆਰ ਜੁੜਦਾ, ਕਿਉਂਕਿ ਇੱਕ ਸੂਫੀਆਂ ਦੇ ਵਿੱਚ ਤੇ ਇੱਕ ਆਪਾਂ ਇਹ ਦੇਖਦੇ ਹਾਂ ਕਿ ਬਾਣੀ ਦੇ ਵਿੱਚ ਇੱਕ ਖਾਸ ਇਹ ਗੱਲ ਹੈ ਜਾਂ ਇਹਨੂੰ ਕਿ ਜਦੋਂ ਵੀ ਮਨੁੱਖ ਜਿਹੜਾ ਹੈਗਾ ਕੋਈ ਜੀਵ ਹੈ ਉਹਨੂੰ ਇੱਕ ਇਸਤਰੀ ਦੇ ਰੂਪ ਦੇ ਵਿੱਚ ਬਹੁਤ ਥਾਈ ਜਿਹੜਾ ਬਿਆਨ ਕੀਤਾ ਗਿਆ ਤੇ ਜਿਹੜਾ ਪ੍ਰਭੂ ਹੈ ਰੱਬ ਹੈ ਭਗਵਾਨ ਹੈ ਕੁਛ ਵੀ ਹੈ ਉਹਨੂੰ ਜਿਹੜਾ ਹੈਗਾ ਇੱਕ ਆਪਣੇ ਮਾਲਕ ਦੇ ਜਾਂ ਇਸ ਰੂਪ ਦੇ ਵਿੱਚ ਜਿਹੜਾ ਪ੍ਰਗਟ ਕੀਤਾ ਗਿਆ। ਸੋ ਇੱਥੇ ਵੀ ਜਿਹੜਾ ਹੈ ਇਹਨੂੰ ਇਸ ਤਰ੍ਹਾਂ, ਕਿਉਂਕਿ ਇਸ ਮਹੀਨੇ ਦੀ ਇੰਪੋਰਟੈਂਸ ਦੀ ਜਿਹੜੀ ਉਹ ਮੈਂ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਲੈਂਦੇ ਆ। ਫਿਰ ਉਹ ਮਲਾਰ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਇੱਕ ਥਾਂ ਤੇ ਜਿਹੜਾ ਉਹ ਲਿਖਦੇ ਹੈ ਨਾਨਕ ਸਾਵਣ ਜੇ ਵਸੇ ਚੌਂ ਅਮਾਹਾ ਹੋਏ ਨਾਗਾਂ ਮਿਰਗਾਂ ਮੱਛੀਆਂ ਰਸਿਆ ਘਰ ਧਨ ਹੋਏ। ਸੋ ਉਹ ਇਸ ਵੀ ਕਿੰਨਾ ਕਿੰਨਾ ਲੋਕਾਂ ਨੂੰ ਜਿਹੜਾ ਹੈ ਇਹ ਮਹੀਨਾ ਕਿਵੇਂ ਸਿਖਾਉਂਦਾ, ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਕਿੰਨਾ ਨੂੰ ਨਹੀਂ ਸਿਖਾਉਂਦਾ। ਤੇ ਇਸੇ ਤਰ੍ਹਾਂ ਇੱਕ ਵਡਹੰਸ ਰਾਗ ਦੇ ਵਿੱਚ ਜਿਹੜਾ ਅਕਸਰ ਗਾਇਆ ਜਾਂਦਾ ਹੈ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ। ਤੇ ਸੋ ਇਹ ਜਿਹੜੀ ਇਹ ਸਾਰੀ ਗੱਲ ਹੈ ਇਹਦੀ ਜਿਹੜੀ ਇੰਪੋਰਟੈਂਸ ਹੈ ਤੇ ਉਹ ਉੱਥੋਂ ਆਉਂਦੀ ਹੈ। ਤੇ ਫਿਰ ਜਿਹੜੀ ਠੀਕ ਹੈ ਉਹ ਕਈ ਵਾਰੀ ਗੱਲਾਂ ਇਗਨੋਰ ਕੀਤੀਆਂ ਜਾਂਦੀਆਂ ਜਾਂ ਉਹਨਾਂ ਨੂੰ ਉਵੇਂ ਤਰਜੀਹ ਨਹੀਂ ਦਿੱਤੀ ਜਾਂਦੀ, ਉਹ ਅਲੱਗ ਗੱਲ ਹੈ, ਉਹਦੇ ਪੋਲੀਟੀਕਲ ਕਾਰਨ ਹੋ ਸਕਦੇ ਆ, ਬਹੁਤ ਸਾਰੀਆਂ ਗੱਲਾਂ ਇਹਦੇ ਤੇ ਹੋ ਸਕਦੀਆਂ, ਪਰ ਇਸ ਮਹੀਨੇ ਦੀ ਜਿਹੜੀ ਉਹ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਫਿਰ ਬਾਣੀ ਦੇ ਵਿੱਚ ਭਗਤਾਂ ਨੇ ਗੁਰੂਆਂ ਨੇ ਇਸ ਕਰਕੇ ਭਾਈ ਗੁਰਦਾਸ ਜੀ ਨੇ ਤੇ ਜਿਹੜੀ ਕੋਇਲ ਹੈ ਜਾਂ ਪੱਪੀ ਹੈ ਤੇ ਉਹ ਕਿਸ ਰੂਪ ਦੇ ਵਿੱਚ ਇਸ ਮਹੀਨੇ ਦੇ ਦੌਰਾਨ ਕਿਸ ਤਰ੍ਹਾਂ ਉਹ ਪਾਣੀ ਦੀ ਜਿਹੜੀ ਸਵਾਂਤੀ ਬੂੰਦ ਦੀ ਜਿਹੜੀ ਗੱਲ ਹੈ ਤੇ ਉਹ ਗੱਲ ਇਹ ਪਿੱਛੋਂ ਤੁਰੀ ਆਉਂਦੀ ਹੈ ਸਾਡੇ ਸਾਡੇ ਇਤਿਹਾਸ ਦੇ ਵਿੱਚ ਵੀ ਸਾਡੇ ਮਿੱਥ ਦੇ ਵਿੱਚ ਵੀ ਤੇ ਸੋ ਉਹ ਸਾਰੀ ਗੱਲ ਦਾ ਜ਼ਿਕਰ ਹੈ। ਇਹ ਇਸੇ ਕਰਕੇ ਕਿ ਇਹ ਮਹੀਨਾ ਜਿਹੜਾ ਹੈਗਾ ਇਹ ਇੰਪੋਰਟੈਂਟ ਹੈ। ਤੁਸੀਂ ਜਿਵੇਂ ਸ਼ੁਰੂ ਵਿੱਚ ਇਹਦੀ ਖੈਰ ਭੂਮਿਕਾ ਬਹੁਤ ਸੋਹਣੀ ਤੁਸੀਂ ਗੱਲਬਾਤ ਉਦੋਂ ਕੀਤੀ ਸੀ ਕਿ ਇਹਦਾ ਜਿਹੜੀ ਹੈਗੀ ਹੈ ਇੰਪੋਰਟੈਂਸ ਜਿਹੜੀ ਆ ਉਹ ਕਿਉਂ ਹੈ ਜਾਂ ਕਿਸ ਗੱਲ ਕਰਕੇ। ਹੁਣ ਅੱਗੇ ਜਿਹੜਾ ਇਹਦਾ ਸੱਭਿਆਚਾਰਕ ਪੱਖ ਹੈ ਤੇ ਸੱਭਿਆਚਾਰਕ ਪੱਖ ਤਾਂ ਖਾਸ ਕਰਕੇ ਸਾਡੀ ਸੋਸਾਇਟੀ ਨੂੰ ਸਭ ਤੋਂ ਵੱਧ ਜੇ ਪ੍ਰਭਾਵਿਤ ਕਰਦਾ ਹੈ ਜਾਂ ਸੋਸਾਇਟੀ ਸੱਭਿਆਚਾਰ ਨੂੰ ਪ੍ਰਭਾਵਿਤ ਕਰਦੀ ਹੈ ਦੋਵੇਂ ਵਾਇਸ ਵਰਸ ਹੈ ਤੇ ਉਹ ਇਸ ਮਹੀਨੇ ਦੇ ਵਿੱਚ ਕਿਉਂਕਿ ਇਹਨੂੰ ਕੁੜੀਆਂ ਦਾ ਜਾਂ ਇਹ ਕਹਿ ਲਓ ਕਿ ਧੀਆਂ ਦਾ ਮਹੀਨਾ ਮੰਨਿਆ ਜਾਂਦਾ ਕਿਉਂਕਿ ਇਸ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਧੀਆਂ ਹੁੰਦੀਆਂ ਨੇ ਤੇ ਮਾਝੇ ਦੇ ਵਿੱਚ ਖੈਰ ਧੀਆਂ ਨੂੰ ਸਾਵੇ ਕਹਿੰਦੇ ਆ ਉਹ ਅਰਥ ਤਾਂ ਉਹ ਇੱਕੋ ਹੀ ਹੈ ਤੇ ਇਹ ਇਸ ਤੋਂ ਅੱਗੇ ਜਿਹੜੀ ਤੀਆਂ ਦੀ ਗੱਲ ਫਿਰ ਉਹ ਤੀਜ ਨਾਲ ਜੁੜਦੀ ਹੈ ਫਿਰ ਤੀਜ ਦੀ ਗੱਲ ਫਿਰ ਉਹ ਦੇਵੀ ਦੇਵਤਿਆਂ ਦੇ ਨਾਲ ਜਾ ਕੇ ਜਿਹੜੀ ਆ ਉਹ ਜੁੜਦੀ ਹੈ ਤੇ ਪਰ ਇਹ ਜਿਹੜਾ ਇੱਕ ਪਰਟੀਕੁਲਰ ਇਹਦੇ ਚ ਰਿਵਾਜ ਕਿਵੇਂ ਬਣਦੇ ਨੇ ਉਹਦੇ ਪਿੱਛੇ ਵੀ ਕਈ ਜਿਹੜੇ ਆਪਾਂ ਕਹਿੰਦੇ ਹਾਂ ਕਿ ਸੋਸ਼ੋ ਕਲਚਰਲ ਜਿਹੜੇ ਆ ਉਹ ਕਾਰਨ ਹੁੰਦੇ ਨੇ ਤੇ ਇਹ ਇਹ ਕੋਈ ਦੱਸਣ ਵਾਲੀ ਗੱਲ ਨਵੀਂ ਨੀ ਸਾਡੇ ਸਰੋਤਿਆਂ ਨੂੰ ਕਿ ਇਸ ਮਹੀਨੇ ਜਿਹੜੀਆਂ ਤੀਆਂ ਲੱਗਦੀਆਂ ਨੇ ਜਿਹੜੀਆਂ ਵਿਆਹੀਆਂ ਹੋਈਆਂ ਨੇ ਵਿਆਹੀਆਂ ਮੁਟਿਆਰਾਂ ਉਹ ਆਪਣੇ ਪੇਕੇ ਘਰ ਆਉਂਦੀਆਂ ਨੇ ਉਹ ਸਾਰਾ ਉਹਨਾਂ ਨੂੰ ਪਤਾ ਤੇ ਪਰ ਨਾਲ ਨਾਲ ਜਿਹੜੀਆਂ ਇਹਦੇ ਚ ਗੱਲਾਂ ਖਾਣ ਪਕਵਾਨ ਤੇ ਜਾਂ ਪਰਟੀਕੁਲਰਲੀ ਜਿਹੜਾ ਇਹ ਸਾਵਣ ਮਹੀਨੇ ਚ ਹੀ ਜਿਹੜਾ ਹੈਗਾ ਇਹ ਕਿਉਂ ਇਹ ਗੱਲ ਹੈ ਕਿ ਜਿਹੜੀਆਂ ਵਿਆਹੀਆਂ ਔਰਤਾਂ ਨੇ ਜਾਂ ਨਾਬੇੜੀਆਂ ਕੁੜੀਆਂ ਨੇ ਉਹ ਸਹੁਰੇ ਕਿਉਂ ਨੀ ਰਹਿੰਦੀਆਂ ਤੇ ਇਹਦੇ ਕਈ ਸੋਸ਼ੋ ਬਾਇਓਲੋਜੀਕਲ ਕਾਰਨ ਵੀ ਦੱਸਦੇ ਆ ਤੇ ਕਿਉਂਕਿ ਜਿੱਦਾਂ ਮੈਂ ਦੱਸਿਆ ਸੀ ਕਿ ਇਹ ਸਭ ਤੋਂ ਇੰਪੋਰਟੈਂਟ ਜਿਹੜਾ ਮਹੀਨਾ ਹੁੰਦਾ ਹੈ ਜੀਵ ਵਾਸਤੇ ਜੀਵ ਦੀ ਉਤਪਤੀ ਵਾਸਤੇ ਤੇ ਪਸ਼ੂਆਂ ਵਾਸਤੇ ਵੀ ਆਪਾਂ ਕਹਿੰਦੇ ਕਿ ਇਹਨੂੰ ਇੱਕ ਬੇਟਿੰਗ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਤੇ ਉਹ ਇਹ ਵੀ ਕਹਿੰਦੇ ਆ ਕਿ ਜੇ ਇਸ ਮਹੀਨੇ ਦੇ ਵਿੱਚ ਜਿਹੜੇ ਖਾਸ ਕਰਕੇ ਕਿਉਂਕਿ ਨਵ ਹੈ ਜਿਨ੍ਹਾਂ ਨੇ ਅੱਗੇ ਉਹ ਉਤਪਤੀ ਕਰਨੀ ਹੈ ਸੋਸਾਇਟੀ ਦੇ ਵਿੱਚ ਤੇ ਰੀਪ੍ਰੋਡਕਸ਼ਨ ਵਾਸਤੇ ਵੀ ਇਸ ਤੋਂ ਜਿਹੜਾ ਅਗਲਾ ਮਹੀਨਾ ਆਉਂਦਾ ਹੈ ਭਾਦੋਂ, ਤੇ ਉਹ ਜ਼ਿਆਦਾ ਜਿਹੜਾ ਹੈਗਾ ਉਹ ਇੰਪੋਰਟੈਂਟ ਹੈ। ਤੇ ਅੱਗੋਂ ਫਿਰ ਜਿਹੜਾ ਜਦੋਂ ਬੱਚਾ ਪੈਦਾ ਹੋਣਾ ਉਹਦੇ ਲਈ ਕਿਹੜਾ ਸੀਜ਼ਨ ਹੈ, ਕਿਹੜਾ ਮੌਸਮ ਆ, ਉਸ ਮਹੀਨੇ ਦੇ ਨਾਲ ਠੀਕ ਆਉਂਦਾ। ਇਹ ਵੀ ਜਿਹੜੀਆਂ ਕੁਛ ਕੈਲਕੂਲੇਸ਼ਨ ਏਦਾਂ ਦੀਆਂ ਸਾਨੂੰ ਸੋਸਾਇਟੀ ਦੇ ਵਿੱਚ ਮਿਲਦੀਆਂ ਨੇ। ਤੇ ਪਰ ਫੋਕਲੋਰ ਦੇ ਵਿੱਚ ਦੇਖੋ ਸਾਉਣ ਨੂੰ ਕੁੜੀਆਂ ਵੀਰ ਕਹਿ ਕੇ ਸੰਬੋਧਨ ਕਰਦੀਆਂ ਨੇ, ਸਾਉਣ ਵੀਰ ਇਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ। ਤੇ ਕਿਉਂਕਿ ਇੱਕ ਗੱਲ ਇਹ ਹੈ ਪੱਕੀ ਕਿ ਜਿਹੜੀ ਇੱਕ ਲੰਬੀ ਸਾਂਝ ਆਪਣੇ ਪਰਿਵਾਰ ਤੇ ਇੱਕ ਪਰਿਵਾਰ ਨਾਲ ਤੇ ਆਪਸ ਵਿੱਚ ਜਿਹੜੀ ਸਹੇਲੀਆਂ ਦੀ ਸਾਂਝ ਹੁੰਦੀ ਹੈ, ਤੇ ਭਾਵੇਂ ਠੀਕ ਹੈ ਵਿਆਹ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ, ਉਹਦਾ ਵੀ ਚਾਅ ਹੁੰਦਾ, ਉਹ ਅਲੱਗ ਗੱਲ ਹੈ, ਪਰ ਇੱਕ ਇਹਦਾ ਜਿਹੜਾ ਚਾਅ ਤੇ ਉਮਾਹ ਜਿਹੜਾ ਹੈਗਾ ਉਹ ਵੱਖਰਾ ਹੀ ਜਿਹੜਾ ਹੈਗਾ ਹੁੰਦਾ। ਤੇ ਇਹ ਕਿਉਂਕਿ ਇਹਨੂੰ ਸਾਡੀ ਬਾਣੀ ਵੀ ਇਹਨੂੰ ਦੱਸਦੀ ਹੈ ਕਿ ਦੇਖੋ ਇਸ ਦੀ ਆਹ ਇੰਪੋਰਟੈਂਸ ਹੈ। ਤੇ ਗੁਰੂ ਨਾਨਕ ਸਾਹਿਬ ਨੇ ਇਸੇ ਕਰਕੇ ਜਿਹੜਾ ਹੈਗਾ ਕੁੜੀਆਂ ਦੇ ਉਸ ਤੋਂ ਜਿਹੜੀ ਗੱਲ ਨੂੰ ਸੰਬੋਧਨ ਕਰਦੇ ਨਾ ਕਿ ਮੋਰੀ ਰੁਣ ਢੁੰਡ ਆਇਆ, ਭੈਣੇ ਸਾਵਣ ਆਇਆ। ਤੇ ਸੋ ਉੱਥੇ ਫਿਰ ਉਹਨਾਂ ਦਾ ਇਕੱਠਾ ਹੋਣਾ, ਫਿਰ ਸਾਰੀਆਂ ਆਪਣੀਆਂ ਗੱਲਾਂ ਡਿਸਕਸ ਕਰਨੀਆਂ, ਇਹ ਸਾਰੀਆਂ ਇੱਕ ਸੋਸਾਇਟੀ ਦੇ ਨਾਲ ਜੁੜੀਆਂ ਹੋਈਆਂ ਨੇ। ਤੇ ਇਹੀ ਕਾਰਨ ਸੀ ਕਿ ਜਦੋਂ ਇਹ ਸਾਰਾ ਕੁਛ ਹੁੰਦਾ ਸੀ ਲੋਕਾਂ ਚ ਡਿਪਰੈਸ਼ਨ ਘੱਟ ਸੀ, ਤੇ ਇਸ ਪਾਸੇ ਨੂੰ ਸੈਕਟਰੀ ਦੀ ਕੋਈ ਪ੍ਰੋਬਲਮ ਨਹੀਂ ਸੀ ਆਉਂਦੀ ਕਿਉਂਕਿ ਉਹ ਉੱਥੇ ਆਪਣਾ ਗੁੱਬ ਗੁਬਾਟ ਕੱਢ ਲੈਂਦੀਆਂ ਸੀ, ਸੱਸ ਨੂੰ ਵੀ ਗਾਲਾਂ ਬੋਲੀਆਂ ਦੇ ਬਹਾਨੇ ਕੱਢ ਲੈਂਦੀਆਂ ਸੀ, ਇਹ ਸਾਰੀ ਗੱਲ। ਤੇ ਆਪਣਾ ਜਿਹੜਾ ਸਾਰਾ ਉਹ ਸ਼ੇਅਰ ਹੁੰਦਾ ਸੀ ਇੱਕ ਕਿਸਮ ਦਾ, ਜੋ ਹੁਣ ਨਹੀਂ ਰਿਹਾ, ਇਸੇ ਕਰਕੇ ਸਾਰਾ ਕੁਛ ਇਹ ਜਿਹੜੀਆਂ ਗੱਲਾਂ ਹੋ ਗਈਆਂ। ਫਿਰ ਉੱਥੇ ਜਿਹੜਾ ਸੀ ਉਹ ਖਾਣ ਪੀਣ ਦੀਆਂ ਜਿਹੜੀਆਂ ਖਾਸ ਪਕਵਾਨ, ਤੇ ਤੁਸੀਂ ਵੀ ਦੱਸਿਆ ਸੀ ਸ਼ੁਰੂ ਦੇ ਵਿੱਚ, ਤੇ ਸਾਡੇ ਆਮ ਕਹਾਵਤ ਵੀ ਹੈ ਸਾਵਣ ਖੀਰ ਨਾ ਖਾਧੀ ਆ ਕਿਉਂ ਜੰਮਿਆ ਅਪਰਾਧੀ ਆ, ਤੇ ਇੱਥੋਂ ਤੱਕ ਵੀ ਇਹ ਕਹਿ ਜਾਂਦਾ। ਤੇ ਅੱਗੇ ਜਿਹੜਾ ਹੈਗਾ ਮਿੱਠੇ ਦੀ ਜਿਹੜੀ ਗੱਲ ਹੈ ਉਹ ਵੀ ਇਹ ਹੈ ਕਿ ਜਿਹੜੇ ਇਸ ਤੋਂ ਪਹਿਲੇ ਮਹੀਨੇ ਹੁੰਦੇ ਆ ਸਾਡੇ ਅਕਸਰ ਕਹਿੰਦੇ ਸੀ ਕਿ ਜੇ ਉਦੋਂ ਤੁਸੀਂ ਮਿੱਠਾ ਜ਼ਿਆਦਾ ਖਾਂਦੇ ਹੋ ਤਾਂ ਤੁਹਾਡੇ ਫੋੜੇ ਫਿੰਸੀਆਂ ਨਿਕਲ ਸਕਦੇ ਆ, ਤੇ ਪਰ ਸਾਵਣ ਮਹੀਨੇ ਦੇ ਵਿੱਚ ਬਣਦਾ ਹੀ ਮਿੱਠਾ ਸੀ, ਭਾਵੇਂ ਪੂੜੇ ਹੋਣ ਭਾਵੇਂ ਖੀਰ ਹੋਵੇ ਗੁਰਗਲੇ ਹੋਣ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ। ਤੇ ਫਿਰ ਇੱਕ ਹੋਰ ਜਿਹੜੀ ਚ ਕਮਾਲ ਦੀ ਜਿਹੜੀ ਗੱਲ ਹੈ ਕਿਉਂਕਿ ਸਾਡੇ ਜਿਹੜੇ ਪਕਵਾਨ ਸੀ, ਤੇ ਕਿਉਂਕਿ ਹੁਣ ਤਾਂ ਕੋਈ ਕਿਤੇ ਕੋਈ ਨਿਯਮ ਨੀ ਕੋਈ ਨੇਮ ਨੀ ਰਿਹਾ ਨਾ ਪਕਵਾਨਾਂ ਦੇ ਵਿੱਚ, ਜਿੱਦਾਂ ਤੁਸੀਂ ਵੀ ਦੱਸਿਆ ਸੀ ਕਿ ਇਹ ਕਹਿੰਦੇ ਸੀ ਕਿ ਆਹ ਮਹੀਨੇ ਚ ਆਹ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਨਹੀਂ ਕਰਨਾ, ਇੱਦਾਂ ਦੇ ਡੂਜ਼ ਐਂਡ ਡੋਂਟਸ ਉਦੋਂ ਹੁੰਦੇ ਸੀ ਸਾਡੀ ਸੋਸਾਇਟੀ ਦੇ ਵਿੱਚ, ਪੇਰੈਂਟਸ ਹੀ ਦੱਸਦੇ ਸੀ ਜਾਂ ਕੋਈ ਤੁਹਾਡੇ ਹੋਰ ਨਾਲ ਦੇ ਦੋਸਤ ਦੱਸਦੇ ਸੀ ਕਿ ਆਹ ਨੀ ਕਰਨਾ ਚਾਹੀਦਾ ਆਹ ਕਰਨਾ ਚਾਹੀਦਾ। ਹੁਣ ਉਹਦੇ ਵਿੱਚ ਵੀ ਇਹ ਜਿਹੜੀ ਬੜੀ ਕਮਾਲ ਦੀ ਜਿਹੜੀ ਗੱਲ ਸੀ ਕਿ ਇਸ ਮਹੀਨੇ ਦੇ ਵਿੱਚ ਜਿਹੜਾ ਬੈਕਟੀਰੀਆ ਫੈਲਣ ਦਾ ਡਰ ਜ਼ਿਆਦਾ ਹੁੰਦਾ, ਇਸੇ ਕਰਕੇ ਜਿਹੜੀ ਤਲੀ ਚੀਜ਼ ਹੈ ਕਿਉਂਕਿ ਜਿਹੜਾ ਤੇਲ ਹੈ ਉਹਦਾ ਜਿਹੜਾ ਬੋਇਲਿੰਗ ਪੁਆਇੰਟ ਬਹੁਤ ਉੱਚਾ ਪਾਣੀ ਦੇ ਮੁਕਾਬਲੇ, ਜੇ ਪਾਣੀ 100 ਡਿਗਰੀ ਤੇ ਜਾ ਕੇ ਬੋਇਲ ਹੁੰਦਾ ਤੇਲ ਕਿਤੇ 700-800 ਡਿਗਰੀ ਤੇ ਜਾ ਕੇ ਜਿਹੜਾ ਉਹ ਬੋਇਲ ਹੁੰਦਾ, ਫਿਰ ਜੇ 100 ਡਿਗਰੀ ਤੇ ਜਦੋਂ ਕੋਈ ਚੀਜ਼ ਤਲੀ ਜਾਂਦੀ ਹੈ ਜਾਂ ਹੋਰ ਆ ਕੁਦਰਤੀ ਉਹ ਚ ਕੋਈ ਬੈਕਟੀਰੀਆ ਜਾਂ ਹੋਰ ਇਹ ਰਹਿਣ ਦੀ ਗੁੰਜਾਇਸ਼ ਨਹੀਂ ਹੁੰਦੀ, ਇਹ ਵੀ ਮੇਰਾ ਖਿਆਲ ਜਿਹੜਾ ਇੱਕ ਕਾਰਨ ਸੀ। ਤੇ ਭਾਵੇਂ ਉਹ ਹੌਲੀ ਹੌਲੀ ਇੱਕ ਤੁਹਾਡੇ ਪ੍ਰਚਲਨ ਦੇ ਵਿੱਚੋਂ ਆਇਆ ਜਾਂ ਪਰੰਪਰਾ ਦੇ ਵਿੱਚੋਂ, ਪਰ ਪਰੰਪਰਾ ਐਵੇਂ ਨੀ ਬਣਦੀ, ਉਹਦੇ ਪਿੱਛੇ ਸਾਇੰਟਿਫਿਕ ਕਾਰਨ ਜਿਹੜੇ ਉਹ ਕੋਈ ਨਾ ਕੋਈ ਜ਼ਰੂਰ ਹੁੰਦੇ ਆ। ਤੇ ਜਾਂ ਸਾਡੀਆਂ ਸਾਡੇ ਜਿਹੜੇ ਬਜ਼ੁਰਗ ਸੀ ਪਿਛਲੇ ਜਿਨ੍ਹਾਂ ਨੇ ਸਾਨੂੰ ਇਹ ਚੀਜ਼ਾਂ ਦਿੱਤੀਆਂ, ਤੇ ਉਹਨਾਂ ਨੇ ਸਾਰਾ ਕੁਛ ਤਜਰਬਿਆਂ ਚੋਂ ਸਿੱਖਿਆ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਫਿਰ ਠੀਕ ਰਹਿੰਦਾ, ਇਸ ਤਰ੍ਹਾਂ ਹੋਣਾ ਚਾਹੀਦਾ। ਸੋ ਇਹ ਸਾਰੀਆਂ ਗੱਲਾਂ ਵੀ ਜਿਹੜੀਆਂ ਹੈ ਇਸ ਮਹੀਨੇ ਦੇ ਨਾਲ ਜੁੜੀਆਂ ਹੋਈਆਂ ਨੇ ਜਾਂ ਇਸ ਮਹੀਨੇ ਦੇ ਜਿਹੜਾ ਹੈ ਉਹ ਹਿੱਸੇ ਆਉਂਦੀਆਂ ਨੇ। ਤੇ ਪਰ ਹੁਣ ਸਾਡੀ ਸੋਸਾਇਟੀ ਜਿਹੜੀ ਆ ਉਹ ਕਾਫੀ ਬਦਲਣ ਕਰਕੇ ਇਸ ਮਹੀਨੇ ਦੀਆਂ ਕੁਛ ਕੁ ਗੱਲਾਂ ਤਾਂ ਜਿਹੜੀਆਂ ਸਾਡੀ ਸੋਸਾਇਟੀ ਨੇ ਅੱਗੇ ਫਾਲੋ ਕਰ ਲਈਆਂ, ਜਿਵੇਂ ਖਾਸ ਕਰਕੇ ਪੱਤੀਆਂ ਦੀ ਗੱਲ ਕਰਦੇ ਹਾਂ, ਤੀਹ ਦੀ ਗੱਲ ਕਰਦੇ ਹਾਂ। ਤੇ ਪਰ ਇਹ ਹੈ ਕਿ ਉਹ ਇਸ ਤਰੀਕੇ ਨਾਲ ਫਾਲੋ ਕੀਤੀਆਂ ਕਿ ਤੁਹਾਡੇ ਕੋਲੇ ਬਾਹਰ ਚਲੇ ਗਏ, ਸ਼ਹਿਰੀਕਰਨ ਹੋ ਗਿਆ, ਤੇ ਈਵਨ ਜਿਹੜੇ ਹੈਗੇ ਯੂਰਪੀਅਨ ਕੰਟਰੀ ਦੇ ਵਿੱਚ ਜਾਂ ਨਾਰਥ ਅਮੈਰੀਕਨ ਕੰਟਰੀ ਦੇ ਵਿੱਚ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਵੀ, ਤੇ ਉਹ ਫਿਰ ਇਹ ਹੁੰਦਾ ਕਿ ਤੁਹਾਨੂੰ ਕਿਹੜਾ ਸੰਡੇ ਵਿਹਲਾ ਹੈ ਉਦੋਂ ਤੁਸੀਂ ਮੇਲਾ ਲਾਓ। ਤੇ ਫਿਰ ਕਈ ਵਾਰੀ ਇਹ ਹੁੰਦਾ ਹੈ ਕਿ ਅੱਗੇ ਜਾ ਕੇ ਸਾਉਣ ਵੀ ਲੰਘ ਜਾਂਦਾ, ਭਾਦੋਂ ਵੀ ਲੰਘ ਜਾਂਦੀ ਹੈ, ਅੱਸੂ ਵੀ ਲੰਘ ਜਾਂਦਾ, ਉਦੋਂ ਵੀ ਜਿਹੜੇ ਹੈਗੇ ਮੈਂ ਕਈ ਵਾਰੀ ਬੈਨਰ ਦੇਖਦਾ ਜਾਂ ਖਬਰ ਸੁਣਦਾ ਕਿ ਤੀਆਂ ਦਾ ਮੇਲਾ ਲਾਇਆ ਗਿਆ ਜੀ। ਤੇ ਉਹ ਕਿਉਂਕਿ ਤੁਹਾਡਾ ਕੰਮ ਦਾ ਹਿਸਾਬ ਕਿਤਾਬ ਹੋਰ ਸਾਰਾ ਇਸ ਕਿਸਮ ਦਾ ਬਣ ਗਿਆ, ਅਦਰਵਾਈਜ਼ ਜਿਹੜੀਆਂ ਤੀਆਂ ਨੇ ਜਿਹੜੀਆਂ ਲੱਗਦੀਆਂ ਸੀ ਜਾਂ ਹੁਣ ਵੀ ਜਿਹੜੀਆਂ ਤੀਆਂ ਦੀਆਂ ਤਿੱਥਾਂ ਆਉਂਦੀਆਂ ਉਹ ਅਜੇ ਸ਼ੁਰੂ ਹੋਣੀਆਂ ਨੇ, ਕਿਉਂਕਿ ਹੁਣ ਸਾਉਣ ਚੜ ਗਿਆ, ਚੰਦਰਮਾ ਦੀ ਚਾਲ ਦੇ ਹਿਸਾਬ ਨਾਲ ਅਜੇ ਹਨੇਰਾ ਪੱਖ ਚੱਲ ਰਿਹਾ, ਇਹਨੂੰ ਹਨੇਰਾ ਪੱਖ ਕਹਿੰਦੇ ਆ, ਤੇ ਮੱਸਿਆ ਤੋਂ ਬਾਅਦ ਚਾਨਣਾ ਪੱਖ ਸ਼ੁਰੂ ਹੋਏਗਾ ਤੇ ਜਿਹਨੂੰ ਸੁਦੀ ਕਹਿੰਦੇ ਆ, ਤੇ ਮੱਸਿਆ ਤੋਂ ਬਾਅਦ ਜਿਹੜੀ ਹੈ ਇੱਕ ਆਉਂਦੀ ਹੈ, ਫਿਰ ਦੂਜ, ਫਿਰ ਤੀਜ, ਜਿਹੜੀ ਉਹ ਤੀਜ ਆਉਂਦੀ ਉਸ ਤੀਜ ਤੋਂ ਤੀਆਂ ਸ਼ੁਰੂ ਹੁੰਦੀਆਂ ਅਸਲ ਦੇ ਵਿੱਚ, ਤੇ ਫਿਰ ਪੂਰਨਮਾਸ਼ੀ ਤੋਂ ਇੱਕ ਦਿਨ ਪਹਿਲਾਂ ਜਿਹੜੀ ਚੌਦਵੀਂ ਆਉਂਦੀ ਆ ਉਦੋਂ ਉਹ ਜਿਹੜੇ ਖਤਮ ਹੋ ਜਾਂਦੇ, ਕਿਉਂਕਿ ਪੂਰਨਮਾਸ਼ੀ ਫਿਰ ਰੱਖੜੀ ਰੱਖੜੀਆਂ ਵਗੈਰਾ ਦਾ ਤਿਉਹਾਰ ਹੁੰਦਾ, ਤੇ ਲਗਭਗ ਇਹ ਹੁੰਦਾ ਕਿ ਤੀਆਂ ਖਤਮ ਹੁੰਦੇ ਹੀ ਜਿਹੜਾ ਭਾਦੋਂ ਸਾਉਣ ਮਹੀਨਾ ਵੀ ਖਤਮ ਹੋ ਜਾਂਦਾ ਤੇ ਪੂਰਨਮਾਸ਼ੀ ਆ ਜਾਂਦੀ ਹੈ, ਫਿਰ ਭਾਦੋਂ ਸ਼ੁਰੂ ਹੋ ਜਾਂਦੀ ਹੈ, ਤੇ ਉਦੋਂ ਹੀ ਫਿਰ ਜਿਹੜਾ ਹੈਗਾ ਨਾਲ ਦੀ ਨਾਲ ਹੀ ਇਹ ਰੱਖੜੀ ਦਾ ਤਿਉਹਾਰ ਕੁੜੀਆਂ ਜਿਹੜੀਆਂ ਆਪਣੇ ਪੇਕੇ ਆਈਆਂ ਹੁੰਦੀਆਂ ਭਰਾਵਾਂ ਦੇ ਉੱਠ ਤੇ ਬੰਨ ਕੇ, ਤੇ ਉਹ ਫਿਰ ਰੁਖਸਤ ਹੋਣੀਆਂ ਭਾਦੋਂ ਦੇ ਵਿੱਚ ਆਪੋ ਆਪਣੇ ਘਰ ਜਾਂਦੀਆਂ, ਇਸ ਕਰਕੇ ਉਹ ਪਹਿਲੀ ਜਿਹੜੀ ਬੋਲੀ ਆ ਉਹ ਕਾਫੀ ਇਸੇ ਕਰਕੇ ਇੰਪੋਰਟੈਂਟ ਹੈ, ਉਹ ਭਾਦੋਂ ਚੰਦਰੀ ਵਿਛੋੜੇ ਪਾਵੇ, ਤੇ ਸੋ ਉਹ ਦਾ ਜਿਹੜਾ ਇਸ ਜਿੰਨੇ ਵੀ ਇਹਦੇ ਚ ਕੋਈ ਚਲੋ ਕੋਈ ਗਿਫਟ ਦਿੰਦਾ ਆ ਅਸੀਂ ਕੋਈ ਮਿਠਾਈ ਵੰਡਦੇ ਹਾਂ ਇਹ ਸਾਰੀਆਂ ਗੱਲਾਂ, ਪਰ ਉਹਨਾਂ ਦਿਨਾਂ ਦੇ ਵਿੱਚ ਜਾਂ ਉਦੋਂ ਉਹ ਸ਼ੋਭਦੀਆਂ ਵੀ ਨੇ ਤੇ ਉਦੋਂ ਤੁਹਾਡੀ ਹੈਲਥ ਦੇ ਹਿਸਾਬ ਨਾਲ ਵੀ ਉਹ ਜਿਹੜੀਆਂ ਸਾਰੀਆਂ ਠੀਕ ਹੁੰਦੀਆਂ ਨੇ, ਪਰ ਜਦੋਂ ਅਸੀਂ ਸਾਰੀ ਚੀਜ਼ ਨੂੰ ਅੱਗੇ ਪਿੱਛੇ ਲੈ ਜਾਂਦੇ ਹਾਂ ਫਿਰ ਉੱਥੇ ਕਿਤੇ ਨਾ ਕਿਤੇ ਜਿਹੜੀ ਆ ਉਹ ਗੜਬੜ ਜਿਹੜੀ ਆ ਉਹ ਹੁੰਦੀ ਆ ਸਾਡੇ ਸਾਹਮਣੇ, ਇਹ ਸਾਰੀ ਗੱਲ ਆਪਾਂ ਦੇਖਣ ਚ ਆਉਂਦੀ ਆ। ਹੁਣ ਵੀ ਹੁਣ ਤਾਂ ਸਰਦੀਆਂ ਦੇ ਵਿੱਚ ਵੀ ਤੁਸੀਂ ਵਿਆਹ ਸ਼ਾਦੀਆਂ ਦੇਖਦੇ ਹੋ, ਉੱਥੇ ਸਵੀਟ ਡਿਸ਼ ਚ ਉਹਨਾਂ ਨੇ ਮਾਲ ਪੂੜੇ ਖੀਰ ਰੱਖੀ ਹੁੰਦੀ ਹੈ, ਤੇ ਚਲੋ ਖੀਰ ਤਾਂ ਚਲੋ ਪੰਜਾਬ ਦੇ ਵੈਸੇ ਵੀ ਜੁੜੀ ਹੋਈ ਹੈ, ਕੋਈ ਏਡੀ ਗੱਲ ਨੀ, ਪਰ ਜਿਹੜੀਆਂ ਬਾਕੀ ਚੀਜ਼ਾਂ ਨੇ ਫਿਰ ਉਹ ਜਦੋਂ ਉਹਦਾ ਕੋਈ ਸੀਜ਼ਨ ਦੇ ਹਿਸਾਬ ਨਾਲ ਨੀ ਰਹਿੰਦਾ ਫਿਰ ਉਹ ਕਈ ਵਾਰੀ ਤੁਹਾਨੂੰ ਉਹ ਉਸ ਤਰ੍ਹਾਂ ਦਾ ਉਹਦਾ ਫਾਇਦਾ ਜਿਹੜਾ ਉਹ ਨਹੀਂ ਹੁੰਦਾ। ਇੱਕ ਲਾਸਟ ਗੱਲ ਜਿਹੜੀ ਇਹਦੇ ਨਾਲ ਜਿਹੜੀ ਉਹ ਜੁੜੀ ਹੋਈ ਹੈ ਉਹ ਹੈਗੀ ਸੰਧਾਰਾ, ਤੇ ਸੰਧਾਰਾ ਇੱਕ ਤਰ੍ਹਾਂ ਦਾ ਇੱਕ ਗਿਫਟ ਹੈ, ਤੇ ਪਰ ਇੱਕ ਕਮਾਲ ਦੀ ਗੱਲ ਇਹ ਹੈ ਵੀ ਸੰਧਾਰਾ ਜਿਹੜਾ ਹੈਗਾ ਸਿਰਫ ਤੇ ਸਿਰਫ ਜਿਹੜੀਆਂ ਲੇਡੀਜ਼ ਆ ਜਾਂ ਜਿਹੜੀਆਂ ਕੁੜੀਆਂ ਦਾ ਵਿਆਹ ਹੋ ਜਾਂਦਾ ਜਿਹੜਾ ਹੈ ਉਹਨਾਂ ਨੂੰ ਦਿੱਤਾ ਜਾਂਦਾ, ਸੰਧਾਰਾ ਦੋਨੇ ਪਾਸੋਂ ਦਿੱਤਾ ਜਾਂਦਾ, ਤੇ ਜੇ ਤਾਂ ਕਿਸੇ ਕਾਰਨ ਕੋਈ ਕੁੜੀ ਆਪਣੇ ਪੇਕੇ ਨਹੀਂ ਆ ਸਕੀ ਤੇ ਫਿਰ ਜਿਹੜੇ ਭਰਾ ਨੇ ਉਹ ਉਹਦੇ ਸਹੁਰੇ ਆਪਣੀ ਭੈਣ ਵਾਸਤੇ ਉਹ ਗਿਫਟ ਜਿਹਨੂੰ ਸੰਧਾਰਾ ਕਹਿੰਦੇ ਆ ਉਹ ਜਿਹੜਾ ਉਹ ਲੈ ਕੇ ਦਿੱਤਾ ਜਾਂਦਾ। ਤੇ ਪਹਿਲਾਂ ਗੌਤਮ ਜੀ ਇਹ ਹੁੰਦਾ ਸੀ ਕਿ ਵਿਆਹ ਹੋ ਜਾਂਦਾ ਸੀ ਛੋਟੀ ਉਮਰ ਦੇ ਵਿੱਚ, ਬਾਲ ਵਿਆਹਾਂ ਦੀ ਉਦੋਂ ਬੜੀ ਸੀਗੀ ਰਵਾਇਤ, ਤੇ ਪੇਰੈਂਟਸ ਛੇਤੀ ਆਪਣਾ ਜਿਹੜੇ ਇਸ ਫਰਜ਼ ਤੋਂ ਲਾਭੇ ਹੋਣਾ ਚਾਹੁੰਦੇ ਸੀ, ਤੇ ਪਰ ਅਜੇ ਜਿਹੜਾ ਸੀ ਉਹਨੂੰ ਮੁਕਲਾਵਾ ਬੋਲਦੇ ਸੀ, ਤੇ ਉਹ ਕੁੜੀ ਵਿਆਹ ਤੋਂ ਬਾਅਦ ਵੀ ਆਪਣੇ ਪੇਕਿਆਂ ਦੇ ਘਰ ਹੀ ਰਹਿੰਦੀ ਸੀ, ਤੇ ਉਹ ਸਹੁਰੇ ਨਹੀਂ ਸੀ ਜਾ ਕੇ ਰਹਿਣ ਲੱਗਦੀ, ਤੇ ਮੁਕਲਾਵੇ ਤੋਂ ਪਹਿਲਾਂ ਜਿਹੜਾ ਉਹ ਹੁੰਦਾ ਸੀਗਾ ਟਾਈਮ ਪੀਰੀਅਡ ਜਿਹੜਾ, ਤੇ ਉਦੋਂ ਫਿਰ ਜਿਹੜਾ ਸੀ ਉਹ ਜਿਹੜੇ ਕੁੜੀ ਦੇ ਸਹੁਰੇ ਸੀਗੇ ਉਹ ਜਿਹੜਾ ਸੀ ਉਹ ਸੰਧਾਰਾ ਕੁੜੀ ਵਾਸਤੇ ਉਹ ਗਿਫਟ ਭੇਜਦੇ ਸੀ, ਤੇ ਇੱਕ ਸਿੰਬਲ ਸੀ ਇਹ ਵੀ ਤੂੰ ਸਾਡਾ ਹੀ ਮੈਂਬਰ ਹੈ ਘਰ ਦਾ ਵੀ, ਪਰ ਫਿਲਹਾਲ ਚਲੋ ਤੂੰ ਅਜੇ ਇੱਥੇ ਰਹਿ ਰਹੀ, ਤੇ ਕਿਉਂਕਿ ਵਿਆਹ ਤੋਂ ਬਾਅਦ ਤਾਂ ਮਨ ਹੀ ਲਿਆ ਜਾਂਦਾ, ਤੇ ਸੋ ਉਹ ਵੀ ਉਹਦੀ ਜਿਹੜੀ ਇੰਪੋਰਟੈਂਸ ਸੀ। ਹੁਣ ਭਾਵੇਂ ਠੀਕ ਹੈ ਅਜੇ ਹੁਣ ਫਾਰਮੈਲਿਟੀ ਸੇਕ ਰਹਿ ਗਿਆ, ਚਲੋ ਕੋਈ ਮਿਠਾਈ ਦਾ ਡੱਬਾ ਲੈ ਗਿਆ, ਤੇ ਉਹ ਇਹ ਉਹਦਾ ਦੂਜਾ ਪੱਖ ਇਹ ਵੀ ਸੀ ਕਿ ਉਦੋਂ ਇੱਕ ਜ਼ਰੂਰਤ ਵੀ ਹੁੰਦੀ ਸੀ ਲੋਕਾਂ ਦੀ, ਕਿਉਂਕਿ ਉਹਦੇ ਚ ਕੋਈ ਏਦਾਂ ਦੇ ਆਰਟੀਕਲ ਦਿੰਦੇ ਸੀ, ਕੋਈ ਬਰਤਨ ਦਿੰਦੇ ਸੀ ਜਿਹੜੀ ਉਦੋਂ ਹੁਣ ਵਾਂਗੂ ਇਕੋਨਮੀ ਨਹੀਂ ਸੀ, ਨਾ ਹੀ ਕੋਈ ਉਦੋਂ ਦੇ ਇਹ ਲੋਨ ਵਾਲੇ ਸਿਸਟਮ ਸੀ, ਨਾ ਹੀ ਕਿਸ਼ਤਾਂ ਤੇ ਚੀਜ਼ਾਂ ਮਿਲਦੀਆਂ ਸੀ, ਤੇ ਉਹ ਫਿਰ ਇਹ ਹੁੰਦਾ ਸੀ ਕਿ ਜੇ ਲੋਨ ਸੀ ਤਾਂ ਉਹ ਜਿਹੜਾ ਬਾਣੀ ਤੋਂ ਜਿਹੜਾ ਸੂਦਖੋਰ ਤੋਂ ਉਸ ਤੋਂ ਮਿਲਦਾ ਸੀਗਾ, ਤੇ ਉਹ ਬਹੁਤ ਜ਼ਿਆਦਾ ਉਹ ਤੇ ਵਿਆਜ ਪੈਂਦਾ ਸੀ, ਤੇ ਪਰ ਇਹਦੇ ਬਾਵਜੂਦ ਫਿਰ ਉਹ ਇੱਕ ਤਰ੍ਹਾਂ ਦੀ ਇੱਕ ਹੈਲਪ ਹੁੰਦੀ ਸੀ ਵੀ ਆਪਣੀ ਕਿਸੇ ਨੇ ਭੈਣ ਦੀ ਹੈਲਪ ਕਰਤੀ, ਕਿਸੇ ਨੇ ਆਪਣੀ ਧੀ ਨੂੰ ਕੋਈ ਬਰਤਨ ਲੈ ਕੇ ਦੇਦਾ ਤਾਂ ਕਿ ਉਹਦੇ ਉਹ ਕੰਮ ਆ ਸਕੇ, ਉਹ ਵੀ ਉਹਦਾ ਪਾਰਟ ਜਿਹੜਾ ਮੰਨਿਆ ਜਾਂਦਾ ਸੀ। ਚਲੋ ਬਾਕੀ ਤਾਂ ਖੈਰ ਜਿਹੜੇ ਸੂਟ ਹੈ ਜਾਂ ਜਿਹੜੇ ਕੱਪੜੇ ਹੈ ਤੇ ਉਹ ਵੀ ਉਸ ਵੇਲੇ ਲੋੜ ਹੁੰਦੀ ਸੀ, ਤੇ ਇਹ ਸਾਰੀਆਂ ਚੀਜ਼ਾਂ ਦੀ ਇੱਕ ਤਰ੍ਹਾਂ ਦੀ ਥੋੜੀ ਹੁੰਦੀ ਸੀ ਸੋਸਾਇਟੀ ਦੇ ਵਿੱਚ, ਤੇ ਭਾਵੇਂ ਕੋਈ ਅਮੀਰ ਗਰੀਬ ਦਾ ਇੰਨਾ ਵੱਡਾ ਉਦੋਂ ਪਾੜਾ ਵੀ ਨਹੀਂ ਸੀ, ਚਲੋ ਠੀਕ ਹੈ ਕੁਛ ਜਿਹੜਾ ਜਗੀਰਦਾਰੀ ਸਿਸਟਮ ਦੇ ਵੇਲੇ ਉਹ ਉਹਨਾਂ ਦਾ ਚਲੋ ਸੋਸਾਇਟੀ ਨਾਲ ਜਿਹੜੇ ਜਗੀਰਦਾਰ ਸੀ ਜਾਂ ਉਹਨਾਂ ਦੀਆਂ ਬੀਬੀਆਂ ਕੁੜੀਆਂ ਉਹਨਾਂ ਦਾ ਬਹੁਤਾ ਸੰਬੰਧ ਹੁੰਦਾ ਨਹੀਂ ਸੀ, ਉਹ ਸਗੋਂ ਤਰਸਦੇ ਰਹਿੰਦੇ ਸੀ ਇੱਦਾਂ ਦੇ ਸੱਭਿਆਚਾਰ ਨੂੰ, ਤੇ ਉਹਦੇ ਚ ਫਿਰ ਜਿਹੜਾ ਸੀ ਕੱਪੜਾ ਲੀੜਾ ਦੇਣਾ ਇਹ ਵੀ ਇੱਕ ਤਰੀਕੇ ਦੀ ਇੱਕ ਤਰ੍ਹਾਂ ਦੀ ਹੈਲਪ ਹੀ ਜਿਹੜੀ ਉਹ ਹੁੰਦੀ ਸੀ। ਤੇ ਹੁਣ ਤਾਂ ਖਰੇ ਬਿਲਕੁਲ ਗੱਲ ਉਲਟ ਹੋ ਗਈ। ਹੁਣ ਹੁਣ ਤਾਂ ਉਸ ਤੋਂ ਬਾਅਦ ਇਹ ਗੱਲ ਚੱਲ ਪਈ ਕਿ ਜਿਹੜੀ ਕੋਈ ਸਸਤੀ ਚੀਜ਼ ਆ ਉਹ ਅੱਗੇ ਦੇ ਦਿਓ, ਤੇ ਉਹਨੂੰ ਫਿਰ ਕਹਿੰਦੇ ਸੀ ਕਿ ਲੈਣ ਦੇਣ ਵਾਲਾ ਹੁਣ ਸੂਟ ਹੋ ਗਿਆ ਤਾਂ ਅੱਗੇ ਭੇਜ ਦਿਓ, ਉੱਥੋਂ ਇਧਰ ਭੇਜ ਦਿਓ, ਉੱਥੋਂ ਇਧਰ ਤੁਰਿਆ ਫਿਰਦਾ ਰਹਿੰਦਾ, ਹੁਣ ਕੋਈ ਉਹਨੂੰ ਪਾਉਂਦਾ ਹੰਡਾਉਂਦਾ ਨੀਗਾ। ਤੇ ਪਰ ਉਹ ਉਸ ਵੇਲੇ ਸੀਗੀ, ਉਸ ਵੇਲੇ ਖੁਸ਼ ਹੋ ਕੇ ਜਿਹੜੀਆਂ ਕੁੜੀਆਂ ਔਰਤਾਂ ਦੱਸਦੀਆਂ ਸੀ ਕਿ ਆਹ ਮੇਰੇ ਭਰਾ ਨੇ ਭੇਜਿਆ, ਮੇਰੀ ਮਾਂ ਨੇ ਭੇਜਿਆ, ਜਾਂ ਜੇ ਪੇਕੀ ਬੈਠੇ ਹੁੰਦੇ ਸੀ ਤਾਂ ਇਹ ਦੱਸਦੇ ਸੀ ਕਿ ਆਹ ਮੇਰੇ ਸਹੁਰਿਆਂ ਨੇ ਭੇਜਿਆ। ਸੋ ਇਸ ਤਰ੍ਹਾਂ ਦਾ ਉਦੋਂ ਸੰਧਾਰੇ ਦੀ ਜਿਹੜੀ ਇੰਪੋਰਟੈਂਸ ਸੀ ਜਿਹੜੀ ਉਹ ਬਹੁਤ ਜ਼ਿਆਦਾ ਸੀਗੀ। ਤੇ ਹੁਣ ਅੱਜ ਜਦੋਂ ਆਪਾਂ ਬੈਠੇ ਹਾਂ ਤੇ ਇਹ ਗੱਲਾਂ ਸਾਰੀਆਂ ਆਪਾਂ ਇਸ ਕਰਕੇ ਯਾਦ ਕਰ ਰਹੇ ਹਾਂ ਤੇ ਕਿ ਇਹ ਇਸ ਕਿਉਂਕਿ ਆਪਾਂ ਹੁਣ ਕਲਚਰ ਤਾਂ ਚੱਲਦਾ ਰਹਿੰਦਾ ਨਾ ਜੀ ਅੱਗੇ ਅੱਗੇ, ਉਸੇ ਗੱਲ ਨੂੰ ਆਪਾਂ ਪੁੱਠਾ ਤਾਂ ਮੋੜ ਨੀ ਸਕਦੇ, ਪਰ ਆਪਾਂ ਇਹ ਯਾਦ ਕਰਨਾ ਇਸ ਕਰਕੇ ਜ਼ਰੂਰੀ ਹੈ ਕਿ ਸਾਡੀ ਸੋਸਾਇਟੀ ਕਿਸ ਤਰ੍ਹਾਂ ਦੇ ਵਿੱਚੋਂ ਆਈ ਹੈ। ਰੁੱਤਾਂ ਤਾਂ ਬਦਲੀਆਂ ਨੇ ਤੇ ਪਰ ਸਾਡਾ ਰਹਿਣ ਸਹਿਣ ਉਹ ਸਾਰਾ ਕੁਝ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਬਦਲ ਗਿਆ, ਰਹਿਤਲ ਬਦਲ ਗਈ, ਤੇ ਹੁਣ ਪੀਂਘਾਂ ਵਾਸਤੇ ਦਰਖਤ ਨੀ ਰਹੇ, ਪਿੱਪਲ ਬੋਰਡ ਨੀ ਰਹੇ, ਤੇ ਸਾਡੇ ਗੀਤ ਸੰਗੀਤ ਦਾ ਤਰੀਕਾ ਬਦਲ ਗਿਆ। ਤੇ ਪਰ ਇਹ ਵੀ ਕਿਤੇ ਨਾ ਕਿਤੇ ਸਾਨੂੰ ਆਪਣੇ ਇਹ ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਬਾਕੀ ਸਾਰੀਆਂ ਸਾਰੀਆਂ ਰੱਖਦੀਆਂ ਅਸੀਂ ਪੰਜਾਬੀ ਥੋੜੇ ਜਿਹੇ ਇੱਦਾਂ ਅਵੇਸਰ ਆ ਜਿਹੜੇ ਇਸ ਪੱਖ ਨੂੰ ਸੰਭਾਲ ਕੇ ਅਸੀਂ ਦੂਜੇ ਪਾਸੇ ਨੂੰ ਬਹੁਤ ਛੇਤੀ ਭਜਦੇ ਹਾਂ ਤੇ ਬੜਾ ਛੇਤੀ ਚੇਂਜ ਕਰਦੇ ਹਾਂ, ਆਪਾਂ ਵਿਆਹ ਸ਼ਾਦੀਆਂ ਚ ਹੁਣ ਦੇਖਦੇ ਹਾਂ, ਤੇ ਇਸ ਕਰਕੇ ਇਹਦੇ ਤੇ ਮੈਂ ਸਮਝਣਾ ਕਿ ਗੱਲ ਕਰਨੀ ਜ਼ਰੂਰੀ ਸੀ
0: ਜੀ। ਬਹੁਤ ਧੰਨਵਾਦ ਪ੍ਰੀਤਮ ਭਾਜੀ ਇਸ ਸਾਰੀ ਜਾਣਕਾਰੀ ਦੇ ਲਈ।
1: ਹਾਂਜੀ ਸ਼ੁਕਰੀਆ ਜੀ।
0: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ, ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਅੱਜ ਜਿਹੜੀ ਗੱਲ ਕਰ ਰਹੇ ਸੀਗੇ ਉਹ ਸਾਉਣ ਦੇ ਮਹੀਨੇ ਦੀ ਗੱਲ ਕਰ ਰਹੇ ਸੀਗੇ, ਜਿੱਦਾਂ ਅਲੱਗ ਅਲੱਗ ਰਸਮਾਂ ਤਿਉਹਾਰਾਂ ਦੀਆਂ ਗੱਲਾਂ ਇਸ ਮਹੀਨੇ ਦੇ ਨਾਲ ਜੁੜੀਆਂ ਹੁੰਦੀਆਂ ਨੇ। ਮੈਂ ਪੜ੍ਹ ਰਿਹਾ ਸੀਗਾ ਨਾਲ ਨਾਲ, ਜਿਵੇਂ ਭਾਅ ਜੀ ਗੱਲ ਵੀ ਕਰ ਰਹੇ ਸੀਗੇ, ਕਹਿੰਦੇ ਕਿ ਜਿਵੇਂ ਜਿਹੜੀ ਰਹਿਤਲ ਦੀ ਗੱਲ ਕੀਤੀ ਹੈਗੀ ਹੈ ਕਿ ਇਸ ਜ਼ਮੀਨ ਦੀ ਗੱਲ ਕੀਤੀ ਹੈ, ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਸਪੈਸ਼ਲੀ ਪੰਜਾਬ ਨੌਰਥ ਇੰਡੀਆ ਵਾਲੇ ਪਾਸੇ, ਔਰ ਪੰਜਾਬ ਜਿਹੜਾ ਵੱਡਾ ਪੰਜਾਬ ਹੁੰਦਾ ਸੀ ਅਨਡਿਵਾਈਡਿਡ ਪੰਜਾਬ, ਇੱਥੇ ਜਿਹੜੇ ਖੱਤਰੀ ਲੋਕ ਹੁੰਦੇ ਸੀਗੇ ਅੱਗੇ, ਉਹ ਸਾਉਣ ਦੇ ਬਾਰਿਸ਼ ਦੇ ਮਹੀਨੇ 'ਚ ਆਪਣੇ ਨਵੇਂ ਜੰਮੇ ਬੱਚੇ ਨੂੰ ਇੱਕ ਵਾਰ ਨਹਾਉਂਦੇ ਹੁੰਦੇ ਸੀ, ਔਰ ਇਹ ਰੀਤ ਰਹੀ ਹੈਗੀ ਹੈ ਖਾਸ ਤੌਰ ਦੇ ਉੱਤੇ ਖੱਤਰੀ ਭਾਈਚਾਰੇ ਦੇ ਨਾਲ ਜੁੜੀ ਹੋਈ। ਔਰ ਇਸੇ ਦਿਨ ਜਿਹੜਾ ਲੁਧਿਆਣੇ ਪਟਿਆਲੇ ਦਾ ਇਲਾਕਾ ਹੈਗਾ, ਕਿਉਂਕਿ ਮੈਂ ਉਸ ਰਹਿਤਲ ਦੇ ਨਾਲ ਜੁੜਿਆ ਤਾਂ ਮੈਨੂੰ ਪਤਾ ਹੈ ਕਿ ਉਸ ਇਲਾਕੇ ਦੇ ਵਿੱਚ ਜਿਵੇਂ ਪਹਿਲਾਂ ਪ੍ਰੀਤਮ ਭਾਅ ਜੀ ਵੀ ਦੱਸ ਕੇ ਗਏ ਨੇ ਕਿ ਜਾਨਵਰਾਂ ਦੇ ਅਹਿਮੀਅਤ ਦੇ ਲਿਹਾਜ਼ ਦੇ ਨਾਲ ਮਹੀਨਾ ਬੜਾ ਇੰਪੋਰਟੈਂਟ ਹੈ, ਨੰਦੀ ਬੈਲ ਦੇ ਲਈ ਇਹ ਮਹੀਨਾ ਹੁੰਦਾ, ਸ਼ਾਇਦ ਉਹ ਵੀ ਇੱਕ ਕਾਰਨ ਹੋ ਸਕਦਾ ਕਿ ਨੰਦੀ ਬੈਲ ਦਾ ਮਹੀਨਾ ਸਾਉਣ ਦਾ ਮਹੀਨਾ, ਇਸ ਕਰਕੇ ਗਊਸ਼ਾਲਾਵਾਂ ਦੇ ਵਿੱਚ ਬਹੁਤ ਵੱਡੇ ਵੱਡੇ ਮੇਲੇ ਲੱਗਦੇ ਹੈਗੇ ਨੇ, ਜਿੱਥੇ ਜਿੱਥੇ ਵੱਡੀਆਂ ਗਊਸ਼ਾਲਾਵਾਂ ਤੁਸੀਂ ਦੇਖੋਗੇ ਉੱਥੇ ਲੋਕ ਜਿਹੜਾ ਘਿਓ ਗੁੜ ਅਤੇ ਮਿੱਠਾ ਜਿਵੇਂ ਜਿਹੜਾ ਜਿੱਦਾਂ ਭਾਅ ਜੀ ਦੱਸ ਰਹੇ ਸੀ ਉਹ ਗਊਆਂ ਨੂੰ ਪਾਉਂਦੇ ਹੈਗੇ ਨੇ। ਅਤੇ ਇਹੀ ਮਹੀਨਾ ਜਿਹੜਾ ਹੈਗਾ ਉਹ ਘੋੜੀਆਂ ਵੀ ਜਿਹੜੀਆਂ ਨੇ ਘੋੜੀਆਂ ਦੇ ਲਿਹਾਜ਼ ਦੇ ਨਾਲ ਵੀ ਕਹਿੰਦੇ ਸੀਗੇ ਕਿ ਘੋੜੀਆਂ ਨੂੰ ਬਚਾ ਬਚਾ ਕੇ ਰੱਖੋ ਅਤੇ ਉਹਨਾਂ ਦੀ ਬੜੀ ਇੱਜ਼ਤ ਰਿਸਪੈਕਟ ਹੁੰਦੀ ਹੈਗੀ। ਵੈਸੇ ਜਦੋਂ ਘੋੜੀਆਂ ਦੀ ਗੱਲ ਤੁਰੀ ਹੈਗੀ ਹੈ ਅਤੇ ਅਗਲਾ ਮਹੀਨਾ ਜਿਹੜਾ ਉਹਦਾ ਭਾਦੋਂ ਦੀ ਉਹਦੀ ਗੱਲ ਅਗਲੇ ਮਹੀਨੇ ਕਰਾਂਗੇ। ਅਤੇ ਸਾਉਣ ਦਾ ਮਹੀਨਾ ਵੈਸੇ ਇਹ ਕਿਉਂਕਿ ਆਖਰੀ ਦਿਨ ਉਹ ਦੱਸ ਕੇ ਗਏ ਨੇ ਅਤੇ ਗ੍ਰੈਗੋਰੀਅਨ ਕੈਲੰਡਰ ਦੇ ਮੁਤਾਬਕ ਅਗਸਤ ਦਾ ਮਹੀਨਾ ਅਤੇ ਅਗਸਤ ਕ੍ਰਾਂਤੀ ਨੂੰ ਤਾਂ ਕੌਣ ਨਹੀਂ ਜਾਂਦਾ। ਹਿੰਦੁਸਤਾਨ ਦੇ ਵਿੱਚ ਅਸੀਂ ਅਗਸਤ ਕ੍ਰਾਂਤੀ ਦੀ ਜਦੋਂ ਗੱਲ ਕਰਦੇ ਹਾਂ ਤਾਂ 1942 ਦੇ ਵਿੱਚ ਗੋਰਿਆਂ ਦੇ ਭਾਰਤ ਛੱਡਣ ਜਾਂ ਬ੍ਰਿਟਿਸ਼ਰਸ ਨੂੰ ਭਾਰਤ ਛੱਡਣ ਦੇ ਲਈ ਮਜਬੂਰ ਕਰਨ ਵਾਲਾ ਇਹ ਮਹੀਨਾ ਸੀਗਾ। ਅਗਸਤ ਕ੍ਰਾਂਤੀ ਹੀ ਉਹ ਤਰੀਕ ਸੀਗੀ 8 ਅਗਸਤ ਤੋਂ ਜਦੋਂ ਸ਼ੁਰੂ ਹੋਈ ਸੀ 1942 'ਚ ਕਿ ਬ੍ਰਿਟਿਸ਼ ਸਰਕਾਰ ਭਾਰਤ ਛੋੜੋ ਵਾਲਾ ਅੰਦੋਲਨ ਉਹ ਅਗਸਤ ਕ੍ਰਾਂਤੀ ਦੇ ਨਾਮ ਦੇ ਨਾਲ ਮਸ਼ਹੂਰ ਹੈ। ਔਰ 8 ਅਗਸਤ ਦਾ ਦਿਨ ਵੈਸੇ ਤਾਂ ਜਿਹੜਾ ਪੰਜਾਬ ਦੇ ਲਿਹਾਜ਼ ਦੇ ਨਾਲ ਇਸ ਕਰਕੇ ਮਸ਼ਹੂਰ ਹੈ ਕਿਉਂਕਿ ਇਹ ਉਹ ਦਿਨ ਸੀ ਜਦੋਂ ਕਿਹਾ ਜਾਂਦਾ ਹੈ ਕਿ 60,000 ਸਿੱਖਾਂ ਨੇ ਕੁਇਟ ਇੰਡੀਆ ਮੂਵਮੈਂਟ ਜਿਹੜਾ ਉਹ ਪੰਜਾਬ ਤੋਂ ਆ ਜਿਹੜਾ ਬਹੁਤ ਵੱਡਾ ਵਾਲਾ ਪੰਜਾਬ ਆ ਛੋਟਾ ਜਿਹਾ ਪੰਜਾਬੀ ਨਹੀਂ ਛੋਟਾ ਸੂਬਾ ਨਹੀਂ ਦੀ ਅਨਡਿਵਾਈਡਿਡ ਪੰਜਾਬ ਤੋਂ ਇੱਕ ਮੂਵਮੈਂਟ ਸ਼ੁਰੂ ਕੀਤੀ ਸੀ। 60,000 ਪੰਜਾਬੀਆਂ ਨੇ ਕਿਹਾ ਸੀਗਾ ਕਿ ਬ੍ਰਿਟਿਸ਼ਰਸ ਨੂੰ ਹੁਣ ਪੰਜਾਬ ਇੰਡੀਆ ਜਿਹੜਾ ਉਹ ਛੱਡਣਾ ਹੋਏਗਾ। 1942 ਦੇ ਵਿੱਚ ਇਹ ਅਗਸਤ ਦੇ ਨਾਲ ਜੁੜੀ ਹੋਈ ਇਹ ਕਹਾਣੀ ਹੈਗੀ। ਸਾਉਣ ਦੇ ਨਾਲ ਤੁਸੀਂ ਜੋੜ ਲਓ, ਅਗਸਤ ਦੇ ਨਾਲ ਜੋੜ ਲਓ, ਜਿਵੇਂ ਮਰਜ਼ੀ ਜੋੜ ਲਓ। ਵੈਸੇ ਸਾਉਣ ਅਤੇ ਭਾਦੋ ਨੂੰ ਇਕੱਠੇ ਕਰਕੇ ਦੇਖਿਆ ਜਾਂਦਾ। 70ਵਿਆਂ ਦੇ ਦਹਾਕੇ 'ਚ ਇੱਕ ਫਿਲਮ ਆਈ ਸੀਗੀ ਨਵੀਨ ਨਿਸ਼ਚਲ ਸਾਹਿਬ ਅਤੇ ਰੇਖਾ ਦੀ ਫਿਲਮ ਸੀਗੀ ਸਾਉਣ ਸਾਵਨ ਭਾਦੋ। ਅਤੇ ਮੈਨੂੰ ਉਹ ਫਿਲਮ ਦੇ ਵਿੱਚ ਮੇਰੇ ਹੁਣ ਐਗਜੈਕਟਲੀ ਯਾਦ ਨਹੀਂ ਹੈਗਾ ਪਰ ਮੋਟਾ ਮੋਟਾ ਜਿਹਾ ਮੈਨੂੰ ਉਹ ਫਿਲਮ ਦਾ ਕੁਛ ਲੱਗਿਆ ਨਹੀਂ ਸੀਗਾ ਕਿ ਉਹ 'ਚ ਸਾਵਨ ਭਾਦੋ ਵਰਗੀ ਕੋਈ ਚੀਜ਼ ਸੀਗੀ। ਅਤੇ ਉਹ ਟਿਪੀਕਲ ਉਹੀ ਮਸਾਲਾ ਸਟੋਰੀ ਜਿਹੜੀ ਹੁੰਦੀ ਹੈਗੀ ਸੀਗੀ 70s ਦੇ ਦੌਰ ਦੇ ਵਿੱਚ, ਬੰਦਾ ਬਾਹਰੋਂ ਆਇਆ ਅਤੇ ਇੰਡੀਆ ਵਾਪਸ ਆਉਂਦਾ ਹੈ, ਇੰਡੀਆ ਆ ਕੇ ਉਹਨੂੰ ਇੱਕ ਜਿਹੜਾ ਉਹਦੇ ਨਾਲ ਇੱਕ ਇੰਡੀਆ ਦੀ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈਗਾ, ਫਿਰ ਉਹ ਪਰਿਵਾਰਾਂ ਦੀ ਲੜਾਈ ਆਪਸ ਦੇ ਵਿੱਚ ਯੇ ਯੋ ਬਲਾ ਬਲਾ। ਸਾਵਨ ਭਾਦੋਂ ਵਾਲਾ ਕੁਛ ਮੈਨੂੰ ਖਾਸ ਉਹਦੇ 'ਚ ਕੁਛ ਦਿਖਿਆ ਨਹੀਂ ਸੀਗਾ ਉਸ ਫਿਲਮ ਦੇ ਵਿੱਚ, ਪਰ ਉਸ ਫਿਲਮ ਦੇ ਟਾਈਟਲ ਤੋਂ ਪ੍ਰੇਰਿਤ ਹੋ ਕੇ ਉਹ ਤੋਂ 6 ਸਾਲ ਬਾਅਦ ਇੱਕ ਫਿਲਮ ਆਈ ਸੀ ਮਹਿਬੂਬਾ, ਰਾਜੇਸ਼ ਖੰਨਾ ਅਤੇ ਹੇਮਾ ਮਾਲਨੀ ਦੀ ਉਹ ਫਿਲਮ ਸੀਗੀ। ਸ਼ਕਤੀ ਸਮੰਤ ਨੇ ਫਿਲਮ ਬਣਾਈ ਸੀ। ਸ਼ਕਤੀ ਸਮੰਤ ਦੀਆਂ ਜਿੰਨੀਆਂ ਵੀ ਫਿਲਮਾਂ ਹੁੰਦੀਆਂ ਸੀਗੀਆਂ ਉਹ ਮਤਲਬ ਟੌਪ ਹੀ ਹੁੰਦੀਆਂ ਸੀਗੀਆਂ, ਚੱਲਦੀਆਂ ਹੀ ਚੱਲਦੀਆਂ ਸੀ। ਚਾਈਨਾ ਟਾਊਨ, ਕਸ਼ਮੀਰ ਕੀ ਕਲੀ, ਐਨ ਈਵਨਿੰਗ ਇਨ ਪੈਰਿਸ, ਕਟੀ ਪਤੰਗ, ਅਮਰ ਪ੍ਰੇਮ, ਇਹ ਸਾਰੀਆਂ ਫਿਲਮਾਂ ਸ਼ਕਤੀ ਸਮੰਤ ਹੋਰਾਂ ਨੇ ਬਣਾਈਆਂ ਸੀਗੀਆਂ। ਅਤੇ ਉਹਨਾਂ ਨੇ ਫਿਰ ਉਹ 6 ਸਾਲ ਬਾਅਦ ਜਿਹੜੀ ਮਹਿਬੂਬਾ ਫਿਲਮ ਬਣਾਈ ਸੀ ਉਹਦੇ 'ਚ ਇੱਕ ਗਾਣਾ ਲਿਆ ਸੀ ਸਾਵਨ ਭਾਦੋ, ਅਤੇ ਗਾਣਾ ਵੈਸੇ ਆਨੰਦ ਬਖਸ਼ੀ ਨੇ ਲਿਖਿਆ ਸੀ। ਇੱਕ ਆਨੰਦ ਬਖਸ਼ੀ ਦੇ ਇੰਟਰਵਿਊ 'ਚ ਮੈਂ ਸੁਣ ਰਿਹਾ ਸੀਗਾ, ਉਹ ਕਹਿੰਦੇ ਕਿ ਇਹ ਗਾਣਾ ਪਹਿਲਾਂ ਲਤਾ ਮੰਗੇਸ਼ਕਰ ਤੋਂ ਗਵਾ ਲਿਆ ਗਿਆ ਸੀ, ਕਿਉਂਕਿ ਲਤਾ ਮੰਗੇਸ਼ਕਰ ਇੱਕ ਟ੍ਰੇਨਡ ਸਿੰਗਰ ਸੀ, ਕਿਸ਼ੋਰ ਕੁਮਾਰ ਨਹੀਂ ਸੀਗੇ। ਇਸ ਗਾਣੇ ਨੂੰ ਕਿਸ਼ੋਰ ਕੁਮਾਰ ਨੇ ਅਲੱਗ ਤੋਂ ਗਾਇਆ ਫਿਲਮ ਦੇ ਵਿੱਚ, ਲਤਾ ਮੰਗੇਸ਼ਕਰ ਨੇ ਅੱਡ ਤੋਂ ਗਾਇਆ, ਸੋ ਇੱਕ ਫੀਮੇਲ ਵਰਜ਼ਨ 'ਚ ਇੱਕ ਮੇਲ ਵਰਜ਼ਨ 'ਚ। ਅਤੇ ਆਨੰਦ ਬਖਸ਼ੀ ਕਹਿੰਦੇ ਕਿ ਉਹ ਜਦੋਂ ਆਰ ਡੀ ਬਰਮਨ ਸਾਹਿਬ ਨੇ ਉਹਨਾਂ ਨੂੰ ਸਟੂਡੀਓ 'ਚ ਸੱਦਿਆ ਵੀ ਐਂ ਕਰਕੇ ਗਾਣਾ ਆ ਫਲਾਣੇ ਰਾਗ ਦੇ ਵਿੱਚ, ਉਹ ਕਹਿੰਦੇ ਰਾਗ ਰੂਗ ਛੱਡੋ ਕਿਉਂਕਿ ਉਹ ਇਸ ਤਰ੍ਹਾਂ ਦੇ ਹੈ ਨਹੀਂ, ਕਹਿੰਦੇ ਮੈਨੂੰ ਗਾਣਾ ਦਿਓ। ਗਾਣਾ ਲਿਆ ਉਹਨਾਂ ਨੇ, ਇੱਕ ਦਿਨ ਸੁਣਿਆ, ਦੋ ਦਿਨ ਸੁਣਿਆ, ਕਹਿੰਦੇ ਦਿਨ 'ਚ ਕਈ ਕਈ ਵਾਰ ਉਹ ਗਾਣਾ ਪੜ੍ਹਦੇ ਸੀਗੇ। ਲਤਾ ਮੰਗੇਸ਼ਕਰ ਨੇ ਤਾਂ ਜਿਹੜਾ ਗਾਇਆ ਸੀ ਉਹ ਇੱਕ ਅਲੱਗ ਜੀ ਸੀ, ਪਰ ਉਹ ਪੜ੍ਹਦੇ ਸੀਗੇ ਉਸ ਗੀਤ ਨੂੰ। ਅਤੇ ਉਹ ਕਹਿੰਦੇ ਕਿ ਬੜਾ ਕਮਾਲ ਦਾ ਗੀਤ ਹੈ ਯਾਰ, ਵੀ ਅੱਜ ਤੱਕ ਕਦੇ ਇਹੋ ਜਿਹਾ ਗਾਣਾ ਲਿਖਿਆ ਨਹੀਂ ਗਿਆ ਹੈਗਾ। ਅਤੇ ਉਹ ਗਾਣਾ ਸੀਗਾ ਸਾਵਨ ਭਾਦੋ, ਮੇਰੇ ਨੈਣਾ ਸਾਵਨ ਭਾਦੋ। ਸੋ ਉਹ ਗੀਤ ਤੁਹਾਡੇ ਤੱਕ ਛੱਡ ਕੇ ਜਾ ਰਹੇ, ਮੇਰੇ ਖਿਆਲ ਦੇ ਨਾਲ ਭਾਦੋ ਦੇ ਉੱਤੇ ਤਾਂ ਲਿਖਿਆ ਹੋਇਆ ਇੱਕੋ ਹੀ ਗੀਤ ਹੈਗਾ, ਮੇਰੀ ਨਹੀਂ ਨੌਲੇਜ 'ਚ ਹੈਗਾ, ਬਾਕੀ ਜੇ ਹੋਇਆ ਤਾਂ ਤੁਸੀਂ ਦੱਸਿਓ ਕੋਈ ਮੈਨੂੰ ਗੀਤ। ਪਰ ਭਾਦੋ ਦੀ ਗੱਲ ਜਿਹੜੀ ਹੈ ਜਾਂ ਭਾਦੋ ਮਹੀਨੇ ਦੀ ਗੱਲ ਅਗਲੇ ਮਹੀਨੇ ਕਰਾਂਗੇ। ਹੁਣ ਜਿਹੜੀ ਗੱਲ ਕਰਨੀ ਹੈਗੀ ਅੱਜ ਜਿਹੜੀ ਕੀਤੀ ਸੀਗੀ ਉਹ ਸਾਵਨ ਮਹੀਨੇ ਦੀ ਕੀਤੀ ਸੀ। ਕਿਵੇਂ ਲੱਗਿਆ ਤੁਹਾਨੂੰ ਇਹ ਪ੍ਰੋਗਰਾਮ? 0472-6174 facebook.com/ਹਾਂਜੀ ਸਿਡਨੀ, info@ਹਾਂਜੀ.com 'ਤੇ ਦੱਸਿਓ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਾਹੀਦੇ ਵਿੱਚ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਸੋਨਾ ਚਾਹੀਦਾ?
2: ਭਰੋਸਾ ਚਾਹੀਦਾ?
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
5: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
6: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
5: ਜਦੋਂ ਇਹ ਜੋਕਰ ਤਖ਼ਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
6: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
0: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
0: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
4: ਨਾਲੇ ਫੇਰ

0: ਉਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
3: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
4: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
5: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
4: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
6: ਬਾਗੀ ਤੇ ਆਸ਼ਕ ਹੱਦਾਂ ਸਰਹੱਦਾਂ ਟਾਪੀ ਆਉਂਦੇ ਨੇ।
4: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
7: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
4: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
8: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚੱਲੀਏ
9: ਯਾਰ? ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
8: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰ, 99 Main Road West, St. Albans at 341 Lonsdale Street, Dandenong. For more info, call 0499-2535-45.

0: सोना चाहिदा
1: भरोसा चाहिदा
0: क्वालिटी ते बाई बैक भी चाहिदा चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बाई बैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493-536-042
2: ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਜ਼ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
4: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਗਿਆਨ ਸਿੰਘ ਹੁਰੀ ਲੰਮੇ ਸਮੇਂ ਬਾਅਦ ਪ੍ਰਦੇਸਾਂ ਤੋਂ ਪਰਤੇ ਨੇ। ਸਕੂਲ ਦੇ ਵਿੱਚ ਪੜ੍ਹਾਉਂਦਿਆਂ ਬੜੇ ਖੱਟੇ ਮਿੱਠੇ ਤਜਰਬੇ ਲੈ ਕੇ ਲੰਮਾ ਸਮਾਂ ਪਹਿਲਾਂ ਅਮਰੀਕਾ ਚਲੇ ਗਏ। ਹੁਣ ਆਏ ਨੇ ਪੁੱਤ ਦਾ ਵਿਆਹ ਕਰਨ ਦੇ ਲਈ। ਅੰਮ੍ਰਿਤਸਰ ਦੇ ਹਾਲ ਗੇਟ ਦੇ ਵਿੱਚ ਖਰੀਦੋ ਫਰੋਖਤ ਕਰਦਿਆਂ ਇੱਕ ਦੁਕਾਨ ਦੇ ਵਿੱਚੋਂ ਬਾਹਰ ਨਿਕਲੇ ਤੇ ਆਦਤਨ ਵਹੁਟੀ ਸਮਝਾਉਣ ਲੱਗ ਪਈ। ਨਾ ਕੀ ਲੋੜ ਪਈ ਸੀ, ਜੋ ਪਿਓ ਪੁੱਤ ਆਪਸ ਦੇ ਵਿੱਚ ਲੱਗੇ ਸੀ ਤੇ ਤੁਹਾਨੂੰ ਕੀ ਲੋੜ ਸੀ ਬੋਲਣ ਦੀ। ਮਾਸਟਰ ਜੀ ਕੋ ਰਿਹਾ ਨਹੀਂ ਗਿਆ। ਮੇਰੇ ਸਾਹਮਣੇ ਕੋਈ ਆਪਣੇ ਪਿਓ ਦੇ ਨਾਲ ਉੱਚਾ ਨੀਵਾਂ ਬੋਲੇ ਨਾ, ਕੋ ਬੱਚਾ ਬਦਤਮੀਜੀ ਕਰੇ ਤੇ ਮੈਂ ਚੁੱਪ ਨਹੀਂ ਰਹਿ ਸਕਦਾ। ਤੈਨੂੰ ਪਤਾ ਮੇਰੇ ਸੁਭਾਅ ਦਾ। ਤੂੰ ਕਹਿੰਦੀ ਹੈ ਸਾਨੂੰ ਉਹ ਕਿਹੜਾ ਜਾਣਦੇ ਸੀ, ਕਿਉਂ ਸਾਡਾ ਇਹ ਸ਼ਹਿਰ ਨਹੀਂ, ਇਹ ਸਾਡੇ ਲੋਕ ਨਹੀਂ। ਜੇ ਸਾਰੇ ਇੱਦਾਂ ਹੀ ਸਮਝਣ ਲੱਗ ਪੈਣ ਤੇ ਫਿਰ ਅੱਜ ਕੱਲ੍ਹ ਦੀ ਨੌਜਵਾਨੀ ਨੂੰ ਦੱਸਣ ਪੁੱਛਣ ਵਾਲਾ ਕਿਹੜਾ। ਮੈਂ ਤਾਂ ਬਸ ਇੱਦਾਂ ਦਾ ਹੀ ਹਾਂ। ਨਾ ਤਾਂ ਤੁਸੀਂ ਅੱਗੇ ਥੋੜ੍ਹਿਆਂ ਨਾ ਵਿਗਾੜੀਏ, ਬਸ ਇੱਦਾਂ ਦੀ ਨੋਕ ਝੋਕ 'ਤੇ ਚੱਲਦਿਆਂ ਵਿੱਚੋਂ ਬੱਚਿਆਂ ਨੇ ਟੋਕਿਆ, ਪਾਪਾ ਅਸੀਂ ਬਾਜ਼ਾਰ ਦੇ ਵਿੱਚ ਹਲੇ ਬਹੁਤ ਕੁਛ ਲੈਣ ਵਾਲਾ, ਬੜੀ ਖਰੀਦੋ ਫਰੋਖਤ ਕਰਨ ਵਾਲੀ ਆ, ਇਹ ਲੜਾਈਆਂ ਆਪਾਂ ਘਰ ਜਾ ਕੇ ਕਰ ਲਵਾਂਗੇ। ਬੱਚਿਆਂ ਨੇ ਥੋੜ੍ਹਾ ਜਿਹਾ ਮਾਹੌਲ ਸ਼ਾਂਤ ਕੀਤਾ ਅਤੇ ਵਿੱਚੋਂ ਇੱਕ ਨੇ ਸਲਾਹ ਦਿੱਤੀ ਆ, ਇਹਨਾਂ ਬਾਜ਼ਾਰਾਂ ਦੇ ਵਿੱਚ ਆ ਈ ਰਿਕਸ਼ੇ ਬੜਾ ਵਧੀਆ ਚੱਲਦੇ ਆ, ਤੁਰ ਕੇ ਜਾਵਾਂਗੇ ਤਾਂ ਬੜਾ ਸਮਾਂ ਖਰਾਬ ਹੋਣਾ। ਅੱਜ ਕੱਲ੍ਹ ਬੜਾ ਆਰਾਮ ਆ, ਇਹ ਬਾਜ਼ਾਰਾਂ ਦੇ ਅੰਦਰ ਤੱਕ ਵੀ ਲੈ ਜਾਂਦੇ। ਹਲੇ ਗੱਲਾਂ ਹੀ ਕਰ ਰਹੇ ਸੀ ਕਿ ਇੱਕ ਜਣੇ ਨੇ ਲਿਆ ਕੇ ਸਾਹਮਣੇ ਖਿਲਾਰ ਦਿੱਤਾ। ਬੜਾ ਭਲਾ ਜਿਹਾ ਦੇਖਣ ਵਾਲਾ ਮਰੀਅਲ ਜਿਹਾ ਇੱਕ ਨੌਜਵਾਨ, ਪੁੱਛਿਆ ਕਿੰਨੇ ਪੈਸੇ ਲਏਗਾ। ਕਹਿਣ ਲੱਗਾ ਜੀ ਜੋ ਚੱਲਦਾ ਉਹੀ ਲੈ ਲੈਣਾ, ਮੈਂ ਤੁਹਾਡੇ ਕੋਲ ਕੁਛ ਵੱਧ ਲੈਣ ਲੱਗਾ। ਵਹੁਟੀ ਲੱਗੀ ਨਾਪਤੋਲ ਕਰਨ, ਭਾਅ ਕਰਨ ਉਸ ਦੇ ਨਾਲ, ਤੇ ਮਾਸਟਰ ਜੀ ਨੇ ਰੋਕ ਦਿੱਤਾ। ਸ਼ਾਇਦ ਇਸ ਕਰਕੇ ਕਿਉਂਕਿ ਉਹਦੇ ਰਿਕਸ਼ੇ ਦੇ ਵਿੱਚ ਕੀਰਤਨ ਲੱਗਾ ਸੀ, ਉਹਨਾਂ ਨੂੰ ਲੱਗਾ ਬੰਦਾ ਰੱਬ ਵਾਲਾ। ਹੁਣ ਰਾਹ ਦੇ ਵਿੱਚ ਆਪਸ ਵਿੱਚ ਖੁਸਰ ਫੁਸਰ ਕਰ ਰਹੇ ਨੇ। ਵਹੁਟੀ ਨੂੰ ਇਤਰਾਜ਼ ਆ ਕਿ ਆਪਾਂ ਪੈਸੇ ਟੁੱਕ ਕੇ ਕਿਉਂ ਨਹੀਂ ਬੈਠੇ, ਤੁਹਾਨੂੰ ਨਹੀਂ ਪਤਾ ਬੜਾ ਲੰਮਾ ਸਮਾਂ ਹੋ ਗਿਆ ਤੁਹਾਨੂੰ ਬਾਹਰ ਰਹਿੰਦਿਆਂ, ਇੱਥੇ ਲੋਕਾਂ ਦੇ ਹਾਲਾਤ ਕੁਛ ਹੋਰ ਨੇ, ਕਹਿੰਦੇ ਕੁਛ ਹੋਰ ਨੇ, ਕਰਦੇ ਕੁਛ ਹੋਰ ਨੇ। ਕਹਿਣ ਦਾ ਮਤਲਬ ਸੀ ਕਿ ਹੁਣ ਜਦੋਂ ਆਪਾਂ ਜਾ ਕੇ ਉਤਰੇ ਇਹਨੇ ਗੱਡ ਦੇ ਨਾਲ ਕੱਟੇ ਬੰਨਣੇ। ਸ਼ਾਇਦ ਉਹ ਖੁਸਰ ਪੁਸਰ ਨੌਜਵਾਨ ਨੇ ਸੁਣ ਲਈ। ਸ਼ੀਸ਼ੇ ਥਾਣੀ ਪਛਾਣ ਨੂੰ ਮਿੜ ਕੇ ਕਹਿਣ ਲੱਗਾ ਜੀ ਤੁਸੀਂ ਚਿੰਤਾ ਨਾ ਕਰੋ, ਤੁਸੀਂ ਨਵੀਂ ਦਿਓਗੇ ਤੇ ਤਾਂ ਵੀ ਮੈਨੂੰ ਪ੍ਰਵਾਨ। ਇਹਨਾਂ ਕਹਿ ਕੇ ਮਨ ਜਿਹਾ ਭਰ ਲਿਆ। ਮਾਸਟਰ ਜੀ ਨੂੰ ਲੱਗਾ ਕਿ ਸ਼ਾਇਦ ਸਾਡੀਆਂ ਗੱਲਾਂ ਇਹਨੂੰ ਚੰਗੀਆਂ ਨਹੀਂ ਲੱਗੀਆਂ, ਇਸ ਕਰਕੇ ਸ਼ਾਇਦ ਇਹ ਮਨ ਭਰੀ ਜਾਂਦਾ। ਸ਼ਾਇਦ ਬਹੁਤਾ ਲੰਮਾ ਸਮਾਂ ਨਹੀਂ ਸੀ, ਪਰ ਉਸ ਸਾਰੇ ਸਮੇਂ ਦੇ ਦਰਮਿਆਨ ਮਾਸਟਰ ਜੀ ਅੰਦਰੋਂ ਅੰਦਰੀ ਝੁਰਦੇ ਰਹੇ। ਇੱਦਾਂ ਨਹੀਂ ਸੀ ਕਹਿਣਾ ਚਾਹੀਦਾ, ਕਿਸੇ ਦਾ ਦਿਲ ਕਿਉਂ ਦਿਖਾਇਆ। ਕਹਿੰਦੇ ਨੇ ਉਮਰ ਜਿਹੜੀ ਮਰਜ਼ੀ ਹੋ ਜਾਵੇ, ਨਿੱਕੀ ਮੋਟੀ ਨੋਕ ਝੋਕ ਦੋਵਾਂ ਜੀਆਂ ਦੇ ਵਿੱਚ ਚੱਲਦੀ ਰਹਿੰਦੀ ਹੈ। ਬਸ ਉਸੇ ਤਰ੍ਹਾਂ ਇਹਨਾਂ ਦੇ ਵਿੱਚ ਵੀ ਚੱਲਦੀ ਰਹਿੰਦੀ ਸੀ, ਲਗਭਗ ਬੱਚੇ ਵੀ ਆਦੀ ਨੇ, ਉਹ ਸਾਰਾ ਕੁਛ ਸੁਣਦੇ ਨੇ, ਇੰਜੋਏ ਕਰਦੇ ਨੇ, ਹਵਾ 'ਚ ਉਡਾਉਂਦੇ ਨੇ, ਅਤੇ ਫਿਰ ਬੜਾ ਸੋਹਣਾ ਸਾਰਾ ਪਰਿਵਾਰ ਆਪਸ ਦੇ ਵਿੱਚ ਰਲ ਮਿਲ ਕੇ ਰਹਿੰਦਾ। ਇਹਨੇ ਨੂੰ ਹੁਣ ਆ ਗਈ ਆ ਉਹ ਦੁਕਾਨ ਜਿੱਥੇ ਉਤਰਨਾ ਸੀ। ਮਾਸਟਰ ਜੀ ਨੇ ਪੁੱਛਿਆ ਨੌਜਵਾਨਾਂ ਕਿੰਨੇ ਪੈਸੇ ਬਈ, ਕਿੰਨੇ ਦਈਏ ਫਿਰ। ਉਤਰ ਕੇ ਪੈਰੀ ਹੱਥ ਲਾਇਆ, ਆਸ਼ੀਰਵਾਦ ਦੇ ਲਈ ਜੋ ਮਾਸਟਰ ਜੀ ਦਾ ਹੱਥ ਉੱਠਿਆ ਸੀ ਉਹਨੂੰ ਆਪਣੇ ਹੱਥ ਦੇ ਵਿੱਚ ਘੁੱਟਿਆ ਅਤੇ ਰੋਣ ਲੱਗ ਪਿਆ। ਮਾਸਟਰ ਜੀ ਨੂੰ ਲੱਗਾ ਕਿ ਸ਼ਾਇਦ ਇਹਨੇ ਹਾਲੇ ਤੱਕ ਵੀ ਉਹਨਾਂ ਗੱਲਾਂ ਦਾ ਹੀ ਗੁੱਸਾ ਕਰਾ। ਜਿਹੜੀਆਂ ਮੇਰੀ ਵਹੁਟੀ ਨੇ ਕੀਤੀਆਂ। ਇਕਦਮ ਵਹੁਟੀ ਵੱਲ ਨੂੰ ਧਿਆਨ ਘੁਮਾਇਆ, ਅਹਿਸਾਸ ਕਰਾਇਆ ਕਿ ਹਰ ਇੱਕ ਨੂੰ ਇੱਦਾਂ ਨਹੀਂ ਬੋਲੀਦਾ। ਪਰ ਉਹ ਨੌਜਵਾਨ ਚੁੱਪ ਹੋਣ ਦਾ ਨਾਂ ਨਹੀਂ ਸੀ ਲੈਂਦਾ। ਇੱਦਾਂ ਕਬੁਸਕੇ ਕਿ ਉਹਦੇ ਕੋਲ ਬੋਲਿਆ ਤੱਕ ਨਾ ਜਾਵੇ। ਮੋਢੇ 'ਤੇ ਹੱਥ ਧਰ ਕੇ ਕਹਿਣ ਲੱਗੇ, ਭਾਈ ਏਡੀ ਵੀ ਕੋਈ ਵੱਡੀ ਗੱਲ ਨਹੀਂ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਤੂੰ ਭਲਾ ਇਨਸਾਨ ਹੈ, ਮਾਫ਼ੀ ਚਾਹੁੰਦੇ ਹਾਂ ਤੇਰਾ ਦਿਲ ਦਿਖਾਇਆ। ਕਹਿਣ ਲੱਗਾ, ਮਾਸਟਰ ਜੀ ਤੁਸੀਂ ਮੈਨੂੰ ਪਛਾਣਿਆ ਨਹੀਂ ਲੱਗਦਾ, ਮੈਂ ਫਲਾਣਾ। ਤੁਹਾਨੂੰ ਸ਼ਾਇਦ ਯਾਦ ਨਹੀਂ, ਤੁਸੀਂ ਸਾਡੇ ਮਹੱਲੇ 'ਚ ਰਹਿੰਦੇ ਹੁੰਦੇ ਸੀ, ਮੈਂ ਸਕੂਲ ਦੇ ਵਿੱਚ ਪੜ੍ਹਦਾ ਸੀ। ਇੱਕ ਦਿਨ ਤੁਸੀਂ ਸਾਡੇ ਘਰ ਲਾਮਾ ਲੈ ਕੇ ਆਏ, ਤੁਸੀਂ ਆ ਕੇ ਪਹਿਲੀ ਵਾਰ ਮੇਰੇ ਮਾਂ ਪਿਓ ਨੂੰ ਮੇਰੇ ਬਾਰੇ ਲਾਮਾ ਦਿੱਤਾ ਸੀ। ਤੁਸੀਂ ਉਹ ਪਹਿਲੇ ਇਨਸਾਨ ਸੋ ਜਿਨ੍ਹਾਂ ਨੇ ਮੇਰੇ ਮਾਂ ਪਿਓ ਤੱਕ ਗੱਲ ਪਹੁੰਚਾਈ ਸੀ। ਅਸਲ ਦੇ ਵਿੱਚ ਤੁਸੀਂ ਮੈਨੂੰ ਲੁੱਕ ਕੇ ਸਿਗਰਟ ਪੀਂਦਿਆਂ ਵੇਖ ਲਿਆ। ਮੇਰੇ ਮਾਂ ਪਿਓ ਨੇ ਇੱਕ ਨਹੀਂ ਸੁਣੀ। ਮੈਨੂੰ ਯਾਦ ਹੈ ਕਿਹੜੇ ਤਰੀਕੇ ਦੇ ਨਾਲ ਤੁਹਾਡੀ ਲਾਹਪਾਹ ਕੀਤੀ ਸੀ, ਕਿੱਦਾਂ ਤੁਹਾਨੂੰ ਘਰੋਂ ਕੱਢਿਆ। ਮੈਨੂੰ ਉਦੋਂ ਬੜਾ ਖੁਸ਼ੀ ਹੋਈ, ਬੜੀ ਤਸੱਲੀ ਹੋਈ ਕਿ ਮੇਰੇ ਮਾਂ ਪਿਓ ਮੇਰੇ ਹੱਕ ਦੇ ਵਿੱਚ ਖੜ੍ਹੇ ਨੇ। ਉਸ ਤੋਂ ਥੋੜ੍ਹਾ ਸਮਾਂ ਬਾਅਦ ਤੁਸੀਂ ਤਾਂ ਸ਼ਾਇਦ ਸਾਰਾ ਕੁਝ ਛੱਡ ਛਡਾ ਕੇ ਬਾਹਰ ਚਲੇ ਗਏ, ਪਰ ਉਹ ਤੁਹਾਨੂੰ ਕੱਢੀਆਂ ਗਾਲਾਂ ਦਾ ਖਮਿਆਜਾ ਮੈਂ ਪੂਰੇ 10 ਸਾਲ ਭੁਗਤਿਆ। ਜੋ ਸ਼ੁਰੂਆਤੀ ਸਮੇਂ ਦੇ ਵਿੱਚ ਮੇਰੇ ਮਾਂ ਪਿਓ ਮੈਨੂੰ ਕਿਤੇ ਡੱਕ ਲੈਂਦੇ ਤੇ ਸ਼ਾਇਦ ਮੇਰਾ ਇੰਨਾ ਨੁਕਸਾਨ ਨਾ ਹੁੰਦਾ। ਇਹਨਾਂ 10 ਸਾਲਾਂ ਦੇ ਵਿੱਚ ਗੱਲ ਸਿਗਰਟ ਤੱਕ ਨਹੀਂ ਰੁਕੀ। ਉਸ ਤੋਂ ਬਾਅਦ ਫਿਰ ਮੈਂ ਵੱਧ ਚੜ੍ਹ ਕੇ ਨਸ਼ੇ ਕੀਤੇ। ਮਾਂ ਪਿਓ ਦੀ ਇੱਦਾਂ ਲੱਗਾ ਜਿੱਦਾਂ ਸ਼ੈ ਹੁੰਦੀ ਹੈ, ਇੱਦਾਂ ਲੱਗਾ ਜਿੱਦਾਂ ਮਾਂ ਨੇ ਆਸ਼ੀਰਵਾਦ ਦੇ ਦਿੱਤਾ ਹੋਵੇ, ਜਾ ਕਰ ਨਸ਼ੇ ਮੈਂ ਖਲੋਤੀ ਹਾਂ, ਤੈਨੂੰ ਕੌਣ ਹੁੰਦਾ ਕੋਈ ਡੱਕਣ ਵਾਲਾ। ਗੱਲ ਕਦੀ ਕਿ 10 ਦੇ ਵਿੱਚੋਂ 8 ਕਿੱਲੇ ਮੈਂ ਨਸ਼ਿਆਂ 'ਚ ਉਜਾੜਤੇ ਨੇ, ਜਿਹੜੇ 2 ਬਚੇ ਨੇ ਉਹ ਵੀ ਗਹਿਣੇ ਪਏ ਆ। ਘਰ ਦੀ ਐਸੀ ਕੋਈ ਚੀਜ਼ ਨਹੀਂ ਮੈਂ ਛੱਡੀ ਜਿਹੜੀ ਵੇਚੀ ਨਾ ਹੋਵੇ। ਬਸ ਇੱਦਾਂ ਕਹਿ ਲਓ ਕਿ ਪਿਛਲੇ 2-4 ਸਾਲ ਹੀ ਹੋਏ ਆ ਸਾਰਾ ਕੁਛ ਗਵਾ ਕੇ ਮਾੜੀ ਜਿਹੀ ਅਕਲ ਆਈ, ਅਤੇ ਹੁਣ ਆ ਰਿਕਸ਼ਾ ਚਲਾ ਕੇ ਮੈਂ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ। ਸੱਚ ਜਾਣੋ ਤਾਂ ਮੈਂ ਜਦੋਂ ਵੀ ਵਿਹਲ ਮਿਲਦਾ ਰਿਕਸ਼ਾ ਦਰਬਾਰ ਸਾਹਿਬ ਵਾਲੇ ਪਾਸੇ ਲੈ ਜਾਂਦਾ, ਦੂਰੋਂ ਖਲੋ ਕੇ ਬੜੀ ਵਾਰੀ ਅਰਦਾਸਾਂ ਕੀਤੀਆਂ, ਤੁਸੀਂ ਕਿਤੇ ਮਿਲੋ ਤੁਹਾਡੇ ਕੋਲ ਮਾਫ਼ੀ ਮੰਗਾਂ। ਆਪਣੀ ਮਾਂ ਦੀ ਤਰਫੋਂ, ਆਪਣੇ ਪਿਓ ਦੀ ਤਰਫੋਂ ਤੁਹਾਡੇ ਕੋਲੋਂ ਮਾਫ਼ੀ ਮੰਗਾਂ। ਕਦੀ ਉਹਨਾਂ ਕਿਹਾ ਤੇ ਨਹੀਂ, ਪਰ ਸ਼ਾਇਦ ਮਨ ਹੀ ਮਨ ਤੁਹਾਡੇ ਕੋਲੋਂ ਜ਼ਰੂਰ ਮਾਫ਼ੀਆਂ ਮੰਗਦੇ ਤੁਰ ਗਏ ਹੋਣਗੇ। ਤੁਹਾਡੀ ਉਹਨਾਂ ਗੱਲ ਨਹੀਂ ਸੀ ਨਾ ਮਨੀ, ਇਸ ਕਰਕੇ ਸ਼ਾਇਦ ਮੈਂ ਉਹਨਾਂ ਨੂੰ ਬਹੁਤ ਸਤਾਇਆ। ਤੋ ਸਭ ਕੁਛ ਦੇ ਪਿੱਛੇ ਉਹ ਵੱਡੇ ਕਸੂਰਵਾਰ ਵੀ ਨੇ। ਜੋ ਅੱਜ ਉਹ ਜਿਉਂਦੇ ਹੁੰਦੇ ਤਾਂ ਜ਼ਰੂਰ ਤੁਹਾਡੇ ਕੋਲੋਂ ਮਾਫ਼ੀ ਮੰਗਦੇ। ਅੱਜ ਉਹਨਾਂ ਵੱਲੋਂ ਮੈਂ ਤੁਹਾਡੇ ਕੋਲੋਂ ਮਾਫ਼ੀ ਮੰਗਦਾ। ਤੁਹਾਡੇ ਵਰਗੇ ਇਨਸਾਨ ਹਰ ਇੱਕ ਘਰ ਦੇ ਇਰਦ ਗਿਰਦ ਚਾਹੀਦੇ ਆ, ਅਤੇ ਤੁਹਾਡੇ ਵਰਗੇ ਇਨਸਾਨਾਂ ਦੀ ਗੱਲ ਹਰ ਇੱਕ ਮਾਂ ਪਿਓ ਨੂੰ ਸੁਣ ਲੈਣੀ ਚਾਹੀਦੀ ਹੈ। ਸ਼ਾਇਦ ਮੇਰੇ ਵਰਗੇ ਹੋਰ ਬੜੇ ਹੋਣ ਜਿਹੜੇ ਇੱਦਾਂ ਦੀਆਂ ਗਲਤੀਆਂ ਕਰਦੇ ਹੋਣ, ਅਤੇ ਤੁਹਾਡੇ ਵਰਗੇ ਹੋਰ ਬੜੇ ਇਨਸਾਨ ਹੋਣ ਜਿਹੜੇ ਹੁਣ ਕਿਸੇ ਨੂੰ ਵਰਜਨ ਤੋਂ ਝੱਕਦੇ ਹੋਣ, ਕਿਸੇ ਦੇ ਧੀ ਪੁੱਤ ਦੀ ਕੀਤੀ ਗਲਤੀ ਕੀਤੀ ਬਦਤਮੀਜ਼ੀ ਉਹਦੇ ਮਾਂ ਪਿਓ ਤੱਕ ਪਹੁੰਚਾਉਣੋਂ ਡਰਦੇ ਹੋਣ, ਕਿੱਦਾਂ ਕੀਤਿਆਂ ਅਗਲਾ ਬੇਇੱਜ਼ਤੀ ਕਰ ਦਿੰਦਾ। ਇੰਨਾ ਕਹਿ ਕੇ ਫਿਰ ਦੁਬਾਰਾ ਪੈਰਾਂ 'ਤੇ ਝੁੱਕ ਪਿਆ, ਦੋਵੇਂ ਹੱਥ ਧੋਏ ਕਰਕੇ ਫਿਰ ਅਰਦਾਸ ਕਰਨ ਲੱਗਾ, ਧੰਨ ਗੁਰੂ ਰਾਮਦਾਸ ਤੂੰ ਮੇਰੀ ਸੁਣ ਲਈ, ਮੈਂ ਮਰਨ ਤੋਂ ਪਹਿਲਾਂ ਆਪਣੇ ਵੱਲੋਂ ਅਤੇ ਆਪਣੇ ਮਾਂ ਪਿਓ ਦੇ ਵੱਲੋਂ इस नेक इंसान तो माफ़ी जरूर मंगना चाहता है। तू बड़ा बेअंत है, तू जींदे जी मेरी यह इच्छा पूरी की। इन्ना कहिंदे फिर दोबारा तिरप तिरप अखां चों अथरू वगन लग पे। तो मास्टर जी बड़े फखर दे नाल घूम के अपनी वोटी वाल वेख रहे सी, जिहदियां अखां हुण मास्टर जी दे वेखण दे उत्ते झुक गईआं सी। बंदे दी जिंदगी दे विच कुछ असूल हुंदे ने ते उहनां ते उहनूं खड़े रहना चाहीदा। ते दूसरे पासे जे कोई भला पुरश तुहाडे बच्चे की कोई कमी पेशी तुहाडे तक पहुँचावे तो उहनूं सुन लैणा चाहीदा। अक्सर ही आपां वेखदे आं साढ़े समाज दे विच जदों किसी दे धी पुत की बुराई तुसीं जाके उहदे घर दसदे हो, भैड़ दसदे हो, तो तुहाडे नाल बोलचाल ही छड्ड जांदे आ। उह तुहानूं माड़ा चंगा बोलदे आ, शायद उन्होंने कभी भी नहीं सोचा होंदा कि उहदे पिछे मकसद तुहाडे बच्चे का चंगापन है। तुहाडे बच्चे दे चंगे दे लई आके शायद तुहाडे लई तुहाडे नाल कोई गल करदा। आपां भी कोशिश रखिए, अपने अंदर मादा रखिए कि अपने धी पुत की गलती सुन लिया करिए। हो सकता कोई किसी वेले गलत भी आके गल करता होवे, पर उहदे उत्ते छानबीन की जा सकती है। इस तरीके दे नाल जे आपां विचरांगे तो सोहना आंढ गवांढ सिर जांगे, सोहना समाज सिर जांगे। अज तुसीं किसी दे धी पुत दे बारे चिंता जताई, कल नूं तुहाडे धी पुत दे बारे कोई चिंता जता लूगा। अज तुसीं किसी दी नहीं सुनी, कल नूं तुहाडी किसी ने नहीं सुननी। साडे समाज की त्रासदी यह है कि सानूं एक दूसरे का धी पुत विगड़िया दीदा। अपनी पीढ़ी थले तो कभी आपां सोटा मारदे ही नहीं। आपां तो इस दुनिया दे विच शायद सब तो नेक धियां पुत जम्मे होंदे आ। अपनी परवरिश दे उत्ते सानूं सब तो वधेरे माण हुंदा, पर बहुती वारी इह सच नहीं। बड़ियां उनताइयां रह जांदियां ने, हर एक माँ प्यो तो रह जांदियां ने। बड़ी वारी चंगी परवरिश दे बावजूद भी धी पुत भटक जांदा, क्योंकि एक उम्र हुंदी है जदों कोई गलत बहनी खलोनी मिलने दे उत्ते। इदां दा अक्सर ही आपां वेख लैंदे आ। सो अज अपने आप दे नाल इक वादा करदे आ कि अपने बच्चों की परवरिश दे विच सिर्फ अपने आप नूं जां स्कूल नूं जां अध्यापकां नूं शामिल नहीं रखांगे। असिधे जां सीधे तरीके दे नाल जिन्ने भी लोग साडे आस पास विचरदे ने उहनां सारिआं नूं आपां इन्नी क स्पेस देंगे कि साडे बच्चों के पालन पोषण दे विच हिस्सेदारी पाउण। कोशिश करिए अपने अंदर इन्ना क मादा रखण दी कि अपने बच्चे की जिथे चंगियाई सुनदे आ उत्थे उहदी बुराई सुन के उहदे उत्ते भी आपां पुणछण करिए, ताकि आपां अपने बच्चों नूं एक चंगा नागरिक बना सकीए, चंगे इंसान बना सकीए, सोहनी परवरिश दे सकीए। आस करते हैं कि अज की कहानी तुसी पसंद की होगी। धन्यवाद।
1: वाओ, तेरी सब्जी दी खुशबू अते टेस्ट विच कुछ ता कमाल है, मैनू भी दस दे सीक्रेट।
2: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दुध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसी भी अज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
3: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
4: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
3: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
4: स्टारिंग राज कुंद्रा, पायल राजपूत, गर्विता सधवानी अते होर कई साथी कलाकार। 7 अगस्त तो तुहाडे नेड़ले सिनेमा घरां विच।
5: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।

0: ਸਟਰੀਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
3: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499 2535 ਤੇ। ਹਾਂਜੀ।

0: सोना चाहिदा
1: परोसा चाहिदा
0: क्वालिटी ते बायबैक वी चाहिदा चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ वी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493536042
2: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260
3: ਟੈਨਸ਼ਨ ਨਿਰੀ ਟੈਨਸ਼ਨ
4: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-93-33
4: ਜਾਂ ਈਮੇਲ info@vyimmigration.com.au
3: ਯਾਦ ਰੱਖੋ 9077-9733
4: VY Immigration and Education Consultant
3: ਹਰ ਕਦਮ ਤੁਹਾਡੇ ਨਾਲ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
3: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
2: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰ ਚਲੀਏ?
5: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स, वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स, वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545496। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। Orbit Homes apne iradiyan waang sirf imarat nahi balki apne har ek grahak layi banaunde ne unna de supnyan da ek majboot ghar। House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock। Aaj hi pahuncho Orbit Homes Display Centers ya call karo Harpan Chauhan nu 0433-280-252 04332802522
1: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

ਨਵੇਂ ਨਵੇਂ ਆਏ ਤੇ ਵੇਖੀਆਂ ਏ ਨਾਰਾ ਏ ਕੋਠੀਆਂ ਘਰਾਂ ਏ ਸੈਕਟਰ 17 ਜਿਨ੍ਹਾਂ ਨੇ ਸਾਨੂੰ ਮੋਲਿਆ ਸਾਡੀ ਸਾਦਗੀ ਨੂੰ ਸਾਥੋਂ ਖੋਲਿਆ ਉੱਤੋਂ ਤੂੰ ਮਿਲ ਗਈ ਪਹਿਲਾਂ ਤਾਂ ਲੱਗਿਆ ਕਿ ਕਿਸਮਤ ਖੁੱਲ ਗਈ ਤੈਨੂੰ ਤਾਂ ਯਾਦ ਹੀ ਹੋਣਾ ਸਭ ਕੁਝ ਹੁਣ ਭੁੱਲ ਗਈ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
6: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪ ਹੈ?
5: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
7: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
5: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
8: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
5: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: Smith's Lane by Mowak Witch. ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ
2: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सपनेयां दा एक मजबूत कर हाउस एंड लैंड एक्सपर्ट्स Orbit Homes अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद इन इंडस्ट्री लीडिंग 24 मंथ प्राइस लॉक अज ही पहुंचो Orbit Homes डिस्प्ले सेंटर्स या कॉल करो हरपन चौहान नू 0433-280-252 ते 0433-280-252 ते

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ ਰਿਕਰੂਟਿੰਗ ਨਾਓ ਆਥੋਰਾਈਜ਼ਡ

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਹਾਂਜੀ ਰੇਡੀਓ।
3: This is an OG call. We're a party last night. Where am I going to come up with?

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਅੱਜ ਦਾ ਇਹ ਦਿਨ ਮਿਲਿਆ, ਇਹ ਸਾਹ ਚੱਲ ਰਹੇ ਨੇ। ਸ਼ੁਕਰਾਨਾ ਕਰਨ ਦੇ ਲਈ ਚਿਹਰੇ 'ਤੇ ਇੱਕ ਮੁਸਕਰਾਹਟ, ਇੱਕ ਖੁਸ਼ੀ, ਇੱਕ ਖੁਸ਼ੀ ਕਿ ਮੈਂ ਖੁਸ਼ ਹਾਂ ਜੋ ਤੂੰ ਮੈਨੂੰ ਦਿੱਤਾ ਉਹਦੇ ਵਿੱਚ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਪੀੜ ਜੋ ਮੈਨੂੰ ਹਾਲੇ ਤੱਕ ਵੀ ਖੁੱਲ੍ਹ ਕੇ ਜੀਣ ਨਹੀਂ ਦਿੰਦੀ। ਉਦੋਂ ਮੈਂ ਲਿਬਨਾਨ ਦੇ ਵਿੱਚ ਰਹਿੰਦਾ ਸੀ, ਇੱਕ ਦਿਨ ਇੰਡੀਆ ਜਾਣ ਲੱਗਾ ਤਾਂ ਮੇਰੇ ਨਾਲ ਕੰਮ ਕਰਦਾ ਇੱਕ ਦੋਸਤ ਕਹਿਣ ਲੱਗਾ, ਤੂੰ ਮੇਰੇ ਪਿੰਡ ਵੀ ਜਾ ਆਵੀਂ, ਮੇਰੇ ਨਿੱਕੇ ਬਾਲੜੇ ਦੇ ਕੁਛ ਕੱਪੜੇ ਲੈ ਜਾ। ਅਤੇ ਇਸੇ ਬਹਾਨੇ ਮੇਰੀ ਸੁੱਖ ਸਾਂਦ ਵੀ ਕਰ ਦੱਸਾਂ ਵੀ। ਵਾਪਸ ਆਇਆ ਤਾਂ ਉਹਦੇ ਘਰ ਜਾਣਾ ਜ਼ਰੂਰੀ ਸਮਝਿਆ, ਘਰ ਦੇ ਬਾਹਰੋਂ ਹੀ ਪਤਾ ਲੱਗ ਗਿਆ ਪਰਿਵਾਰ ਕਾਫੀ ਗਰੀਬ ਹੈ। ਮੇਰੇ ਉਸ ਦੋਸਤ ਦੇ ਦੋ ਬੱਚੇ, ਇੱਕ ਬੀਵੀ ਅਤੇ ਇੱਕ ਉਸ ਦਾ ਬੁੱਢਾ ਪਿਓ, ਸਾਰੇ ਘਰ ਦੇ ਵਿੱਚ ਹੀ ਸੀ। ਛੋਟਾ ਬੱਚਾ ਕੋਈ 3 ਸਾਲ ਦਾ ਹੋਊਗਾ, ਮੇਰੇ ਲਾਗੇ ਆ ਕੇ ਬਹਿ ਗਿਆ। ਉਸਦੀ ਗੋਦ ਦੇ ਵਿੱਚ ਇੱਕ ਛੋਟਾ ਜਿਹਾ ਮੇਮਣਾ ਸੀ। ਮੈਂ ਪੁੱਛਿਆ ਤੇ ਦੱਸਣ ਲੱਗਾ ਇਸਦਾ ਨਾਮ ਮਿੱਠੂ ਹੈ। ਮੇਰਾ ਨਾਮ ਮਿੱਠੂ ਆ ਅਤੇ ਮੇਰੇ ਮੇਮਣੇ ਦਾ ਨਾਂ ਰਾਮੂ। ਇਹਦੀ ਮਾਂ ਕੁਛ ਦਿਨ ਪਹਿਲਾਂ ਮਰ ਗਈ ਸੀ ਅਤੇ ਹੁਣੇ ਮੇਰੇ ਨਾਲ ਹੀ ਸੌਂਦਾ, ਮੇਰੇ ਨਾਲ ਹੀ ਖੇਡਦਾ, ਹੁਣੇ ਮੇਰਾ ਪੱਕਾ ਦੋਸਤ ਬਣ ਗਿਆ। ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਇਹਦਾ। ਮੈਂ ਇਸ ਨੂੰ ਬਹੁਤ ਪਿਆਰ ਕਰਦਾ, ਮੈਂ ਇਹਦੀ ਮਾਂ ਵਾਂਗ ਇਹਨੂੰ ਕਦੀ ਨਹੀਂ ਮਰਨ ਦੇਵਾਂਗਾ। ਨਿੱਕੀਆਂ ਨਿੱਕੀਆਂ ਜਿਹੀਆਂ ਗੱਲਾਂ ਕਰਦਾ ਰਿਹਾ, ਫਿਰ ਪਤਾ ਨਹੀਂ ਮਨ ਦੇ ਵਿੱਚ ਕੀ ਆਇਆ, ਮੇਮਣੇ ਨੂੰ ਬੁੱਕਲ ਦੇ ਵਿੱਚ ਚੁੱਕਿਆ ਅਤੇ ਦੌੜ ਗਿਆ। ਉਹਦੇ ਨਾਲ ਹੀ ਖੇਡਦਾ, ਉਹਦੇ ਨਾਲ ਹੀ ਵਿਚਰਦਾ। ਮੈਨੂੰ ਬੜਾ ਵਧੀਆ ਲੱਗਾ, ਕੋਲ ਆਵਾਜ਼ ਮਾਰੀ ਅਤੇ 20 ਰੁਪਈਏ ਦੇ ਕੇ ਕਿਹਾ, ਜਾਂ ਆਪਣੇ ਲਈ ਚੀਜ਼ੀ ਲੈ ਆ। ਅਤੇ ਗੱਲ ਸੁਣ, ਆਪਣੇ ਰਾਮੂ ਲਈ ਵੀ ਕੁਛ ਲੈ ਆਵੀਂ। ਉਸਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ, ਭੱਜਾ ਗਿਆ ਆਪਣੇ ਲਈ ਮਿੱਠੀਆਂ ਗੋਲੀਆਂ ਲੈ ਆਇਆ। ਕਹਿਣ ਲੱਗਾ ਮੈਂ ਮੇਮਣੇ ਲਈ ਫੁੱਲੀਆਂ ਲੈ ਕੇ ਆਇਆ। ਦੋਵੇਂ ਜਾਣੇ ਘਰ ਦੇ ਇੱਕ ਕੋਨੇ ਦੇ ਵਿੱਚ ਬਹਿ ਕੇ ਖਾਣ ਲੱਗ ਪਏ। ਇੰਨੀ ਦੇਰ ਨੂੰ ਮੈਂ ਚਾਹ ਪਾਣੀ ਪੀ ਚੁੱਕਾ ਸਾਂ, ਤੁਰਨ ਲੱਗਾ ਤਾਂ ਦੋਸਤ ਦਾ ਬਾਪੂ ਕਹਿਣ ਲੱਗਾ, ਇੱਦਾਂ ਨਹੀਂ ਜਾਣ ਦੇਣਾ, ਉਹ ਪੁੱਤਰਾ ਤੈਨੂੰ ਰੋਟੀ ਖਾਧੇ ਤੋਂ ਬਿਨਾਂ ਨਹੀਂ ਜਾਣ ਦੇਣਾ, ਤੂੰ ਵੀ ਤਾਂ ਸਾਡੇ ਪੁੱਤਾਂ ਵਰਗਾ, ਸਾਡੇ ਪੁੱਤ ਦੀ ਖਬਰ ਲੈ ਕੇ ਆਇਆ, ਤੇਰੀ ਸੇਵਾ ਕੀਤੇ ਤੋਂ ਬਿਨਾਂ ਇੱਦਾਂ ਕਿੱਦਾਂ ਜਾਣ ਦੀਏ ਤੈਨੂੰ। ਉਹਨਾਂ ਨੇ ਬਦੋ ਬਦੀ ਖਿਲਾਰ ਲਿਆ। ਥੋੜ੍ਹੀ ਦੇਰ ਬਾਅਦ ਬਾਪੂ ਦੇਸੀ ਦੀ ਬੋਤਲ ਕੱਢ ਲਿਆ, 2-2 ਪੈਗ ਲਾਏ ਹੋਣੇ ਆ, ਉਸ ਤੋਂ ਅੱਗੇ ਮੈਂ ਪੀਣ ਤੋਂ ਮਨਾ ਕਰ ਦਿੱਤਾ। ਬਾਪੂ ਕਹਿਣ ਲੱਗਾ ਚੱਲ ਆ ਫਿਰ, ਉਨੀ ਦੇਰ ਖੂਹ 'ਤੇ ਗੇੜਾ ਮਾਰ ਆਉਂਦੇ ਹਾਂ, ਖੂਹ 'ਤੇ ਗੇੜਾ ਮਾਰ ਆਵਾਂਗੇ, ਇੰਨੀ ਦੇਰ ਦੇ ਵਿੱਚ ਰੋਟੀ ਬਣ ਜਾਊਗੀ, ਨਾਲੇ ਤੈਨੂੰ ਮੈਂ ਆਪਣਾ ਪਿੰਡ ਵਿਖਾ ਲਿਆਵਾਂ, ਘੁੰਮ ਫਿਰ ਕੇ ਜਦੋਂ ਵਾਪਸ ਪਰਤੇ ਤਾਂ ਸ਼ਾਇਦ ਰੋਟੀ ਬਣ ਚੁੱਕੀ ਸੀ, ਟੇਬਲ 'ਤੇ ਖਾਣਾ ਲੱਗ ਚੁੱਕਾ ਸੀ, ਇੱਕ ਖੂੰਜੇ ਫੁੱਲੀਆਂ ਖਿਲਰੀਆਂ ਪਈਆਂ,
ਤੇਰੇ ਕੋਲ ਮਿੱਠੂ ਦੀਆਂ ਗੋਲੀਆਂ ਵੀ। ਉਹ ਨਿੱਕਾ ਜਿਹਾ ਬਾਲੜਾ ਜਿਹੜਾ ਕੁਛ ਸਮਾਂ ਪਹਿਲਾਂ ਖੁਸ਼ੀ ਦੇ ਨਾਲ ਖੇਡਦਾ ਫਿਰਦਾ ਸੀ, ਪਹਿਲਾਂ ਤਾਂ ਉਹ ਕਿਤੇ ਦਿਖਿਆ ਹੀ ਨਹੀਂ। ਥੋੜ੍ਹਾ ਇੱਧਰ ਉੱਧਰ ਨਜ਼ਰ ਘੁਮਾਈ ਤਾਂ ਇੱਕ ਨੁੱਕਰ ਦੇ ਵਿੱਚ ਬੈਠਾ ਬੁਸਕਣ ਡਿਆ। ਇਹ ਤਾਂ ਲੱਗਦਾ ਸੀ ਕਿ ਉਹ ਕਾਫੀ ਰੋ ਹਟਿਆ, ਹੁਣ ਉਹਦੇ 'ਚ ਰੋਣ ਦੀ ਹਿੰਮਤ ਨਹੀਂ। ਮੈਂ ਸੋਚਿਆ ਐਵੇਂ ਕਿਸੇ ਨੇ ਝਿੜਕ ਦਿੱਤਾ ਹੋਣਾ। ਰੋਟੀ ਖਾਣ ਲੱਗਾ ਤਾਂ ਵੇਖਿਆ ਚੰਗੀ ਸੇਵਾ ਕੀਤੀ ਸੀ, ਮੀਟ ਬਣਿਆ ਸੀ। ਐਵੇਂ ਥੋੜ੍ਹੀ ਨਾ ਮੀਟ ਬਣਾਇਆ ਜਾਂਦਾ ਕਿਸੇ ਦੇ ਲਈ। ਮੈਂ ਹਾਲੇ ਦੋ ਕੁ ਬੁਰਕੀਆਂ ਖਾਧੀਆਂ ਸੀ ਅਤੇ ਫਿਰ ਬੱਚੇ 'ਤੇ ਧਿਆਨ ਪੈ ਗਿਆ। ਮੈਂ ਕਿਹਾ ਆਓ ਪੁੱਤਰਾ, ਉਹ ਆ ਰੋਟੀ ਖਾ ਲਾ। ਰੋਂਦਾ ਰੋਂਦਾ ਕਹਿਣ ਲੱਗਾ, ਮੈਂ ਨਹੀਂ ਬੋਲਣਾ ਤੇਰੇ ਨਾਲ, ਮੈਂ ਨਹੀਂ ਬੋਲਣਾ, ਤੂੰ ਮੇਰਾ ਮੇਮਣਾ ਖਾ ਗਿਆ, ਮੈਂ ਕਿਸੇ ਨਾਲ ਨਹੀਂ ਬੋਲਣਾ, ਮੈਂ ਹੁਣ ਖੇਡਣਾ ਕਿਹਦੇ ਨਾਲ ਆ, ਮੇਰਾ ਕੋਈ ਦੋਸਤ ਨਹੀਂ, ਮੇਰਾ ਕੋਈ ਆਪਣਾ ਨਹੀਂ, ਤੂੰ ਮੇਰਾ ਰਾਮੂ ਖਾ ਗਿਆ, ਤੂੰ ਮੇਰਾ ਰਾਮੂ ਖਾ ਗਿਆ। ਇਹਨਾਂ ਕਹਿ ਕੇ ਸਿਸਕੀਆਂ ਭਰਨ ਲੱਗ ਪਿਆ। ਮੈਨੂੰ ਸਾਰੀ ਗੱਲ ਸਮਝ ਆ ਚੁੱਕੀ ਸੀ। ਬੁਰਕੀ ਉੱਥੇ ਦੀ ਉੱਥੇ ਅਟਕੀ ਰਹਿ ਗਈ। ਆਪਣੇ ਆਪ ਦੇ ਉੱਤੇ ਮਸਾਂ ਕਾਬੂ ਪਾਇਆ, ਕਿਉਂਕਿ ਮੈਂ ਉਹਦੇ ਰਾਮੂ ਦੇ ਲਈ ਆਪਣੇ ਆਪ ਨੂੰ ਦੋਸ਼ੀ ਸਮਝ ਰਿਹਾ ਸੀ। ਉੱਠ ਕੇ ਕੋਲ ਗਿਆ, ਬੱਚੇ ਨੂੰ ਬੁੱਕਲ ਦੇ ਵਿੱਚ ਲਿਆ, ਚੁੰਮਿਆ, ਪਰ ਉਸ ਤੋਂ ਬਾਅਦ ਰੋਟੀ ਖਾਣ ਨੂੰ ਜੀ ਨਹੀਂ ਕੀਤਾ। ਬਥੇਰਾ ਕਹਿੰਦੇ ਰਹੇ, ਪਾਣੀ ਪੀ ਕੇ ਢਿੱਡ ਭਰਿਆ ਤਾਂ ਤੁਰਦਾ ਬਣਿਆ। ਉੱਥੇ ਤਾਂ ਦਿਲ ਹੌਲਾ ਨਹੀਂ ਕਰ ਸਕਿਆ। ਜਿੱਦਾਂ ਹੀ ਟੈਕਸੀ ਦੇ ਵਿੱਚ ਬੈਠਾ ਅਤੇ ਜਿੱਦਾਂ ਤਾਹਾਂ ਨਿਕਲ ਗਈਆਂ, ਡਰਾਈਵਰ ਪੁੱਛਣ ਲੱਗਾ, ਕੀ ਹੋਇਆ ਸਰਦਾਰ ਜੀ? ਬੋਲਿਆ ਨਹੀਂ ਗਿਆ। ਮੈਨੂੰ ਅੱਜ ਵੀ ਜਦੋਂ ਉਸ ਬੱਚੇ ਦੀ ਯਾਦ ਆ ਜਾਂਦੀ ਹੈ ਤਾਂ ਬਦੋ ਬਦੀ ਰੋਣਾ ਆ ਜਾਂਦਾ। ਉਹ ਬੱਚਾ ਮੇਰੇ ਬਾਰੇ ਕੀ ਸੋਚਦਾ ਹੋਊਗਾ? ਕਿੰਨੀ ਲਾਚਾਰੀ ਸੀ ਉਸ ਬੱਚੇ ਦੇ ਚਿਹਰੇ ਦੇ ਉੱਤੇ। ਮੈਂ ਉਹਦਾ ਮੇਮਣਾ ਖੋ ਲਿਆ, ਉਹ ਕੀ ਸੋਚਦਾ ਹੋਊਗਾ? ਮੈਂ ਉਸ ਦੀ ਮਾਂ ਤੋਂ ਬਾਅਦ ਆਪਣੇ ਦੋਸਤ ਨੂੰ ਨਹੀਂ ਬਚਾ ਸਕਿਆ। ਕੱਲ ਰਾਤੀ ਫਿਰ ਦੁਬਾਰਾ ਇਹ ਗੱਲ ਯਾਦ ਆ ਗਈ, ਰੋਟੀ ਅੱਜ ਵੀ ਵਿੱਚੇ ਰਹਿ ਗਈ। ਮੋਟੇ ਮੋਟੇ ਅਥਰੂ ਤ੍ਰਿਪ ਤ੍ਰਿਪ ਆਪੇ ਅੱਖਾਂ 'ਚੋਂ ਚੋਣ ਲੱਗ ਪਏ। ਘਰਵਾਲੀ ਨੇ ਪੁੱਛਿਆ ਅਤੇ ਉਸਨੂੰ ਸਾਰੀ ਹੱਡ ਬੀਤੀ ਸੁਣਾਈ। ਬੜਾ ਦੁੱਖ ਹੁੰਦਾ, ਬੜਾ ਦੁੱਖ ਹੁੰਦਾ ਹੈ ਜਦੋਂ ਇਸੇ ਤਰ੍ਹਾਂ ਦੇ ਨਾਲ ਇਹ ਧਰਮ ਦੇ ਠੇਕੇਦਾਰ ਇੱਕ ਦੂਸਰੇ ਧਰਮਾਂ ਦੇ ਕਤਲ ਕਰਦੇ ਨੇ, ਕਿਤੇ ਕੁਰਬਾਨੀ ਦੇ ਲਈ, ਕਿਤੇ ਬਲੀ ਦੇ ਲਈ, ਕਿਤੇ ਝਟਕੇ ਦੇ ਲਈ। ਪਤਾ ਨਹੀਂ ਕਿੰਨੇ ਦੋਸਤ ਮਾਰੇ ਜਾਂਦੇ ਨੇ, ਕਿੰਨੇ ਬਦੋਸ਼ੇ ਮਾਰੇ ਜਾਂਦੇ ਨੇ। ਉਹ ਲੋਕ ਜਿਹੜੇ ਕਹਿੰਦੇ ਨੇ ਅਸੀਂ ਕਦੀ ਕੁੱਤੇ ਨੂੰ ਵੀ ਸੋਟਾ ਨਹੀਂ ਮਾਰਿਆ, ਸ਼ਾਇਦ ਉਹ ਵੀ ਕਿਸੇ ਰਾਮੂ ਵਰਗੇ ਦੋਸਤ ਦੀ ਬੁਰਕੀ ਮੂੰਹ ਦੇ ਵਿੱਚ ਪਾ ਲੈਂਦੇ ਹੋਣ, ਕਿਉਂਕਿ ਉਹਨਾਂ ਦੇ ਧਿਆਨ ਦੇ ਵਿੱਚ ਕਦੀ ਕੋਈ ਮਿੱਠੂ ਹੀ ਨਹੀਂ ਆਇਆ। ਵੇਖਿਆ ਜਾਵੇ ਤਾਂ ਹੈ ਸਾਰਾ ਕੁਛ ਆਪਣੀ ਜੀਭ ਦੇ ਸਵਾਦ ਦੇ ਲਈ, ਹੈ ਸਾਰਾ ਕੁਛ ਸਾਡੇ ਸਵਾਰਥ ਦੇ ਲਈ, ਹੈ ਸਾਰਾ ਕੁਛ ਮੁਲਾਜ਼ੇਦਾਰੀਆਂ ਦੇ ਲਈ, ਕਿਸੇ ਨੂੰ ਖੁਸ਼ ਕਰਨ ਦੇ ਲਈ ਕਿਸੇ ਦੀ ਜਾਨ ਚੱਲੀ ਜਾਂਦੀ ਹੈ, ਪਰ ਕੀ ਫਰਕ ਪੈਂਦਾ? ਇਹ ਦੁਨੀਆਦਾਰੀ ਹੈ। ਕਿਹਨੂੰ ਪਈ ਹੈ ਸੋਚਣ ਦੀ ਕਿ ਕਿਸੇ ਨੂੰ ਖੁਸ਼ ਕਰਨਾ ਜ਼ਰੂਰੀ,
ਜਾਂ ਫਿਰ ਕਿਸੇ ਨੂੰ ਖੁਸ਼ ਕਰਨ ਦੇ ਲਈ ਕਿਸੇ ਦੀ ਜਾਨ ਲੈਣੀ, ਇੰਨਾ ਕੌਣ ਸੋਚੇ। ਕਿਉਂਕਿ ਇਹ ਦੁਨੀਆਦਾਰੀ ਆ, ਇੱਥੇ ਬੜੇ ਬੜਿਆਂ ਦੇ ਗਾਟੇ ਲਾ ਦਿੰਦੇ ਨੇ, ਕਿਉਂਕਿ ਉਹਨਾਂ ਦੇ ਕੋਲ ਕਾਰਨ ਹੁੰਦਾ, ਉਹ ਆਪਣੇ ਆਪ ਨੂੰ ਜਸਟੀਫਾਈ ਕਰਨਾ ਜਾਣਦੇ, ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਵਿੱਚ ਲੱਗੇ ਰਹਿੰਦੇ, ਜਾਂ ਫਿਰ ਉਹਨਾਂ ਨੂੰ ਇਹ ਵੀ ਸੋਚਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਸ ਤੋਂ ਪਹਿਲਾਂ ਬਹੁਤ ਆਪਣੇ ਆਪ ਨੂੰ ਸਹੀ ਸਾਬਤ ਕਰ ਚੁੱਕੇ ਹੁੰਦੇ ਆ। ਉਹਨਾਂ ਨੂੰ ਆਪਣਾ ਖੂਹ ਪੁੱਟਣ ਦੀ ਲੋੜ ਹੀ ਨਹੀਂ ਪੈਂਦੀ। ਉਹ ਤਾਂ ਉਸ ਚੱਲੀ ਆ ਰਹੀ ਰਵਾਇਤ ਦੇ ਵਿੱਚ ਐਵੇਂ ਛੋਟਾ ਜਿਹਾ ਹਿੱਸਾ ਹੀ ਬਣਦੇ ਨੇ। ਕਹਾਣੀ ਲਿਖੀ ਸੀ ਅਮਰਜੀਤ ਚੀਮਾ ਹੋਰਾਂ ਨੇ USA ਤੋਂ, ਅਤੇ ਸਾਡੇ ਨਾਲ ਸ਼ੇਅਰ ਕੀਤੀ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ।
2: ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
2: ਹਾਂਜੀ

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-2522
1: ਤੇ। ਉਹ ਸੱਤੇ ਤੂੰ ਵੀ ਥੋੜੀ ਜੀ ਤੂੰ ਵੀ ਪਾ ਦੇ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਹਾਂਜੀ ਹਾਂ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਮਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਤੈਨਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਜੋ ਤੁਦ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ।

ਜਾਣ ਹਿਤ ਵਾਰ ਨਾ ਜੋਗੀ ਜਾਣ ਰੁੱਤ ਮਹਾ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਲੇਖਾਂ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣਿਆ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇ ਨਾ ਅੰਤ ਅੰਤ ਨਾ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸੇਈ ਤੁਨਰੂੰ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਇ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਇ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ, ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰ੍ਹਾਂ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ,
ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ, ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ।

ਤਾਂ ਕਿ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ। ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੇ ਨੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨੰਤ, ਤਿੱਥੈ ਲੋ ਲੋ ਆਕਾਰ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ। ਨਾਨਕ ਕਥਨਾ ਕਰੜਾ ਸਾਰ, ਜਤ ਬਹਾਰਾ ਤੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਉ ਖੱਲਾ ਅਗਨ ਤਪਤਾਓ, ਪਾਂਡਾ ਪਾਓ ਅੰਮ੍ਰਿਤ ਤਿਤਕਾਲ, ਕੜੀਏ ਸ਼ਬਦ ਸੱਚੀ।

ਹਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇ ਫਿਨੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਣੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ

0: ਤੈ ਸਨਮੁਖ ਸਿੱਖ ਕੋਈ ਵਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ

ਤਹੀਂ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ ਹਰ

ਅਗਨ ਸਭ ਇੱਕੋ ਜਿਹੀ ਕਰਤਾ ਖੇਲ ਲਚਾਇਆ ਜਾਂਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਉ ਦੂਜਾ ਲਾਇਆ ਕਹਿ ਨਾਨਕ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋਵੇ, ਚੜ੍ਹਦੀ ਕਲਾ 'ਚ ਹੋਵੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੇ ਅੱਜ ਦਾ ਇਹ ਦਿਨ ਮਿਲਿਆ। ਆਓ ਇਸ ਮਿਲੇ ਭਾਗਾਂ ਵਾਲੇ ਦਿਨ ਦੇ ਲਈ ਉਸ ਰੱਬ ਦਾ ਸ਼ੁਕਰਾਨਾ ਕਰੀਏ। ਇੱਕ ਵਾਰੀ ਫਿਰ ਤੋਂ ਸਾਂਝਾਂ ਪਾਈਆਂ ਨੇ, ਤੇਰਾ ਕੋਟਨ ਕੋਟ ਸ਼ੁਕਰਾਨਾ। ਇਸੇ ਤਰ੍ਹਾਂ ਦੇ ਨਾਲ ਇਹਨਾਂ ਰਹਿਮਤਾਂ ਦੇ ਨਾਲ, ਨਿਆਮਤਾਂ ਦੇ ਨਾਲ ਬਖਸ਼ਦਾ ਰਹੀ। ਇਸੇ ਤਰ੍ਹਾਂ ਦੇ ਨਾਲ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਪਿਆਰ ਵਰਸਦਾ ਰਹੇ, ਘਰਾਂ ਦੇ ਵਿੱਚ ਸੋਹਣੀਆਂ ਅਤੇ ਨੇਕ ਕਮਾਈਆਂ ਜਾਣ। ਅੱਜ ਦੇ ਦਿਨ ਲਈ ਜੋ ਕੁਛ ਵੀ ਤੁਸੀਂ ਮਨ ਦੇ ਵਿੱਚ ਧਾਰਿਆ, ਅਰਦਾਸ ਕਰਦੇ ਹਾਂ ਕਿ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰਾ ਹੋਵੇ, ਚੜ੍ਹਦੀ ਕਲਾ ਬਣੀ ਰਹੇ, ਇੱਕ ਦੂਸਰੇ ਦੇ ਨਾਲ ਸੋਹਣੀ ਸਾਂਝ ਬਣੀ ਰਹੇ। ਇਸੇ ਅਰਦਾਸ ਦੇ ਨਾਲ ਉਹ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ 'ਚ ਤੁਹਾਡਾ ਸਵਾਗਤ ਕਰਦੇ ਹਾਂ। 7:10 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ। ਅੱਜ 10 ਅਗਸਤ ਦਾ ਮਹੀਨਾ ਅਤੇ ਸੋਮਵਾਰ ਦਾ ਦਿਨ, ਨਵੇਂ ਹਫ਼ਤੇ ਦੀ ਨਵੀਂ ਸ਼ੁਰੂਆਤ ਆਓ ਉਸ ਪਰਮਾਤਮਾ ਦੇ ਓਟ ਆਸਰੇ ਦੇ ਨਾਲ ਕਰਦੇ ਹਾਂ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। 7:25 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ, ਅਤੇ ਅੱਜ ਮੀਂਹ ਵਾਲਾ ਰੰਗ ਆ ਤੁਹਾਡੇ ਇਲਾਕੇ ਦੇ ਵਿੱਚ ਵੀ। ਜੇਕਰ ਮੀਂਹ ਵਾਲਾ ਰੰਗ ਹੈ ਤਾਂ ਡਰਾਈਵ ਧਿਆਨ ਦੇ ਨਾਲ ਕਰੋ, ਸੜਕਾਂ ਗਿੱਲੀਆਂ ਨੇ ਅਤੇ ਵਿਜ਼ੀਬਿਲਟੀ ਦੇ ਵਿੱਚ ਵੀ ਸਮੱਸਿਆ, ਸੋ ਇਸ ਚੀਜ਼ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ। ਜਿੰਨੀ ਵੀ ਸਪੀਡ ਆ ਉੱਤੇ ਨਾ ਜਾਇਓ, ਜਿੰਨੀ ਕਾਬੂ ਰੱਖ ਸਕਦੇ ਹੋ ਉਨੀ ਕਦੇ ਉੱਤੇ ਰਿਹੋ, ਸੋ ਇਸ ਚੀਜ਼ ਦਾ ਜ਼ਰੂਰ ਖਿਆਲ ਕਰਿਓ ਕਿ ਅੱਜ ਮੋਬਾਈਲ ਦੇ ਉੱਤੇ ਖਾਸ ਤੌਰ ਦੇ ਉੱਤੇ ਉਂਗਲਾਂ ਨਾ ਜਾਣ, ਕਿਉਂਕਿ ਧਿਆਨ ਇੱਧਰ ਉੱਧਰ ਨੂੰ ਉੱਠ ਗਿਆ ਜ਼ਿਆਦਾ ਨੁਕਸਾਨ ਕਰ ਸਕਦਾ। ਅਤੇ ਆਪਣੀ ਗਤੀ ਦੇ ਉੱਤੇ ਕਾਬੂ ਰੱਖਿਓ, ਆਪਣੇ ਪ੍ਰਤੀ ਹੋਰਾਂ ਪ੍ਰਤੀ ਫਰਜ਼ ਆਪਣੇ ਸੜਕਾਂ ਦੇ ਉੱਤੇ ਨਿਭਾਉਂਦਿਆਂ ਰਿਹੋ, ਅਤੇ ਜੇਕਰ ਗੱਡੀ ਦੇ ਟਾਇਰ ਤੁਹਾਡੇ ਕਸੇ ਨੇ ਤਾਂ ਉਹਦਾ ਵੀ ਜ਼ਰੂਰ ਖਿਆਲ ਕਰ ਲਿਓ। ਉਹਨਾਂ ਕਸੇ ਟਾਇਰਾਂ ਦੇ ਕਰਕੇ ਜਿੱਥੇ ਗੱਡੀ ਤੁਹਾਡੀ ਸਕਿੱਡ ਹੋ ਸਕਦੀ ਹੈ ਉੱਥੇ ਤੁਹਾਨੂੰ ਚਲਾਉਣ ਵੀ ਮਿਲ ਸਕਦਾ, ਕਿਉਂਕਿ ਤੁਸੀਂ ਇੱਦਾਂ ਗੱਡੀ ਨਹੀਂ ਚਲਾ ਸਕਦੇ। ਜੇਕਰ ਤੁਹਾਨੂੰ ਪਤਾ ਵੀ ਤੁਹਾਡੀ ਗੱਡੀ ਦਾ ਕੰਮ ਹੋਣ ਵਾਲਾ, ਤਾਂ ਫਿਰ ਤੁਹਾਨੂੰ ਉਹ ਸਮੇਂ ਸਿਰ ਕਰਵਾ ਲੈਣਾ ਚਾਹੀਦਾ। ਸੋ ਧੰਨਵਾਦ, ਆਪਾਂ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਅੱਜ ਸੋਮਵਾਰ ਦਾ ਦਿਨ, ਇੱਕ ਵਾਰੀ ਫਿਰ ਤੋਂ ਵੀਕਐਂਡ ਤੋਂ ਬਾਅਦ ਤੁਹਾਡੇ ਨਾਲ ਪਈਆਂ ਨੇ ਸਾਂਝਾਂ। ਆਸ ਕਰਦੇ ਹਾਂ ਕਿ ਵੀਕਐਂਡ ਦੇ ਉੱਤੇ ਸੋਹਣਾ ਤੁਸੀਂ ਆਨੰਦ ਮਾਣਿਆ ਹੋਊਗਾ ਇਸ ਬੀਤੇ ਵੀਕਐਂਡ ਦਾ, ਅਤੇ ਢੇਰ ਸਾਰੀਆਂ ਸੋਹਣੀਆਂ ਸੋਹਣੀਆਂ ਯਾਦਾਂ ਇਸ ਵੀਕਐਂਡ ਤੋਂ ਬਟੋਰਦੇ ਹਾਂ ਆਪਾਂ। ਆਓ ਵੱਧਦੇ ਹਾਂ ਅੱਗੇ, ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੌਸਮ 'ਤੇ ਝਾਤੀ ਮਾਰਾਂਗੇ, ਜਿਹਦੇ ਬਾਰੇ ਆਪਾਂ ਹਲਕੀ ਜਿਹੀ ਗੱਲ ਕਰ ਹੀ ਚੁੱਕੇ ਹਾਂ। ਤੁਸੀਂ ਆਪਣੇ ਇਲਾਕੇ ਦੇ ਬਾਰੇ ਸਾਡੇ ਨਾਲ ਸਾਂਝ ਪਾ ਸਕਦੇ ਹੋ, ਕੀ ਚੱਲ ਰਿਹਾ ਉੱਥੇ ਮਾਹੌਲ ਚਾਲ, ਅਤੇ ਜੇਕਰ ਟ੍ਰੈਫਿਕ ਦੇ ਬਾਰੇ ਕੋਈ ਅਪਡੇਟ ਹੋਵੇ ਤਾਂ ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਅਤੇ ਨਹੀਂ ਤਾਂ ਫਿਰ ਆਪਾਂ ਵੈਬਸਾਈਟ ਦਾ ਜ਼ਰੂਰ ਆਸਰਾ ਜ਼ਰੂਰ ਸਹਾਰਾ ਆਪਾਂ ਲਵਾਂਗੇ। ਸੋ ਆਓ ਇੱਕ ਦੂਸਰੇ ਦਾ ਸਾਥ ਬਣ ਕੇ ਹੌਲੇ ਭਾਰ ਆਪਾਂ ਤੁਰਦੇ ਹਾਂ ਅੱਜ ਦੇ ਸਫ਼ਰ ਦੇ ਉੱਤੇ। ਸਾਡਾ ਤੁਹਾਡਾ ਇਹ ਸਫ਼ਰ ਲੰਮਾ ਚੱਲਣ ਵਾਲਾ, ਇਸ ਲੰਮੇ ਸਫ਼ਰ ਦੇ ਵਿੱਚ ਇੱਕ ਦੂਸਰੇ ਦਾ ਸਾਥ ਹੋਵੇ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਆਪਾਂ ਮੰਜ਼ਿਲ ਦੇ ਉੱਤੇ ਪਹੁੰਚ ਗਏ ਹਾਂ। ਅਤੇ ਆਓ ਫਿਰ ਅੱਗੇ ਵਧਾਉਂਦੇ ਹਾਂ ਕਦਮ। ਸਿਡਨੀ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ 13-14 ਦੇ ਆਸ ਪਾਸ ਤਾਪਮਾਨ ਆ, ਯਾਨੀ ਕਿ ਸਵੇਰੇ ਸਵੇਰੇ ਮਾਹੌਲ ਚਾਲ ਹੁਣ ਕਾਫੀ ਬਦਲਿਆ, ਅਤੇ ਅੱਜ ਦੇ ਦਿਨ ਕਾਫੀ ਹਾਈ ਚਾਂਸ ਨੇ ਕੁਛ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੇ, ਸਾਰੇ ਤਾਂ ਨਹੀਂ, ਖਾਸ ਤੌਰ ਦੇ ਉੱਤੇ ਦੁਪਹਿਰ ਤੋਂ ਪਹਿਲਾਂ, ਅਤੇ 40 ਦੀ ਰਫ਼ਤਾਰ ਦੇ ਨਾਲ ਨੌਰਥ ਵੈਸਟ ਵਾਲੇ ਪਾਸੇ 25-40 ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਵਗਣ ਦੇ ਆਸਾਰ ਨੇ। ਇਹ ਸਾਰੇ ਹਫ਼ਤੇ ਦੇ ਵਿੱਚ ਝਾਤੀ ਮਾਰੀਏ ਅਤੇ ਰੰਗ ਬਦਲਿਆ ਜਿਹਾ ਨਜ਼ਰ ਆਊਗਾ, 20 ਦੇ ਆਸ ਪਾਸ ਜਾਂ 20+ ਹੀ ਤਾਪਮਾਨ ਰਹਿਣ ਵਾਲਾ ਵਾ। ਇਸ ਹਫ਼ਤੇ ਦੇ ਵਿੱਚ ਸੋਹਣੀਆਂ ਧੁੱਪਾਂ ਖਿੜਨ ਜਾ ਰਹੀਆਂ ਨੇ, ਅਤੇ ਮੈਲਬਨ ਦੇ ਵਿੱਚ ਜਿੱਥੇ ਹਫ਼ਤੇ ਦੀ ਸ਼ੁਰੂਆਤ ਮੀਂਹ ਦੇ ਨਾਲ ਹੋਈ ਹੈ, ਅੱਜ ਵੀ ਮੀਂਹ ਦੇ ਚਾਂਸ 90% ਨੇ, 1-5 mm ਤੱਕ ਮੀਂਹ ਪੈ ਸਕਦਾ, ਕਾਫੀ ਹਾਈ ਚਾਂਸ, ਅਤੇ ਅੱਜ ਸਵੇਰੇ ਸਵੇਰੇ ਪੈ ਵੀ ਰਿਹਾ ਵਾ, ਅਤੇ ਸ਼ਾਮ ਦੇ ਸਮੇਂ ਜਾ ਕੇ ਥੋੜ੍ਹਾ ਜਿਹਾ ਮੱਧਮ ਪੈਂਦਾ ਨਜ਼ਰ ਆ ਰਿਹਾ। ਨੌਰਥ ਵਾਲੇ ਪਾਸੇ 20-30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਨੇ, ਜਿਨ੍ਹਾਂ ਨੂੰ ਲੈ ਕੇ ਕਈ ਜਿਹੜੇ ਵਿਕਟੋਰੀਆ ਦੇ ਬਾਹਰਲੇ ਇਲਾਕੇ ਨੇ, ਰੀਜਨਲ ਇਲਾਕੇ ਨੇ, ਉਹਨਾਂ ਦੇ ਵਿੱਚ ਚੇਤਾਵਨੀਆਂ ਵੀ ਜਾਰੀ ਨੇ। ਕੁਛ ਇੱਕ ਇਲਾਕੇ ਨੇ ਗਿਪਸਲੈਂਡ ਦੇ ਜਿਨ੍ਹਾਂ ਦੇ ਵਿੱਚ ਕਿ ਫਲੱਡਿੰਗ ਦੇ ਵੀ ਆਸਾਰ ਬਣ ਸਕਦੇ ਨੇ, ਕੁਛ ਇੱਕ ਦੇ ਵਿੱਚ ਜ਼ਿਆਦਾ ਤੇਜ਼ ਹਨੇਰੀਆਂ ਵਗਣ ਦੇ ਕਰਕੇ ਵੀ ਤੁਹਾਨੂੰ ਸਮੱਸਿਆ ਆ ਸਕਦੀ ਹੈ, ਅਤੇ ਕੁਛ ਇੱਕ ਦੇ ਵਿੱਚ ਜਿੱਦਾਂ ਕਿ ਈਸਟ ਗਿਪਸਲੈਂਡ, ਨੌਰਥ ਈਸਟ, ਤੇਜ਼ ਹਨੇਰੀਆਂ ਦੇ ਕਰਕੇ ਟੁੱਟ ਭੱਜ ਵੀ ਹੋ ਸਕਦੀ ਹੈ ਰੁੱਖਾਂ ਦੀ, ਯਾਨੀ ਕਿ ਡੈਮੇਜਿੰਗ ਅੱਜ ਵਿੰਡਸ ਵਗ ਸਕਦੀਆਂ ਨੇ, ਇੱਦਾਂ ਦਾ ਕਹਿਣਾ ਵਾ। ਅਤੇ ਖਾਸ ਤੌਰ ਦੇ ਉੱਤੇ ਉਹ ਇਲਾਕੇ ਜਿਨ੍ਹਾਂ ਦੇ ਵਿੱਚ ਭੇਡਾਂ ਚਰਾਈਆਂ ਜਾਂਦੀਆਂ ਨੇ, ਭੇਡਾਂ ਰੱਖੀਆਂ ਜਾਂਦੀਆਂ ਨੇ, ਜਿਨ੍ਹਾਂ ਜੋ ਕਿ ਮਾਰਾ ਮਲੇ, ਨੌਰਥ ਕੰਟਰੀ, ਨੌਰਥ ਸੈਂਟਰਲ, ਫਿਰ ਈਸਟ ਗਿਪਸਲੈਂਡ, ਸਾਊਥ ਗਿਪਸਲੈਂਡ, ਸੋ ਇਹਨਾਂ ਇਲਾਕਿਆਂ ਦੇ ਵਿੱਚ ਵੀ ਅੱਜ ਦੇ ਦਿਨ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ। ਸੋ ਇਹ ਜਿਹੜੇ ਜਿਹੜੇ ਵੀ ਇਲਾਕੇ 'ਚ ਤੁਸੀਂ ਰਹਿੰਦੇ ਹੋ ਉੱਥੋਂ ਦੇ ਹਿਸਾਬ ਦੇ ਨਾਲ ਜ਼ਰੂਰ ਤੁਸੀਂ ਖਿਆਲ ਰੱਖਿਓ, ਅਤੇ ਸਾਡੇ ਤੱਕ ਵੀ ਕੋਈ ਅਪਡੇਟ ਖਾਸ ਹੋਈ, ਇੰਪੋਰਟੈਂਟ ਹੋਈ ਸਾਰਿਆਂ ਦੇ ਜਾਣਨ ਵਾਲੀ, ਅਤੇ ਸਾਡੇ ਤੱਕ ਜ਼ਰੂਰ ਪਹੁੰਚਾ ਦਿਓ। ਕੱਲ੍ਹ ਦੇ ਦਿਨ ਬੜਾ ਵਧੀਆ ਸੋਹਣਾ ਜਿਹੜਾ ਧੁੱਪ ਵਾਲਾ ਦਿਨ ਹੋਊਗਾ, ਪਰ ਕੁੱਲ ਮਿਲਾ ਕੇ ਇਸ ਹਫ਼ਤੇ ਦੇ ਵਿੱਚ ਮੀਂਹ ਹਾਵੀ ਰਹਿਣ ਵਾਲਾ, ਕਿਉਂਕਿ ਬੁੱਧਵਾਰ ਦੇ ਦਿਨ ਫਿਰ ਦੁਬਾਰਾ ਤੋਂ ਮੀਂਹ ਆ, ਅਤੇ ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ ਫਿਰ ਦੁਬਾਰਾ ਤੋਂ ਮੀਂਹ ਸ਼ੋਰ ਰਿਹਾ, ਹਾਲਾਂਕਿ ਧੁੱਪ ਲੱਗ ਜਾਊਗੀ। ਸੋ ਆਪਾਂ ਇਸ ਹਫ਼ਤੇ ਦੇ ਵਿੱਚ ਅਪ ਡਾਊਨ ਜ਼ਰੂਰ ਵੇਖਾਂਗੇ ਮੀਂਹ ਦੇ ਪੱਖੋਂ, ਅਤੇ ਠੰਡ ਇਸ ਹਫ਼ਤੇ ਦੇ ਵਿੱਚ ਵੀ ਫਿਲਹਾਲ ਬਣੀ ਰਹੂੰਗੀ। ਬ੍ਰਿਸਬੇਨ ਦੇ ਵਿੱਚ ਹੌਲੀ ਹੌਲੀ ਕਰਕੇ ਅਤੇ ਆਪਾਂ ਵੇਖ ਰਹੇ ਹਾਂ ਮੌਸਮ ਹੁਣ ਠੰਡ ਵਾਲਾ ਤਾਂ ਨਹੀਂ ਕਹਿ ਸਕਦੇ, 25 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅੱਜ ਚਲੇ ਜਾਊਗਾ 17 ਦੇ ਆਸ ਪਾਸ ਸਵੇਰੇ ਸਵੇਰੇ, ਅਤੇ 50% ਚਾਂਸ 1-5 mm ਤੱਕ ਅੱਜ ਮੀਂਹ ਪੈਣ ਦੇ ਤੇ ਸਾਰਾ ਹੀ ਹਫ਼ਤਾ ਤਾਪਮਾਨ ਕੁਛ ਇਸੇ ਤਰ੍ਹਾਂ ਦਾ ਹੀ ਆ ਤੇ ਹੁਣ ਧੁੱਪਾਂ ਖਿੜਨੀਆਂ ਸ਼ੁਰੂ ਹੋ ਗਈਆਂ ਨੇ। ਪਰਥ ਦੇ ਵਿੱਚ ਵੀ ਅੱਜ ਮੌਸਮ ਦੀ ਕਾਫੀ ਖਰਾਬੀ ਦੱਸੀ ਜਾ ਰਹੀ ਹੈ। ਅੱਜ ਤੇਜ਼ ਹਨੇਰੀਆਂ ਵਗਣ ਸਕਦੀਆਂ ਨੇ। ਮੀਂਹ ਦੀ ਮਾਤਰਾ 90% 10 to 20 ਮਿਲੀਮੀਟਰ ਤੱਕ ਦੱਸੀ ਜਾ ਰਹੀ ਹੈ। ਸਵੇਰੇ ਸਵੇਰੇ 12 ਤੱਕ ਤਾਪਮਾਨ ਚਲ ਗਿਆ 17 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅਤੇ ਤੇਜ਼ ਹਨੇਰੀਆਂ ਸਾਊਥ ਵਾਲੇ ਪਾਸਿਓਂ ਵਗ ਸਕਦੀਆਂ ਨੇ 25 to 40 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਨੇ ਅਤੇ ਇਸ ਹਫ਼ਤੇ ਦੇ ਵਿੱਚ ਵੀ ਤੋਂ ਹੇਠਾਂ ਹੇਠਾਂ ਹੀ ਤਾਪਮਾਨ ਮੈਕਸੀਮਮ ਜਾਣ ਵਾਲਾ ਅਤੇ ਉਸ ਹਿਸਾਬ ਨਾਲ ਰੱਖਿਓ ਖਿਆਲ। ਵੈਸੇ ਅੱਜ ਦਾ ਦਿਨ ਕੱਢ ਦੀਏ ਅਤੇ ਬਾਕੀ ਦਿਨ ਜਿਹੜੇ ਬੜੇ ਸੋਹਣੇ ਧੁੱਪ ਵਾਲੇ ਬੜੇ ਠਹਿਰੇ ਦਿਨ ਲੱਗਣਗੇ। ਅੱਜ ਦਾ ਦਿਨ ਜ਼ਰੂਰ ਮੌਸਮ ਦੀ ਖਰਾਬੀ ਹੈ। ਐਡੀਲੇਡ ਦੇ ਵਿੱਚ ਇਸ ਟਾਈਮ 13-14 ਤਾਪਮਾਨ ਹੈ। 15 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਆਸਾਰ ਨੇ। 60% ਚਾਂਸ 1 to 1 ਮਿਲੀਮੀਟਰ ਤੱਕ ਅੱਜ ਮੀਂਹ ਪੈਣ ਦੇ। 25 to 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵਗਣ ਦੇ ਆਸਾਰ ਅੱਜ ਦੇ ਦਿਨ ਦਿਖਾਈ ਦੇ ਰਹੇ ਨੇ ਅਤੇ ਫਿਲਹਾਲ ਮੈਲਬਰਨ ਵਰਗਾ ਹੀ ਮਾਹੌਲ ਚਾਲ ਇਸ ਹਫ਼ਤੇ ਦੇ ਵਿੱਚ ਐਡੀਲੇਡ ਦਾ, ਯਾਨੀ ਕਿ ਅਪ ਡਾਊਨ ਆਪਾਂ ਵੇਖਦੇ ਰਹਾਂਗੇ। ਬੁੱਧਵਾਰ ਅਤੇ ਵੀਰਵਾਰ ਵੀ ਮੀਂਹ ਸ਼ੋਅ ਹੋ ਰਿਹਾ ਵਾ। ਕੱਲ੍ਹ ਦਾ ਦਿਨ ਖਾਸ ਕਲੀਅਰ ਦਿਖਾਈ ਦੇ ਰਿਹਾ। ਹਵਾਟ ਅੱਜ 15 ਜਾ ਸਕਦਾ ਤਾਪਮਾਨ। ਜ਼ਿਆਦਾ ਤੋਂ ਜ਼ਿਆਦਾ ਸੋਹਣਾ ਠੀਕ ਹੈ ਮੌਸਮ ਅਤੇ ਬਦਲਵਾਈ ਹਾਵੀ ਰਹੂਗੀ। 7 ਦੇ ਆਸ ਪਾਸ ਸਵੇਰੇ ਸਵੇਰੇ ਚਲਾ ਗਿਆ, ਯਾਨੀ ਕਿ ਬਹੁਤ ਜ਼ਿਆਦਾ ਠੰਡ ਵਾਲਾ ਮਾਹੌਲ ਚਾਲ ਤਾਂ ਨਹੀਂ ਰਹੂਗਾ। ਸੋ ਹਾਂਜੀ, ਸੋ ਠੀਕ ਹੈ। 14-15 ਮੈਕਸੀਮਮ ਤਾਪਮਾਨ ਇਸ ਹਫ਼ਤੇ ਦੇ ਲਈ। ਅਤੇ ਕੈਨਬਰਾ ਇੱਕ ਵਾਰੀ ਵੇਖ ਲੈਂਦੇ ਹਾਂ। ਕੈਨਬਰਾ ਦੇ ਵਿੱਚ ਅੱਜ ਮੌਸਮ ਦੇ ਵਿੱਚ ਕਾਫੀ ਖਰਾਬੀ ਹੈ ਜੀ। ਤੇਜ਼ ਹਨੇਰੀਆਂ ਵਗ ਸਕਦੀਆਂ ਨੇ। 90% ਚਾਂਸ 1 to 5 ਮਿਲੀਮੀਟਰ ਤੱਕ ਮੀਂਹ ਪੈਣ ਦੇ। ਇਸ ਟਾਈਮ 6 ਦੇ ਆਸ ਪਾਸ ਹੈ। ਮਹਿਸੂਸ ਤੁਸੀਂ -2.4 ਡਿਗਰੀ ਕਰ ਰਹੇ ਹੋ। ਨੌਰਥ ਵਾਲੇ ਪਾਸੇ 25 to 30 ਕਿਲੋਮੀਟਰ ਅਤੇ ਨੌਰਥ ਵੈਸਟ ਵਾਲੇ ਪਾਸੇ 25 to 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਅਤੇ ਇੱਥੇ ਵੀ ਉਹੀ ਚੇਤਾਵਨੀਆਂ ਨੇ ਵਿਕਟੋਰੀਆ ਵਰਗੀਆਂ। ਖਾਸ ਤੌਰ ਦੇ ਉੱਤੇ ਜਿਹੜੇ ਇਲਾਕਿਆਂ ਦੇ ਵਿੱਚ ਭੇਡਾਂ ਚਰਾਈਆਂ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਕਿਰਵਰੀਨਾ ਦਾ ਇਲਾਕਾ ਆ ਜਾਂਦਾ, ਸਲੋਪਸ ਦਾ ਇਲਾਕਾ ਆ ਜਾਂਦਾ ਵਾ, ਟੇਬਲ ਲੈਂਡ, ਫਿਰ ਆਪਣਾ ਹੰਟਰ ਦਾ ਕਈ ਇਲਾਕੇ ਨੇ। ਸੋ ਇਹਨਾਂ ਇਲਾਕਿਆਂ ਦੇ ਵਿੱਚ ਚੇਤਾਵਨੀਆਂ ਅੱਜ ਦੇ ਦਿਨ ਜਾਰੀ ਨੇ। ਜੇਕਰ ਕੋਈ ਤੁਹਾਡਾ ਇਧਰਲੇ ਪਾਸੇ ਨੂੰ ਕਿਤੇ ਕੋਈ ਵਾਹ ਵਾਸਤਾ ਹੈਗਾ ਵਾ ਤਾਂ ਅਤੇ ਰੱਖਿਓ ਆਪਣਾ ਧਿਆਨ ਨੌਰਥ ਵਾਲੇ ਪਾਸੇ 25 to 30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਨਾਲ। ਸਵੇਰੇ ਸਵੇਰੇ ਦੇ ਸਮੇਂ ਹਵਾਵਾਂ ਨੇ ਅਤੇ ਸਵੇਰੇ ਸਵੇਰੇ ਦੇ ਸਮੇਂ ਨੌਰਥ ਵੈਸਟ ਵਾਲੇ ਪਾਸੇ ਵੀ 25 to 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਨੇ। ਜੇਕਰ ਨਹੀਂ ਤਾਂ ਵੈਰੀ ਸੂਨ ਕਹਿੰਦੇ ਨੇ ਕਿ ਇਹ ਹਵਾਵਾਂ ਗਤੀ ਤੇਜ਼ ਫੜ ਸਕਦੀਆਂ ਨੇ। ਬਾਕੀ ਜੇ ਤੁਸੀਂ ਲੋਕਲ ਰਹਿੰਦੇ ਹੋ ਅਤੇ ਫਿਰ ਤੁਸੀਂ ਦੱਸ ਸਕਦੇ ਹੋ ਕੀ ਮਾਹੌਲ ਚਾਲ ਹੈ। 3 ਵਜੇ ਤੱਕ ਇਸੇ ਤਰ੍ਹਾਂ ਦਾ ਹੀ ਮਾਹੌਲ ਚਾਲ ਹੈ। 4 ਵਜੇ ਤੋਂ ਜਾ ਕੇ ਅਤੇ ਫਿਰ ਮੀਂਹ ਥੋੜ੍ਹਾ ਜਿਹਾ ਥੰਮੂਗਾ ਅਤੇ ਬਾਕੀ ਦਿਨ ਠੀਕ ਨੇ। ਕੱਲ੍ਹ ਦਾ ਦਿਨ ਠੀਕ ਹੈ। ਪਰਸੋਂ ਦੇ ਦਿਨ ਫਿਰ ਦੁਬਾਰਾ ਤੋਂ ਮੌਸਮ ਦੇ ਵਿੱਚ ਖਰਾਬੀ, ਥੰਡਰਸਟੋਰਮ ਹੈ ਅਤੇ ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ ਫਿਰ ਦੁਬਾਰਾ ਤੋਂ ਠੰਡ ਵਧਣ ਦੇ ਆਸਾਰ ਨੇ ਅਤੇ ਵੈਸੇ ਧੁੱਪਾਂ ਵੀ ਸੋਹਣੀਆਂ ਲੱਗਣੀਆਂ ਜਾਂਦੇ ਜਾਂਦੇ। ਇਸ ਹਫ਼ਤੇ ਦੇ ਵਿੱਚ ਕੈਨਬਰਾ ਦੀ ਗੱਲ ਕਰਨੇ ਹਾਂ ਅਤੇ ਡਾਰਵਿਨ ਦੇ ਵਿੱਚ ਗਰਮੀ ਉਸੇ ਤਰ੍ਹਾਂ ਹੀ ਆ ਜਾਂ ਅੱਜ 30 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਅਤੇ ਇਸ ਸਾਰੇ ਹਫ਼ਤੇ ਦੇ ਵਿੱਚ ਕੁਛ ਇਸੇ ਤਰ੍ਹਾਂ ਹੀ 30 ਦੇ ਆਸ ਪਾਸ ਹੀ ਟਿਕਿਆ ਰਹੂਗਾ ਗਰਮੀ। ਇਸੇ ਤਰ੍ਹਾਂ ਹੀ ਇੱਕ ਸਾਰ ਟਿਕਿਆ ਹੋਇਆ ਤਾਪਮਾਨ ਅਤੇ ਇਹ ਖਾਸੀਅਤ ਡਾਰਵਿਨ ਦੀ, ਨੌਰਦਰਨ ਟੈਰੀਟਰੀ ਦੀ। ਅਤੇ ਆਪਾਂ ਹੁਣ ਟ੍ਰੈਫਿਕ ਵਾਲੇ ਪਾਸੇ ਨੂੰ ਉਹਨੇ ਇੱਕ ਵਾਰੀ ਫਿਰ ਤੋਂ ਬੇਨਤੀ, ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਦਿਓ। ਬਾਕੀ ਆਪਣਾ ਖਿਆਲ ਤੁਸੀਂ ਆਪ ਰੱਖਣਾ ਸੜਕਾਂ ਦੇ ਉੱਤੇ ਵੀ ਅਤੇ ਵੈਸੇ ਵੀ ਜ਼ਿੰਦਗੀ ਦੇ ਵਿੱਚ ਵੀ ਅਤੇ ਵੈਸੇ ਆਪ ਹੀ ਰੱਖਣਾ ਪੈਂਦਾ। ਚਲੋ ਆਓ ਵੇਖਦੇ ਹਾਂ ਕਿ ਕੀ ਕਹਿੰਦੀਆਂ ਨੇ ਵੈਬਸਾਈਟਾਂ ਅਤੇ ਕੋਈ ਖਾਸ ਵੱਡੀ ਕੋਈ ਅਪਡੇਟ ਜਿਹੜੀ ਆ ਉਹ ਹਾਲੇ ਤੱਕ ਨਹੀਂ। ਘੰਟਾ ਕੁ ਪਹਿਲਾਂ ਦੀਆਂ ਅਪਡੇਟਸ ਨੇ ਅਤੇ ਜਿਹੜੀ ਕਿ ਸਪ੍ਰਿੰਗਵੇਲ ਰੋਡ ਤੋਂ ਇੱਕ ਅਪਡੇਟ ਹੈ ਜਿੱਥੇ ਐਕਸੀਡੈਂਟ ਹੋਇਆ ਸੀ ਅਤੇ ਆਪਾਂ ਫਿਲਹਾਲ ਕਿਉਂਕਿ ਘੰਟਾ ਕੁ ਪਹਿਲਾਂ ਦੀ ਆ ਇਸ ਕਰਕੇ ਇਹਨੂੰ ਆਪਾਂ ਸਾਈਟ 'ਤੇ ਰੱਖ ਸਕਦੇ ਹਾਂ। ਅਤੇ ਹਾਂਜੀ, ਕੋਈ ਤਾਜ਼ਾ ਕੋਈ ਅਪਡੇਟ ਨਹੀਂ ਆ, ਪਰ ਜੇ ਤੁਹਾਡੇ ਕੋਲ ਕੋਈ ਅਪਡੇਟ ਆ ਤਾਂ ਤੁਸੀਂ ਜ਼ਰੂਰ ਸਾਂਝੀ ਕਰ ਸਕਦੇ ਹੋ। ਅਤੇ ਇੱਧਰ ਆਪਾਂ ਸਿਡਨੀ ਵੱਲ ਵੀ ਝਾਤੀ ਮਾਰ ਲੈਂਦੇ ਹਾਂ। ਸਿਡਨੀ ਦੇ ਵਿੱਚ ਰੋਜ਼ਬਰੀ ਇਲਾਕੇ ਦੇ ਵਿੱਚ ਜ਼ਰੂਰ ਸੜਕੀ ਕੰਮਕਾਰ ਚੱਲਣ ਦੇ ਕਰਕੇ ਗਹਿਮਾ ਗਹਿਮੀ ਜੀ ਦਿਖਾਈ ਦੇ ਰਹੀ ਹੈ। ਗਾਰਡਨਰਜ਼ ਰੋਡ ਇਹ ਮਿਡਲ ਮਿਸ ਸਟਰੀਟ ਅਤੇ ਬਰਕ ਰੋਡ ਦੇ ਦਰਮਿਆਨ ਕੰਮਕਾਰ ਚੱਲ ਰਿਹਾ, ਜਿਹਦੀ ਵਜ੍ਹਾ ਕਰਕੇ ਥੋੜ੍ਹੀ ਸਮੱਸਿਆ ਆ ਸਕਦੀ ਹੈ ਤੁਹਾਨੂੰ। ਅਤੇ ਬਾਕੀ ਕੁੱਲ ਮਿਲਾ ਕੇ ਠੀਕ ਹੈ। ਕੋਈ ਖਾਸ ਵੱਡੀ ਕੋਈ ਸਮੱਸਿਆ, ਵੱਡੀ ਕੋਈ ਅਪਡੇਟ ਅੱਜ ਦੇ ਦਿਨ ਨਜ਼ਰ ਨਹੀਂ ਆ ਰਹੀ, ਚਲੀ ਕਿ ਚੰਗੀ ਗੱਲ ਵੀ ਆ। ਅਤੇ ਆਓ ਆਪਾਂ ਫਿਰ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ ਵੱਧਦੇ ਹਾਂ। ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ। ਰੁਪਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਅਰਦਾਸ ਕਰਦੇ ਹਾਂ ਸਭ ਖੁਸ਼ ਚੜ੍ਹਦੀ ਕਲਾ ਦੇ ਵਿੱਚ ਰਹਿਣ। ਸਤਿ ਸ਼੍ਰੀ ਅਕਾਲ ਭੇਜਦੇ ਨੇ ਕ੍ਰੇਗੀ ਬਰਨ ਤੋਂ ਅਤੇ ਬਹੁਤ ਮਿਹਰਬਾਨੀ ਅਤੇ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਪਲੀਜ਼ ਡਰਾਈਵ ਸੇਫਲੀ ਵੈਟ ਐਂਡ ਵੈਰੀ ਸਲਿਪਰੀ ਕੰਡੀਸ਼ਨ। ਬਿਲਕੁਲ ਜੀ, ਇਸ ਚੀਜ਼ ਦਾ ਜ਼ਰੂਰ ਧਿਆਨ ਦਿਓ ਸਾਰੇ, ਐਵੇਂ ਨਾ ਦਿਲ ਵੱਧ ਵੀ ਕਰਿਓ ਅਤੇ ਥੋੜ੍ਹਾ ਧਿਆਨ ਦੇ ਨਾਲ ਹੀ, ਕਿਉਂਕਿ ਮੈਂ ਵੀ ਸਵੇਰੇ ਸਵੇਰੇ ਜਦੋਂ ਡਰਾਈਵ ਕਰਕੇ ਆਇਆ ਅਤੇ ਸੜਕਾਂ ਦੇ ਉੱਤੇ ਸਮੱਸਿਆ ਆ ਰਹੀ ਆ ਕਈਆਂ ਨੂੰ। ਮੇਰੇ ਅੱਗੇ ਗਈ ਗੱਡੀ ਇੱਕ ਜੂੰ ਸਾਈਡ ਨੂੰ ਉਤਰ ਗਈ, ਅਤੇ ਜ਼ਰੂਰ ਖਿਆਲ ਰੱਖਿਓ ਇਸ ਚੀਜ਼ ਦਾ, ਭਜਾ ਕੇ ਅੱਜ ਬ੍ਰੇਕਾਂ ਔਖੀਆਂ ਵੱਜਣੀਆਂ। ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਕੁਲਬੀਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਿੰਨੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਰਹਿਣ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ, ਪਰਿਵਾਰਾਂ ਦੇ ਵਿੱਚ ਹਮੇਸ਼ਾ ਪਿਆਰ ਏਕਤਾ ਅਤੇ ਖੁਸ਼ਹਾਲੀ ਬਣੀ ਰਹੇ, ਸਾਰਿਆਂ ਉੱਤੇ ਵਾਹਿਗੁਰੂ ਮਿਹਰ ਭਰੀ ਨਜ਼ਰ ਬਣਾਈ ਰੱਖੇ। ਬਹੁਤ ਸੋਹਣਾ ਪਿਆਰਾ ਮੈਸੇਜ। ਕਰਮਜੀਤ ਕੌਰ ਭੁੱਲਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸੁਣਨ ਵਾਲਿਆਂ ਦੇ ਲਈ, ਭੋਲਾ ਹੰਸ ਜੀ ਗੁੱਡ ਮੋਰਨਿੰਗ ਭੇਜਦੇ ਨੇ, ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਜੇ ਕੁਛ ਹੈ ਤਾਂ ਢਿੰਡੋਰਾ ਨਾ ਪਿੱਟੋ, ਜੇ ਨਹੀਂ ਹੈ ਤਾਂ ਰੋਣੇ ਨਾ ਰੋ, ਬਸ ਸਬਰ ਰੱਖੋ, ਸ਼ੁਕਰ ਕਰੋ। ਅਤੇ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਦਾ, ਸਭਨਾਂ ਦੇ ਉੱਤੇ ਰੱਬ ਮਿਹਰ ਭਰਿਆ ਹੱਥ ਰੱਖੇ ਅਤੇ ਵਧੀਆ ਵਧੀਆ ਸਭ ਦਾ ਦਿਨ ਨਿਕਲੇ। ਜਸਵਾਲ ਸਾਹਿਬ ਹਰ ਰੋਜ਼ ਦੀ ਤਰ੍ਹਾਂ ਕਹਿੰਦੇ ਨੇ ਕਿ ਹੰਕਾਰ ਦਾ ਵਜ਼ਨ ਵੀ ਬਹੁਤ ਭਾਰੀ ਹੁੰਦਾ, ਪਤੰਦਰ ਜਿਹੜੀ ਬੇੜੀ ਵਿੱਚ ਪੈਰ ਧਰ ਲਏ ਉਹੀ ਬੇੜੀ ਡੁੱਬ ਜਾਂਦੀ ਹੈ। ਬਹੁਤ ਸੋਹਣਾ ਪਿਆਰਾ ਇੱਕ ਵਾਰੀ ਫਿਰ ਤੋਂ ਮੈਸੇਜ ਆ ਜਸਵਾਲ ਸਾਹਿਬ ਦਾ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਹਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਦੇ ਲਈ। ਸੁਖਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਪਿਆਰਾ ਜਿਹਾ ਮੈਸੇਜ ਭੇਜਦੇ ਨੇ। ਜਤਿੰਦਰ ਕੌਰ ਜੀ ਵੀ ਕਹਿੰਦੇ ਕਿ ਅੱਜ ਦਾ ਦਿਨ ਵਧੀਆ ਵਧੀਆ ਰਹੇ, ਲਵ ਜੋਤੋਨਾ ਜੀ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਕਰਮ ਜੀ ਕਹਿੰਦੇ ਨੇ ਕਿ ਅੱਜ ਦਾ ਸ਼ਬਦ ਬਹੁਤ ਵਧੀਆ ਲੱਗਾ ਅਤੇ ਧੰਨਵਾਦ, ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ। ਸੁਖਦੀਪ ਸਿੰਘ ਘੁੰਮਣ ਜੀ ਇੱਕ ਪਿਆਰੀ ਜੀ ਕਹਾਣੀ ਭੇਜਦੇ ਨੇ ਜਿਹਦੇ ਲਈ ਕਿ ਸ਼ੁਕਰਾਨਾ ਕਰਦੇ ਹਾਂ। ਗੁਰਜੀਤ ਕੌਰ ਗਿੱਲ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਭ ਦਾ ਦਿਨ ਵਧੀਆ ਵਧੀਆ ਲੰਘੇ। ਇਕਬਾਲ ਸੈਣੀ ਜੀ ਐਡੀਲੇਟ ਤੋਂ ਬੈਠੇ ਸਾਰਿਆਂ ਦੀਆਂ ਖੁਸ਼ੀਆਂ ਦੀ ਅਰਦਾਸ ਕਰਦੇ ਨੇ ਅਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਿੰਦਰ ਖਿੰਡਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੱਬ ਅਤੇ ਬਹੁਤ ਬਹੁਤ ਪਿਆਰ ਐਂਬਰ ਗੁਰਬਾਜ ਤਾਜਵੀਰ ਅਤੇ ਸਾਰੀ ਦੀ ਸਾਰੀ ਖਿੰਡਾ ਫੈਮਿਲੀ ਦੇ ਵੱਲੋਂ। ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਿ ਸਭ ਦਾ ਦਿਨ ਵਧੀਆ ਵਧੀਆ ਰਹੇ ਅਤੇ ਬਲਗੂਲਗਾ ਤੋਂ ਇਹ ਸਾਂਝਾ ਪਾਉਂਦੇ ਨੇ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ ਅਤੇ ਗੁਰਵਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨੇ ਦੇ ਵਿੱਚ ਅੱਜ 26 ਤਰੀਕ ਹੋ ਗਈ ਆ ਸਾਉਣ ਦੇ ਮਹੀਨੇ ਦੀ, ਬਹੁਤ ਮਿਹਰਬਾਨੀ ਜੀ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਿ ਲਵਲੀ ਜਿਹਾ ਦਿਨ ਰਹੇ ਸਾਰਿਆਂ ਦਾ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਅਤੇ ਡਰਾਈਵ ਕੇਅਰਫੁਲੀ ਕਰਿਓ ਅੱਜ, ਰੱਬ ਰਾਖਾ। ਅਤੇ ਸੋਨੂ ਬਰਾੜ ਜੀ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ, ਪੈਕਨਮ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਢੇਰ ਸਾਰੀਆਂ ਦੁਆਵਾਂ ਭੇਜਦੇ ਨੇ, ਫੁੱਲ ਭੇਜਦੇ ਨੇ, ਬਹੁਤ ਬਹੁਤ ਮਿਹਰਬਾਨੀ। ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੋਹਣੇ ਸੋਹਣੇ ਪਿਆਰੇ ਪਿਆਰੇ ਮੈਸੇਜਿਸ ਦੇ ਲਈ ਤੁਹਾਡਾ ਤਹਿ ਦਿਲੋਂ ਸ਼ੁਕਰਾਨਾ। ਅਤੇ ਅਵਤਾਰ ਜੀ ਕਹਿੰਦੇ ਨੇ ਕਿ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਅਤੇ ਲਵਲੀ ਜਿਹਾ ਦਿਨ ਰਹੇ। ਅਤੇ ਹਾਂਜੀ ਵੀ ਕਹਿ ਰਹੇ ਨੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ ਅੱਜ ਜੇ ਤੁਸੀਂ ਮੈਲਬਨ ਦੇ ਵਿੱਚ ਹੋ ਅਤੇ ਮੀਂਹ ਪੈ ਰਿਹਾ ਵਾ ਅਤੇ ਇਸ ਕਰਕੇ ਥੋੜ੍ਹਾ ਜਿਹਾ ਖਿਆਲ ਤੁਸੀਂ ਰੱਖਣਾ, ਬਹੁਤ ਮਿਹਰਬਾਨੀ। ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਅਤੇ ਇੱਧਰ ਡਾਰੀ ਪਰਿਵਾਰ ਦੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਡਾਰੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਿ ਰੱਬ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਸਮਾਂ ਆ ਗਿਆ ਜੀ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਆ ਕੇ ਅਤੇ ਅੱਜ ਦੀ ਕਹਾਣੀ ਸਾਂਝੀ ਕਰਦੇ ਹਾਂ। ਰੇਡੀਓ ਹਾਂਜੀ 1674 AM।
1: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
2: 0433-280-252
3: ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
6: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
7: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ .com
1: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ ਮੈਲਟਨ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਊਗਾ। ਚੜ੍ਹਦੀ ਕਲਾ ਦੇ ਵਿੱਚ ਹੋਊਗੇ, ਚਿਹਰੇ 'ਤੇ ਹੋਊਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਉਹਦਾ ਸ਼ੁਕਰਾਨਾ ਕਰੀਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਜਦੋਂ ਵੀ ਚੇਤਾ ਆਵੇ ਫਿਰ ਦੁਬਾਰਾ ਤੋਂ ਚਿਹਰਾ ਖਿੜ ਜਾਏ, ਕਿਉਂਕਿ ਬਾਕੀ ਸਾਰਾ ਕੁਛ ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ 'ਚ ਚੱਲਦਾ ਰਹਿਣਾ। ਇਹ ਸਭ ਕੁਛ ਦੇ ਦਰਮਿਆਨ ਜੇਕਰ ਆਪਾਂ ਖੁਸ਼ੀ ਗਵਾ ਲਈ ਤਾਂ ਫਿਰ ਬਾਕੀ ਚੀਜ਼ਾਂ ਸਾਡੇ 'ਤੇ ਹਾਵੀ ਪੈ ਜਾਂਦੀਆਂ, ਯਾਨੀ ਕਿ ਦੁੱਖ, ਚਿੰਤਾਵਾਂ, ਅਤੇ ਜਦੋਂ ਇਹ ਹਾਵੀ ਪੈਂਦੀਆਂ ਤਾਂ ਫਿਰ ਸਾਡਾ ਉੱਥੋਂ ਮੁੜਨਾ ਮੁਸ਼ਕਲ ਹੋ ਜਾਂਦਾ। ਫਿਰ ਆਪਾਂ ਇਸ ਸਭ ਦੇ ਵਿੱਚ ਸ਼ੁਕਰਾਨੇ ਭੁੱਲ ਜਾਂਦੇ ਹਾਂ ਅਤੇ ਗਿਲੇ ਸ਼ਿਕਵੇ ਹਾਵੀ ਕਰ ਲੈਂਦੇ। ਸੋ ਆਪਾਂ ਹਮੇਸ਼ਾ ਜੇ ਕਰਨਾ ਅਤੇ ਸ਼ੁਕਰ ਕਰਨਾ ਉਹਦਾ, ਆਓ ਇਸੇ ਸ਼ੁਕਰਾਨੇ ਦੀ ਭਾਵਨਾ ਦੇ ਨਾਲ ਅੱਗੇ ਵੱਧਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਮੁੱਲਾ ਜੀ ਨੇ ਸੋਚਿਆ ਕਿ ਉਹ ਆਪਣੇ ਇਲਾਕੇ ਦੇ ਵਿੱਚ ਥੋੜ੍ਹੀ ਬੱਲੇ ਬੱਲੇ ਕਰਵਾਉਣ, ਚਾਰ ਪੈਸੇ ਆ ਗਏ ਅਤੇ ਇਸ ਕਰਕੇ ਉਹਨਾਂ ਨੇ ਮੰਡੀ ਦੇ ਵਿੱਚੋਂ ਜਾ ਕੇ 9 ਗਧੇ ਖਰੀਦ ਲਿਆਂਦੇ। ਉਸ ਸਮੇਂ ਜਾਂ ਫਿਰ ਉਹਨਾਂ ਦੇ ਇਲਾਕੇ ਦੇ ਵਿੱਚ ਕਹਿ ਲਓ ਜਿਹਦੇ ਕੋਲ 9 ਗਧੇ ਸੀ ਉਹਦੀ ਬੜੀ ਬੱਲੇ ਬੱਲੇ, ਇੱਦਾਂ ਕਹਿ ਲਓ ਕਿ ਉਹਦੀ ਚਾਰ ਚੁਫੇਰੇ ਬੜੀ ਇੱਜ਼ਤ ਹੁੰਦੀ ਕਿ ਬੜਾ ਪੈਸਾ ਆ ਗਿਆ ਇਹਦੇ ਕੋਲ ਇੰਨਾ ਜ਼ਿਆਦਾ ਮਾਲ ਡੰਗਰ ਹੈ, ਇੰਨੀ ਵੱਡੀ ਜਾਇਦਾਦ ਇਹਦੇ ਕੋਲ। ਇਹੋ ਕੁਛ ਸੋਚ ਕੇ ਮੁੱਛਾਂ ਨੂੰ ਤਾ ਦਿੰਦੇ ਐਂ ਛਾਤੀ ਚੌੜੀ ਕਰਕੇ ਵਾਪਸ ਆਪਣੇ ਪਿੰਡ ਨੂੰ ਤੁਰ ਪਏ ਨੇ। ਸਫ਼ਰ ਕਾਫ਼ੀ ਲੰਮਾ, ਪਹਿਲਾਂ ਤਾਂ ਚਾਹ ਚਾਹ ਦੇ ਨਾਲ ਖੋਤੇ ਅੱਗੇ ਹੱਕੀ ਲਿਆਉਂਦੇ ਨੇ ਅਤੇ ਫਿਰ ਇੱਕ ਜਗ੍ਹਾ ਦੇ ਉੱਤੇ ਆ ਕੇ ਜਦੋਂ ਥਕਾਵਟ ਮਹਿਸੂਸ ਹੁੰਦੀ ਹੈ, ਸੋਚਿਆ ਕਿ ਇਹਨਾਂ ਗਧਿਆਂ ਦੇ ਉੱਤੇ ਪੈਸਾ ਜੋ ਖਰੀਦਿਆ, ਇੰਨਾ ਪੈਸਾ ਖਰਚਿਆ, ਹੋਵੇ ਨਾ ਇਹਦਾ ਇਸਤੇਮਾਲ ਕੀਤਾ ਜਾਵੇ, ਇਹਨਾਂ ਖੋਤਿਆਂ ਦੇ ਉੱਤੇ ਬਹਿ ਕੇ ਜਾਵਾਂ ਮੈਂ, ਐਵੇਂ ਕਿਉਂ ਮੈਂ ਵੀ ਇਹਨਾਂ ਵਾਂਗੂ ਮਗਰ ਮਗਰ ਤੁਰਿਆ ਜਾਂਦਾ। ਅਤੇ ਉਹਨਾਂ ਦੇ ਵਿੱਚੋਂ ਇੱਕ ਗਧਾ ਚੁਣਿਆ, ਇੱਕ ਖੋਤਾ ਜਿਹੜਾ ਸਭ ਤੋਂ ਸੋਹਣਾ ਉਹਨਾਂ ਨੂੰ ਲੱਗਾ, ਉਹਦੇ ਉੱਤੇ ਬੈਠ ਕੇ ਉਹ ਜਿਹੜਾ ਸਭ ਤੋਂ ਅੱਗੇ ਤੁਰਦਾ ਹੈ ਬਾਕੀਆਂ ਨੂੰ ਥੋੜ੍ਹਾ ਜਿਹਾ ਪਛਾੜ ਕੇ, ਅਤੇ ਬੜੇ ਟੌਰ ਦੇ ਨਾਲ ਹੁਣ ਉੱਤੇ ਬੈਠੇ ਜਾਂਦੇ ਨੇ, ਆਪਣੇ ਆਪ ਦੇ ਉੱਤੇ ਫਖਰ ਮਹਿਸੂਸ ਕਰਦੇ ਨੇ। ਬੜੀ ਗੱਲ ਹੈ ਮੇਰੀ, ਮੈਂ ਪਿੰਡ ਜਾਊਂਗਾ ਅਤੇ ਇੱਦਾਂ ਹੋਊਗਾ, ਮੈਂ ਘਰ ਜਾਊਂਗਾ ਅਤੇ ਇੱਦਾਂ ਹੋਊਗਾ, ਉਹ ਮੇਰੀ ਇੱਜ਼ਤ ਕਰਨਗੇ, ਮੈਂ ਅੱਗੋਂ ਇਸ ਤਰੀਕੇ ਨਾਲ ਰਿਐਕਟ ਕਰੂੰਗਾ, ਉਹ ਮੈਨੂੰ ਗਧਿਆਂ ਬਾਰੇ ਪੁੱਛਣਗੇ, ਮੈਂ ਇੱਦਾਂ ਦੀਆਂ ਕਹਾਣੀਆਂ ਦੱਸੂੰਗਾ। ਬਸ ਇਸੇ ਤਰ੍ਹਾਂ ਦੇ ਖਿਆਲੀ ਪਲਾਓ, ਇਸੇ ਤਰ੍ਹਾਂ ਦੀਆਂ ਸੋਚਾਂ ਦੀਆਂ ਬੁਣਤੀਆਂ ਵਿਚਾਰ ਬੁਣਦੇ ਸਫ਼ਰ ਦੇ ਵਿੱਚ ਅੱਗੇ ਵਾਧੇ ਤੁਰੇ ਜਾਂਦੇ ਨੇ ਅਤੇ ਅਚਾਨਕ ਮਨ ਦੇ ਵਿੱਚ ਆਇਆ, ਮੈਂ ਉਸ ਖੋਤੇ 'ਤੇ ਬੈਠਾ ਜਿਹੜਾ ਸਭ ਤੋਂ ਅੱਗੇ ਅੱਗੇ ਚੱਲੀ ਜਾਂਦਾ, ਇਹ ਨਾ ਹੋਵੇ ਕਿ ਪਿੱਛੋਂ ਕੋਈ ਮੇਰੇ ਕੋਲ ਖੋਤਾ ਗਾਇਬ ਕਰ ਦੇ, ਮਹਿੰਗੇ ਭਾਅ ਦੇ ਖੋਤੇ, ਪਿੱਛੋਂ ਕੋਈ ਖੋਤਾ ਇੱਧਰ ਉੱਧਰ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੈ, ਅਤੇ ਇੱਕਦਮ ਮਨ ਦੇ ਵਿੱਚ ਵਿਚਾਰ ਆਇਆ, ਸੋਚਿਆ ਕਿ ਉੱਤੇ ਬੈਠੇ ਬੈਠੇ ਮੈਂ ਕਰੀ ਗਿਣਤੀ ਤਾਂ ਮਾਰ ਲਵਾਂ। ਪਿੱਛੇ ਭੌਂ ਕੇ ਖੋਤੇ ਗਿਣਦੇ ਨੇ, 1, 2, 3, 4, 5, 6, 7, 8, ਇਹ ਕੀ ਹੋਇਆ, ਨਵਾਂ ਖੋਤਾ ਕਿੱਥੇ ਗਿਆ। ਇਸ ਵਿਚਾਰ ਨੇ ਇੱਕਦਮ ਉਹਨਾਂ ਦੇ ਚਿਹਰੇ ਦੇ ਉੱਤੇ ਤਰੇੜੀਆਂ ਲਿਆ ਦਿੱਤੀਆਂ। ਹਾਲੇ ਤਾਂ ਮੈਂ ਪਹੁੰਚਿਆ ਵੀ ਨਹੀਂ ਘਰ, ਇੱਕ ਹੁਣੇ ਘੱਟ ਗਿਆ, ਇਹ ਕੀ ਬਣੂਗਾ। ਤਰਬਕ ਕੇ ਉਹ ਖੋਤੇ ਤੋਂ ਥੱਲੇ ਉਤਰਦੇ ਨੇ ਅਤੇ ਫਿਰ ਦੁਬਾਰਾ ਤੋਂ ਗਿਣਤੀ ਮਾਰਦੇ, ਪਰ ਹੁਣ ਗਿਣਤੀ ਪੂਰੀ ਹੋ ਜਾਂਦੀ ਹੈ। ਫਿਰ ਖੁਸ਼ੀ ਖੁਸ਼ੀ ਵਾਪਸ ਖੋਤੇ 'ਤੇ ਬਹਿੰਦੇ ਅਤੇ ਆਪਣੇ ਸਫ਼ਰ 'ਚ ਅੱਗੇ ਤੁਰ ਪੈਂਦੇ ਅਤੇ ਫਿਰ ਦੁਬਾਰਾ ਤੋਂ ਉਹੀ ਖਿਆਲੀ ਪਲਾਓ, ਲੰਮਾ ਚੌੜਾ ਸੋਚਦੇ ਨੇ, ਸੋਚਾਂ ਹੀ ਸੋਚਾਂ ਦੇ ਵਿੱਚ ਨਜ਼ਾਰੇ ਲੈਂਦੇ ਨੇ, ਆਪਣਾ ਇੱਜ਼ਤ ਮਾਣ ਹੁੰਦਾ ਮਹਿਸੂਸ ਕਰਦੇ ਨੇ, ਆਪਣੇ ਆਪ ਨੂੰ ਉਹ ਆਪਣੇ ਇਲਾਕੇ ਦਾ ਸਭ ਤੋਂ ਅਮੀਰ ਆਦਮੀ ਮਹਿਸੂਸ ਕਰਦੇ ਨੇ। ਅਤੇ ਫਿਰ ਦੁਬਾਰਾ ਤੋਂ ਅਚਾਨਕ ਮਨ ਦੇ ਵਿੱਚ ਵਿਚਾਰ ਆ ਗਿਆ, ਇੱਕ ਵਾਰੀ ਫਿਰ ਗਿਣਤੀ ਮਾਰ ਲਵਾਂ। ਕਈ ਲੋਕ ਬੜੇ ਬਦਮਾਸ਼ ਹੁੰਦੇ ਨੇ, ਐਵੇਂ ਕੋਈ ਪਿੱਛੋਂ ਮੇਰੇ ਖੋਤੇ ਨੂੰ ਇੱਧਰ ਉੱਧਰ ਕਰ ਦੇਵੇ। ਅਤੇ ਫਿਰ ਦੁਬਾਰਾ ਉੱਤੇ ਬੈਠੇ ਬੈਠੇ ਗਿਣਤੀ ਮਾਰੀ, ਗਿਣਤੀ ਫਿਰ 8 ਆਈ ਅਤੇ ਫਿਰ ਦੁਬਾਰਾ ਤੋਂ ਹੀ ਤਰੇਲੀਆਂ ਮੱਥੇ ਦੇ ਉੱਤੇ।
ਫਿਰ ਦੁਬਾਰਾ ਥੱਲੇ ਉਤਰਦੇ ਨੇ, ਥੋੜ੍ਹਾ ਸੁੱਖ ਦਾ ਸਾਹ ਲੈਂਦੇ ਨੇ, ਦੁਬਾਰਾ ਗਿਣਤੀ ਮਾਰੀ ਅਤੇ ਫਿਰ 9 ਪੂਰੇ। ਦਿਮਾਗ ਨੂੰ ਥੋੜ੍ਹੀ ਜਿਹੀ ਤਸੱਲੀ ਹੋਈ ਅਤੇ ਇਸੇ ਤਰ੍ਹਾਂ ਦੇ ਨਾਲ ਫਿਰ ਦੁਬਾਰਾ ਸਫ਼ਰ 'ਤੇ ਤੁਰ ਪਏ। ਅਤੇ ਹੁਣ ਉਹ ਇਹ ਵੀ ਸੋਚਦੇ ਨੇ ਕਿਸੇ ਨੇ ਜਾਦੂ ਟੂਣਾ ਤਾਂ ਨਹੀਂ ਕਰਤਾ, ਇਹ ਕਿਹੜੀ ਕਿਸਮ ਦਾ ਤਲਿਸਮ ਆ। ਜਦੋਂ ਮੈਂ ਉੱਤੇ ਬੈਠਾ ਹੁੰਦਾ ਤਾਂ ਉਦੋਂ ਮੇਰੀ ਗਿਣਤੀ ਘੱਟ ਨਿਕਲਦੀ ਹੈ, ਜਦੋਂ ਮੈਂ ਇਸ ਖੋਤੇ ਤੋਂ ਥੱਲੇ ਉੱਤਰ ਜਾਂਦਾ ਤਾਂ ਗਿਣਤੀ ਪੂਰੀ ਹੋ ਜਾਂਦੀ ਹੈ। ਇਹ ਕਿਸੇ ਦੀ ਸਾਜ਼ਿਸ਼ ਹੋ ਸਕਦੀ ਹੈ, ਕਿਸੇ ਨੇ ਮੈਨੂੰ ਕਾਲੇ ਜਾਦੂ ਵਾਲੇ ਖੋਤੇ ਦੇ ਦਿੱਤੇ, ਉਹਨਾਂ ਨੇ ਕੋਈ ਮੰਤਰ ਧੂੜ ਕੇ ਦੇ ਦਿੱਤਾ। ਇਹ ਨਾ ਹੋਵੇ ਮੈਂ ਪਿੰਡ ਪਹੁੰਚਾਂ ਅਤੇ ਸਾਰੇ ਦੇ ਸਾਰੇ ਗਾਇਬ ਹੋ ਜਾਣ, ਮੈਂ ਤਾਂ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਇਸੇ 'ਤੇ ਲਾ ਦਿੱਤੀ। ਇਹੋ ਸੋਚ ਸੋਚ ਕੇ ਉਹਨਾਂ ਨੂੰ ਤਰੇਲੀਆਂ ਆਈ ਜਾਂਦੀਆਂ, ਮਨ ਹੌਲਾ ਪਈ ਜਾਂਦਾ। ਜਿੱਦਾਂ ਜਿੱਦਾਂ ਉਹਦੇ ਕਦਮ ਆਪਣੇ ਘਰ ਵੱਲ ਨੂੰ ਪਿੰਡ ਵੱਲ ਨੂੰ ਵੱਧਦੇ ਨੇ, ਉੱਦਾਂ ਉੱਦਾਂ ਉਹਦੀਆਂ ਚਿੰਤਾਵਾਂ ਹੋਰ ਵੱਧ ਜਾਂਦੀਆਂ। ਵਾਰ ਵਾਰ ਘੁੰਮ ਘੁੰਮ ਕੇ ਪਿੱਛੇ ਵੇਖਦਾ, ਕਈ ਵਾਰੀ ਤਾਂ ਇਹ ਵੀ ਸੋਚਦਾ ਚੱਲ ਜੇ 8 ਵੀ ਰਹਿ ਜੇ ਕੋਈ ਗੱਲ ਨਹੀਂ, ਪਰ ਇਹ ਨਾ ਹੋਵੇ ਕਿ ਕਿਸੇ ਦਾ ਜਾਦੂ ਹੌਲੀ ਹੌਲੀ ਐਸਾ ਕੰਮ ਕਰੇ ਮੈਂ ਇਕੱਲਾ ਹੀ ਰਹਿ ਜਾ, ਮੈਂ ਤਾਂ ਉੱਜੜ ਜਾਊਂਗਾ, ਮੇਰੇ ਪੱਲੇ ਕੀ ਰਹਿ ਗਿਆ। ਬਸ ਇਸੇ ਤਰ੍ਹਾਂ ਦੀਆਂ ਸੋਚਾਂ ਸੋਚਦੇ ਬੁਰੇ ਹਾਲ ਹੋਏ ਪਏ ਨੇ। ਹੁਣ ਉਹਨੂੰ ਕੋਈ ਖਾਣ ਪੀਣ ਵੀ ਨਹੀਂ ਸੁੱਝਦਾ। ਇਸੇ ਤਰ੍ਹਾਂ ਮੱਥੇ 'ਤੇ ਤਰੇਲੀਆਂ, ਚਿੰਤਾ ਸਾਫ਼ ਦਿਖਾਈ ਦਿੰਦੀ ਹੈ। ਇੱਕ ਪਿੰਡ ਦੇ ਲਾਗੋਂ ਦੀ ਲੰਘਦੇ ਨੇ ਅਤੇ ਇੱਕ ਫਕੀਰ ਟੱਕਰਦਾ, ਇੱਕ ਭਲਾ ਪੁਰਸ਼ ਪੁੱਛ ਲੈਂਦਾ, ਕੀ ਗੱਲ ਮੁੱਲਾ ਜੀ, ਬੜੇ ਪਰੇਸ਼ਾਨ ਦਿਖਾਈ ਦਿੰਦੇ ਹੋ, ਵੈਸੇ ਵੇਖਣ ਨੂੰ ਤਾਂ ਬੜੇ ਅਮੀਰ ਲੱਗਦੇ ਹੋ, ਤੁਸੀਂ ਇੰਨੇ ਖੋਤੇ ਲਈ ਫਿਰਦੇ ਹੋ, ਇੰਨੇ ਖੋਤਿਆਂ ਦੀ ਗਿਣਤੀ ਰੱਖ ਕੇ ਵੀ ਤੁਹਾਡੇ ਮੱਥੇ 'ਤੇ ਤਰੇਲੀਆਂ ਨੇ, ਇੰਨੀ ਕਾਹਦੀ ਚਿੰਤਾ। ਤਾਂ ਆਪਣਾ ਦਿਲ ਉਹਦੇ ਨਾਲ ਫੋਲਣ ਬਹਿ ਗਏ, ਮੇਰੇ ਖੋਤਿਆਂ 'ਤੇ ਕਹਿੰਦੇ ਨੇ ਕਿਸੇ ਨੇ ਜਾਦੂ ਮਾਰ ਦਿੱਤਾ, ਤੁਸੀਂ ਤਾਂ ਰੱਬ ਦੇ ਬੰਦੇ ਹੋ, ਫਕੀਰ ਬੰਦੇ ਹੋ, ਜੇ ਹੋਵੇ ਤਾਂ ਮੇਰੀ ਮਦਦ ਕਰ ਦਿਓ। ਜਾਦੂ ਕੀ ਮਾਰਿਆ, ਜਦੋਂ ਮੈਂ ਖੋਤੇ ਦੇ ਉੱਤੇ ਬਹਿ ਕੇ ਗਿਣਦਾ ਤਾਂ ਮੇਰੇ ਖੋਤੇ ਘੱਟ ਜਾਂਦੇ, ਜਦੋਂ ਮੈਂ ਉੱਤਰ ਕੇ ਗਿਣਦਾ ਤਾਂ ਮੇਰੇ ਖੋਤੇ ਪੂਰੇ ਹੋ ਜਾਂਦੇ। ਹੁਣ ਤਾਂ ਮੈਂ ਡਰਦਾ ਉੱਤਰ ਕੇ ਗਿਣਦਾ ਹੀ ਨਹੀਂ, ਇਹ ਨਾ ਹੋਵੇ ਕਿਤੇ ਪੱਕਾ ਹੀ ਇੱਕ ਗਾਇਬ ਹੋ ਜਾਵੇ। ਅਤੇ ਫਕੀਰ ਨੂੰ ਝੱਟ ਉਹ ਸਾਰੀ ਗਾਣੀ ਸਮਝ ਆ ਗਈ। ਉਹ ਸੂਝਵਾਨ ਬੰਦੇ ਨੇ ਮੁੱਲਾ ਨੂੰ ਸਮਝਾਇਆ, ਮੁੱਲਾ ਜੀ ਖੋਤੇ ਤਾਂ ਤੁਹਾਡੇ ਪੂਰੇ ਹੀ ਨੇ, ਮਸਲਾ ਇਹ ਆ ਕਿ ਤੁਸੀਂ ਜਦੋਂ ਉੱਤੇ ਬਹਿ ਜਾਂਦੇ ਹੋ ਨਾ ਤਾਂ ਫਿਰ ਉਸ ਖੋਤੇ ਨੂੰ ਨਹੀਂ ਗਿਣਦੇ ਜਿਹੜੇ ਖੋਤੇ ਦੇ ਉੱਤੇ ਤੁਸੀਂ ਬੈਠੇ ਹੁੰਦੇ ਹੋ, ਤੁਸੀਂ ਉਹਨਾਂ ਸਾਰਿਆਂ ਦੀ ਗਿਣਤੀ ਮਾਰ ਲੈਂਦੇ ਹੋ ਜਿਹੜੇ ਪਿੱਛੇ ਪਿੱਛੇ ਤੁਰੇ ਆਉਂਦੇ ਨੇ, ਅਤੇ ਜਦੋਂ ਤੁਸੀਂ ਉੱਤਰ ਕੇ ਗਿਣਦੇ ਹੋ ਉਦੋਂ ਤੁਹਾਡੇ ਖੋਤੇ ਪੂਰੇ ਹੋ ਜਾਂਦੇ, ਕਿਉਂਕਿ ਤੁਸੀਂ ਉਹਨੂੰ ਵੀ ਗਿਣ ਲੈਂਦੇ ਹੋ ਜਿਹਦੇ ਉੱਤੇ ਤੁਸੀਂ ਬੈਠੇ। ਬਸ ਇੰਨੀ ਕੁ ਗੱਲ ਆ, ਪਰੇਸ਼ਾਨ ਕਿਉਂ ਹੋਈ ਜਾਂਦੇ ਹੋ। ਅਤੇ ਮੁੱਲਾ ਦੀ ਪਰੇਸ਼ਾਨੀ ਥੋੜ੍ਹੀ ਜਿਹੀ ਘਟੀ, ਉਹਨੇ ਸੁੱਖ ਦਾ ਸਾਹ ਲਿਆ, ਪਰ ਡਰਿਆ ਇੰਨਾ ਸੀ ਕਿ ਫਿਰ ਦੁਬਾਰਾ ਪੁੱਛੀ ਜਾਵੇ, ਜੇ ਮੈਂ ਹੁਣ ਉੱਤੇ ਬੈਠੂੰਗਾ ਫਿਰ ਤਾਂ ਨਹੀਂ ਘੱਟ ਜਾਣਗੇ। ਅਤੇ ਉਸ ਰੱਬ ਦੇ ਬੰਦੇ ਨੇ ਹੱਸ ਕੇ ਕਿਹਾ, ਇਹ ਨਹੀਂ ਘਟਣੇ ਮੁੱਲਾ ਜੀ, ਘਟਣਾ ਤਾਂ ਸਿਰਫ ਤੁਸੀਂ ਘਟਣਾ, ਇਹ ਘਟਣਾ ਐਸੀ ਘਟਦੀ ਹੈ ਕਿ ਇਕੱਲੀ ਤੁਹਾਡੇ ਨਾਲ ਨਹੀਂ ਘਟੀ, ਇਹ ਦੁਨੀਆਂ ਦੇ ਹਰ ਇੱਕ ਇਨਸਾਨ ਦੇ ਨਾਲ ਘਟਦੀ ਹੈ। ਅਤੇ ਜਿਹਦੇ ਜਿਹਦੇ ਨਾਲ ਘਟਦੀ ਹੈ ਫਿਰ ਉਹੀ ਜਾਣਦਾ ਇਹ ਕਿਹੜੇ ਭਾਅ ਪੈਂਦੀ ਹੈ। ਅਤੇ ਵੇਖਿਆ ਜਾਵੇ ਤਾਂ ਇਸੇ ਤਰ੍ਹਾਂ ਆਪਾਂ ਸਾਰੀ ਉਮਰ ਇਸ ਖੋਤੇ 'ਤੇ ਬੈਠੇ ਹਾਂ, ਇਸ ਖੋਤੇ ਦੀ ਗਿਣਤੀ ਕਰਨ ਤੋਂ ਬਿਨਾਂ ਬਾਕੀ ਸਾਰੇ ਖੋਤੇ ਗਿਣੀ ਜਾਂਦੇ ਅਤੇ ਆਪਣੇ ਆਪ ਨੂੰ ਪਰੇਸ਼ਾਨ ਕਰੀ ਜਾਂਦੇ। ਦੋ ਤਰੀਕਿਆਂ ਦੇ ਨਾਲ ਇਸ ਕਹਾਣੀ ਨੂੰ ਵੇਖਦੇ ਹਾਂ, ਜਿਹੜੇ ਖੋਤੇ ਦੇ ਉੱਤੇ ਮੁੱਲਾ ਜੀ ਬੈਠੇ ਸੀ, ਆਪਾਂ ਸਾਰੇ ਉਸ ਖੋਤੇ ਦੇ ਉੱਤੇ ਬੈਠੇ, ਯਾਨੀ ਕਿ ਉਹ ਜਿਹੜਾ ਤੁਸੀਂ ਕਮਾ ਲਿਆ, ਜਿਹੜੀਆਂ ਤੁਹਾਡੀਆਂ ਸੁੱਖ ਸੁਵਿਧਾਵਾਂ ਨੇ, ਜਿਹਨੂੰ ਵੀ ਤੁਸੀਂ ਆਪਣੀ ਜ਼ਮੀਨ ਜਾਇਦਾਦ ਕਹਿੰਦੇ ਹੋ,
ਉਹ ਜਿਹੜਾ ਤੁਸੀਂ ਪਾ ਲਿਆ ਉਹਦੇ ਵਿੱਚ ਰਿਸ਼ਤੇ ਵੀ ਆ ਜਾਂਦੇ ਨੇ, ਉਹਦੇ ਵਿੱਚ ਤੁਹਾਡੇ ਯਾਰ ਦੋਸਤ ਵੀ ਆ ਜਾਂਦੇ, ਉਹ ਜਿਨ੍ਹਾਂ ਦੀ ਓਨਰਸ਼ਿਪ ਤੁਸੀਂ ਕਲੇਮ ਕਰਨ ਲੱਗ ਪੈਂਦੇ, ਜਿਨ੍ਹਾਂ ਦੇ ਉੱਤੇ ਸਵਾਰ ਹੋ ਕੇ ਆਪਾਂ ਕਹਿੰਦੇ ਹਾਂ ਕਿ ਆਪਾਂ ਹੌਲੇ ਹੋ ਗਏ। ਜਿਹੜੇ ਟਾਈਮ ਆਪਾਂ ਇਹਨਾਂ ਸਾਰੀਆਂ ਸੁੱਖ ਸੁਵਿਧਾਵਾਂ ਦੀ ਸਵਾਰੀ ਕਰਨੀ ਸ਼ੁਰੂ ਕੀਤੀ, ਜਾਣੀ ਕਿ ਇਸ ਗਧੇ ਦੇ ਉੱਤੇ ਬੈਠੇ, ਸਾਨੂੰ ਲੱਗਾ ਕਿ ਆਪਾਂ ਦੁਨੀਆ ਜਿੱਤ ਲਈ ਹੈ, ਹੁਣ ਇਸ ਤੋਂ ਬਾਅਦ ਸਾਨੂੰ ਕੁਛ ਨਹੀਂ ਚਾਹੀਦਾ, ਹੁਣ ਕੋਈ ਸਾਨੂੰ ਥਕਾਵਟ ਨਹੀਂ ਹੋਣੀ, ਹੁਣ ਤਾਂ ਆਪਾਂ ਆਪਣੀ ਮੰਜ਼ਿਲ ਦੇ ਉੱਤੇ ਇੱਦਾਂ ਹੀ ਬੈਠੇ ਬਿਠਾਏ ਪਹੁੰਚ ਜਾਣਾ। ਦੁਨੀਆ ਦਾ ਹਰ ਇੱਕ ਇਨਸਾਨ ਇਸੇ ਤਰ੍ਹਾਂ ਦੇ ਨਾਲ ਜਿਹੜੀ ਜਿਹੜੀ ਮਾਲਕੀ ਨੂੰ ਮਾਣਦਾ, ਉਹਨੂੰ ਲੱਗਦਾ ਕਿ ਮੇਰੇ ਕੋਲ ਸਥਾਈ ਹੈ, ਇਹ ਮੇਰੀ ਸੀ, ਇਹ ਮੁੱਢ ਕਦੀਮੋਂ ਮੈਂ ਇਸੇ ਤਰ੍ਹਾਂ ਦੇ ਨਾਲ ਲੈ ਕੇ ਚੱਲਿਆ, ਇਹ ਤਾਂ ਮੇਰੇ ਕੋਲ ਨਹੀਂ ਖੁੱਸਣੀ ਚਾਹੀਦੀ। ਉਹਨੂੰ ਆਪਾਂ ਕਦੀ ਕਿਸੇ ਗਿਣਤੀ ਦੇ ਵਿੱਚ ਗਿਣਦੇ ਨਹੀਂ। ਉਹ ਰਿਸ਼ਤੇ ਜਿਹੜੇ ਰੱਬ ਨੇ ਸਾਨੂੰ ਦਿੱਤੇ ਆ, ਸਾਡੇ ਭੈਣ ਭਰਾ ਮਾਂ ਪਿਓ, ਸਾਡੇ ਬੱਚੇ, ਸਾਡਾ ਪਰਿਵਾਰ, ਸਾਡਾ ਜੀਵਨ ਸਾਥੀ, ਇਹ ਪੈਸਾ ਧੇਲਾ ਘਰ ਬਾਰ, ਅਸੀਂ ਕਹਿੰਦੇ ਹਾਂ ਕਿ ਇਹ ਤਾਂ ਸਾਨੂੰ ਮਿਲਣਾ ਹੀ ਸੀ, ਇਹ ਤਾਂ ਸਾਡਾ ਅਧਿਕਾਰ ਹੀ ਸੀ, ਇਹਨੂੰ ਤਾਂ ਆਪਾਂ ਉੱਤੇ ਬਹਿ ਕੇ ਮਾਣ ਰਹੇ ਹਾਂ। ਇਹਨਾਂ ਸੁੱਖ ਸੁਵਿਧਾਵਾਂ ਤੋਂ ਇਲਾਵਾ ਜੋ ਵੀ ਆ ਉਹ ਸਾਰਾ ਕੁਛ ਸਾਨੂੰ ਨਜ਼ਰ ਆਉਂਦਾ, ਪਰ ਇਹ ਨਹੀਂ ਨਜ਼ਰ ਆਉਂਦਾ, ਇਹਨੂੰ ਆਪਾਂ ਕਿਸੇ ਗਿਣਤੀ 'ਚ ਨਹੀਂ ਗਿਣਦੇ। ਚਾਹੇ ਤੁਸੀਂ ਇਹਨੂੰ ਅਚੀਵਮੈਂਟ ਲਾ ਲਓ, ਕਿ ਸਾਨੂੰ ਅਚੀਵਮੈਂਟ ਹੀ ਨਹੀਂ ਲੱਗਦੀ, ਜਿਹੜੇ ਖੋਤੇ 'ਤੇ ਆਪਾਂ ਬੈਠੇ ਹਾਂ ਉਹਦੀ ਗਿਣਤੀ ਇਸ ਕਰਕੇ ਨਹੀਂ ਵੱਜਦੀ ਕਿਉਂਕਿ ਉਹ 'ਤੇ ਸਾਨੂੰ ਕੋਈ ਵੱਡੀ ਉਪਲਬਧੀ ਲੱਗਦੀ ਨਹੀਂ। ਉਹ 'ਤੇ ਸਾਨੂੰ ਲੱਗਦਾ ਕਿ

ਪਰ ਜਿੰਨਾ ਚਿਰ ਆਪਾਂ ਉਹਨੂੰ ਮਾਣ ਰਹੇ ਹਾਂ ਉਹਨਾਂ ਚਿਰ ਤੱਕ ਉਹਦੀ ਕੋਈ ਗਿਣਤੀ ਨਹੀਂ। ਆਸ ਪਾਸ ਬਾਕੀ ਸਾਰਾ ਕੁਛ ਸਾਨੂੰ ਦੀਦਾ, ਬਾਕੀ ਸਾਰੇ ਅੱਠ ਸਾਨੂੰ ਦੀਦੇ ਆ, ਦੂਸਰੇ ਲੋਕ ਸਾਨੂੰ ਦੀਦੇ ਆ, ਜਾਂ ਫਿਰ ਉਹ ਜਿਹੜਾ ਆਪਾਂ ਹਾਸਲ ਕਰਨਾ, ਜਿਨ੍ਹਾਂ ਦੀ ਹਾਲੇ ਆਪਾਂ ਸਵਾਰੀ ਕਰਨੀ ਆ, ਜਿਹੜੇ ਜਿਹੜੇ ਵੀ ਸਾਡੇ ਆਸ ਪਾਸ ਹੋਰ ਕਈ ਰਿਸ਼ਤੇ ਨਾਤੇ ਨੇ ਜਿਨ੍ਹਾਂ ਨੂੰ ਆਪਾਂ ਅਪਣਾਉਣਾ ਚਾਹੁੰਦੇ ਹਾਂ, ਹੋਰ ਧਨ ਦੌਲਤ ਜਾਇਦਾਦ, ਹੋਰ ਕਾਰੋਬਾਰ ਜਿਨ੍ਹਾਂ ਨੂੰ ਆਪਾਂ ਹਾਲੇ ਮੰਨਣਾ, ਜਿਨ੍ਹਾਂ ਦੀ ਪਿੱਠ 'ਤੇ ਆਪਾਂ ਸਵਾਰੀ ਕਰਨੀ ਆ, ਉਹਨਾਂ ਸਾਰਿਆਂ ਦੀ ਗਿਣਤੀ ਸਾਨੂੰ ਦੀਦੀ ਆ। ਪਰ ਜੋ ਸਾਡੇ ਕੋਲ ਆ ਉਹਦੀ ਗਿਣਤੀ ਨਹੀਂ ਸਾਨੂੰ ਦੀਦੀ। ਉਹ ਗਿਣਤੀ ਉਦੋਂ ਹੀ ਸਾਨੂੰ ਦਿਖੂਗੀ ਜਦੋਂ ਆਪਾਂ ਮੁੱਲਾਂ ਵਾਂਗੂ ਥੱਲੇ ਉੱਤਰ ਕੇ ਗਿਣਾਂਗੇ ਅਤੇ ਥੱਲੇ ਕਿੰਨੇ ਕੁੱਤਰਦੇ ਹੋ। ਇਹਦਾ ਕਹਿੰਦੇ ਨਸ਼ਾ ਹੀ ਇੰਨਾ ਕਿਆ। ਇਹ ਜ਼ਿੰਦਗੀ ਦੀ ਐਸੀ ਕਹਾਣੀ ਆ ਜਿਹੜੀ ਸਾਡੀ ਸਾਰਿਆਂ ਦੇ ਨਾਲ ਵਾਪਰਦੀ ਹੈ ਅਤੇ ਵਾਪਰ ਰਹੀ ਹੈ। ਜਿੱਦਾਂ ਮੁੱਲਾ ਇੱਕ ਦੋ ਵਾਰੀ ਉੱਤਰ ਕੇ ਗਿਣਦਾ ਅਤੇ ਉਸ ਤੋਂ ਬਾਅਦ ਉਹਦੀ ਹਿੰਮਤ ਵੀ ਨਹੀਂ ਪੈਂਦੀ ਵੀ ਉਹ ਉੱਤਰ ਕੇ ਫਿਰ ਦੁਬਾਰਾ ਤੋਂ ਗਿਣ ਲਏ, ਕਿਉਂਕਿ ਉਹਦੇ ਮਨ ਦੇ ਵਿੱਚ ਡਰ ਹੈ। ਅਤੇ ਇਸੇ ਤਰ੍ਹਾਂ ਦਾ ਡਰ ਸਾਡੇ ਮਨ ਦੇ ਵਿੱਚ ਵੀ ਹੈ ਕਿ ਜੇ ਆਪਾਂ ਇਹਦੇ ਤੋਂ ਉੱਤਰ ਕੇ ਪਾਸੇ ਹੋ ਕੇ ਗਿਣਨ ਦੀ ਕੋਸ਼ਿਸ਼ ਕੀਤੀ ਤਾਂ ਇਹ ਨਾ ਹੋਵੇ ਕਿ ਗਾਇਬ ਹੀ ਹੋ ਜਾਵੇ। ਇਹ ਨਾ ਹੋਵੇ ਕਿ ਵਾਰ ਵਾਰ ਉੱਤਰ ਕੇ ਗਿਣਨ ਦੇ ਨਾਲ ਹੋਰ ਘਾਟਾ ਪੈ ਜਾਵੇ। ਅਤੇ ਇੱਕ ਹੋਰ ਨਜ਼ਰੀਏ ਦੇ ਨਾਲ ਵੀ ਆਪਾਂ ਇਸ ਕਹਾਣੀ ਨੂੰ ਵੇਖ ਸਕਦੇ। ਇੱਕ ਸਮਾਂ ਹੁੰਦਾ ਜਦੋਂ ਆਪਾਂ ਪੈਦਲ ਯਾਤਰਾ ਕਰਦੇ ਹਾਂ, ਜਿੱਦਾਂ ਮੁੱਲਾ ਕਰ ਰਿਹਾ। ਇਹ ਸਾਰੀਆਂ ਸੁੱਖ ਸੁਵਿਧਾਵਾਂ, ਇਹ ਸਾਰੇ ਖੋਤੇ ਸਾਡੇ ਆਸ ਪਾਸ ਹੀ ਤਾਂ ਤੁਰੇ ਫਿਰਦੇ ਆ। ਇਹ ਸਾਰੀ ਧਨ ਦੌਲਤ, ਸਾਰਾ ਕੁਛ, ਸਾਰੇ ਐਸ਼ੋ ਇਸ਼ਰਤ ਸਾਡੇ ਆਸ ਪਾਸ ਤੁਰੇ ਫਿਰਦੇ ਆ ਅਤੇ ਆਪਾਂ ਨਾਲ ਨਾਲ ਤੁਰੇ ਫਿਰਦੇ ਹਾਂ, ਮਿਹਨਤ ਕਰਦੇ ਹਾਂ ਜਿੱਦਾਂ ਉਹ ਆਪਣੇ ਪੈਰਾਂ 'ਤੇ ਚੱਲ ਰਿਹਾ ਸੀ। ਇਸੇ ਤਰ੍ਹਾਂ ਦੇ ਨਾਲ ਇੱਕ ਜ਼ਿੰਦਗੀ ਦਾ ਸ਼ੁਰੂਆਤੀ ਸਮਾਂ ਹੁੰਦਾ ਜਦੋਂ ਆਪਾਂ ਬਹੁਤ ਮਿਹਨਤ ਕਰਦੇ ਹਾਂ, ਭੱਜ ਭੱਜ ਕੇ ਮਿਹਨਤ ਕਰਦੇ ਹਾਂ, ਕਮਾਉਂਦੇ ਹਾਂ, ਅਤੇ ਫਿਰ ਸਾਡੇ ਕੋਲ ਇੰਨਾ ਕੁ ਧਨ ਦੌਲਤ, ਇੰਨਾ ਕੁ ਇਕੱਠਾ ਹੋ ਜਾਂਦਾ ਇਹਨਾਂ ਖੋਤਿਆਂ ਵਾਂਗੂ ਕਿ ਆਪਾਂ ਸੋਚਦੇ ਹਾਂ ਕਿਉਂ ਨਾ ਇਹਨਾਂ ਦੀ ਸਵਾਰੀ ਕਰ ਲਈ ਜਾਵੇ, ਕਿਉਂ ਨਾ ਇਹਨਾਂ ਸੁੱਖ ਸੁਵਿਧਾਵਾਂ ਨੂੰ ਮਾਣ ਲਿਆ ਜਾਵੇ, ਐਵੇਂ ਕਿਉਂ ਆਪਾਂ ਆਪਣੇ ਪੈਰ ਥਕਾਉਂਦੇ ਹਾਂ, ਆਪਣੇ ਆਪ ਨੂੰ ਖਪਾਉਂਦੇ ਹਾਂ। ਅਤੇ ਫਿਰ ਆਪਾਂ ਜਦੋਂ ਪਹਿਲੀ ਵਾਰ ਇਹਨਾਂ ਸੁੱਖ ਸੁਵਿਧਾਵਾਂ ਦੀ ਸਵਾਰੀ ਕਰਦੇ ਹਾਂ ਨਾ, ਤਾਂ ਸਾਨੂੰ ਲੱਗਦਾ ਹਾਂ ਪੈਰਾਂ ਨੂੰ ਆਰਾਮ ਆਇਆ, ਹੁਣ ਤਾਂ ਸਾਨੂੰ ਸਾਹ ਹੀ ਨਹੀਂ ਚੜ੍ਹਨਾ। ਹੁਣ ਜਿੰਨਾ ਮਰਜ਼ੀ ਆਪਾਂ ਭੱਜੀਏ, ਜਿੰਨਾ ਮਰਜ਼ੀ ਆਪਾਂ ਦੂਰ ਤੱਕ ਸਫ਼ਰ ਕਰੀਏ, ਹੁਣ ਇਹਨਾਂ ਸੁੱਖ ਸੁਵਿਧਾਵਾਂ ਦੇ ਸਿਰ ਦੇ ਉੱਤੇ ਆਪਾਂ ਲੰਮੀ ਪਾਰੀ ਖੇਡ ਸਕਦੇ ਹਾਂ, ਕਿਉਂਕਿ ਹੁਣ ਸਾਡਾ ਸਰੀਰ ਥੱਕਣਾ ਹੀ ਨਹੀਂ, ਜਿਸਮ ਥੱਕਣਾ ਹੀ ਨਹੀਂ। ਪਰ ਫਿਰ ਇੱਕ ਸਮਾਂ ਆਉਂਦਾ ਜਦੋਂ ਸਰੀਰ ਤਾਂ ਨਹੀਂ ਥੱਕਦਾ, ਦਿਮਾਗ ਥੱਕਣਾ ਸ਼ੁਰੂ ਹੋ ਜਾਂਦਾ, ਕਿਉਂਕਿ ਜਿੰਨਾ ਚਿਰ ਬੰਦਾ ਆਪ ਮਿਹਨਤ ਕਰਦਾ, ਹੱਥੀਂ ਕਿਰਤ ਕਰਦਾ, ਉਹਨਾਂ ਚਿਰ ਤੱਕ ਇੱਕ ਬੈਲੈਂਸ ਬਣਿਆ ਰਹਿੰਦਾ, ਦਿਮਾਗ ਦੇ ਵਿੱਚ ਐਵੇਂ ਅਜਾਈ ਬੁਰੇ ਵਿਚਾਰ ਨਹੀਂ ਆਉਂਦੇ, ਸਾਡਾ ਧਿਆਨ ਉਸ ਕੰਮ ਦੇ ਉੱਤੇ, ਕਿਰਤ ਦੇ ਉੱਤੇ ਕੇਂਦਰਿਤ ਰਹਿੰਦਾ। ਅਤੇ ਜਦੋਂ ਆਪਾਂ ਸਵਾਰੀ ਕਰ ਲੈਂਦੇ ਹਾਂ ਆਪਣੀ ਕੀਤੀ ਕਮਾਈ ਦੀ, ਯਾਨੀ ਕਿ ਹੱਥੀਂ ਕੰਮ ਕਰਨਾ ਆਪਾਂ ਛੱਡ ਦਿੰਦੇ ਹਾਂ, ਅਤੇ ਫਿਰ ਸਾਡਾ ਦਿਮਾਗ ਉਲਝਦਾ ਪੁੱਠੇ ਸਿੱਧੇ ਸੋਚਾਂ ਦੇ ਵਿੱਚ, ਪੁੱਠੇ ਸਿੱਧੇ ਕੰਮਾਂ ਦੇ ਵਿੱਚ, ਕਿਉਂਕਿ ਹੋਰ ਤਾਂ ਕੁਛ ਕਰਨ ਨੂੰ ਬਚਿਆ ਨਹੀਂ। ਅਤੇ ਬਹੁਤੇ ਸਾਡੇ 'ਚੋਂ ਆਪਾਂ ਇਹ ਵੀ ਕੁਛ ਕਰਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਨਜਾਇਜ਼ ਐਵੇਂ ਮਨ ਦੇ ਵਿੱਚ ਵਿਚਾਰ ਆਉਂਦੇ ਆ, ਜਿੱਦਾਂ ਮੁੱਲਾ ਖੋਤੇ ਗਿਣੀ ਜਾਂਦਾ ਸੀ, ਜਿੱਦਾਂ ਉਹਨੂੰ ਲੱਗਦਾ ਸੀ ਪਤਾ ਨਹੀਂ ਮੇਰੇ 'ਤੇ ਕਿਸੇ ਨੇ ਜਾਦੂ ਕਰ ਦਿੱਤਾ, ਪਤਾ ਨਹੀਂ ਮੇਰਾ ਸਾਰਾ ਕੁਛ ਹੀ ਨਾ ਖੁੱਸ ਜਾਵੇ, ਇੱਥੋਂ ਉੱਤਰ ਕੇ ਉਹਦੀ ਸਵਾਰੀ ਕਰਾਂ, ਉੱਥੋਂ ਉੱਤਰ ਕੇ ਉਹਦੀ ਸਵਾਰੀ ਕਰਾਂ। ਅਤੇ ਸ਼ਾਇਦ ਕਹਾਣੀ ਵਾਲਾ ਸਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਸਾਨੂੰ ਲੋੜ ਇੱਕੋ ਖੋਤੇ ਦੀ ਹੈ, ਸਵਾਰੀ ਆਪਾਂ ਇੱਕ ਖੋਤੇ ਦੀ ਕਰਨੀ, ਅਤੇ ਬਾਕੀ ਐ ਵਈ ਆਪਾਂ ਪਿੱਛੇ ਪਿੱਛੇ ਲਾਏ ਨੇ, ਜਿਹਦੀ ਆਪਾਂ ਸਮੇਂ ਦਰ ਸਮੇਂ ਗਿਣਤੀ ਕਰਦੇ ਰਹਿੰਦੇ ਹਾਂ ਅਤੇ ਆਪਣਾ ਟਾਈਮ ਖਰਾਬ ਕਰਦੇ ਰਹਿੰਦੇ ਹਾਂ, ਆਹ ਵੀ ਮੈਂ ਹਾਸਲ ਕਰਨਾ, ਆਹ ਵੀ ਮੇਰਾ, ਇਹ ਵੀ ਕਿਤੇ ਗਵਾਚ ਨਾ ਜਾਵੇ, ਅਤੇ ਉਹਦੀ ਤਾਂ ਸਾਨੂੰ ਲੋੜ ਵੀ ਨਹੀਂ ਹੈ। ਉਹ ਤਾਂ ਐਵੇਂ ਆਪਾਂ ਪਿੱਛੇ ਪਿੱਛੇ ਹੱਕੀ ਆਉਂਦੇ ਹਾਂ, ਕਿਉਂਕਿ ਆਪਾਂ ਆਪਣੇ ਪਿੰਡ ਦੇ ਵਿੱਚ, ਆਪਣੇ ਘਰ, ਆਪਣੀ ਟੈਰੀਟਰੀ ਦੇ ਵਿੱਚ ਜਾ ਕੇ ਬੱਲੇ ਬੱਲੇ ਕਰਾਉਣੀ ਆ। ਹੁਣ ਚਾਹੇ ਇਹਨਾਂ ਖੋਤਿਆਂ ਨੂੰ ਕੱਢ ਕੇ ਗੱਡੀਆਂ ਪਾ ਲਓ, ਚਾਹੇ ਘਰ ਪਾ ਲਓ, ਅਤੇ ਚਾਹੇ ਕੁਛ ਹੋਰ, ਇਹ ਸਿਰਫ ਪਿੱਛੇ ਪਿੱਛੇ ਐਵੇਂ ਤੁਰੇ ਆਉਂਦੇ ਨੇ ਜਿਨ੍ਹਾਂ ਦੇ ਕਰਕੇ ਆਪਾਂ ਬੱਲੇ ਬੱਲੇ ਹੀ ਕਰਾਉਣੀ, ਹੋਰ ਬਹੁਤੀ ਕੋਈ ਲੋੜ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ। ਸੋ ਇਹ ਕਹਾਣੀਆਂ ਸਾਡੀ ਜ਼ਿੰਦਗੀ ਦੀਆਂ ਕਹਾਣੀਆਂ, ਇਨਸਾਨ ਦੀ ਕਹਾਣੀ, ਇਨਸਾਨ ਦੀ ਸੋਚ ਦੀ ਕਹਾਣੀ।

0: ਇਨਸਾਨ ਦੀ ਬਿਰਤੀ ਦੀ ਕਹਾਣੀ, ਇਨਸਾਨ ਦੇ ਲਾਲਚ ਦੀ ਕਹਾਣੀ। ਅਤੇ ਜਿਹਨੇ ਸਿੱਖਣਾ ਉਹ ਭਲੀ ਭਾਂਤ ਸਿੱਖ ਜਾਂਦਾ ਹੈ ਇੱਦਾਂ ਦੀ ਕਹਾਣੀਆਂ ਤੋਂ। ਕੋਸ਼ਿਸ਼ ਕਿ ਆਪਾਂ ਜ਼ਿੰਦਗੀ ਦੇ ਵਿੱਚ ਜਿੱਥੋਂ ਵੀ ਕੁਛ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਸਿੱਖਣ ਨੂੰ ਮਿਲੇ ਉਸੇ ਤਰ੍ਹਾਂ ਦੇ ਨਾਲ ਸਿੱਖ ਲਈਏ। ਅਤੇ ਜੇਕਰ ਬੜੇ ਰੌਚਕ ਤਰੀਕੇ ਦੇ ਨਾਲ ਹਲਕੇ ਦੇ ਵਿੱਚ ਜ਼ਿੰਦਗੀ ਦੀ ਸਮਝ ਆ ਜਾਵੇ ਤਾਂ ਫਿਰ ਇਹਦੇ ਨਾਲ ਦੀ ਰੀਸ ਨਹੀਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਅਤੇ ਜੇਕਰ ਤੁਹਾਨੂੰ ਵਧੀਆ ਲੱਗੀ ਤੁਹਾਨੂੰ ਮੌਲਾ ਨਸੀਰੂਦੀਨ ਦੀ ਕਹਾਣੀ, ਅਤੇ ਤੁਸੀਂ ਅੱਗੇ ਵੀ ਸ਼ੇਅਰ ਕਰ ਸਕਦੇ ਹੋ। ਅੱਗੇ ਸ਼ੇਅਰ ਕਰਨ ਦੇ ਲਈ ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਸਕਦੇ ਹੋ, ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ ਜਾ ਕੇ ਤੁਹਾਨੂੰ ਪੋਡਕਾਸਟ ਮਿਲ ਜਾਊਗੀ। ਧੰਨਵਾਦ। ਸੋ ਮਿਲਦੇ ਹਾਂ ਜਲਦ ਅਗਲੇ ਹਿੱਸੇ ਦੇ ਵਿੱਚ, ਹੋਊਗੀ ਲਾਫਟਰ ਥੈਰੇਪੀ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ।
1: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
4: Are you ready?
5: ਆਸਟ੍ਰੇਲੀਆ ਵਿੱਚ ਹਰ ਬਿੱਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿੱਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
6: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੇਖਣ ਦਾ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਆਪਾਂ ਚੁਟਕਲਿਆਂ ਵੱਲ ਨੂੰ ਵੱਧਦੇ ਹਾਂ ਅਤੇ ਬੇਨਤੀ ਕਿ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਹੱਸਿਓ। ਹੱਸਣਾ ਆਪਾਂ ਆਪਣੇ ਆਪ ਦੇ ਲਈ, ਆਪਣੀ ਤੰਦਰੁਸਤੀ ਦੇ ਲਈ ਅਤੇ ਆਪਣੇ ਪਰਿਵਾਰ ਦੇ ਲਈ। ਅਤੇ ਆਓ ਫਿਰ ਹੱਸਦੇ ਹਾਂ, ਹੋਰ ਨਹੀਂ ਕੁਛ, ਅਤੇ ਸਾਡੇ 'ਤੇ ਹੀ ਹੱਸ ਲਿਓ ਵੀ ਇਹ ਪਤਾ ਨਹੀਂ ਕਿਉਂ ਐਵੇਂ ਹੱਸੀ ਜਾਂਦੇ ਆ। ਅਤੇ ਆਓ ਫਿਰ ਹਾਸਿਆਂ ਦੀ ਸ਼ੁਰੂਆਤ ਕਰਦੇ ਹਾਂ ਆਪਾਂ। ਸਾਡੇ ਨਾਲ ਸਭ ਤੋਂ ਪਹਿਲਾਂ ਤੇਗ ਆ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਤੇਗ ਜੀ, ਕੀ ਹਾਲ ਨੇ?
1: ਮੈਂ ਬੜੀ ਸਦਾ ਕੀ ਵਿਚਾਰ।
0: ਹਾਂਜੀ, ਸਾਡਾ ਵੀ ਠੀਕ ਆ, ਤੁਸੀਂ ਸੁਣਾਓ ਕੀ ਕਰਦੇ ਸੀ?
1: ਮੈਂ ਗੱਡੀ ਵਿੱਚ ਬੈਠੀ ਸੀ।
0: ਐਡੀ ਛੇਤੀ ਗੱਡੀ 'ਚ ਵੀ ਬਹਿ ਗਏ?
1: ਫਿਰ ਮੀਂਹ ਖੱਟ ਗਿਆ ਸੀ, ਫਿਰ ਮੰਮਾ ਲੈ ਕੇ ਆਏ, ਸਾਰਾ ਕੁਛ ਰੈਡੀ ਹੋ ਗਿਆ ਸੀ।
0: ਅੱਛਾ, ਫਿਰ
1: ਗੱਡੀ ਵਿੱਚ ਸੀ।
0: ਮਸਲਾ ਹੈਗਾ ਹੀ ਆ ਪਾਰਕਿੰਗ ਦਾ ਨਾ, ਸਾਰੇ ਸਕੂਲਾਂ ਚ ਪ੍ਰੋਬਲਮ ਹੈਗੀ ਆ। ਚਲੋ ਕੋਈ ਗੱਲ ਨੀ,
1: ਅੱਜ ਆਪਾਂ ਦੇ ਅਰਲੀ ਜਾਏ ਸੀ ਤੇ ਫਿਰ ਥੋੜੇ ਖੱਟ ਗੱਡਿਆ ਸੀ।
0: ਅੱਛਾ ਅੱਛਾ ਅੱਛਾ, ਚਲੋ ਗੁੱਡ ਹੋ ਗਿਆ। ਫਿਰ ਤੇ ਕੀ ਸੁਣਾਓਗੇ ਫਿਰ?
1: ਅੱਜ ਬਸ ਲੱਗੀ ਇੱਕ ਬਜ਼ਾਰੇ ਤੇ।
0: ਹਾਂਜੀ,
1: ਸੀ ਕਿਹੜੀ ਚੀਜ਼ ਆ ਜਿਹੜੀ ਫਾੜੀ ਵਿੱਚ ਪਾ ਕੇ ਵੀ ਨਹੀਂ ਗਿੱਲੀ ਹੁੰਦੀ?
0: ਅੱਛਾ, ਪਾਣੀ 'ਚ ਵੀ ਨਹੀਂ ਪਾ ਕੇ ਗਿੱਲੀ ਹੁੰਦੀ?
1: ਹਾਂਜੀ।
0: ਓਕੇ, ਬਰਫ?
1: ਨਹੀਂ, ਬਰਫ ਬਰਫ ਪਹਿਲਾਂ ਹੀ ਪਾਣੀ ਹੁੰਦੀ ਆ।
0: ਓਏ, ਓ ਅੱਛਾ ਅੱਛਾ, ਉਹ ਪਾਣੀ ਹੁੰਦੀ ਆ। ਓਕੇ
1: ਹਾਂਜੀ।
0: ਓਹੋ,
1: ਕੋਈ ਚੀਜ਼ ਪਾਣੀ ਦੀ ਚੀਜ਼ ਨਹੀਂ ਹੈਗੀ ਆ।
0: ਅੱਛਾ, ਪਾਣੀ ਦੀ ਚੀਜ਼ ਨਹੀਂ ਆ। ਓਕੇ, ਪਾਣੀ ਦੀ ਚੀਜ਼ ਨਹੀਂ ਆ। ਚਲੋ ਜਸੀ, ਤੁਸੀਂ ਪੁੱਛਣਾ ਚਾਹੋਗੇ?
2: ਮੈਨੂੰ ਤਾਂ ਲੱਗਿਆ ਮੈਂ ਵੱਜ ਜਾਵਾਂਗੀ, ਚੁੱਪ ਕਰਕੇ ਬਹਿ ਜਾਂਦੀ ਆ।
0: ਪਾਣੀ ਦੀ ਚੀਜ਼ ਨਹੀਂ ਜੀ ਹੈਗੀ ਕੋਈ?
2: ਨਮਕ
0: ਹੈ,
2: ਸਾਲਟ
0: ਹੈ, ਸਾਲਟ
1: ਨਹੀਂ।
0: ਓਕੇ ਓਕੇ, ਪਾਣੀ 'ਚ ਪੈ ਕੇ ਵੀ ਗਿੱਲੀ ਨਹੀਂ ਹੁੰਦੀ? ਓਕੇ, ਇਹ ਕਿਹੜੀ ਚੀਜ਼ ਹੋ ਸਕਦੀ ਆ? ਚਲੋ ਹਾਰ ਗਏ ਫਿਰ ਆਪਾਂ।
2: ਬਹੁਤ ਟ੍ਰਿਕ ਟ੍ਰਿਕੀ ਕੁਐਸਚਨ ਹੈ।
0: ਅੰਬਰ ਨੀ ਆਈ ਨਾਲ ਅੱਜ?
1: ਓਕੇ
0: ਓਕੇ ਓਕੇ, ਠੀਕ ਠੀਕ ਠੀਕ, ਚੰਗਾ ਕੀਤਾ।
1: ਲੱਗਦਾ ਅੱਜ ਜਾਊਗੀ ਯਾ ਦੇ ਖਾਲ ਖਾਲੂ ਜਾਊਗੀ ਕੀ?
0: ਓਕੇ, ਚਲੋ ਠੀਕ ਆ, ਠੀਕ ਆ, ਠੀਕ ਆ, ਠੀਕ ਆ, ਥੈਂਕ ਯੂ ਥੈਂਕ ਯੂ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਯੁਵਰਾਜ। ਸਤਿ ਸ਼੍ਰੀ ਅਕਾਲ ਯੁਵਰਾਜ, ਤੁਸੀਂ ਆਉਂਦੇ ਰਹੋ। ਤੁਸੀਂ ਸੁਣਾਓ ਕਿੱਥੇ ਕਿੱਥੇ ਪਹੁੰਚ ਗਏ ਹੋ? ਅੱਜ ਸਾਰੇ ਏਡੀ ਛੇਤੀ ਕਿਉਂ ਪਹੁੰਚ ਗਏ ਸਕੂਲਾਂ?
2: ਮੈਨੂੰ ਲੱਗਦਾ ਮੀਂਹ ਕਰਕੇ
1: ਗੱਡੀਆਂ 'ਚ ਗਏ ਆ ਨਾ।
0: ਹਾਂ,
2: ਤੁਰ ਕੇ ਨਹੀਂ ਗਏ
0: ਤੇ ਤੁਸੀਂ ਤਾਂ ਅੱਗੇ ਵੀ ਗੱਡੀਆਂ 'ਚ ਹੀ ਜਾਂਦੇ ਹੋ।
1: ਹਾਂਜੀ, ਪਰ ਫੇਰ ਵੀ ਕਈ ਵਾਰੀ।
0: ਅੱਜ ਰੇਲ ਗੱਡੀ 'ਚ ਗਏ ਹੋ ਤੁਸੀਂ?
1: ਨਹੀਂ ਨਹੀਂ,
0: ਹਾਂ
1: ਅੱਜ ਮੀਂਹ ਪੈਂਦਾ।
0: ਅੱਛਾ, ਮੀਂਹ ਪੈਂਦਾ ਤੇ ਮੀਂਹ
2: ਪੈਂਦਾ ਤੇ ਸਾਰਿਆਂ ਦੀ ਗੱਲ ਕਰ ਰਹੀ ਹੋ।
0: ਹਾਂ, ਮੀਂਹ ਪੈਂਦਾ ਤੇ ਸੜਕਾਂ ਦੇ ਉੱਤੇ ਨਾ ਟ੍ਰੈਫਿਕ ਘੱਟ ਆ ਤੇ ਛੇਤੀ ਪਹੁੰਚ ਗਏ ਮੈਨੂੰ ਲੱਗਦਾ।
1: ਹਾਂਜੀ,
0: ਮੈਨੂੰ ਤਾਂ ਇਦਾਂ ਲੱਗਦਾ ਅੱਜ ਤੁਸੀਂ ਬੇੜੀ 'ਚ ਆਏ ਹੋ। ਹਾਂ ਮੈਨੂੰ ਲੱਗਦਾ ਸੜਕਾਂ ਦੇ ਉੱਤੇ ਪਾਣੀ ਭਰ ਗਿਆ ਤੇ ਤੁਸੀਂ ਬੇੜੀ ਦੇ ਵਿੱਚ ਝੱਟ ਹੀ ਪਹੁੰਚ ਗਏ।
2: ਅਸੀਂ ਤੇ ਵੇਟ ਕਰਦੇ ਹੁੰਦੇ ਸੀਗੇ ਪਾਣੀ ਭਰੇ ਤੇ ਅਸੀਂ ਬੋਟ ਬਣਾ ਕੇ ਤਰਾਈ।
0: ਆਹੋ
2: ਇਹ ਜਨਰੇਸ਼ਨ ਨੇ ਨੀ ਪਤਾ ਕੀਤਾ ਹੋਣਾ
1: ਕਿ ਬਾਰਫ ਪਵੇ ਮੀਂਹ ਨਾ ਪਵੇ।
2: ਹਾਏ ਹਾਏ
0: ਹਾਏ ਹਾਏ ਹਾਏ ਹਾਏ ਉਹ ਫ੍ਰਿਜ ਚ ਪੈਣੀ ਹੋ
1: ਪਰ ਜੇ ਉਹ ਪਵੇ ਅਸਲ ਚ ਨਾ ਕਿ ਫ੍ਰੀਜ਼ਰ ਦੇ ਵਿੱਚ ਫ੍ਰੀਜ਼ਰ ਚ ਨਾ ਬਣੀ ਜਾਣੀ ਹੈ
0: ਕਿੱਥੇ ਪਵੇ
1: ਤੇ ਬਾਹਰ ਪਵੇ ਜਿਵੇਂ ਘਰਾਂ ਦੇ ਬਾਹਰ ਤੇ ਸਾਰੇ ਕਿਤੇ ਭਰ ਜੇ ਜਿਵੇਂ ਕੈਨੇਡਾ ਦਾ ਹਾਲ ਹੁੰਦਾ ਫਿਰ ਮੈਂ ਫਤਿਹ ਦੇ ਜ਼ੋਰ ਜ਼ੋਰ ਦਾ ਫ੍ਰੀ ਚ ਸਨੋਬਾਲ ਨਾ ਮਾਰ ਆਉਂਦਾ
2: ਕੈਨੇਡਾ ਵਾਲੀ ਮਾਸੀ ਤੋਂ
0: ਜਦੋਂ ਮੰਨਤ ਵੱਡੀ ਹੋਈ ਨਾ ਇਹਨੂੰ ਆਪਾਂ ਕੈਨੇਡਾ ਹੀ ਵਿਆਹ ਦੇਣਾ ਉੱਥੇ ਬਰਫ ਬੁਰਫ ਵਾਵਾ ਪੈਂਦੀ ਆ ਆਪਣੀ ਡੈਰੀ ਦੇ ਉੱਤੇ ਉਹਨਾਂ ਦੇ ਸਾਈਨ ਲੈ ਕੇ ਆਯੋ ਵੀ ਤੁਸੀਂ ਮੇਰੇ ਫੇਵਰੇਟ ਬਾਬਾ ਜੀ ਹੋ।
1: ਠੀਕ ਆ
0: ਤੇ ਆਪਾਂ ਸਿੰਗਰਾਂ ਦੇ ਵੀ ਤੇ ਲੈਣੇ ਆਪਾਂ ਆਟੋਗ੍ਰਾਫ ਬਾਬਾ ਜੀ ਦੇ ਵੀ ਲੈ ਸਕਦੇ ਹਾਂ। ਤੁਸੀਂ ਉਹਨਾਂ ਦਾ ਨਾਂ ਪਤਾ ਕਰਕੇ ਆਇਓ ਭਲਾ ਕੀ ਆ ਬਾਬਾ ਜੀ ਦਾ ਨਾਂ।
1: ਠੀਕ
0: ਆ ਓਕੇ ਕੀ ਸੁਣਾਓਗੇ ਫਿਰ?
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ
2: ਹਾਂਜੀ।
1: ਇੱਕ ਵਾਰੀ ਪਤੀ ਨਾ ਅਜੇ ਬਾਲ ਕਟਵਾ ਕੇ ਹੁੰਦਾ ਤੇ ਪਤਨੀ ਨੂੰ ਕਹਿੰਦਾ ਦੇਖ ਲਾ ਮੈਂ ਲੱਗਦਾ ਨਾ ਤੇ ਤੂੰ 10 ਸਾਲ ਛੋਟਾ ਹੈ। ਪਤਨੀ ਜੇ ਤੁਸੀਂ ਗੰਜ ਕਢਾਏ ਹੁੰਦੇ ਤਾਂ ਤੁਸੀਂ ਐ ਲੱਗਿਆ ਕਿ ਹੁਣੀ ਜੰਮੇ।
0: ਤੁਹਾਨੂੰ ਪਤਾ ਜਦੋਂ ਜਦੋਂ ਫਤਿਹ ਹੋਇਆ ਸੀ ਉਹ ਵੀ ਗੰਜਾ ਸੀ।
1: ਹਾਂਜੀ ਉਹ ਤਾਂ ਮੈਂ ਵੀ ਸੀਗੀ
0: ਐ ਤੇ ਮੈਂ ਵੀ ਗੰਜੀ ਸੀ ਹੈ। ਤੇ ਤੁਸੀਂ ਕਿਹੜੇ ਕਿਹੜੇ ਗੁਰੂ ਘਰ ਜਾਂਦੇ ਹੋ ਤੁਸੀਂ ਪਤਾ ਮੰਨਤ?
1: ਜਿਹੜੇ ਟਾਰਨੇਟ ਵਾਲੇ
0: ਗੁਰੂ ਪਿੰਡ ਵਾਲੇ ਕਿ ਪਿੰਡ ਵਾਲੇ ਕਿ ਜਿਹੜਾ ਸਹੀ ਰੋਡ ਤੇ ਆ
2: ਟਾਰਨੇਟ
0: ਦੀਦੀ ਕਿਹੜੇ ਹਿਸਾਬ ਦੇ ਨਾਲ ਤੇਰੇ ਤੇਰੇ ਜਿਹੜੇ ਤੇਰੇ ਤੇਰੇ ਜਿਹੜੀ ਕੁੜੀ ਆ ਉਹਨਾਂ ਦੀ ਹੈ
1: ਮੈਨੂੰ
0: ਨੀ
2: ਪਤਾ ਕਹਿੰਦੇ ਨੋ ਕਮੈਂਟਸ।
0: ਹੋਰ ਫਿਰ ਕੀ ਕੀਤਾ ਵੀਕਐਂਡ ਤੇ?
1: ਮੈਨੂੰ ਇੱਕ ਟਰੱਕ ਮਿਲਿਆ ਕੱਲ ਆ।
0: ਅੱਛਾ ਟੋਏ
1: ਯਾਰ ਘੈਂਟ ਵਾਲਾ
0: ਹੈ? ਅੱਛਾ ਘੈਂਟ ਵਾਲਾ ਓਕੇ।
2: ਹਾਂਜੀ ਵੀ ਤੂੰ ਮਤਲਬ ਫਤਿਹ ਕਿਆਰ ਟਰੱਕ ਇਹਨਾਂ ਨਾਲ ਖੇਡਦਾ ਵੱਡਾ ਹੋ ਗਿਆ ਹੁਣ ਤੇ?
1: ਨਹੀਂ ਮੈਂ ਗੱਡੀਆਂ ਨੇ ਖੇਡਦਾ ਵਾਂ। ਪਾਪਾ ਮੈਨੂੰ ਲੈ ਕੇ ਦਿੰਦੇ ਤੇ ਮੰਮਾ ਨੇ ਕਿਹਾ ਜੀ ਮੈਂ ਹੋਰ ਸਿਖਾ ਦਿੰਦਾ ਕੀ ਅਸੀਂ ਕਿਉਂਕਿ ਮੈਂ ਕਦੇ ਹੋਰ ਸਿੰਘ ਖਾਦੇ ਅੱਜ ਟਰਾਈ ਕੀਤੇ
2: ਸੀਗਾ ਪੁਡਿੰਗ
1: ਤੇ ਫਿਰ ਮੰਮਾ ਨੇ ਹੁਣ ਕੋਈ ਵੀ ਗੱਡੀ ਜਿਹੜੇ ਮੈਂ ਕਹੂੰਗਾ ਮੰਮਾ ਨੇ ਲੈ ਲੈਣਾ।
0: ਅੱਛਾ ਅੱਛਾ ਹੁਣ ਖਾ ਲੈਂਦੇ ਹੋ ਫਿਰ?
1: ਹੁਣ ਖਾਊਂਗਾ ਮੈਂ।
0: ਓਕੇ
1: ਅੱਜ ਖਾਦਾ ਹੀ ਥੋੜੇ ਆ।
0: ਮੰਮਾ ਨੇ ਇਦਾਂ
1: ਕਿਉਂ ਸੁਣਾਉਂਗਾ ਇੱਕ ਵਰਜਾ?
0: ਮੰਮਾ ਨੇ ਇਦਾਂ ਕਹਿ ਕੋ ਕਿ ਤੈਨੂੰ ਬਤੌ ਵੀ ਖਵਾ ਦੇਣੀ।
1: ਹਾਂ ਨਹੀਂ ਅੱਜ ਸੁਣਾਉਂਗਾ ਇੱਕ ਚੁਟਕਲਾ।
0: ਹਾਂਜੀ
2: ਪਹਿਲਾਂ ਡਿਸਾਈਡ।
1: ਇੱਕ ਵਾਰੀ ਪੱਪੂ ਸੰਤੇ ਨੂੰ ਕਹਿੰਦਾ ਕਿ ਅਗਰ ਉਹ ਜਿਹੜੇ ਫੋਨ ਆ ਉਹ ਬੈਟਰੀ ਤੇ ਚੱਲਦੇ ਆ ਨਹੀਂ ਤਾਂ ਜੇ ਪੈਟਰੋਲ ਜਾਂ ਡੀਜ਼ਲ ਤੇ ਚੱਲਦੇ ਹੁੰਦੇ ਤਾਂ ਭਰਾਉਣਾ
0: ਹਾਂ
1: ਭਰਾਉਂਦੇ ਨਾ ਗਏ ਨਹੀਂ।
0: ਹੋਏ ਆ ਵੀ ਗੱਲ ਸਹੀ ਹੋ ਸਹੀ ਗੱਲ ਹੈ ਪਤਾ ਸਵੇਰੇ ਸਵੇਰੇ ਪੰਪ ਤੇ ਜਾਣਾ ਪਿਆ ਕਰਨਾ ਸੀ ਯਾਰ ਆਹ ਤੇ ਗੱਲ ਬੜੀ ਪਤੇ ਦੀ ਕੀਤੀ ਤੁਹਾਡੇ ਪੱਪੂ ਨੇ ਹੈ ਇਹ ਤੇ ਬੜਾ ਕੰਮ ਖਰਾਬ ਹੋਣਾ ਸੀ ਫਿਰ ਪਤਾ ਲੱਗਣਾ ਸੀ ਭਲਾ ਬੀਬੀਆਂ ਉਹ ਚ ਵੀ ਪਾਉਂਦੀਆਂ ਕਿ ਨਹੀਂ ਭਲਾ ਜਾਂਦੀਆਂ ਕਿ ਨਹੀਂ ਪਾਉਣ ਫਿਰ ਵੀ ਉਹਦੇ ਚ ਥੈਂਕ ਯੂ ਪਤੇ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਤਾਜ ਐਂਡ ਸਿਬਲਿੰਗਸ ਤੇ ਸਤਿ ਸ੍ਰੀ ਅਕਾਲ
2: ਆਫਟਰ ਲੌਂਗ ਟਾਈਮ
1: ਸਤਿ ਸ੍ਰੀ ਅਕਾਲ ਬੰਦੇਵਤ ਅੰਕਲ ਜੀ ਐਂਡ ਯਸ਼ਾਂਤੀ ਜੀ
0: ਸਤਿ ਸ੍ਰੀ ਅਕਾਲ
2: ਕੀ ਹਾਲ ਚਾਲ ਹੈ
1: ਵਧੀਆ ਚਾਹਤੇ ਕੀ ਹਾਲ ਹੈ
0: ਸਾਡਾ ਵੀ ਠੀਕ ਆ ਤੁਸੀਂ ਸੁਣਾਓ ਕੀ ਕਰਦੇ ਸਵੇਰੇ ਸਵੇਰੇ
1: ਬ੍ਰੇਕਫਾਸਟ
0: ਅੱਛਾ ਬ੍ਰੇਕਫਾਸਟ ਕਰ ਲਿਆ ਕਿ ਕਰ ਰਹੇ ਹਿਲੇ ਅੱਛਾ ਕਰ ਰਿਹਾ ਓਕੇ ਚਲੋ ਦਵਾ ਦਾ ਸੁਣਾ ਦਿਓ ਤੇ ਫਿਰ ਕਰ ਲਓ ਬ੍ਰੇਕਫਾਸਟ
1: ਹਾਂਜੀ ਬਜਾਰਤ
0: ਹਾਂਜੀ
1: ਲੱਗ ਲੱਗ ਅੱਖੇ ਲੱਗਦੇ ਨਾ ਬਿਨ ਅੱਖੇ ਲੱਗ ਜਾਂਦੇ
0: ਕਿਹੜੇ ਬਿਨ ਰੈੱਡ ਕਿ ਯੈਲੋ ਹੈਲੋ
2: ਮੈਨੂੰ ਲੱਗਦਾ ਉਹ ਆਪ ਹੀ ਸੋਚਣ ਚ ਬਹਿ ਗਿਆ
0: ਓਏ ਹੈਲੋ ਨਹੀਂ ਤਾਂ ਫੋਨ ਹੀ ਕੱਟਿਆ ਗਿਆ ਵਾ ਮੈਨੂੰ ਲੱਗਦਾ ਵੀ ਜ਼ਿਆਦਾ ਹੀ ਸੋਚਾਂ 'ਚ ਪੈ ਗਿਆ ਅਤੇ ਕਿਤੇ ਹੱਥ ਹੁੱਥ ਮੈਨੂੰ ਲੱਗਦਾ ਵੀ ਕਿਤੇ ਵੱਜ ਗਿਆ ਅਤੇ ਹੁਣੇ ਹੁਣੇ ਭਾਈ ਦੁਬਾਰਾ ਤੁਸੀਂ ਕਰ ਲਓ ਅਤੇ ਨਹੀਂ ਤਾਂ ਫਿਰ ਤੁਹਾਡੀ ਜਿਹੜੀ ਆ ਉਹ ਵਾਰੀ ਪਿੱਛੇ ਭੱਜ ਜਾਣੀ ਆ ਅਤੇ ਮੈਂ ਵੇਟ ਹੀ ਕਰ ਰਿਹਾ ਤੁਹਾਡੀ ਅਤੇ ਤੁਸੀਂ
2: ਟਿਕ ਟਿਕ ਟੂ
0: ਹਾਂ ਟਿਕ ਟਿਕ ਟੂ ਅਤੇ ਇਸੇ ਦੇ ਦਰਮਿਆਨ ਆਰਕੇਰੀ ਜੀ ਕਹਿੰਦੇ ਕਿ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਬਿਕੋਜ਼ ਆਫ ਹੈਵੀ ਰੇਨ ਅੱਜ ਕੈਫੇ ਕਾਫੀ ਕੁਆਇਟ ਹੈ ਬਟ ਇੰਜੋਇੰਗ ਰੇਡੀਓ ਵਿਦ ਐਕਸਟਰਾ ਹੌਟ ਕੌਫੀ ਨਾਈਸ ਡੇ ਟੂ ਆਲ ਥੈਂਕ ਯੂ ਤੁਹਾਡਾ ਹੈਰੀ ਜੀ ਅੱਛਾ ਤੁਸੀਂ ਫਿਰ ਕੈਫੇ ਰਨ ਕਰਦੇ ਹੋ ਅੱਜ ਕੱਲ੍ਹ ਗੁੱਡ ਗੁੱਡ ਗੁੱਡ ਚਲੋ ਫਿਰ ਅੱਜ ਮਤਲਬ ਆਪੇ ਬਣਾ ਕੇ ਪੀਣ ਵਾਲਾ ਕੰਮ ਹੈ ਚਲੋ ਕਦੀ ਕਦੀ ਇਹ ਵੀ ਕਰਨਾ ਚਾਹੀਦਾ ਵੀ ਆਪਾਂ ਦੂਜਿਆਂ ਨੂੰ ਕੀ ਪਿਆਉਂਦੇ ਹਾਂ ਪਹਿਲਾਂ ਆਪ ਵੀ ਬੰਦਾ ਪੀਤਾ ਅਤੇ ਇੰਜੋਏ ਕਰੋ ਤੁਸੀਂ ਕੌਫੀ ਅਤੇ ਧੰਨਵਾਦ ਅਤੇ ਮਨ ਸਾਹਿਬ ਕਹਿੰਦੇ ਹੈ ਕਿ 21ਵੀਂ ਮੈਰਿਜ ਐਨਵਰਸਰੀ 'ਤੇ ਵਾਹਿਗੁਰੂ ਨੇ ਪਰਿਵਾਰ ਨੂੰ ਅੰਮ੍ਰਿਤ ਦਾਤ ਬਖਸ਼ੀ ਅਤੇ ਵਾਹਿਗੁਰੂ ਮਿਹਰ ਕਰਨ ਸਾਹਿਬ ਦੇ ਉੱਤੇ ਵਾਹਿਗੁਰੂ ਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਮਨ ਸਾਹਿਬ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਗੁਰਸਿੱਖੀ ਜੀਵਨ ਦੇਵੇ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਵਧਾਈਆਂ ਤੁਹਾਨੂੰ ਅਤੇ ਇੱਕ ਵਾਰੀ ਫਿਰ ਤੋਂ ਆ ਗਏ ਨੇ ਤਾਜ ਐਂਡ ਸਿਬਲਿੰਗਸ ਹਾਂਜੀ ਤਾਜ ਕੀ ਗੱਲ ਹੋ ਗਈ ਗੁਰਬਾਜ ਕੀ ਗੱਲ ਹੋ ਗਈ ਹੈ ਕੀ ਮਸਲਾ ਪੈ ਗਿਆ ਆ ਪਿੱਛੇ ਯਾਰ ਖੜਕਾ ਦੜਕਾ ਜਿਹਾ ਪਹਿਲਾਂ ਬੰਦ ਕਰ ਮੇਰਾ ਵੀਰ ਹਾਂਜੀ ਅੱਛਾ ਕਨੈਕਸ਼ਨ ਕੱਟਿਆ ਗਿਆ ਤਾਂ ਪਿੱਛੇ ਨਾ ਜਿਹੜਾ ਵੀ ਕੋਈ ਖੜਕਾ ਕਰ ਰਿਹਾ ਨਾ ਉਹਨਾਂ ਨੂੰ ਕਹਿ ਵੀ ਮੈਨੂੰ ਇੱਕ ਵਾਰੀ ਕਾਲ ਕਰ ਲੈਣ ਦਿਓ ਅਤੇ ਪਲੀਜ਼ ਫੇਰ ਕਰ ਲਿਓ ਤੁਸੀਂ ਸਾਫ਼ ਸਫਾਈ ਹੈ
2: ਜਿਵੇਂ ਕਲਾਸ
0: ਇਹ ਤਾਜ ਲੱਗਦਾ ਮੈਨੂੰ
2: ਟੀਚਰ ਟਾਕਿੰਗ
0: ਹਾਂ ਐਂਬਰ ਸੀ ਹਾਂ ਐਂਬਰ ਨੂੰ ਕਹੋ ਵੀ ਐਂਬਰ ਰੁਕ ਜਾਓ ਥੋੜ੍ਹੀ ਦੇਰ ਪਲੀਜ਼ ਅਤੇ ਕੀ ਸੁਣਾਓਗੇ ਹੁਣ ਦੱਸੋ ਹਾਂਜੀ
1: ਲੱਗ ਲੱਗ ਅੱਖੇ ਲੱਗਦੇ ਨਾ ਬਿਨ ਅੱਖੇ ਲੱਗ ਜਾਂਦੇ
0: ਹੈ
2: ਲੱਗ ਲੱਗ ਅੱਖੇ ਲੱਗਦੇ ਨਾ ਪਰ
0: ਫਿਰ ਵੀ ਅੱਖੇ
2: ਲੱਗ ਜਾਂਦੇ
0: ਹੈ ਚੋ ਇਹ ਆਨਸਰ ਵੀ ਨਾਲ ਲੱਗਦੇ ਦੱਸ ਹੀ ਦਿਓ
2: ਮੈਨੂੰ ਤੇ ਮੈਂ ਦੁਬਾਰਾ ਰਿਪੀਟ ਕਰ ਲਈ ਉਹ ਵੀ ਬਹੁਤ ਵੱਡੀ ਉਹ ਤਰ੍ਹਾਂ ਹੋ ਸੀ ਕਿ
0: ਇਹ ਮੈਨੂੰ ਲੱਗਦਾ ਬੁਝਾਰਤ ਕਰਤੇ ਤੇ ਟੰਗ ਟਵਿਸਟਰ ਜ਼ਿਆਦਾ ਵਾ
2: ਟਵਿਸਟਰ ਜ਼ਿਆਦਾ
0: ਹਾਂਜੀ
1: ਲੱਗ ਲੱਗ
2: ਨਹੀਂ ਨਹੀਂ ਅਸੀਂ ਹਾਰ ਮੰਨ
0: ਲਈ ਉਹ ਸਮਝ ਗਏ ਇਹ ਹਾਰ ਗਏ ਪੁੱਤ ਅਸੀਂ ਆਲਰੇਡੀ ਹਾਰ ਚੁੱਕੇ ਆ ਦੱਸੋ ਆਨਸਰ ਦੱਸੋ ਇਹਦਾ ਹੈ ਹੈਂ
1: ਬੋਲ
0: ਹੈਂ
2: ਬੋਲ
0: ਬੋਲ ਹੁਣ ਦੱਸੋ ਬੁਝਾਰਤ ਕੀ ਲੱਗ ਲੱਗ
2: ਆਖੇ ਲੱਗਦੇ ਨਹੀਂ
1: ਆਖੇ ਲੱਗਦੇ ਨਾ ਬਿਨ ਆਖੇ ਲੱਗ ਜਾਂਦੇ
2: ਕਵੀ ਕੀ ਕਹਿ ਗਏ ਸਮਝ ਨਹੀਂ ਆ ਰਿਹਾ
0: ਓਕੇ ਨਾਈਸ ਗੁੱਡ ਸੀ ਯਾਰ ਵੱਡੀ ਵੱਡੀ ਚੀਜ਼ ਹੀ ਥੈਂਕ ਯੂ ਥੈਂਕ ਯੂ
2: ਥੈਂਕ ਯੂ
0: ਥੈਂਕ ਯੂ ਥੈਂਕ ਯੂ ਐਂਬਰ ਵੀ ਸੁਣਾਓਗੇ ਹਾਂਜੀ ਹਾਂਜੀ ਲਿਆਓ ਜੀ ਐਂਬਰ ਨਾਲ ਗੱਲ ਕਰਾ ਦਿਓ
1: ਸਤਿ ਸ਼੍ਰੀ ਅਕਾਲ ਜੋਤ ਅੰਕਲ ਜੀ ਸ਼ਾਂਤੀ ਜੀ
2: ਸਤਿ ਸ਼੍ਰੀ ਅਕਾਲ ਐਂਬਰ ਕੀ ਹਾਲ ਚਾਲ ਹੈ
1: ਬਹੁਤ ਵਧੀਆ ਤੁਹਾਡਾ ਕੀ ਹਾਲ ਆ
0: ਸਾਡਾ ਵੀ ਬਹੁਤ ਵਧੀਆ
2: ਕੀ ਕਰ ਰਹੇ ਸੀ ਖੜਕਾ ਤੁਸੀਂ ਇੰਨਾ ਜ਼ਿਆਦਾ
0: ਆਹੋ
1: ਪੈਕਸ ਦਾ ਜੂਸੀ ਪੀਣੀ ਸੀ
0: ਅੱਛਾ ਜੂਸੀ ਪੀਣ ਲਈ ਓਕੇ ਓਕੇ ਓਕੇ ਤੇ ਕੀ ਸੁਣਾਓਗੇ ਫਿਰ ਜੂਸੀ ਪੀ ਕੇ
1: ਬਜਾਰ
0: ਅੱਛਾ ਬਜਾਰ ਓਕੇ
1: ਬੋਲਣ ਦੀ ਦਰਨ
0: ਹਾਂ ਇਦਾਂ ਦਾ ਕੁਛ ਹੈਗਾ ਤਾਂ ਹੈ, ਮੈਂ ਪਹਿਲਾਂ ਵੀ ਸੁਣਿਆ ਵਾ
2: ਕੈਂਡਲ
0: ਹੈਂ ਬੋਲਣੀ ਮੋਲਣੀ ਦਰਾਂ ਵਿੱਚ ਖੁੱਲਣੀ,
1: ਹਾਂਜੀ
0: ਮੈਂ ਸੁਣਿਆ ਤਾਂ ਹੈਗਾ ਪਹਿਲਾਂ ਵੀ, ਪਰ ਮੈਨੂੰ ਐਂਬਰ
2: ਬੁੱਝਾ ਬੁੱਝਾ
0: ਹਾਂ ਪਰ ਮੈਨੂੰ ਭੁੱਲ ਗਿਆ ਵਾ ਫੇਰ ਕੀ ਹੀ ਹੈ,
2: ਤੁਸੀਂ ਆਪ ਹੀ ਦੱਸ ਦਿਓ।
0: ਛਿੱਤਰ ਛਿੱਤਰ
2: ਹਿੰਟ
0: ਹਿੰਟ ਕੀ ਹੈ ਛਿੱਤਰ
1: ਨਹੀਂ
0: ਹੈ,
1: ਹਾਂਜੀ
0: ਛਿੱਤਰ ਹਿੰਟ
1: ਹਾਂਜੀ
0: ਆ ਤੇ ਫਿਰ ਜੁੱਤੀ ਆ ਕੇ ਫਿਰ
1: ਹਾਂਜੀ
0: ਹਾਂ ਸ਼ੂਜ਼ ਸ਼ੂਜ਼ ਸ਼ੂਜ਼ ਹੈ ਨਾ ਦਰਾਂ ਵਿੱਚ ਖੋਲਣੀ ਆ, ਸ਼ੂਜ਼ ਖੋਲ ਕੇ ਅੰਦਰ ਜਾਈਦਾ ਨਾ ਹਾਂ, ਤੇ ਪਰ ਕਈਆਂ ਦਾ ਇਹ ਵੀ ਹੁੰਦਾ ਵਾ ਉਲਣੀ ਮੋਲਣੀ ਜੋ ਮਰਜ਼ੀ ਜਿੰਨੀ ਮਰਜ਼ੀ ਗੰਦੀ ਹੋਵੇ ਅਸੀਂ ਨਹੀਂ ਜੇ ਖੋਲਣੀ,
2: ਭਾਵੇਂ ਬੋਰਡ ਲਗਾਇਆ ਹੋਇਆ ਭਾਵੇਂ ਪੋਸਟਰ ਲੱਗਿਆ ਹੋਇਆ।
0: ਥੈਂਕ ਯੂ ਥੈਂਕ ਯੂ ਥੈਂਕ ਯੂ
1: ਥੈਂਕ ਯੂ
0: ਥੈਂਕ ਯੂ, ਜਦੋਂ ਸਾਨੂੰ ਵੀ ਕਈ ਇੱਥੇ ਉੱਤੇ ਆ ਕੇ ਪੁੱਛਣਗੇ ਅੱਛਾ ਇਹ ਇਹ ਲਾਉਣੀ ਸੀ
2: ਐਗਜ਼ੈਕਟਲੀ ਹਾਂ, ਫਿਰ ਸਾਡੇ ਵਰਗਾ ਉਹਨਾਂ ਦੇ ਪੈਰਾਂ ਦੇ ਵੱਲ ਹੀ ਵੇਖਦਾ ਰਹੇਗਾ ਉਹ ਹੀ ਰੜਕਦੀ
0: ਨਹੀਂ। ਮੈਂ ਕਈ ਵਾਰੀ ਹੱਸਦਾ ਨਾ ਵੀ ਇਹਦਾ ਮਤਲਬ ਵੀ ਤੁਸੀਂ ਨੋਟ ਤੇ ਥੱਲਿਓਂ ਘਰ ਆਏ ਜੇ ਤੇ ਅਦਰਵਾਈਜ਼ ਅਸੀਂ ਕਿਹੜਾ ਤੁਹਾਨੂੰ ਕਿਹਾ ਵਾ ਵੀ ਆ ਜੁੱਤੀ ਪਾ ਲਈ ਤੁਸੀਂ, ਇਹਦਾ ਮਤਲਬ ਪਤਾ ਹੁੰਦਾ ਵਾ ਵੇਖ ਲਿਆ ਹੁੰਦਾ
2: ਸਪੇਸ ਬਣਾ ਕੇ ਚੱਲਦੇ,
0: ਪਰ ਉਹ ਜੇ ਸਿਰਫ ਸੈਕਿੰਡ ਕਰਾਉਣਾ ਹੁੰਦਾ ਵਾ। ਥੈਂਕ ਯੂ, ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ।
3: ਹੈਲੋ ਅਸੀਸ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਤੇ ਕ੍ਰਿਸ਼ਨਾ,
0: ਹਾਂਜੀ ਹਾਂਜੀ ਹਾਂ ਨਿੱਕੇ ਜੀ ਇਹ ਵੀ ਚੱਲੂਗਾ, ਫਿਰ ਕੀ ਹੋਇਆ ਦੱਸੋ,
2: ਫਿਰ ਕੀ ਹੋਇਆ,
0: ਹੋਰ ਕੀ ਕਹੋ ਤੁਸੀਂ, ਕ੍ਰਿਸ਼ਨਾ ਵੀਰ ਜੀ ਕਹੋ, ਹਾਂ ਤੁਹਾਨੂੰ ਸਾਰਾ ਕੁਛ ਮਾਫ਼ ਆ, ਉਹ ਫਨ ਹੁੰਦਾ ਵਾ ਸਵੇਰੇ ਸਵੇਰੇ,
3: ਮੈਂ ਭੁੱਲ ਗਈ ਸੀ ਬਸ,
0: ਨਹੀਂ ਭੁੱਲ ਗਈ ਨਹੀਂ ਕਈ ਦਾ ਹੁੰਦਾ, ਮੈਂ ਫਨ ਕਰਦੀ ਸੀ
3: ਰਸ਼ ਚ ਸੀ ਨਾ ਅਸੀਂ, ਕਿਉਂਕਿ ਵੀਰੇ ਨੂੰ ਵੀ ਛੱਡਣਾ ਛੱਡਣਾ ਕੋਈ ਮੀਂਹ ਪੈਂਦਾ,
0: ਓਏ ਹੋਏ ਓਏ ਤੂੰ ਮਰਜ਼ੇ ਨਿੱਕੀ ਜੀ ਹੈਗੀ ਹੈ
2: ਇੰਨੀ ਜ਼ਿੰਮੇਵਾਰੀ ਚੱਕੀ ਹੋਈ ਹੈ
0: ਤੇ ਤੂੰ ਕਿਉਂ ਐਵੇਂ ਐਵੇਂ ਵੱਡਿਆਂ ਵਾਲੇ ਐਕਸਕਿਊਜ਼ ਕਿਉਂ ਤੂੰ ਨਿੱਕੇ ਨਿੱਕੇ ਜੇ ਦੇਣੀ, ਤੂੰ ਕਿਹਾ ਕਰ ਵੀ ਹਾਂ ਨਿਕਲ ਗਿਆ ਤੇ ਨਿਕਲ ਗਿਆ, ਹੈ ਇੰਨੀਆਂ ਜ਼ਿੰਮੇਵਾਰੀਆਂ ਤੂੰ ਕੁੜੀਏ ਲਈ ਫਿਰਦੀ ਹੈ, ਹੈ ਹੈਲੋ
2: ਤੇ ਇਹਦੀ ਗੱਲਾਂ ਦੇ ਵਿੱਚ ਵੀ ਬੜਾ ਹੀ ਸਟ੍ਰੈਸ ਕਿ ਹਾਂ ਬੜਾ ਕੰਮ ਸੀਗਾ,
0: ਇੰਨਾ ਬੋਝ ਨਾ ਪਈ ਪਾਇਆ ਕਰੋ ਸਾਡੀ ਨਿੱਕੀ ਜੀ ਕੁੜੀ ਤੇ,
3: ਇਹਨੂੰ ਤਾਂ
0: ਹੈ
3: ਸਾਨੂੰ ਕਾਲੀ ਹੈ,
0: ਓਏ ਹੋਏ ਉਹ ਕਾਲੀ ਨਹੀਂ ਕਰੀਦੀ ਪੁੱਤ, ਜੋ ਤੁਸੀਂ ਜੇ ਬਾਅਦ ਚ ਵਾਰੀ ਲੈਣੀ ਆ ਤੇ ਤੁਸੀਂ ਆਰਾਮ ਨਾਲ ਪਹਿਲਾਂ ਵਿਹਲੇ ਹੋ ਲੋ, ਅੱਛਾ ਅੱਛਾ ਹੁਣ ਚੱਕ ਲਿਆ ਓਕੇ, ਪਰ ਕਾਲੀ ਨਹੀਂ ਕਰੀਦੀ, ਸਾਰੀ ਜ਼ਿੰਦਗੀ ਕਾਲੀਆਂ ਹੀ ਕਰਨੀਆਂ,
3: ਮੈਂ ਤਾਂ ਇੱਕ ਹੱਥ ਨਾਲ ਸਾਰਾ ਕੁਝ ਕਰ ਸਕਦੀ, ਨਾਲੇ ਮੈਂ ਇੱਕ ਹੱਥ ਨਾਲ ਫੋਨ ਫੜ ਰਹੀ
0: ਤੇ ਹੋਰ ਹੋਰ ਕੀ ਅਸੀਸ ਤੇ ਸਾਰਾ ਕੁਝ ਮੈਨੇਜ ਕਰ ਲੈਂਦੀ ਆ,
2: ਮਲਟੀ ਟੈਲੈਂਟਡ ਹੈ,
0: ਇੰਨਾ ਕੁਛ ਤੇ ਵੀਰ ਜੀ ਕੋ ਵੀ ਨਹੀਂ ਮੈਨੇਜ ਹੁੰਦਾ, ਦੀਪ ਵੀਰੇ ਕੋ ਨਹੀਂ ਇੰਨਾ ਕੁਛ ਮੈਨੇਜ ਹੁੰਦਾ ਜਿੰਨਾ ਇਹ ਕਰ ਲੈਂਦੀ ਆ,
3: ਹਾਂਜੀ
0: ਹੋਰ ਉਹ ਨਹੀਂ ਭਾਂਡੇ ਕੱਢਦਾ ਡਿਸ਼ਵਾਸ਼ਰ ਚੋਂ, ਮੰਮਾ ਦੀ ਹੈਲਪ ਕਰਦਾ ਜਿੰਨੀ ਅਸੀਸ ਕਰ ਦਿੰਦੀ ਆ,
3: ਹਾਂਜੀ
0: ਹੋਰ
3: ਮੈਂ ਤਾਂ ਭਾਂਡੇ ਧੁੰਦੀ ਨਹੀਂ,
0: ਆਹ ਪਰ ਤੁਸੀਂ ਜਿਹੜੇ ਜਿਹੜੇ ਧੁੱਪੇ ਹੁੰਦੇ ਉਹ ਤੇ ਕੱਢ ਦਿੰਦੇ ਹੋ ਨਾ ਕਦੀ ਕਦੀ,
3: ਹਾਂਜੀ
0: ਜਿਹੜੇ ਧੁੱਪੇ ਹੁੰਦੇ ਆ ਡਿਸ਼ਵਾਸ਼ਰ ਚ ਉਹ ਤੇ ਕੱਢ ਦਿੰਦੇ ਹੋ ਨਾ ਕਦੀ ਕਦੀ,
3: ਹਾਂਜੀ
0: ਹਾਂ ਤੇ ਫਿਰ
2: ਉਹ ਵੀ ਸੇਮ
3: ਕਰਦੀ, ਮੈਂ ਕੁਛ ਨਹੀਂ ਕਰਦੀ,
2: ਚਲੋ ਲੋਇਲ ਤੇ ਹੈ ਸਹੀ ਝੂਠ ਨਹੀਂ ਬੋਲਦੀ, ਹੈ
0: ਤੂੰ ਤੂੰ ਮੰਮਾ ਨੂੰ ਗੱਲਾਂ ਤੇ ਸੁਣਾਉਂਦੀ ਆ ਨਾ, ਮੰਮਾ ਹੋਰ ਮੰਮਾ
2: ਸਾਰਿਆਂ ਨੂੰ ਵੇਟ ਹੁੰਦਾ ਹੈ ਅਸੀਂ
0: ਹੋਰ ਜੀ ਲਾ ਕੇ ਰੱਖਦੀ ਆ ਸਾਰਿਆਂ ਦਾ,
3: ਹਾਂਜੀ
0: ਤੇ ਸਾਰਿਆਂ ਦਾ ਖਿਆਲ ਰੱਖਦੀ ਆ, ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਂਦੀਆਂ ਬੋਲੀਆਂ ਸੁਣਾਉਂਦੀਆਂ ਤੂੰ, ਹੈ
3: ਮੈਂ
0: ਘਰ ਨਹੀਂ ਸੁਣਾਉਂਦੀ, ਅੱਛਾ ਘਰ ਨਹੀਂ ਸੁਣਾਉਂਦੀ, ਹਾਂ ਵੀ ਮੋਚੀ ਆਪਣੀ ਜੁੱਤੀ ਨਹੀਂ ਗੰਢਦਾ, ਕੀ ਸੁਣਾਓਗੇ ਫਿਰ ਅੱਜ,
3: ਸੁਣਾਉਂਗੀ ਮੈਂ
2: ਓਕੇ ਓਕੇ,
3: ਵਿਆਹ ਦੇ ਖੰਡੂ ਆ ਗਈ ਭੂਆ, ਵਿਆਹ ਦੇ ਖੰਡੂ ਆ ਗਈ ਭੂਆ, ਅਸੀਂ ਵੀ ਲਾਤੀ ਖੁੰਜੇ, ਭੂਆ ਰੁਸੀ ਫਰੇ ਕਹਿੰਦੀ ਖਾਣੇ ਮੈਂ ਮਰੂੰਡੇ,
0: ਭੂਆ ਰੁਸੀ ਫਰੇ
3: ਕਹਿੰਦੀ ਖਾਣੇ ਮੈਂ ਮਰੂੰਡੇ, ਭੂਆ ਰੁਸੀ ਫਰੇ ਕਹਿੰਦੀ ਖਾਣੇ ਮੈਂ ਮਰੂੰਡੇ,
0: ਬਲ ਬਲ ਬਲ ਬਲ ਬਲ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਨਾਰੇ ਨਾਰੇ ਨਾ ਮਰੁੰਡੇ ਮਰੁੰਡੇ ਨਾ ਮਰੁੰਡੇ ਮਰੁੰਡੇ ਨਾ ਨਾ ਨਾ ਨਾ ਨਾ ਨਾ ਨਾ ਮਰੁੰਡੇ ਨਿਪੂਆ ਨਿਪੂਆ ਐਂਦ ਡੰਗੇ ਲਾਵੇ ਨਿਪੂਆ ਐਂਦ ਡੰਗੇ ਲਾਵੇ ਨਿਪੂਆ ਪ੍ਰਭੂਆ ਨਿਪੂਆ ਐ ਮਰੁੰਡੇ ਖਾਵੇ ਨਿਪੂਆ ਐ ਮਰੁੰਡੇ ਖਾਵੇ ਨਮ ਨਮ ਨਮ ਨਮ ਨਮ ਭੂਆ ਤੇ ਪਤਾ ਦੰਦ ਨੀ ਹੈਗੇ ਪਤਾ ਤੁਹਾਨੂੰ ਹੋਰ ਬੋੜੀ ਭੂਆ ਨਮ ਨਮ ਕਰਕੇ ਖਾਂਦੀ ਗਿੱਲਾ ਗਿੱਲਾ ਕਰਕੇ ਮਰੁੰਡੇ ਅੰਦਰ ਲੰਘਾਉਂਦੀ ਆ ਉਹਦੇ ਕੋਲ ਉਹਦੇ ਕੋਲ ਕੜਕ ਕਰਕੇ ਥੋੜੀ ਕੱਸਦੇ ਜਾਂਦੇ ਆ ਹੈਂ ਪਪੋਲ ਪਪੋਲ ਕੇ ਖਾਂਦੀ ਆ ਹੋਰ ਥੋੜੇ ਥੋੜੇ ਪਹਿਲਾਂ ਗਿੱਲੇ ਕਰ ਲੈਂਦੀ ਆ ਜਦੋਂ ਪੋਲੇ ਹੋ ਜਾਂਦੇ ਆ ਫਿਰ ਉਹ ਅੰਦਰ ਲੰਘਾਉਂਦੀ ਉਹ
3: ਦੰਦ ਕਿਉਂ ਨਹੀਂ ਹੈਗੇ
0: ਉਹ ਬੋੜੀ ਭੂਆ ਫੁੱਫੜ ਨੇ ਦੰਦ ਤੋੜਤੇ ਉਹਦੇ ਭੂਆ ਚੌਕਲੇਟ ਬੜੇ ਖਾਂਦੀ ਸੀ ਨਿੱਕੀ ਹੁੰਦੀ ਤੇ ਫਿਰ ਉਹਦੇ ਦੰਦ ਜਿਹੜੇ ਉਹ ਖਾਧੇ ਗਏ ਟੁੱਟ ਗਏ
2: ਉਹਨੇ ਡੈਂਟਿਸਟ ਅਪਾਇੰਟਮੈਂਟਸ ਵੀ ਸਾਰੀ ਮਿਸ ਕਰਦੀ
0: ਹੋਰ ਰਾਤ ਨੂੰ ਚੌਕਲੇਟ ਖਾ ਕੇ ਸੌਂ ਜਾਂਦੀ ਸੀ
3: ਉਹ ਤਾਂ ਨਹੀਂ ਕਰਦੀ ਸੀ ਮੇਰੀ ਭੂਆ
0: ਤੁਹਾਡੀ ਭੂਆ ਕੀ ਕਰਦੇ ਆ ਫਿਰ
3: ਵੈਸੇ ਵੀ ਗਰੋਨ ਅਪਸ ਚੌਕਲੇਟ ਆਏ ਦੇ ਕੈਂਡੀਆ ਖਾਂਦੇ ਨਹੀਂ
0: ਉਹ ਨਿੱਕੇ ਹੁੰਦੇ ਖਾਂਦੇ ਸੀ ਨਾ ਜਿੱਦਾਂ ਮੰਨ ਲਓ ਤੁਸੀਂ ਹੁਣ ਖਾਂਦੇ ਹੋ ਤੇ ਤੁਸੀਂ ਵੱਡੇ ਹੋ ਕੇ ਭੂਆ ਬਣਨਾ
3: ਨਹੀਂ
0: ਦੋਰ ਭੂਆ ਹੀ ਬਣਨਾ ਵਾ ਤੁਸੀਂ
3: ਨਹੀਂ ਮੈਂ ਤਾਂ ਮੈਂ ਥੋੜੇ ਬੱਚਿਆਂ ਲਈ ਭੂਆ ਬਣੂ ਥੋੜੇ ਬੱਚਿਆਂ ਲਈ ਮੈਂ ਆਪਦੇ ਬੱਚਿਆਂ ਲਈ ਮੰਮੀ ਬਣੂ
0: ਓ ਵਾਹ ਭੂਆ ਭੂਆ ਕਹਿਣਗੇ ਫਿਰ ਭੂਆ ਜੀ ਅਸੀਸ ਭੂਈ ਹੈ ਨਾ ਕਿੰਨਾ ਮਜ਼ਾ ਆਊਗਾ ਨਾ ਹੈ ਨਾ
3: ਮੇਰੇ ਦੂਜੇ ਵੀਰੇ ਦਾ ਓਹਨਾ ਵਿਆਹ ਹੋਣ ਵਾਲਿਆ ਤੇ ਉਹ ਜਿਹੜੇ ਦੀਦੀ ਹੋਊਗੀ ਨਾ ਉਹ ਮੇਰੀ ਭਾਬੀ ਹੋ
0: ਹਾਂ ਉਹ ਤੁਹਾਡੀ ਭਾਬੀ ਹੋਊਗੀ ਹੈਨਾ ਤੇ ਤੁਸੀਂ ਉਹਦੀ ਨਨਾਣ ਹੋਗੇ
2: ਨਿੱਕੀ ਜੀ
0: ਨਿੱਕੀ ਜੀ
3: ਤੇ ਵੀਰਾ ਮੇਰਾ ਸਿਲ ਵੀਰਾ ਹੀ ਰਹੂਗਾ
0: ਹਾਂ ਵੀਰਾ ਤੇ ਸਟਿਲ ਵੀਰਾ ਹੀ ਰਹਿਣਾ ਵੀਰਾ ਸਟਿਲ ਰਹਿਣਾ ਥੈਂਕ ਯੂ ਜੀ
3: ਵੀਰਾ ਇਸ ਨਾਟ ਗੋਣਾ ਚੇਂਜ ਟੂ ਐਨੀਥਿੰਗ ਐਲ
0: ਓ ਯਾ ਐਗਜ਼ੈਕਟਲੀ ਸਭ ਪਤਾ ਸੀ ਇਸ ਨੂੰ ਸਾਰੀਆਂ ਗੱਲਾਂ ਪਤਾ ਵਾ ਸਭ ਇਹ ਨੋਟ ਕਰਕੇ ਬੈਠੀ ਹੈ ਕੁੜੀ ਥੈਂਕ ਯੂ ਸੀ
2: ਥੈਂਕ ਯੂ ਸੀ
0: ਤਵਨੀਤ ਐਸ਼ਲੀਨ ਤੇ ਤਾਜਵੀਰ
2: ਦੇਖਦੇ ਕੌਣ ਆਉਂਦਾ ਪਹਿਲਾਂ
3: ਸਤਿ ਸ਼੍ਰੀ ਅੰਕਲ
0: ਜੀ ਦੱਸੋ ਹੁਣ ਕੌਣ ਆਇਆ ਪਹਿਲਾਂ ਤੇ ਤੁਸੀਂ ਇਹੋ
2: ਬੋਲੋ ਇਹ ਜਿਹੜਾ ਤੁਹਾਡੇ ਤੋਂ ਟ੍ਰੈਫਿਕ ਤੇ ਉਹ ਪੁੱਛਦਾ ਹੈ
0: ਏਦਾਂ ਥੋੜੀ ਦੱਸੋ ਕਲੀਅਰ ਤੁਸੀਂ ਮੈਨੂੰ ਨਾ ਪੁੱਛੋ ਆਪ ਦੱਸੋ ਤੁਸੀਂ
2: ਵੀਰਾ ਹੈ ਨਾ ਸਰਦਾਰ ਜੀ ਹੈ
0: ਪੱਕੀ ਗੱਲ ਹੈ ਐਸ਼ਲੀਨ ਇਹ ਫੇਰ ਹਾਰ ਗਏ ਅੱਜ
3: ਮੈਂ ਐਸ਼ਲੀਨ ਹੈਗੇ
2: ਐਸ਼ਲੀਨ ਹੈਗੇ ਮੈਂ ਕਹਿਤਾ ਸੀਗਾ ਸੈਕਿੰਡ ਟਾਈਮ ਚ ਮੈਂ ਕਹਿਤਾ ਸੀਗਾ
0: ਪਰ ਹਾਰ ਗਏ ਸੀ ਨਾ ਇਹ
3: ਤੁਹਾਡੇ ਕੋਲ ਕਲਾ ਇੱਕ ਹੀ ਹੈਗਾ
0: ਚੈਪ ਇੱਕ ਹਾਂ ਇੱਕ ਹੀ ਆਪਸ਼ਨ ਹੀ ਤੁਹਾਡੇ ਕੋਲ ਇਦਾਂ ਥੋੜੀ
2: ਇਹ ਮੈਂ ਕੰਡੀਸ਼ਨ ਅਪਲਾਈ ਪੜਿਆ ਨਹੀਂ ਸੀ ਨਾ
0: ਇੰਨਾ ਚਿਰ ਹੋ ਗਿਆ ਤੁਹਾਨੂੰ ਗੱਲ ਕਰਦਿਆਂ ਹੈ ਤੁਸੀਂ ਟ੍ਰਿਕ ਕਰ ਦਿੰਦੇ ਹੋ ਨਾ ਐਸ਼ਲਿਨ, ਤੁਸੀਂ ਤੇ ਟ੍ਰਿਕਸਟਰ ਹੋ। ਕੀ ਸੁਣਾਓਗੇ ਫਿਰ ਅੱਜ?
3: ਇੱਕ ਪੋਇਮ।
0: ਅੱਛਾ ਪੋਇਮ, ਓਕੇ। ਹਾਂਜੀ।
3: ਉੱਪਰ ਪੰਖਾ ਚਲਤਾ ਹੈ, ਨੀਚੇ ਬੇਬੀ ਸੋਤਾ ਹੈ, ਛੋਟੇ ਛੋਟੇ ਭੂਕ ਲੱਗੀ, ਅੱਜ ਖਾ ਲਓ ਬੇਟਾ ਮੂੰਗਫਲੀ, ਮੂੰਗਫਲੀ ਤੇ ਦਾਣਾ ਨਹੀਂ,
0: ਹਮ ਤੁਮਾਰੇ
3: ਮਾਮਾ ਮੇਰਾ,
0: ਹਮ ਤੁਹਾਰੇ ਮਾਮਾ ਨੇ,
3: ਹਮ ਤੁਹਾਰੇ ਮਾਮਾ ਨੀ, ਮਾਮਾ ਗਿਆ ਦਿੱਲੀ, ਉੱਥੇ ਚੱਲਿਆ ਬਿੱਲੀ, ਬਿੱਲੀ ਨੇ ਮਾਰਿਆ ਪੰਛਾ, ਮਾਮਾ ਹੋ ਗਿਆ
0: ਗੰਜਾ,
3: ਗੰਜਾ
0: ਬਿੱਲੀ ਨੇ ਕੀਤਾ ਗੰਜਾ, ਹੈ ਨਾ? ਮੈਨੂੰ ਲੱਗਾ ਮਾਮੀ ਨੇ ਕੀਤਾ ਸ਼ਾਇਦ।
3: ਬਿੱਲੀ ਹੋ ਗਈ, ਬਿੱਲੀ ਹੋ ਗਈ,
2: ਬਿੱਲੀ ਹੋ ਗਈ ਹੈਰਾਨ।
0: ਅੱਛਾ ਬਿੱਲੀ ਹੋ ਗਈ, ਮੈਂ ਕਹਿੰਦਾ ਬਿੱਲੀ ਹੋ ਗਈ ਹੈਲਪਲੈਸ।
2: ਬਿੱਲੀ ਕਹਿੰਦੀ ਅਸੀਂ ਪਹਿਲਾਂ ਹੀ ਜੌਬ ਰੈਡੀ ਹੋਈ ਸੀ।
0: ਓਹੋ, ਥੈਂਕ ਯੂ। ਮਾਮੇ ਨੂੰ ਫਿਰ ਵਿਗ ਲਵਾ ਦਈਏ, ਹੈ ਨਾ?
3: ਹਾਂਜੀ,
0: ਹਾਂ, ਥੈਂਕ ਯੂ। ਨੈਕਸਟ ਕੌਣ ਹੈ ਫਿਰ?
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ।
2: ਇਹ ਤੇ ਈਜ਼ੀ ਹੈ, ਇਹ ਤੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਤਵਨੀਤ ਹੈ।
3: ਹਾਂਜੀ।
0: ਤੁਸੀਂ ਈਜ਼ੀ ਕਿੱਦਾਂ ਲੱਭੇ ਜਾਂਦੇ ਹੋ ਤਵਨੀਤ? ਤਵਨੀਤ ਤੇ ਸਭ ਤੋਂ ਕਿਊਟ ਆ, ਪਰ ਤੁਸੀਂ ਵੱਡੇ ਹੋ ਨਾ, ਤੁਹਾਡੀ ਆਵਾਜ਼ ਵੱਡੀ ਹੋ ਗਈ ਆ ਤਾਂ ਕਰਕੇ।
3: ਲੋਹੀ
0: ਲੈਣੀ ਸੀ,
2: ਉਹ ਇੱਥੇ ਰੇਡੀਓ ਖੋਲ ਗਏ ਸੀ ਨਾ, ਫਿਰ ਉਹ ਉਹਨਾਂ ਨੇ ਆਂਟੀ ਦਾ ਸ਼ਾਲ ਲੈ ਕੇ ਉਹ ਮੈਚ ਹੋ ਗਿਆ।
0: ਆਹੋ, ਉਹ ਤੇ ਉੱਥੇ ਮੈਂ
3: ਆਂਟੀ ਲੋਹੀ ਬੜੀ ਵਧੀਆ ਲੱਗ ਰਹੀ ਹੋਣੀ,
0: ਤੇ ਤੁਸੀਂ ਆਏ ਨਹੀਂ ਨਾ, ਤੁਸੀਂ ਲੋਹੀ ਲੈ ਆਉਣੀ ਸੀ।
2: ਐਵੇਂ ਤੁਸੀਂ ਕਹਿੰਦੇ ਰਹਿੰਦੇ ਹੋ, ਇੱਥੇ ਤੁਸੀਂ
3: ਸਾਨੂੰ ਪਤਾ ਨਹੀਂ ਸੀ,
2: ਅਸੀਂ ਸੱਦਦੇ ਰਹਿ ਗਏ। ਤੁਹਾਡੀ ਮੰਮਾ ਸੋਸ਼ਲ ਮੀਡੀਆ ਕੁਈਨ, ਉਹਨਾਂ ਨੇ ਨਹੀਂ ਦੇਖਿਆ?
0: ਆਹੋ,
2: ਅਸੀਂ ਕਿੰਨੇ ਸੱਦਦੇ,
3: ਮੰਮਾ ਨੇ ਦੱਸਿਆ ਨਹੀਂ।
0: ਹਾਂ,
2: ਫਿਰ ਇੱਥੇ ਮੰਮਾ ਦੀ ਗਲਤੀ ਹੈ।
0: ਹੁਣ ਤੇ ਤੇਰੇ ਵੀ ਕੰਨਾਂ 'ਚ ਸਿਰ ਕਰਨ ਵਾਲਾ ਹੋਇਆ, ਉਦਾਂ ਤੇ ਬੜੇ ਤੋਂ ਲਾਮੇ ਦੇਣੇ ਹੈ।
2: ਐਤਕੀ ਅਸੀਂ ਸਪੈਸ਼ਲੀ ਕਿਹਾ, ਕ੍ਰਿਸ਼ਨਾ ਵੀਰ ਜੀ ਨੇ ਤੁਹਾਡੀ ਫੀਡ ਤੇ ਆ ਕੇ ਕਿਹਾ, ਆ ਕੇ ਕਿਹਾ,
0: ਤੁਹਾਡੇ ਕੰਨ 'ਚ ਕਿਹਾ, ਤੁਹਾਡੇ ਕਰਮ ਨਕੁਰ ਆ ਜਿਓ, ਹੈ? ਤੇ ਤੁਸੀਂ ਫੇਰ ਵੀ ਨਹੀਂ ਆਏ, ਤੁਸੀਂ ਹੈ ਦੱਸਦੀ ਨੀ ਹੁਣ ਤੋਂ ਕੁੜੀਏ। ਹਾਂਜੀ,
2: ਹੁਣ ਨੀ ਸੁਣਾਈ,
3: ਆਵਾਜ਼ ਕੱਟ ਗਈ।
2: ਹਾਏ ਹਾਏ,
0: ਹੁਣ ਤੇ ਸਾਡੀ ਆਵਾਜ਼ ਕੱਟਣੀ ਆ, ਹੈ? ਹੁਣ ਤੇ ਦੈਂਗੜ ਦੈਂਗੜ ਹੋਊਗੀ ਤੇਰੀ।
3: ਨੋ,
0: ਹੋਰ ਕੀ,
3: ਤੁਸੀਂ ਫਰਾਈਡੇ ਨੂੰ ਨਹੀਂ ਆਏ?
0: ਹਾਂ, ਉਹ ਇਦਾਂ ਹੀ ਕਹੀਦਾ ਹੁੰਦਾ ਫਿਰ,
3: ਤੁਸੀਂ ਕਿਉਂ ਨਹੀਂ ਆਏ?
2: ਲੋਹੀ ਖਰੀਦਣ ਗਏ ਸੀ।
0: ਹਾਂ, ਲੋਹੀ ਲੈਣ ਗਿਆ ਸੀ ਮੈਂ,
3: ਤੇ ਤੁਸੀਂ ਕੈਂਡਲ ਵੀ ਲਾਈ ਸੀ, ਮੰਮਾ ਨੇ ਦੇਖੀ ਤੇ ਮੰਮਾ ਨੇ ਮੈਸੇਜ ਕੀਤਾ, ਕੈਂਡਲ ਹਾਥ ਹਾਥ ਹਾਥ।
0: ਮੰਮਾ ਦੀ ਫੇਵਰੇਟ, ਫਿਰ ਆਪਾਂ ਆਖਿਆ ਮੰਮਾ ਤੇ ਆਏ ਨਹੀਂ ਤੇ ਆਪਾਂ ਕੈਂਡਲ ਹੀ ਲਾ ਲੈਣੇ। ਆਪਾਂ ਇਸੇ ਕਰਕੇ, ਆਪਾਂ ਪਤਾ ਇਸੇ ਕਰਕੇ ਜਸ਼ ਜੀ ਵਿਆਹ ਨਹੀਂ ਰੱਖਿਆ ਮਰੂਦ ਦਾ ਤੇ ਭਿੰਡੀ ਦਾ, ਇਹਨਾਂ ਨੇ ਉੱਥੇ ਵੀ ਫੇਰ ਕਹਿ ਦੇਣਾ ਵਾ ਵੀ ਅਸੀਂ ਬਿਜ਼ੀ ਹਾਂ, ਸਾਨੂੰ ਪਤਾ ਨਹੀਂ ਲੱਗਾ, ਹੈ ਨਾ? ਇਸੇ ਕਰਕੇ ਨਹੀਂ ਰੱਖਿਆ ਆਪਾਂ।
2: ਹੁਣ
3: ਤੁਸੀਂ ਵਿਆਹ ਨਹੀਂ ਕਰਾਣਾ?
0: ਨਹੀਂ, ਅਸੀਂ ਵਿਆਹ ਤੇ ਰੱਖਾਂਗੇ, ਪਰ ਸਾਨੂੰ ਸਾਨੂੰ ਯਕੀਨ ਨਹੀਂ ਆ ਵੀ ਤਵਨੀਤ ਨੇ ਆਉਣਾ ਉੱਥੇ,
2: ਫਿਰ ਕੋਈ ਨਾ ਕੋਈ ਬਹਾਨਾ ਮਾਰ ਲਵੇ,
0: ਸਾਡਾ ਇੰਨਾ ਖਰਚਾ ਕਰਾ ਦੂਗੀ ਤੇ ਫਿਰ
3: ਆਵਾਂਗੇ। ਫੇਰ
2: ਅਸੀਂ ਸੱਦਿਆ ਨਾ, ਫਿਰ ਤੁਸੀਂ ਆਏ ਹੀ ਨਹੀਂ ਸੱਦਣ ਦੇ ਬਾਅਦ ਵੀ।
3: ਪੂਰਾ ਸਾਲ ਲੰਗ ਚੱਲਿਆ, ਵਿਆਹ ਹੋਇਆ, ਸਾਡੇ ਤੱਕ ਹੋਇਆ ਵੀ ਨਹੀਂ।
0: ਹੋਏ, ਕਿੱਥੇ ਕੁੜੀਆਂ ਪੈਰਾਂ ਤੇ ਪਾਣੀ ਪੈਣ ਦਿੰਦੀਆਂ। ਥੈਂਕ ਯੂ
3: ਬਲਾਲੀ, ਤੇ ਜੋ ਵੀ ਹੁਣ ਤੁਸੀਂ ਫਰਾਈਡੇ ਨੂੰ ਬੁਲਾਇਆ, ਲੱਗਦਾ
2: ਇਵੈਂਟ ਦੀ ਤੁਹਾਡੀ ਡਾਇਰੀ ਇਹਦੇ ਹੱਥ ਲੱਗ ਗਈ।
0: ਹੋਰ
2: ਮੇਲਾ ਵੀ ਕਰ ਲਾਂਗੇ,
3: ਮੇਲਾ ਵੀ ਕਰ ਲਾਂਗੇ, ਮੂਵੀ ਵੀ ਦੇਖ ਲਈ,
0: ਅੱਛਾ
2: ਰੱਖੜੀ ਵੀ ਮਨਾ ਲਾਂਗੇ,
3: ਮੰਮਾ ਦੀ ਇੰਟਰਵਿਊ ਵੀ ਕਰ ਲਈ।
0: ਹਾਂ ਤਵਨੀਤ ਦੇ ਹੱਥ ਨਹੀਂ ਨਾ ਕੁਛ ਲੱਗਾ। ਓਹੋ ਹੈ, ਹੁਣ ਕੁੜੀਆ ਤੇਰੀ ਕਰਨੀ ਆ।
3: ਨਹੀਂ ਮੈਂ ਨਹੀਂ ਇੰਟਰਵਿਊ ਕਰਨੀ,
0: ਤੇਰੀ ਦੰਗੜ ਦੰਗੜ ਕਰਨੀ ਆ, ਇੰਟਰਵਿਊ ਨਹੀਂ ਕਰਨੀ ਤੇਰੀ, ਤੇਰੀ ਚੀਂ ਚੀਂ ਕਰਨੀ ਆ ਮੈਂ ਕਿਸੇ ਦਿਨ।
3: ਨੋ
0: ਹਾਂ
3: ਨਹੀਂ।
0: ਥੈਂਕ ਯੂ ਪੁੱਤ, ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕਰਦੇ ਹੋ, ਕੀ ਸੁਣਾਓਗੇ?
2: ਹਾਂਜੀ
3: ਇੱਕ ਪੋਇਮ।
0: ਹਾਂਜੀ
2: ਓਕੇ।
3: ਰੱਬਾ ਰੱਬਾ ਮੀਂਹ ਵਰਸਾ ਸਾਡੇ
0: ਉਹ ਬੜਾ ਪੈਣ ਡਿਆ
2: ਲੱਗੇ ਰਾਤ ਦਾ ਪੈਰ,
3: ਕਾਲੀਆ ਇੱਟਾਂ ਕਾਲੀਆ ਰੋਡ,
0: ਮੀਂਹ ਵਰਾ ਦੇ ਜੋਰੋ ਜੋਰ,
3: ਮੀਂਹ ਵਰਸਾ ਦੇ ਜੋੜੋ ਜੋਰ, ਮੀਂਹ ਵਰ ਜੋੜੋ ਜੋਰ, ਜੋੜੋ ਜੋਰ, ਜੋੜੋ ਜੋਰ, ਜੋੜੋ ਜੋਰ, ਕੱਲ ਕੱਲ ਇੱਕ ਬਿਜਲੀ ਠਾਕ ਤੱਕ ਹੀ ਆਈ
0: ਹੈ। ਹਾਂ ਤੇ ਅੱਗੇ ਉਹ ਦੂਸਰਾ ਨਹੀਂ ਪਾਉਣਾ, ਡੱਡੂ ਕਰਨ ਗੜੈ ਗੜੈ, ਲਾਲ ਜੀ ਕਰਨ ਡੈਸ਼
3: ਡੈਸ਼,
0: ਇਹ ਮੰਮਾ ਦੱਸਣਗੇ। ਥੈਂਕ ਯੂ।
3: ਤੇ ਕੱਲ ਤੇ ਫਰਾਈਡੇ ਜਦੋਂ ਡੈਡ ਨੇ ਪੰਪ ਤੇ ਟਰੱਕ ਲਾਇਆ ਉਹ ਗੈਬ ਹੋ ਗਿਆ,
0: ਹਾਂ
3: ਉਹ ਡਿਸਪੀਅਰ ਹੋ ਗਿਆ ਸੀ।
0: ਓ ਓਕੇ,
3: ਮਸਾ ਹੀ ਲੱਭਿਆ,
0: ਮਿਸਟਰ ਸਿੰਘ ਮਿਸਟਰ ਮਿਸਟਰ ਇੰਡੀਆ ਬਣ ਗਿਆ ਹੁਣ ਉਹ। ਥੈਂਕ ਯੂ ਵੀਰ ਜੀ, ਵੀਰ ਜੀ
3: ਵੀਰ ਜੀ ਵੀਰ ਜੀ
0: ਵੀਰ ਜੀ ਵੀਰ ਜੀ ਅੱਛਾ ਅੱਜ ਨਹੀਂ ਵਾਰੀ ਆਉਣੀ ਵੀਰ ਜੀ ਦੀ,
3: ਉਹ ਬਾਅਦ ਚੋ ਕਰ ਲਓ ਵੀਰ ਜੀ,
0: ਤੁਸੀਂ
3: ਕੱਲ ਆਏ ਕਿਉਂ ਨੀ ਸੀਗੇ, ਆਈ ਮੀਨ ਫ੍ਰਾਈਡੇ ਨੂੰ ਆਏ ਕਿਉਂ ਨੀ?
0: ਉਹ ਮੈਂ ਆਇਆ ਤੇ ਸੀ, ਮੈਂ ਸਾਡਾ ਫਿਰ ਸੈਟਰਡੇ ਨੂੰ ਇੱਕ ਪ੍ਰੋਗਰਾਮ ਸੀ ਨਾ ਤੇ ਮੈਂ ਫਿਰ ਤਿਆਰੀ ਕਰਨ ਲੱਗ ਪਿਆ।
3: ਤੁਸੀਂ ਰੋਜ਼ ਆਇਆ ਕਰੋ।
0: ਓਕੇ ਓਕੇ, ਥੈਂਕ ਯੂ ਪੁੱਤ, ਥੈਂਕ ਯੂ।
2: ਹਾਂਜੀ
0: ਹਾਂਜੀ, ਚਲੋ ਮੈਂ ਰੋਜ਼ ਆਊਂਗਾ ਤੇ ਕੀ ਸੁਣਾਓਗੇ ਫਿਰ?
3: ਇੱਕ ਬੋਲੀ।
0: ਹਾਂਜੀ
2: ਹਾਂਜੀ, ਤੁਹਾਡੀ ਆਵਾਜ਼,
0: ਤੁਹਾਡੀ ਆਵਾਜ਼ ਅੱਜ ਖਰਾਬ ਹੋਣ ਡਈ, ਮੀਂਹ ਪੈਣ ਡਿਆ ਮੈਨੂੰ ਲੱਗਦਾ ਨਾ। ਫੂਫੂ ਤੇ ਕਰਦੇ ਨੀ ਤੁਸੀਂ? ਲੈ ਇੰਨੇ ਸੋਹਣੇ ਸੋਹਣੇ ਇੰਨੇ ਵੱਡੇ ਵੱਡੇ ਤੁਸੀਂ ਗਾਣੇ ਯਾਦ ਕੀਤੇ ਆ ਤੇ ਫੂਫੂ ਨੀ ਆਉਂਦਾ ਹੈ? ਸਕੂਲ ਨੀ ਗਏ? ਚਲੋ ਗੁੱਡ, ਵੈਰੀ ਗੁੱਡ।
2: ਤੁਹਾਡੇ ਵੀ ਕਰਿਕੁਲਮ ਡੇ ਅੱਜ? ਮੇਰੀ ਬੇਟੀ ਵੀ ਨੀ ਗਈ,
3: ਅੱਜ ਦੀਦੀ ਠੀਕ ਨੀ ਸੀਗੀ ਤਾਂ ਮੇਰੀ ਵੀ ਛੁੱਟੀ ਹੋ ਗਈ ਦੀਦੀ ਦੇ ਨਾਲ।
0: ਵੈਰੀ ਗੁੱਡ, ਮੈਂ ਵੀ ਹੁੰਦਾ ਨਾ ਤਾਂ ਇਹੋ ਜਿਹੇ ਮੌਸਮ 'ਚ ਮੈਂ ਵੀ ਨਹੀਂ ਜਾਣਾ। ਵੈਰੀ ਗੁੱਡ, ਇੰਜੋਏ ਕਰੋ ਤੁਸੀਂ ਅੱਜ, ਕਰੋ ਤੰਗ ਮੰਮਾ ਨੂੰ।
3: ਮੰਮਾ ਦੀ ਅੱਜ ਮਾਰਨਿੰਗ ਸ਼ਿਫਟ ਹੈ ਪਾਪਾ ਨੇ।
4: ਪਾਪਾ ਨੂੰ ਕਰੋ ਤੰਗ ਫਿਰ ਅੱਜ ਹੈ ਹੈ ਪਾਪਾ ਨੂੰ ਤੰਗ ਕਰਨ ਦਾ ਤੇ ਮਜ਼ਾ ਹੀ ਬੜਾ ਆਉਂਦਾ ਹੈ ਨਾ ਹੈ ਮੰਮਾ ਤੇ ਪੈ ਜਾਂਦੀਆਂ ਅੱਗੋਂ ਹੈ ਨਾ ਨਾਹਦ
2: ਹਾਂਜੀ
4: ਮੰਮਾ ਤੇ ਅੱਗੋਂ ਪੈ ਜਾਂਦੀਆਂ ਵਾ ਨਾ ਪਾਪਾ ਨੂੰ ਭੇਦ ਘੱਟ ਹੁੰਦਾ ਹੈ ਨਾ ਚੀਜ਼ੀਆਂ ਮਿਲਦੀਆਂ ਚਲੋ ਥੈਂਕ ਯੂ ਅੱਜ ਛੁੱਟੀ ਅੱਜ ਭਾਵੇਂ ਬਾਅਦ ਚ ਵੀ ਕਰ ਲਿਓ ਫਿਰ ਤੁਸੀਂ ਹੈਨਾ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਸ਼੍ਰੇਆ ਤੇ ਉਸ ਤੋਂ ਬਾਅਦ ਫਿਰ ਸੁਖਨ ਹਾਂਜੀ ਸਤਿ ਸ਼੍ਰੀ ਅਕਾਲ ਸ਼੍ਰੇਆ
2: ਹੈਲੋ
4: ਹੈਲੋ ਸ਼੍ਰੇਆ ਸਤਿ ਸ਼੍ਰੀ ਅਕਾਲ
2: ਕੀ ਹਾਲ ਚਾਲ ਹੈ
5: ਤੁਸੀਂ ਠੀਕ ਹੋ ਮਾਲੂ ਬਿੱਲੀ
4: ਹਾਂਜੀ ਅਸੀਂ ਠੀਕ ਹਾਂ ਮਾਨੂ ਬਿੱਲੀ ਤੁਸੀਂ ਕਿਵੇਂ ਹੋ
5: ਠੀਕ
4: ਹੈ ਓਕੇ ਹਾਂਜੀ ਹਾਂਜੀ ਅਸੀਂ ਵੀ ਠੀਕ ਹਾਂ
2: ਅਸੀਂ ਵਧੀਆ
4: ਕੀ ਖਾਦਾ ਆਵਾਜ ਬਹੁਤ ਘੱਟ ਆਉਣ ਡਈ ਆ ਅੱਛਾ ਦੁੱਧੂ ਵੀ ਪੀਤਾ ਓਕੇ ਓਕੇ ਠੀਕ ਆ ਤੇ ਕੀ ਸੁਣਾਓਗੇ ਫਿਰ ਕੀ ਸੁਣਾਓਗੇ ਬੋਈ ਓਕੇ
5: ਸੁਣਾਓ ਯੋਨੀ ਯੋਨੀ ਯੈਸ ਪਾਪਾ ਓਪਨ ਯੋਰ ਮਾਊਥ ਹਾ ਹਾ ਹਾ ਮਸਲੀ ਮਸਲੀ ਜਲ ਕੀ ਰਾਨੀ ਹੈ ਜੀਵਨ ਉਸਕਾ ਪਾਣੀ ਹੈ
4: ਪਾਣੀ ਚ ਡਲ ਤੇ ਮਰ ਜਾਏਗੀ ਥੈਂਕ ਯੂ ਮਾਨੂ ਬਿੱਲੀ
2: ਪਕੌੜੇ ਵਾਲੀ ਬੱਚੀ
4: ਥੈਂਕ ਯੂ ਸਤਿ ਸ਼੍ਰੀ ਅਕਾਲ ਅੰਕਲ ਜੀ
5: ਆਂਟੀ ਜੀ ਸਤਿ ਸ਼੍ਰੀ ਅਕਾਲ ਸ਼੍ਰੇਆ
4: ਉਹ ਸਾਡਾ ਠੀਕ ਹੋ ਤੁਹਾਡਾ ਕੀ ਹੋ ਅਸੀਂ ਤੇ ਤੁਹਾਡੇ ਨਾਲ ਗੱਲ ਕਰਦੇ ਪਏ ਅਸੀਂ ਤੇ ਮੱਛੀ ਨੂੰ ਪਾਣੀ ਚ ਛੱਡਦੇ ਪਏ
2: ਡੁੱਬੀ ਮੱਛੀ ਨੂੰ ਦੇਖਦੇ ਪਏ
4: ਹੈਂ ਓਕੇ ਕੀ ਸੁਣਾਓਗੇ
5: ਗਾਣਾ
4: ਓਕੇ
2: ਓਕੇ
5: ਨਹੀਂ ਬੋਲ ਚੁੱਕਿਆ ਚੂੜੀਆ ਬੋਲੇ ਖੰਗਨੇ ਹਾਂ ਮੈਂ ਹੋ ਗਈ ਤੇਰੇ ਸਾਜਨਾ
4: ਸਾਡੇ ਨਾਲ ਨੇ ਸੁਖਨ ਹੈਲੋ ਪੁੱਤ ਆਵਾਜ਼ ਥੋੜ੍ਹੀ ਜਿਹੀ ਕਰਿਓ ਠੀਕ ਆ ਪਤਾ ਨਹੀਂ ਅੱਜ ਤਾਂ ਜਾਂਦੇ ਮੀਂਹ ਦੇ ਕਰਕੇ ਅਤੇ ਜਾਂ ਫਿਰ ਮੈਨੂੰ ਅੱਜ ਲੱਗਦਾ ਵੀ ਸਾਰੇ ਗੱਡੀ 'ਚ ਜਾ ਰਹੇ ਸਕੂਲ ਜਾਂ ਤਾਂ ਫਿਰ ਤਾਂ ਕਰਕੇ ਹੈ ਹੈਲੋ ਡਡਵਾਲ ਸਾਹਿਬ ਯਾਰ ਤੁਸੀਂ ਤਾਂ ਬੰਦੇ ਤੁਸੀਂ ਤਾਂ ਆਪ ਸੋਹਣਾ ਕਰ ਲੈਂਦੇ ਜੇ ਤੁਸੀਂ ਇੰਤਜ਼ਾਮ ਤਾਂ ਤੁਸੀਂ ਆਵਾਜ਼ ਹੀ ਕਰ ਲਓ ਠੀਕ ਥੋੜ੍ਹੀ ਜਿਹੀ ਤੁਸੀਂ ਤਾਂ ਸਿਆਣੇ ਬਹਿਣੇ ਬੰਦੇ ਹੋ ਹੈਂ ਰਿਸਪੋਂਸੀਬਲ ਬੰਦੇ ਤੁਸੀਂ ਹੈਂ ਐਕਸਚੇਂਜ ਦੇ ਹੈਡ ਹੋ ਤੁਸੀਂ ਤਾਂ ਹੈ ਡਰਵਾਲ ਸਾਹਿਬ ਹੈ ਤੁਸੀਂ ਤੇ ਨਿਊ ਫੋਨ ਬਣਾਉਂਦੇ ਜੇ ਨਹੀਂ ਲੈ ਮੈਨੂੰ ਪਤਾ ਲੱਗਾ ਸੀ ਅੱਜ ਜਾ ਰਹੇ ਹੋ ਸਕੂਲ ਕਿ ਨਹੀਂ ਫਿਰ
5: ਨਹੀਂ
4: ਕਿਉਂ
5: ਮੈਂ ਸਕੂਲ ਨਹੀਂ ਜਾਂਦਾ ਅਜੇ
4: ਅੱਛਾ ਕਿ ਕਿੱਥੇ ਜਾਂਦੇ ਹੋ ਤੁਸੀਂ
5: ਗਾਰਡਨ ਚਲਿਆ ਬਟ ਮੈਂ ਲਾਸਟ ਈਅਰ ਚਲਿਆ
4: ਅੱਛਾ ਆਹ ਹੁਣ ਲਾਸਟ ਈਅਰ ਹੈ ਤੁਹਾਡਾ ਓਕੇ ਤੇ ਅਗਲੇ ਸਾਲ ਜਾਓਗੇ ਸਕੂਲ ਫਿਰ ओके ओके ओके गुड गुड ओ स्कूल आ रहे वेट बड़ी कर दे यार ओ कहंदे पी कदों सुख ना आवे साडा जी नहीं लगदा
5: नहीं
4: हां
2: उन्हां ने क्या सी का मैसेज आया सी सानू
4: हैं
5: ਉਹਨਾਂ ਨੂੰ ਨਹੀਂ ਪਤਾ ਮੇਰਾ ਨਾਮ
4: ਉਹ ਪਤਾ ਹੈ ਉਹਨਾਂ ਨੂੰ
2: ਸਭ ਪਤਾ ਉਹਨਾਂ ਨੂੰ
4: ਉਹ ਤੇ ਵਿਚਾਰੀਆਂ ਟੀਚਰਾਂ ਸੁਖਨ ਸੁਖਨ ਕਰਦੀਆਂ ਫਿਰਦੀਆਂ
5: ਨਹੀਂ
4: ਹਾਂ ਪਰ ਉਹਨਾਂ ਨੂੰ ਡਡਵਾਲ ਨਹੀਂ ਕਹਿਣਾ ਹੁੰਦਾ ਪਤਾ
2: ਉਹ ਬੜਾ ਹੀ ਔਖਾ ਉਹਨਾਂ ਲਈ
4: ਉਹਨਾਂ ਨੂੰ ਸਰਨੇਮ ਨਹੀਂ ਕਹਿਣਾ ਹੁੰਦਾ ਤੁਹਾਡਾ
2: ਮਿਸਟਰ ਸਿੰਘ ਕਹਿ ਦੇਣਾ
4: ਮਿਸਟਰ ਸਿੰਘ ਕਹਿੰਦੀਆਂ ਕੀ ਸੁਣਾਓਗੇ ਫਿਰ
5: ਬੋਲੀ
4: ਓਕੇ
2: ਹਾਂਜੀ
5: ਮਾਰੀ ਬਰਸੀ ਕਰਨੀ ਅਸੀਂ ਖੜ ਕੇ ਲਿਆਂਦਾ ਤੀਰ ਭੰਗੜਾ ਤਾਂ ਨਾ ਨੱਚੇ ਮੁੰਡੇ ਦੇ ਵੀਰ
4: ਭੰਗੜਾ ਤਾਂ ਸੱਜਦਾ ਨੱਚਣ ਮੁੰਡੇ ਦੇ ਵੀਰ ਭੰਗੜਾ ਤਾਂ ਸੱਜਦਾ ਨੱਚਣ ਮੁੰਡੇ ਦੇ ਵੀਰ ਭੰਗੜਾ ਤਾਂ ਸੱਜਦਾ ਬੱਲੇ ਬੱਲੇ ਬੱਲੇ ਬੱਲੇ ਇਹ ਜਦੋਂ ਤੁਸੀਂ ਸਾਹਿਬ ਦੇ ਵਿਆਹ ਤੇ ਨੱਚੇ ਨਾ ਫਿਰ ਏਦਾਂ ਤੁਹਾਡੇ ਲਈ ਬੋਲੀ ਪੈਣੀ ਆ ਤੇ ਫਿਰ ਸੁਖ ਤੇ ਫਿਰ ਸੁਖ ਨੇ ਨੱਚਣ ਲੱਗ ਪੈਣਾ ਅੱਛਾ ਦੋਵਾਂ ਦੇ ਬਰਥਡੇ ਹੋਣਗੇ ਕਿਹਦਾ ਕਿਹਦਾ
5: ਦੁਬਾਰਾ
4: ਹੋਣਾ ਵਾ ਅੱਛਾ ਪਾਰਟੀ ਆ ਬੱਲੇ ਸੱਦੋਗੇ ਫਿਰ ਸਾਨੂੰ ਹੈਂ
2: ਠੀਕ ਆ ਇੰਨਾ ਹੌਲ ਆ ਜਾ
4: ਹੈਂ ਸੱਦ ਲਿਓ ਯਾਰ ਅਸੀਂ ਭੰਗੜਾ ਪਾਵਾਂਗੇ
5: ਮੈਂ ਕਿਹਾ ਠੀਕ ਆ
4: ਹਾਏ ਓ ਥੈਂਕ ਯੂ ਡਡਵਾਲ ਸਾਹਿਬ ਓਕੇ ਬਾਈ ਥੈਂਕ ਯੂ ਇਹ ਸਨ ਸਾਡੇ ਨਾਲ ਡਡਵਾਲ ਸਾਹਿਬ ਤੇ ਹੁਣ ਨੇ ਸਾਡੇ ਨਾਲ ਲਾਲ ਸਾਹਿਬ ਸਤਿ ਸ਼੍ਰੀ ਅਕਾਲ ਲਾਲ ਸਾਹਿਬ ਤੇ ਵੀਰ ਜੀ ਤੁਸੀਂ ਬਾਅਦ ਚ ਕਰ ਲਿਓ ਹੁਣ ਲੇਟ ਹੋ ਜਾਣਾ ਆਪਾਂ ਹਾਂਜੀ ਸਾਡੇ ਤੇ ਇਹਨਾਂ ਨੇ ਸਾਰੇ ਉਹ ਚੇਂਜ ਹੀ ਕਰਤੀ ਆ ਟਿਓਨਾ ਲਾਲ ਜੀ ਅਸੀਂ ਬਾਬਾ ਗਣਿਆ ਗਣਿਆ ਕਰਦੇ ਹੁੰਦੇ ਆ ਇਹ ਕਹਿੰਦੇ ਨੇ ਰੁਬਿਕ ਰੁਬਿਕ
6: ਅੱਜ ਬਾਰਿਸ਼ ਸੀ ਨਾ
4: ਨਹੀਂ ਗੱਲ ਬਣਨੀ
6: ਚਲੋ ਭਾਈ ਆਪਣਾ ਸਾਮੀ ਸਾਹਿਬ ਜਾਂਦੇ ਆਪਣਾ ਦੁਕਾਨ ਤੇ ਨਾ ਮਿਠਾਈ ਲੈਣ ਹਨਾ ਸਾਮੀ ਸਾਹਿਬ ਕਹਿੰਦੇ ਜਸਵਾਲ ਦੁਕਾਨ ਕਿਹੜੀ ਮਿਠਾਈ ਸਾਮੀ ਸਾਹਿਬ ਜਿਹੜੀ ਸਭ ਤੋਂ ਵਧੀਆ ਦੇ ਦੋ ਸਾਡੇ ਇਹ ਜਸਵਾਲ ਭਾਈ ਕਹਿੰਦੇ ਨਹੀਂ ਏਦਾਂ ਨੀ ਹੁੰਦਾ ਸਾਮੀ ਸਾਹਿਬ ਮਿਠਾਈ ਚੈੱਕ ਕਰਕੇ ਲੈ ਗਈਆਂ ਇਹਨਾਂ ਜਿਹੜੀ ਵਧੀਆ ਹੋਵੇ ਸਾਨੂੰ ਕਹਿੰਦਾ ਚਲੋ ਠੀਕ ਹੈ ਜਸਵਾਲ ਭਾਈ ਕਹਿੰਦੀ ਆਹ ਟੇਸਟ ਲਾਇਓ ਕਹਿੰਦਾ ਆਹ ਕਿੱਦਾਂ ਇਹਦੇ ਕਦੇ ਕਦੇ ਕਾਫੀ ਮਿਠਾਈ ਟੇਸਟ ਕਰ ਲੈਂਦੇ ਫਿਰ ਆਂਡੀ ਨੂੰ ਇੱਕ ਮਿਠਾਈ ਪਸੰਦ ਆਉਂਦੀ ਕਹਿੰਦੀ ਹਾਂ ਆਹ ਵਧੀਆ ਸਾਮੀ ਸਾਹਿਬ ਆਹ ਲੈ ਲਓ ਕਹਿੰਦਾ ਵੀ ਪੈਕ ਕਰ ਦੂ ਕਿਲੋ ਠੀਕ ਹੈ ਕਹਿੰਦਾ ਕਿੰਨੇ ਹੋ ਗਏ ਕਦਰ 900 ਕਹਿੰਦਾ 900 ਕਹਿੰਦਾ ਤੁਸੀਂ 500 ਗਿਆ ਜੀ ਹਨਾ ਕਹਿੰਦਾ 400 ਦਾ ਢਿੱਡ ਲਿਖਾ ਗਿਆ
4: ਚਾਰ ਸੌ ਦੀ ਟਰਾਈ ਕਰ ਗਏ
6: ਟਰਾਈ ਕਰ ਗਏ
4: ਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹ
6: ਅਸਲੀ
4: ਦਰਦ ਕੀ ਹੁੰਦਾ ਥੈਂਕ ਯੂ ਭਟੂਰੇ ਚੁੰਗਲ ਥੈਂਕ ਯੂ ਰੁਪਿੰਦਰ ਜੀ ਕਹਿੰਦੇ ਘਰੇ ਲਈ ਸੋਰੀ ਅਬਾਊਟ ਸੈਟਰਡੇ ਹਾਂ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਆਉਣਾ ਤੇ ਫਿਰ ਤੁਸੀਂ ਪਰ ਜੋ ਵੀ ਹੈ ਤੁਸੀਂ ਕੋਈ
2: ਮੈਂ ਵੀ ਕਹਿ ਦਿੰਦੀ ਹਾਂ ਲਾਲ ਲਾਲ
4: ਹਾਂ ਤੇ ਇਸ ਵਾਰੀ ਜਿਹੜਾ ਪ੍ਰੋਗਰਾਮ ਸੀ ਕਮਾਲ ਦਾ ਪ੍ਰੋਗਰਾਮ ਸੀ ਅਤੇ ਮੈਂ ਤਾਂ ਖੁਦ ਬਹੁਤ ਬਹੁਤ ਬਹੁਤ ਮਤਲਬ ਇੰਜੋਏ ਕੀਤਾ ਬੈਸਟ ਪ੍ਰੋਗਰਾਮ ਸੀ ਅਤੇ ਜੇ ਤੁਸੀਂ ਮਿਸ ਕੀਤਾ ਤਾਂ ਕੁਛ ਇੱਕ ਆਪਾਂ ਵੀਡੀਓ ਕੁਛ ਕਲਿੱਪ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਉੱਥੋਂ ਤੁਸੀਂ ਵੇਖ ਸਕਦੇ ਹੋ ਪਰ ਇਹ ਜੋ ਉੱਥੇ ਲਾਈਵ ਦਾ ਨਜ਼ਾਰਾ ਵਾ ਉਹ ਲਾਈਵ ਦਾ ਹੁੰਦਾ ਪਰ ਉਹ ਅਗਲੀ ਵਾਰੀ ਕੋਸ਼ਿਸ਼ ਕਰਿਓ ਵੀ ਜ਼ਰੂਰ ਪਹੁੰਚੋ ਤੁਸੀਂ ਜਿਹੜੇ ਕਈ ਪਹੁੰਚੇ ਸੀ ਉਹਨਾਂ ਕੋਲੋਂ ਤੁਸੀਂ ਜ਼ਰੂਰ ਫੀਡਬੈਕ ਲੈ ਸਕਦੇ ਹੋ ਧੰਨਵਾਦ ਦਿੱਲੀ ਜੂਲਰ ਵਾਲੇ ਕਹਿੰਦੇ ਵੀ 199 ਦੇ ਉੱਤੇ ਪਹੁੰਚ ਗਿਆ ਫਿਰ ਮੈਂ ਤੁਹਾਨੂੰ ਮੈਂ ਕਿਹਾ ਇਹ ਲੈ ਲਓ ਤੁਸੀਂ ਆਖੇ ਨਹੀਂ ਲੱਗਦੇ ਮੇਰੇ
2: ਲਾਸਟ ਟਾਈਮ 180 ਸੀਗਾ
4: ਹੈ ਹੋਰ ਕੀ 80 ਤੋਂ ਵੀ ਥੱਲੇ ਸੀ 78 ਵੀ ਸੀ
2: ਨਹੀਂ ਮੇਰੇ ਸਾਹਮਣੇ ਜਿੰਨੀ ਵਾਰੀ ਵੀ ਆਇਆ 180 ਲਾਸਟ ਸੀਗਾ
4: ਥੈਂਕ ਯੂ ਅਤੇ ਬੈਰਕ ਦੇ ਪਾਣੇ ਤੋਂ ਚੰਦ ਸਿੰਘ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਜਸਕਿਰਤ ਜੀ ਹੈਪੀ ਮੰਡੇ ਭੇਜਦੇ ਨੇ ਸਾਰਿਆਂ ਦੇ ਲਈ ਅਤੇ ਅੰਮ੍ਰਿਤ ਜੀ ਅਤੇ ਜਸਵਾਲ ਸਾਹਿਬ ਧੰਨਵਾਦ ਤੁਹਾਡਾ ਅਤੇ ਧੰਨਵਾਦ ਬਹੁਤ ਮਿਹਰਬਾਨੀ ਤੁਹਾਡੀ ਜੀ ਕਹਿੰਦੇ ਨੇ ਕਿ ਬਹੁਤ ਸ਼ੁਕਰੀਆ ਜੀ ਗੁੱਡ ਮੋਰਨਿੰਗ ਭੇਜਦੇ ਨੇ ਹੈਰੀ ਜੀ ਧੰਨਵਾਦ ਅਤੇ ਸਾਹਿਬ ਸੰਘਾ ਜੀ ਕਹਿੰਦੇ ਕਿ ਸਵੇਰ ਦੀਆਂ ਰੋਸ਼ਨੀਆਂ ਵਰਗੀ ਉਮੀਦ ਨਵੀਂ ਸਫ਼ਰ ਦੀਆਂ ਰਾਹਾਂ 'ਤੇ ਚੜ੍ਹਦੇ ਆ ਸੀ ਮਨ ਵਿੱਚ ਹੁੰਦੀ ਇੱਕ ਨਵੀਂ ਸ਼ਕਤੀ ਅਤੇ ਹਰ ਦਿਨ ਨਵੀਂ ਕਹਾਣੀ ਬਣਾਉਣ ਦੇ ਲਈ ਸੰਘਾ ਧੰਨਵਾਦ ਸੰਘਾ ਸਾਹਿਬ ਬਹੁਤ ਮਿਹਰਬਾਨੀ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ ਸਾਰਿਆਂ ਨੂੰ ਅੰਮ੍ਰਿਤ ਜੀ ਧੰਨਵਾਦ ਗੁਰਜੀਤ ਜੀ ਧੰਨਵਾਦ ਅਤੇ ਰਜਿੰਦਰ ਬਾਵਾ ਜੀ ਧੰਨਵਾਦ ਕਹਿੰਦੇ ਕਿ ਸੋਮਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਉਣ ਧੰਨਵਾਦ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬਹੁਤ ਖੂਬਸੂਰਤ ਸੀ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਬਹੁਤ ਮਿਹਰਬਾਨੀ ਜੀ ਹਾਂਜੀ ਮੈਨੂੰ ਇਸ ਚੀਜ਼ ਦਾ ਹੈ ਜੀ ਘੁੰਮਣ ਸਾਹਿਬ ਇਹਨਾਂ ਦੇ ਕੋਈ ਪ੍ਰੋਬਲਮ ਚੱਲ ਰਹੀ ਆ ਅੰਦਰੂਨੀ ਕਲੇਸ਼ ਕਾਟੋ ਕਲੇਸ਼ ਸ਼ੁਰੂ ਹੋਇਆ ਅਤੇ ਉਹਦੀ ਵਜ੍ਹਾ ਦੇ ਕਰਕੇ ਇਹ ਅਪਡੇਟਸ ਨਹੀਂ ਦੇ ਰਹੇ ਹੁਣ ਪਤਾ ਨਹੀਂ ਕਿੰਨੇ ਦਿਨ ਨਹੀਂ ਦਿੰਦੇ ਅਤੇ ਰਾਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਅਤੇ ਸਤਿ ਸ਼੍ਰੀ ਅਕਾਲ ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਸੋਨਾ ਚਾਹੀਦਾ
3: ਭਰੋਸਾ ਚਾਹੀਦਾ
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ ਕਾਲ 0493-536-042
4: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.

0: ਰੇਡੀਓ ਹਾਂਜੀ 1674 ਮੈਂ ਆਸ ਕਰਦੇ ਹਾਂ ਕਿ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਏਗਾ। ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤੀ ਮਾਰਨ ਦਾ। ਅੱਜ 10 ਤਰੀਕ ਆ ਅਗਸਤ ਦੇ ਮਹੀਨੇ ਦੀ, ਅਤੇ ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਧੰਨਵਾਦ ਰੰਜੋ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ, ਅੱਜ ਦੇ ਖਬਰਾਂ ਦੀ ਤਾਦਾਦ ਥੋੜੀ ਜ਼ਿਆਦਾ, ਇਸ ਕਰਕੇ ਸਿੱਧੀਆਂ ਖਬਰਾਂ ਦੇ ਵੱਲ ਚੱਲਦੇ ਹਾਂ। ਇੰਟਰਨੈਸ਼ਨਲ ਨਿਊਜ਼ ਤੋਂ ਸ਼ੁਰੂਆਤ ਕਰਦੇ ਹਾਂ। ਇੱਕ ਪਾਸੇ ਇਰਾਨ ਅਮਰੀਕਾ ਤੋਂ ਖੁਸ਼ ਨਹੀਂ ਨਜ਼ਰ ਆ ਰਿਹਾ, ਦੂਜੇ ਪਾਸੇ ਇਜ਼ਰਾਈਲ ਵੀ ਖਫਾ ਹੈ। ਅਮਰੀਕਾ ਹੁਣ ਜਾਵੇ ਤਾਂ ਕਿੱਧਰ ਜਾਵੇ? ਅਸਲ ਦੇ ਵਿੱਚ ਦੋ ਅਲੱਗ ਅਲੱਗ ਖਬਰਾਂ ਨੇ, ਪਰ ਦੋਹਾਂ ਦੀ ਨਾਰਾਜ਼ਗੀ ਦੀ ਵਜ੍ਹਾ ਦੱਸ ਦਿੰਦੇ ਹਾਂ। ਪਹਿਲੀ ਖਬਰ ਇਰਾਨ ਦੇ ਨਾਲ ਜੁੜੀ ਹੋਈ, ਜਿੱਥੋਂ ਦੀ ਸਿਖਰ ਲਈ ਕੌਮੀ ਸੁਰੱਖਿਆ ਪਰਿਸ਼ਦ ਦੇ ਸਕੱਤਰ ਮੁਹੰਮਦ ਬਗਰ ਜ਼ੁਲਗਾਤ ਨੇ ਕਿਹਾ ਹੈ ਕਿ ਹੋਰਮੁਜ਼ ਸਟ੍ਰੇਟ ਹੁਣ ਉਦੋਂ ਤੱਕ ਨਹੀਂ ਖੁੱਲੇਗਾ ਜਦੋਂ ਤੱਕ ਅਮਰੀਕਾ ਉਹਨਾਂ ਦੀਆਂ 6 ਸ਼ਰਤਾਂ ਪੂਰੀਆਂ ਨਹੀਂ ਕਰ ਦਿੰਦਾ। ਖਬਰ ਦੇ ਮੁਤਾਬਕ ਇਹਨਾਂ 6 ਸ਼ਰਤਾਂ ਦੇ ਵਿੱਚ ਇਰਾਨ ਦੇ ਉੱਤੇ ਲੱਗੀਆਂ ਹੋਈਆਂ ਪਾਬੰਦੀਆਂ ਦੇ ਵਿੱਚ ਢਿੱਲ ਦੇਣੀ, ਜੰਗ ਦੇ ਵਿੱਚ ਹੋਏ ਨੁਕਸਾਨ ਦੀ ਭਰਪਾਈ ਕਰਨੀ, ਇਰਾਨ ਦੀਆਂ ਬੰਦਰਗਾਹਾਂ ਦੀ ਸਮੁੰਦਰੀ ਫੌਜ ਦੇ ਦੁਆਰਾ ਕੀਤੀ ਗਈ ਨਾਕਾਬੰਦੀ ਨੂੰ ਹਟਾਉਣਾ, ਇਰਾਨ ਦੇ ਖਿਲਾਫ ਧਮਕੀਆਂ ਨੂੰ ਰੋਕਣਾ ਤੇ ਦੇਸ਼ ਦੀਆਂ ਜ਼ਬਤ ਕੀਤੀਆਂ ਜਾਇਦਾਦਾਂ ਨੂੰ, ਸੰਪਤੀਆਂ ਨੂੰ ਮੁਕਤ ਕਰਨਾ। ਮੰਨਿਆ ਜਾ ਰਿਹਾ ਹੈ ਕਿ ਜ਼ੁਲਗ੍ਰਾਦ ਨੇ ਕਾਫੀ ਹੱਦ ਤੱਕ

0: ਤੇ ਇਰਾਨ ਦੀ ਪਿਛਲੀਆਂ ਮੰਗਾਂ ਨੂੰ ਹੀ ਦੁਹਰਾਇਆ ਹੈ, ਪਰ ਇਸ ਵਾਰ ਗੱਲਬਾਤ ਦੇ ਵਿੱਚ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਇਰਾਨ ਨੇ ਸਖਤ ਰੁਖ ਜ਼ਾਹਰ ਕੀਤੇ ਨੇ। ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਜਦੋਂ ਇਰਾਨ ਅਮਰੀਕਾ ਤੋਂ ਬਗੈਰ ਹੀ ਆਪਣੇ ਗੁਆਂਢੀ ਸਮੁੰਦਰੀ ਮੁਲਕ ਓਮਾਨ ਦੇ ਨਾਲ ਰਲ ਕੇ ਹੋਰਮੁਜ਼ ਸਟ੍ਰੇਟ ਦੇ ਵਿੱਚੋਂ ਗੁਜ਼ਰਨ ਵਾਲੇ ਜਹਾਜ਼ਾਂ ਦੇ ਲਈ ਨਵੀਂ ਵਿਵਸਥਾ ਤੈਅ ਕਰਨ ਦੇ ਉੱਤੇ ਗੱਲਬਾਤ ਕਰ ਰਿਹਾ ਹੈ। ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਕਿਹਾ ਕਿ ਓਮਾਨ ਦੇ ਨਾਲ ਗੱਲਬਾਤ ਹੁਣ ਆਖਰੀ ਗੇੜ ਦੇ ਵਿੱਚ ਹੈ, ਸਮਝੌਤਾ ਛੇਤੀ ਪਹੁੰਚ ਸਕਦਾ ਹੈ ਕਿਸੇ ਸਿਰੇ ਦੇ ਉੱਤੇ, ਤੇ ਇਸਦਾ ਮਤਲਬ ਇਹ ਹੈ ਕਿ ਹੋਰਮੁਜ਼ ਸਟ੍ਰੇਟ ਦਾ ਜਿਹੜਾ ਖੋਲਣ ਦਾ ਇੱਕ ਰਾਹ ਬਣ ਜਾਏਗਾ। ਹਾਲਾਂਕਿ ਤੁਰੰਤ ਨਹੀਂ ਖੁੱਲੇਗਾ, ਪਰ ਇਸ ਦੇ ਲਈ ਵੀ ਕਾਫੀ ਸਾਰੀਆਂ ਸ਼ਰਤਾਂ ਨੇ। ਇਸ ਤੋਂ ਪਹਿਲਾਂ ਖਬਰ ਏਜੰਸੀ ਰੀਟਰਸ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਦੱਸਿਆ ਸੀ ਕਿ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਇਰਾਨ ਤੇ ਓਮਾਨ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ ਹੈ, ਅਮਰੀਕਾ ਨੂੰ ਵੀ ਉਮੀਦ ਹੈ ਕਿ ਜਲਦੀ ਕੋਈ ਸਮਝੌਤਾ ਬਣ ਜਾਵੇ, ਪਰ ਅਮਰੀਕਾ ਇਸ ਸਮਝੌਤੇ ਦੇ ਨਾਲ ਸਹਿਮਤ ਹੈ ਜਾਂ ਨਹੀਂ ਅਧਿਕਾਰਕ ਤੌਰ ਦੇ ਉੱਤੇ ਹਾਲੇ ਤਾਂ ਕੋਈ ਬਿਆਨ ਨਹੀਂ ਦਿੱਤਾ ਜਾ ਰਿਹਾ। ਹੋ ਸਕਦਾ ਹੈ ਕਿ ਸਮਝੌਤਾ ਸਿਰੇ ਹੋ ਚੜ ਜਾਣ ਤੋਂ ਬਾਅਦ ਅਮਰੀਕਾ ਇਸ ਦੇ ਵਿੱਚ ਆਪਣਾ ਕੋਈ ਅੜਿੱਕਾ ਪਾ ਦੇਵੇ। ਮੌਜੂਦ ਪੈਦੇਸ਼ਕੀਆਂ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਦੇ ਨਾਲ ਨਜਿੱਠਣ ਦੇ ਲਈ ਤਿਆਰ ਰਹਿਣਾ ਹੋਏਗਾ। ਉਹਨਾਂ ਕਿਹਾ ਕਿ ਕੁਝ ਲੋਕ ਉਮੀਦ ਕਰਦੇ ਨੇ ਕਿ ਅਮਰੀਕਾ ਤੇ ਯੂਰਪ ਤੋਂ ਮਹਿੰਗਾਈ ਵੱਧ ਰਹੀ ਹੈ, ਪਰ ਸਾਡਾ ਦੇਸ਼ ਜਿਹੜਾ ਇਸ ਵਕਤ ਜੰਗ ਦੇ ਨਾਲ ਲੜ ਰਿਹਾ ਹੈ, ਜੂਝ ਰਿਹਾ ਹੈ, ਇੱਥੇ ਮਹਿੰਗਾਈ ਨਾ ਵਧੇ, ਇਹ ਗੱਲ ਮੇਰੀ ਸਮਝ ਦੇ ਵਿੱਚ ਨਹੀਂ ਆਉਂਦੀ। ਕਿਉਂਕਿ ਜਦੋਂ ਤੁਸੀਂ ਜੰਗ ਦੇ ਵਿੱਚ ਹੁੰਦੇ ਹੋ ਤਾਂ ਮਹਿੰਗਾਈ ਤਾਂ ਤੁਹਾਡੇ ਦੇਸ਼ ਦੇ ਵਿੱਚ ਵੀ ਵਧੇਗੀ। ਅਸੀਂ ਜੰਗ ਦੇ ਵਿੱਚ ਆ, ਚੀਜ਼ਾਂ ਦੀ ਕਮੀ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ, ਔਰ ਇਸ ਦੇ ਨਾਲ ਨਜਿੱਠਣ ਦੇ ਲਈ ਸਾਨੂੰ ਤਿਆਰ ਰਹਿਣਾ ਹੋਏਗਾ। ਅਸਲ ਦੇ ਵਿੱਚ ਰਾਸ਼ਟਰਪਤੀ ਦਾ ਇਹ ਬਿਆਨ ਦੇਸ਼ ਦੇ ਵਿੱਚ ਕਿਸੇ ਕਿਸਮ ਦੀ ਕੋਈ ਬਗਾਵਤ ਨਾ ਉੱਠੇ ਉਸ ਨੂੰ ਹੀ ਪਹਿਲਾਂ ਤੋਂ ਹੀ ਨਜਿੱਠਣ ਦੇ ਲਈ ਦਿੱਤਾ ਗਿਆ ਹੈ। ਪਰ ਉਧਰ ਦੂਸਰੇ ਪਾਸੇ ਇਰਾਨ ਦੇ ਰਾਸ਼ਟਰਪਤੀ ਨੇ ਆਪਣੇ ਰਾਸ਼ਟਰਪਤੀ ਕਾਰਜਕਾਲ ਦੇ ਤੀਸਰੇ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਇਰਾਨ ਦੇ ਸਿਖਰਲੇ ਨੇਤਾ ਮੁਸਤਫਾ ਖਾਮਨੇਈ ਦੇ ਨਾਲ ਮੁਲਾਕਾਤ ਕੀਤੀ ਹੈ। ਇਰਾਨ ਦੇ ਸਿਖਰਲੇ ਨੇਤਾ ਦੀ ਵੈਬਸਾਈਟ ਨੇ ਇਸ ਮੁਲਾਕਾਤ ਦੀ ਜਾਣਕਾਰੀ ਸਾਂਝੀ ਕੀਤੀ ਹੈ। ਖਬਰ ਦੇ ਵਿੱਚ ਦੱਸਿਆ ਗਿਆ ਹੈ ਕਿ ਬੈਠਕ ਦੇ ਵਿੱਚ ਦੇਸ਼ ਦੇ ਮੌਜੂਦਾ ਹਾਲਾਤ, ਲੋਕਾਂ ਦੀਆਂ ਰੋਜ਼ਮਰਰਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲੈ ਕੇ ਹੋਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਚਰਚਾ ਹੋਈ ਹੈ। ਬੈਠਕ ਦੇ ਵਿੱਚ ਫੌਜੀ ਖੇਤਰ ਦੇ ਅੰਦਰ ਹੋ ਰਹੇ ਬਦਲਾਅ, ਦੇਸ਼ ਦੀ ਵਿੱਤੀ ਤੇ ਵਿਦੇਸ਼ੀ ਮੁਦਰਾ ਨੂੰ ਲੈ ਕੇ ਜਿਹੜੀ ਇਸ ਵਕਤ ਸਥਿਤੀ ਬਣੀ ਹੋਈ ਹੈ, ਖਰਚਿਆਂ ਦੇ ਪ੍ਰਬੰਧ, ਊਰਜਾ ਦੇ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਗਈ। ਮੁਸਤਫਾ ਖਾਮਨੇਈ ਨੂੰ ਇਰਾਨ ਦਾ ਤੀਸਰਾ ਸਿਖਰਲਾ ਨੇਤਾ ਚੁਣੇ ਜਾਣ ਤੋਂ ਬਾਅਦ ਉਹ ਜਨਤਕ ਰੂਪ ਦੇ ਨਾਲ ਕਦੇ ਵੀ ਸਾਹਮਣੇ ਨਹੀਂ ਆਏ, ਨਾ ਹੀ ਉਹਨਾਂ ਦੀ ਕੋਈ ਤਸਵੀਰ, ਕੋਈ ਆਵਾਜ਼ ਸਾਂਝੀ ਹੋਈ। ਅਜਿਹੇ ਦੇ ਵਿੱਚ ਰਾਸ਼ਟਰਪਤੀ ਪੇਜ਼ਿਸ਼ਕਿਆਨ ਦੀ ਮੁਲਾਕਾਤ ਦੀਆਂ ਵੀ ਕੋਈ ਤਸਵੀਰਾਂ ਸਾਹਮਣੇ ਨਹੀਂ ਆ ਸਕੀਆਂ। ਇਸ ਦੇ ਬਾਰੇ ਸਿਰਫ ਪੇਜ਼ਿਸ਼ਕਿਆਨ ਨੇ ਖੁਦ ਹੀ ਲਿਖਿਆ ਹੈ ਸੋਸ਼ਲ ਮੀਡੀਆ ਤੇ, ਤਾਂ ਪਤਾ ਚੱਲਦਾ ਹੈ। ਉਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਗਜ਼ਾ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਉੱਤੇ ਉਹਨਾਂ ਦੀ 15 ਮੈਂਬਰੀ ਮਾਫ ਕਰਨਾ 15 ਨੁਕਾਤੀ ਜਿਹੜੀ ਯੋਜਨਾ ਉਸਨੂੰ ਖਾਰਜ ਕਰਕੇ ਇਲਜ਼ਾਮ ਮੜੇ ਨੇ। ਉਹਨਾਂ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਅਸੀਂ ਹਮਾਸ ਨੂੰ ਪੂਰੇ ਤਰੀਕੇ ਦੇ ਨਾਲ ਖਤਮ ਨਹੀਂ ਕਰ ਦਿੰਦੇ, ਹਥਿਆਰ ਸੁੱਟਣ ਦੇ ਲਈ ਮਜਬੂਰ ਨਹੀਂ ਕਰ ਦਿੰਦੇ, ਉਦੋਂ ਤੱਕ ਇਜ਼ਰਾਈਲ ਦੀ ਫੌਜ ਗਜ਼ਾ ਦੇ ਵਿੱਚੋਂ ਪਿੱਛੇ ਨਹੀਂ ਹਟੇਗੀ। ਐਤਵਾਰ ਦੇ ਦਿਨ ਕੈਬਨਿਟ ਬੈਠਕ ਦੇ ਵਿੱਚ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਦੀ 15 ਨੁਕਾਤੀ ਜਿਹੜੀ ਡਾਕੂਮੈਂਟ ਸ਼ੀਟ ਇੱਕ ਉਹਨਾਂ ਤੱਕ ਪਹੁੰਚੀ ਹੈ, ਉਸ ਨੂੰ ਉਹ ਸਵੀਕਾਰ ਨਹੀਂ ਕਰਦੇ। ਹਮਾਸ ਨੂੰ ਖਤਮ ਕਰਨ ਤੱਕ ਸਾਡੀ ਇਹ ਫੌਜੀ ਯੋਜਨਾ ਜਿਹੜੀ ਹੈ ਜਾਰੀ ਰਹੇਗੀ। ਪਿਛਲੇ ਮਹੀਨੇ ਟਰੰਪ ਦੇ ਬੋਰਡ ਆਫ ਪੀਸ ਨੇ ਕਿਹਾ ਸੀ ਕਿ ਗਜ਼ਾ ਦੇ ਵਿੱਚ ਹਮਾਸ ਤੇ ਦੂਸਰੇ ਸੰਗਠਨ ਜਿਹੜੇ ਨੇ ਉਹ ਪੂਰੇ ਤਰੀਕੇ ਦੇ ਨਾਲ ਹਥਿਆਰ ਸੁੱਟਣ ਨੂੰ ਲੈ ਕੇ ਸਹਿਮਤ ਹੋ ਗਏ ਨੇ। ਹਾਲਾਂਕਿ ਹਮਾਸ ਨੇ ਕਿਹਾ ਸੀ ਕਿ ਭਾਰੀ ਹਥਿਆਰ ਸਪੁਰਦ ਕਰਨ ਦਾ ਫੈਸਲਾ ਇਜ਼ਰਾਈਲ ਦੀ ਤਰਫ ਤੋਂ ਹਮਲੇ ਰੋਕੇ ਜਾਣ ਤੋਂ ਬਾਅਦ ਹੀ ਲਿਆ ਜਾਏਗਾ, ਔਰ ਇਸ ਗੱਲ ਦੇ ਉੱਤੇ ਨਿਰਭਰ ਕਰੇਗਾ ਕਿ ਗਜ਼ਾ ਦੇ ਵਿੱਚੋਂ ਇਜ਼ਰਾਈਲ ਆਪਣੀ ਫੌਜ ਵਾਪਸੀ ਕਰਦਾ ਹੈ ਕਿ ਨਹੀਂ। ਇਹ ਹਥਿਆਰ ਆਖਿਰਕਾਰ ਹਮਾਸ ਕਿਸ ਨੂੰ ਦੇਵੇਗਾ, ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਨੇਤਨਯਾਹੂ ਨੇ ਕਿਹਾ ਹੈ ਕਿ ਹਮਾਸ ਨੂੰ ਪਹਿਲਾਂ ਹਥਿਆਰ ਛੱਡਣੇ ਚਾਹੀਦੇ ਨੇ, ਤੇ ਫੇਰ ਹੀ ਇਹ ਪ੍ਰਕਿਰਿਆ ਸਿਰਫ ਕਾਗਜ਼ਾਂ ਦੇ ਉੱਤੇ ਦਿਖਾਵੇ ਦੇ ਲਈ ਨਾ ਰਹਿ ਜਾਵੇ, ਫੇਰ ਹੀ ਇਹ ਪ੍ਰਕਿਰਿਆ ਸਿਰੇ ਚੜੇਗੀ। ਦੱਸ ਦਈਏ ਕਿ ਅਮਰੀਕੀ ਅਧਿਕਾਰੀਆਂ ਦੇ ਨਾਲ ਵੀ ਇਜ਼ਰਾਈਲ ਦੀ ਗੱਲਬਾਤ ਚੱਲ ਰਹੀ ਹੈ। ਨੇਤਨਯਾਹੂ ਦੇ ਮੁਤਾਬਕ ਅਮਰੀਕਾ ਦੀ ਤਰਫ ਤੋਂ ਕੁਝ ਸੁਝਾਅ ਅਜਿਹੇ ਮਿਲੇ ਨੇ ਜਿਸ ਨੂੰ ਇਜ਼ਰਾਈਲ ਪ੍ਰਵਾਨ ਕਰ ਸਕਦਾ ਹੈ, ਜਦਕਿ ਕਈਆਂ ਦੇ ਲਈ ਉਹ ਸਹਿਮਤ ਨਹੀਂ ਹੈ। ਟਰੰਪ ਨੇ ਗਜ਼ਾ ਸ਼ਾਂਤੀ ਯੋਜਨਾ ਦੇ ਵਿੱਚ ਹਮਾਸ ਦੇ ਹਥਿਆਰ ਛੱਡਣ, ਇਜ਼ਰਾਈਲ ਦੀ ਫੌਜ ਦੀ ਵਾਪਸੀ ਕਰਨ ਤੇ ਗਜ਼ਾ ਦਾ ਪੁਨਰ ਨਿਰਮਾਣ ਕਰਨ ਦੇ ਬਾਰੇ ਅਲੱਗ ਅਲੱਗ 15 ਨੁਕਤੇ ਆਪਣੇ ਇਸ ਸਮਝੌਤੇ ਦੇ ਵਿੱਚ ਰੱਖੇ ਸੀ, ਤੇ ਇਸੇ ਦੇ ਲਈ, ਇਸ ਟਾਸਕ ਨੂੰ ਪੂਰਾ ਕਰਨ ਦੇ ਲਈ ਬੋਰਡ ਆਫ ਪੀਸ ਦਾ ਗਠਨ ਕੀਤਾ ਗਿਆ ਸੀ, ਜਿਸ ਦੇ ਵਿੱਚ ਅਲੱਗ ਅਲੱਗ ਦੇਸ਼ ਸ਼ਾਮਲ ਕੀਤੇ ਗਏ ਸੀ। ਨੇਤਨਯਾਹੂ ਨੇ ਇਸੇ ਕਦਮ ਤੋਂ ਜਿਹੜਾ ਟਰੰਪ ਦੇ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉੱਥੇ ਕੌਮਾਂਤਰੀ ਖਬਰਾਂ ਦੇ ਵਿੱਚ ਅਗਲੀ ਖਬਰ, ਸਭ ਤੋਂ ਵੱਡੀ ਖਬਰ ਜਿਹੜੀ ਇਸ ਵੀਕਐਂਡ ਦੇ ਦਰਮਿਆਨ ਵੀ ਤੇ ਉਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਨਾ ਤਾਂ ਇਜ਼ਰਾਈਲ ਦੇ ਲਈ ਇਹ ਚੰਗੀ ਖਬਰ ਹੈ, ਨਾ ਭਾਰਤ ਦੇ ਲਈ ਚੰਗੀ ਖਬਰ ਹੈ, ਪਰ ਇੱਕ ਕਿਸਮ ਦਾ ਮੁਸਲਿਮ ਨੇਟੋ ਜਿਹੜਾ ਹੈ ਉਹ ਬਣਦਾ ਜਾ ਰਿਹਾ ਹੈ। ਮੱਧ ਪੂਰਬ ਦੇ ਵਿੱਚ ਤਣਾਅ ਚੱਲ ਰਿਹਾ ਹੈ, ਹੌਰਮੁਜ਼ ਸਟ੍ਰੇਟ ਨੂੰ ਲੈ ਕੇ ਚਿੰਤਾਵਾਂ ਵੱਧ ਰਹੀਆਂ ਨੇ। ਐਸੇ ਦਰਮਿਆਨ ਪਾਕਿਸਤਾਨ, ਸਾਊਦੀ ਅਰਬ ਤੇ ਟਰਕੀ ਆਪਸ ਦੇ ਵਿੱਚ ਇੱਕ ਮਹੱਤਵਪੂਰਨ ਸਮਝੌਤਾ ਕਰ ਲੈਂਦੇ ਨੇ, ਜਿਸ ਨੂੰ ਰੱਖਿਆ ਸਮਝੌਤੇ ਦਾ ਨਾਮ ਦਿੱਤਾ ਜਾਂਦਾ ਹੈ, ਔਰ ਇਸ ਸਮਝੌਤੇ ਨੂੰ ਮੱਕਾ ਡੀਲ, ਮੱਕਾ ਅਗਰੀਮੈਂਟ ਕਿਹਾ ਜਾ ਰਿਹਾ, ਕਿਉਂਕਿ ਇਹ ਮੱਕਾ ਦੇ ਵਿੱਚ ਇਹ ਇਕੱਠੇ ਹੋਏ ਸੀ ਮੁਸਲਿਮ ਦੇਸ਼ਾਂ ਦੇ ਨੇਤਾ। ਸਾਊਦੀ ਕਰਾਊਨ ਪ੍ਰਿੰਸ, ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰੈਚਪ ਤਈਯਬ ਅਰਦਵਾਨ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ। ਸ਼ੁੱਕਰਵਾਰ ਦੇ ਦਿਨ 7 ਅਗਸਤ ਨੂੰ ਜਦੋਂ ਇੱਕ ਬੈਠਕ ਹੁੰਦੀ ਹੈ ਤਾਂ ਇਸ ਮੱਕਾ ਸਮਝੌਤੇ ਦੇ ਉੱਤੇ ਹਸਤਾਖਰ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਇੱਕ ਦੇਸ਼ ਦੇ ਉੱਤੇ ਹਮਲਾ ਬਾਕੀ ਦੋ ਦੇਸ਼ਾਂ ਦੀ ਤਰਫ ਤੋਂ ਵੀ ਹਮਲਾ ਮੰਨਿਆ ਜਾਏਗਾ, ਯਾਨੀ ਕਿ ਉਹ ਵੀ ਫਿਰ ਰਲ ਕੇ ਉਸ ਦੇਸ਼ ਦਾ ਸਾਥ ਦੇਣਗੇ ਉਸ ਦੇ ਉੱਤੇ ਹਮਲਾ ਕਰਨ ਵਾਲੇ ਮੁਲਕ ਦੇ ਖਿਲਾਫ। ਸਾਊਦੀ ਤੇ ਕਤਰ ਦੇ ਪ੍ਰਮੁੱਖ ਚੈਨਲ ਅਲ ਅਰਬੀਆ ਤੇ ਅਲ ਜਜ਼ੀਰਾ ਨੇ ਵੀ ਇਸ ਸਮਝੌਤੇ ਨੂੰ ਲੈ ਕੇ ਵਿਸਤਾਰ ਕਵਰੇਜ ਕੀਤੀ ਹੈ, ਜਦਕਿ ਸੰਯੁਕਤ ਅਰਬ ਅਮੀਰਾਤ ਯਾਨੀ UAE ਦੇ ਮੀਡੀਆ ਸੰਸਥਾਵਾਂ ਨੇ ਇਸ ਖਬਰ ਨੂੰ ਬੜਾ ਹੀ ਸੀਮਿਤ ਮਹੱਤਵ ਦਿੱਤਾ ਹੈ। ਦੱਸ ਦਈਏ ਕਿ ਇਸ ਸਮਝੌਤੇ ਤੋਂ ਇੱਕ ਹਫ਼ਤਾ ਪਹਿਲਾਂ ਤੱਕ ਪਾਕਿਸਤਾਨ ਨੇ ਬਾਬ ਅਲ ਮੰਦੇਬ ਸਟ੍ਰੇਟ, ਲਾਲ ਸਾਗਰ ਤੇ ਅਦਨ ਦੀ ਖਾੜੀ ਤੋਂ ਗੁਜ਼ਰਨ ਵਾਲੇ ਸਮੁੰਦਰੀ ਰਸਤਿਆਂ ਦੀ ਸੁਰੱਖਿਆ ਦੇ ਲਈ ਸਾਊਦੀ ਦੀ ਅਗਵਾਈ ਦੇ ਵਿੱਚ ਇੱਕ ਕੌਮੀ ਜਾਂ ਇੰਜ ਕਹਿ ਲਈਏ ਕਿ ਇੱਕ ਕੌਮਾਂਤਰੀ ਸਮੁੰਦਰੀ ਰੱਖਿਆ ਗਠਜੋੜ ਕਰਨ ਦੀ ਹਮਾਇਤ ਕੀਤੀ ਸੀ। ਕਿਹਾ ਸੀ ਕਿ ਸਾਊਦੀ ਇਹਨਾਂ ਦਾ ਪੂਰਾ ਕੰਟਰੋਲ ਲਵੇ। ਪਿਛਲੇ ਮਹੀਨੇ 30 ਜੁਲਾਈ ਨੂੰ ਵੀ ਸਾਊਦੀ ਅਰਬ ਨੇ ਲਾਲ ਸਾਗਰ ਦੇ ਵਿੱਚ ਸਮੁੰਦਰੀ ਵਪਾਰ ਤੇ ਊਰਜਾ ਦੀਆਂ ਜਿਹੜੀਆਂ ਲੋੜਾਂ ਨੇ, ਯਾਨੀ ਫਿਊਲ ਜਿਹੜਾ ਗੁਜ਼ਰਦਾ ਉਹਦੇ ਲਈ ਇੱਕ ਐਲਾਨ ਕੀਤਾ ਸੀ। ਐਲਾਨ ਅਜਿਹੇ ਸਮੇਂ ਚ ਸਾਹਮਣੇ ਆਇਆ ਸੀ ਜਦੋਂ ਯਮਨ ਦੇ ਹੂਤੀ ਵਿਦਰੋਹੀਆਂ ਨੇ ਸਾਊਦੀ ਜਹਾਜ਼ਾਂ ਦੇ ਉੱਤੇ ਹਮਲਾ ਕੀਤਾ ਸੀ। ਅਜਿਹੇ ਦੇ ਵਿੱਚ ਸਾਊਦੀ ਕਿ ਬਾਕੀ ਦੇਸ਼ਾਂ ਨੂੰ ਇਹ ਗਰੰਟੀ ਦੇ ਸਕੇਗਾ ਜਦੋਂ ਮਹਿਜ਼ ਹੂਤੀ ਵਿਦਰੋਹੀਆਂ ਦੇ ਨਾਲ ਹੀ ਨਜਿੱਠ ਨਹੀਂ ਪਾ ਰਿਹਾ। ਅਜਿਹੇ ਦੇ ਵਿੱਚ ਅਲ ਜਜ਼ੀਰਾ ਦੀ ਤਰਫ ਤੋਂ ਸਾਊਦੀ ਅਰਬ ਦੇ ਅੰਦਰ ਹੋਏ ਇਸ ਸਮਝੌਤੇ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਇੱਕ ਵਿਸਤਾਰ ਰਿਪੋਰਟ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਕਿਹਾ ਗਿਆ ਕਿ ਇਹ ਈਰਾਨ ਖਾਸ ਕਰ ਇਜ਼ਰਾਈਲ ਦੀ ਤਰਫ ਤੋਂ ਜੇਕਰ ਕੋਈ ਹਮਲਾ ਹੁੰਦਾ ਹੈ ਤਾਂ ਉਸਦੇ ਜਵਾਬ ਦੇ ਵਿੱਚ ਇਹਨਾਂ ਤਿੰਨਾਂ ਦੇਸ਼ਾਂ ਦੀ ਤਰਫ ਤੋਂ ਯੋਜਨਾ ਬਣਾ ਕੇ ਹਮਲਾ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਸਕਦੀ ਹੈ। ਹਾਲਾਂਕਿ ਭਾਰਤ ਦਾ ਨਾਂ ਕਿਤੇ ਵੀ ਨਹੀਂ ਲਿਆ ਗਿਆ ਕਿਸੇ ਵੀ ਮੀਡੀਆ ਅਦਾਰੇ ਦੇ ਵਿੱਚ, ਪਰ ਇਸ ਇਸਲਾਮੀ ਨੇਟਾ ਨੂੰ ਲੈ ਕੇ ਕਤਰ ਦੇ ਵਿੱਚ ਅਲ ਅਰਬ ਟੀਵੀ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਪਿਛਲੇ ਲੰਮੇ ਸਮੇਂ ਤੋਂ ਮੁਸਲਿਮ ਦੇਸ਼ਾਂ ਨੂੰ ਇੱਕ ਛਤਰੀ ਦੇ ਥੱਲੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਜਿਹੇ ਦੇ ਵਿੱਚ ਹੁਣ ਮਿਸਰ ਦੇ ਵੀ ਇਸ ਦੇ ਵਿੱਚ ਸ਼ਾਮਿਲ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਹਾਲਾਂਕਿ ਮਿਸਰ ਇਸ ਦੇ ਵਿੱਚ ਸ਼ਾਮਿਲ ਹੁੰਦਾ ਹੈ ਜਾਂ ਨਹੀਂ ਨਹੀਂ ਕਿਹਾ ਜਾ ਸਕਦਾ। ਦੱਸ ਦਈਏ ਕਿ ਮਿਸਰ ਦੀ ਗੈਰ ਮੌਜੂਦਗੀ ਦੇ ਉੱਤੇ ਬਹਿਸ ਜ਼ਰੂਰ ਹੋ ਰਹੀ ਹੈ, ਪਰ ਇਹਨਾਂ ਸਾਰੀਆਂ ਵਿਸਤਾਰ ਖਬਰਾਂ ਨੂੰ ਲੈ ਕੇ ਇਸ ਦਾ ਬ੍ਰਿਕਸ ਦੇ ਨਾਲ ਕੀ ਸੰਬੰਧ ਹੋ ਸਕਦਾ ਹੈ ਸਿੱਧੇ ਤੌਰ ਤੇ ਅਸਿੱਧੇ ਤੌਰ ਤੇ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਣੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੇ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਉਹ ਚ ਹੋਣਗੀਆਂ, ਪਰ ਕੌਮਾਂਤਰੀ ਖਬਰਾਂ ਦੀ ਸਾਂਝ ਨੂੰ ਅੱਗੇ ਤੋਰਦੇ ਹਾਂ। ਇੱਧਰ ਟਰੰਪ ਦੀ ਤਰਫ ਤੋਂ ਬਗੈਰ ਕਿਸੇ ਗ੍ਰੀਨਲੈਂਡ ਦੀ ਸਰਕਾਰ ਦੇ ਇਜਾਜ਼ਤ ਦੇ ਜਿਹੜਾ ਖਨਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ, ਮਾਈਨਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਡੋਨਾਲਡ ਟਰੰਪ ਨੇ ਗ੍ਰੀਨਲੈਂਡ ਨੂੰ ਲੈ ਕੇ ਆਪਣੇ ਇਰਾਦੇ ਹਾਲੇ ਛੱਡੇ ਨਹੀਂ ਨੇ। ਅਜਿਹੇ ਦੇ ਵਿੱਚ ਦੀ ਗਾਰਜੀਅਨ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਨੇਟੋ ਸਹਿਯੋਗੀ ਦੇਸ਼ ਡੈਨਮਾਰਕ ਦੇ ਜਿਹੜੀ ਅਧਿਕਾਰ ਖੇਤਰ ਦੇ ਵਿੱਚ ਪੈਂਦਾ ਇਹ ਗ੍ਰੀਨਲੈਂਡ ਮੁਲਕ ਹੈ, ਇੱਥੇ ਡ੍ਰਿਲਿੰਗ ਟਰੰਪ ਦੀ ਕੰਪਨੀ ਦੀ ਤਰਫ ਤੋਂ ਸ਼ੁਰੂ ਕਰ ਦਿੱਤੀ ਗਈ ਹੈ, ਔਰ ਗ੍ਰੀਨਲੈਂਡ ਦੀ ਤਰਫ ਤੋਂ ਇਸ ਦੇ ਉੱਤੇ ਸਰਕਾਰ ਦੀ ਤਰਫ ਤੋਂ ਇਤਰਾਜ਼ ਜਤਾਇਆ ਗਿਆ। ਕਿਹਾ ਗਿਆ ਹੈ ਕਿ ਕਿਸੇ ਵੀ ਕੰਪਨੀ ਨੂੰ ਐਸੀ ਕੋਈ ਹਾਲੀਆ ਦਿਨਾਂ ਦੇ ਵਿੱਚ ਮਨਜ਼ੂਰੀ ਨਹੀਂ ਦਿੱਤੀ ਗਈ, ਭਵਿੱਖ ਦੇ ਵਿੱਚ ਵੀ ਸਾਰੇ ਲੌਜਿਸਟਿਕਸ ਦੇ ਉੱਤੇ ਜਿਹੜੀ ਹੈ ਗ੍ਰੀਨਲੈਂਡ ਦੀ ਮਿਨਰਲ ਰਿਸੋਰਸ ਅਥਾਰਟੀ ਉਹਨਾਂ ਤੋਂ ਸਲਾਹ ਲੈਣੀ, ਉਹਨਾਂ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੋਏਗੀ। ਇਸ ਸਾਲ ਦੀ ਸ਼ੁਰੂਆਤ 'ਚ ਟਰੰਪ ਨੇ ਖਣਿਜ ਦੇ ਨਾਲ ਭਰਪੂਰ ਇਸ ਟਾਪੂ ਦੇ ਉੱਤੇ ਅਮਰੀਕਾ ਦਾ ਵਧੇਰੇ ਕੰਟਰੋਲ ਲੈਣ ਦੀ ਗੱਲ ਕੀਤੀ ਸੀ ਤੇ ਫੌਜ ਦਾ ਇਸਤੇਮਾਲ ਕਰਕੇ ਜ਼ਬਰਦਸਤੀ ਕਬਜ਼ਾ ਲੈਣ ਦੀ ਵੀ ਧਮਕੀ ਦਿੱਤੀ ਸੀ। ਅਮਰੀਕਾ ਨੂੰ ਅਜਿਹਾ ਕਿਉਂ ਕਰਨਾ ਪੈ ਰਿਹਾ, ਇਸ ਦੇ ਨਾਲ ਜੁੜਿਆ ਇੱਕ ਪ੍ਰੋਗਰਾਮ ਵੀ ਅਸੀਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕਰ ਚੁੱਕੇ ਹਾਂ, ਵੈਸੇ ਇਨਸਾਈਟ ਰਿਪੋਰਟ ਦੇ ਵਿੱਚ ਪਿਆ। ਆਸਟ੍ਰੇਲੀਆ ਦੀਆਂ ਖਬਰਾਂ ਦੇ ਸੈਗਮੈਂਟ ਦੇ ਵਿੱਚ ਉਸ ਪ੍ਰੋਗਰਾਮ ਦੇ ਬਾਰੇ ਵੀ ਦੱਸਾਂਗੇ ਤੁਹਾਨੂੰ, ਤੇ ਇਸ ਖਬਰ ਦਾ ਇੱਕ ਲਿੰਕ ਆਸਟ੍ਰੇਲੀਆ ਦੇ ਨਾਲ ਵੀ ਜਾ ਜੁੜਦਾ ਹੈ, ਉਹ ਵੀ ਤੁਹਾਨੂੰ ਦੱਸਾਂਗੇ ਕਿ ਕੀ ਲਿੰਕ ਹੈ ਅਮਰੀਕਾ ਦਾ। ਉਧਰ ਆਖਰੀ ਖਬਰ ਦੀ ਸਾਂਝ ਪਾਈਏ ਕਮਾਤੇ ਖਿੱਤੇ, ਤਾਂ ਕੋਸੋਵੋ ਦੀ ਸੰਸਦ ਦੇ ਵਿੱਚ ਇਸ ਵੀਕਐਂਡ ਦੇ ਦਰਮਿਆਨ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਨੇ ਟਾਈਮ ਕਾਰਦੀਆਜ਼, ਉਹਨਾਂ ਨੇ ਉੱਥੋਂ ਦੇ ਐਕਟਿਵ ਪ੍ਰਧਾਨ ਮੰਤਰੀ ਐਲਬਿਨ ਕੁਰਤੀ ਦੇ ਉੱਤੇ ਆਂਡੇ ਸੁੱਟ ਦਿੱਤੇ। ਇਸ ਤੋਂ ਬਾਅਦ ਉੱਥੋਂ ਦੀ ਕੋਸੋਵੋ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਹੰਗਾਮਾ ਹੋ ਗਿਆ, ਜਿਸ ਨੂੰ ਪੂਰੇ ਦੁਨੀਆ ਦੇ ਮੀਡੀਆ ਦੇ ਉੱਤੇ ਦਿਖਾਇਆ ਗਿਆ। ਸਦਨ ਦੀ ਕਾਰਵਾਈ ਕੁਝ ਘੰਟਿਆਂ ਦੇ ਲਈ ਰੋਕ ਦਿੱਤੀ ਗਈ। ਦਰਅਸਲ ਐਲਬਿਨ ਕੁਰਤੀ ਦੀ ਪਾਰਟੀ ਵੈਂਟੇਵਡਜ਼ੋਸ ਨੇ 7 ਜੂਨ ਨੂੰ ਪਾਰਲੀਮੈਂਟਰੀ ਚੋਣਾਂ ਤੋਂ ਬਾਅਦ ਨਵੀਆਂ ਸੰਸਥਾਵਾਂ ਦੇ ਗਠਨ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਸੀ। ਐਸੇ ਦਰਮਿਆਨ ਇਹ ਘਟਨਾ ਵਾਪਰੀ। ਕੁਰਤੀ ਦੀ ਉੱਤੇ ਜਿਹੜੇ ਅੰਡੇ ਸਿੱਟਣ ਵਾਲੇ ਵਿਰੋਧੀ ਧਿਰ ਦੇ ਮੈਂਬਰ ਟਾਈਮ ਕਾਰਦੀਦਾਸ ਨੇ ਚਲਾਉਂਦੇ ਹੋਏ ਕਿਹਾ ਕਿ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ। ਇਸ ਦੇ ਜਵਾਬ 'ਚ ਕੁਰਤੀ ਨੇ ਕਿਹਾ ਕਿ ਜੇਕਰ ਗੱਲਬਾਤ ਦੇ ਲਈ ਇਹ ਕੀਮਤ ਚੁਕਾਉਣੀ ਪੈਂਦੀ ਹੈ ਤਾਂ ਉਹਨਾਂ ਨੂੰ ਇਸ ਦੀ ਖੁਸ਼ੀ ਹੋਏਗੀ। ਅਸਲ 'ਚ 120 ਸੀਟਾਂ ਦੇ ਵਿੱਚੋਂ 53 ਸੀਟਾਂ ਜਿੱਤਣ ਤੋਂ ਬਾਅਦ ਵੱਡੀ ਸਿਆਸੀ ਤਾਕਤ ਕੁਰਤੀ ਦੀ ਪਾਰਟੀ ਬਣ ਗਈ ਹੈ। ਪਰ ਕੁਰਤੀ ਦੇ ਕੋਲ ਇਕੱਲੇ ਸਰਕਾਰ ਚਲਾਉਣ ਦੇ ਲਈ ਜ਼ਰੂਰੀ ਬਹੁਮਤ ਨਹੀਂ ਸੀ। ਇਸ ਕਰਕੇ ਵਿਰੋਧੀ ਪਾਰਟੀ ਅਲਾਇੰਸ ਫਾਰ ਦੀ ਫਿਊਚਰ ਆਫ ਕੋਸੋਵੋ ਦੀ ਪਾਰਲੀਮੈਂਟਰੀ ਮੈਂਬਰ ਟਾਈਮ ਕਾਰਦੀਆਸ ਨੇ ਐਕਟਿਵ ਪ੍ਰਾਈਮ ਮਿਨਿਸਟਰ ਕੁਰਤੀ ਦੇ ਕੋਲ ਗਈ ਤੇ ਫਿਰ ਬਹੁਤ ਸਾਰੇ ਅੰਡੇ ਸੁੱਟ ਦਿੱਤੇ। ਇਸ ਤੋਂ ਬਾਅਦ ਹੰਗਾਮਾ ਮਚ ਗਿਆ ਤੇ ਇਹ ਘਟਨਾ ਜਿਹੜੀ ਹੈ ਇਸ ਗੱਲਬਾਤ ਦੇ ਕਈ ਦਿਨਾਂ ਬਾਅਦ ਹੋਈ ਹੈ, ਜਦੋਂ ਕੋਸੋਵੋ ਦੇ ਵਿੱਚ ਇੱਕ ਕਿਸਮ ਦਾ ਸਿਆਸੀ ਸੰਕਟ ਖੜਾ ਸੀ। ਰਾਸ਼ਟਰਪਤੀ ਚੁਣਨ ਦੇ ਲਈ ਵਿਰੋਧੀ ਧਿਰ ਦੇ ਕੋਲ ਜਿਹੜੀ ਹੈ ਸੱਤਾਧਾਰੀ ਪਾਰਟੀ ਜਾ ਰਹੀ ਸੀ, ਹਮਾਇਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਫਰਵਰੀ 2025 ਦੇ ਵਿੱਚ ਵੀ ਹੋਈਆਂ ਜਿਹੜੀਆਂ ਚੋਣਾਂ ਸੀ ਉੱਥੇ ਉਦੋਂ ਵੀ ਨਤੀਜੇ ਬੇਨਤੀਜਾ ਰਹੇ ਸੀ। ਇਸ ਕਰਕੇ ਇੱਥੇ ਇੱਕ ਕਿਸਮ ਦਾ ਸਿਆਸੀ ਸੰਕਟ ਖੜਾ ਹੋ ਗਿਆ ਸੀ। ਦੱਸ ਦਈਏ ਕਿ 1998 1999 ਦੇ ਵਿੱਚ ਜੰਗ ਤੋਂ ਬਾਅਦ ਕੋਸੋਵੋ ਨੇ 2008 ਦੇ ਵਿੱਚ ਸਰਬੀਆ ਤੋਂ ਆਜ਼ਾਦੀ ਦਾ ਐਲਾਨ ਕਰ ਦਿੱਤਾ ਸੀ। ਇਹ ਜੰਗ ਨੈਟੋ ਦੀ ਬੰਬਾਰੀ ਤੋਂ ਬਾਅਦ ਸਰਬੀਆ ਦੇ ਪਿੱਛੇ ਹਟਣ ਦੇ ਨਾਲ ਹੀ ਖਤਮ ਹੋਈ ਸੀ। ਕੋਸੋਵੋ ਨੂੰ ਦੁਨੀਆ ਦੇ ਅੱਧੇ ਤੋਂ ਜ਼ਿਆਦਾ ਦੇਸ਼ਾਂ ਦੀ ਤਰਫ ਤੋਂ ਮਾਨਤਾ ਦਿੱਤੀ ਗਈ ਹੈ, ਜਿਸ ਦੇ ਵਿੱਚ ਅਮਰੀਕਾ, ਯੂਰਪੀ ਯੂਨੀਅਨ ਵਰਗੇ ਦੇਸ਼ ਸ਼ਾਮਲ ਨੇ। ਬੈਲਗ੍ਰੇਡ ਕੋਸੋਵੋ ਨੂੰ ਸਰਬੀਆ ਦਾ ਹਿੱਸਾ ਮੰਨਦਾ ਹੈ। ਅਜਿਹੇ ਦੇ ਵਿੱਚ ਹਾਲੇ ਵੀ ਦੋਹਾਂ ਦੇਸ਼ਾਂ ਦੇ ਦਰਮਿਆਨ ਜਿਹੜਾ ਤਣਾਅ ਹੋ ਰਹਿ ਰਹਿ ਕੇ ਟਿਕਿਆ ਰਹਿੰਦਾ ਹੈ। ਉਧਰ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਵੀ ਇਸ ਵਕਤ ਕੁਝ ਸਭ ਕੁਝ ਵਧੀਆ ਨਹੀਂ ਹੋ ਰਿਹਾ। ਸਭ ਤੋਂ ਪਹਿਲਾਂ ਤਾਂ ਰਾਮ ਮੰਦਿਰ ਚੜਾਵਾ ਚੋਰੀ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਅਯੋਧਿਆ ਦੇ ਵਿੱਚ ਰਾਮ ਮੰਦਿਰ ਦੇ ਨਾਲ ਦਾਨ ਦੀ ਰਕਮ ਦੇ ਵਿੱਚ ਹੋਈ ਹੇਰਾ ਫੇਰੀ ਤੇ ਫਿਰ ਬਾਅਦ ਦੇ ਵਿੱਚ ਮੰਦਿਰ ਨਿਰਮਾਣ ਤੋਂ ਬਾਅਦ ਜਿਹੜਾ ਚੜਾਵਾ ਇੱਥੇ ਚੜ੍ਹਦਾ ਸੀ ਉਸ ਦੇ ਵਿੱਚ ਹੋਈ ਕਰੋੜਾਂ ਰੁਪਈਆਂ ਦੀ ਸ਼ਰਧਾਲੂਆਂ ਦੀ ਜਿਹੜੀ ਦਾਨ ਦੀ ਰਕਮ ਸੀ ਉਸ ਦੇ ਅੰਦਰ ਹੋਈ ਚੋਰੀ। ਇਸ ਮਾਮਲੇ ਨੂੰ ਲੈ ਕੇ ਇੱਕ ਨਿਰਪੱਖ ਮੰਗ ਕਰਦਿਆਂ ਹੋਇਆਂ ਅੱਜ ਯਾਨੀ ਸੋਮਵਾਰ ਦੇ ਦਿਨ ਦਿੱਲੀ ਦੇ ਵਿੱਚ ਸਾਧੂ ਸੰਤਾਂ ਦਾ ਇੱਕ ਮਾਰਚ ਕੱਢਿਆ ਜਾਏਗਾ। ਮੰਨਿਆ ਜਾ ਰਿਹਾ ਕਿ 500 ਦੇ ਕਰੀਬ ਸਾਧੂ ਸੰਤ ਮੰਡੀ ਹਾਊਸ ਤੋਂ ਲੈ ਕੇ ਦਿੱਲੀ ਦਾ ਜਿਹੜਾ ਇਲਾਕਾ ਹੈ ਉੱਥੋਂ ਸਵੇਰੇ 11 ਵਜੇ ਦੇ ਆਸ ਪਾਸ ਨੇਪਾਲੀ ਸਫਾਰਤਖਾਨੇ ਤੋਂ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਵੱਲ ਮਾਰਚ ਕਰਨਗੇ। ਇਸ ਮਾਰਚ ਦੇ ਵਿੱਚ ਸਨਾਤਨੀ ਕਿੰਨਰ ਅਖਾੜੇ ਦੇ ਲੋਕ ਵੀ ਸ਼ਾਮਲ ਹੋਣਗੇ। ਮਾਰਚ ਦੀ ਅਗਵਾਈ ਨਾਮਦੇਵ ਦਾਸ ਤਿਆਗੀ, ਜਿਨ੍ਹਾਂ ਨੂੰ ਕੰਪਿਊਟਰ ਬਾਬਾ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਤੇ ਪ੍ਰਕਾਸ਼ਨੰਦ ਗਿਰੀ ਮਹਾਰਾਜ ਕਰਨਗੇ। ਕਈ ਸੂਬਿਆਂ ਤੋਂ ਆਉਣ ਵਾਲੇ ਸਾਧੂ ਸੰਤ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਮੰਗ ਪੱਤਰ ਵੀ ਸਪੁਰਦ ਕਰਨਗੇ। ਮੰਗ ਪੱਤਰ ਦੇ ਵਿੱਚ ਰਾਮ ਮੰਦਿਰ ਦੇ ਅੰਦਰ ਕਥਿਤ ਚੜਾਵਾ ਚੋਰੀ ਤੇ ਜਿੰਨੀਆਂ ਵੀ ਗੈਰ ਕਾਨੂੰਨੀ ਗਤੀਵਿਧੀਆਂ ਵਾਪਰੀਆਂ ਨੇ ਉਹਨਾਂ ਦੀ ਇੱਕ ਹਾਈ ਪਾਵਰਡ ਕਮੇਟੀ ਦੀ ਤਰਫ ਤੋਂ ਜਾਂਚ ਦੀ ਮੰਗ ਕਰਨਗੇ। ਕੰਪਿਊਟਰ ਬਾਬਾ ਨੇ ਮੀਡੀਆ ਨੂੰ ਇਹ ਵੀ ਦੱਸਿਆ ਕਿ ਸਵੇਰੇ 11 ਵਜੇ ਇਹ ਮਾਰਚ ਸ਼ੁਰੂ ਹੋਏਗਾ ਤੇ ਫਿਰ ਬੜੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਵੱਲ ਅਸੀਂ ਵੱਧਦੇ ਜਾਵਾਂਗੇ। ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ ਲੈ ਕੇ ਦਿੱਲੀ ਪੁਲਿਸ ਦੀ ਤਰਫ ਤੋਂ ਹਾਲਾਂਕਿ ਕੋਈ ਇਜਾਜ਼ਤ ਦਿੱਤੀ ਗਈ ਹੈ ਇਸ ਮਾਰਚ ਦੀ ਜਾਂ ਨਹੀਂ ਇਹਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਸੁਰੱਖਿਆ ਜ਼ਰੂਰ ਚਾਕ ਚੌਬੰਦ ਕਰ ਦਿੱਤੀ ਜਾਏਗੀ। ਉੱਥੇ ਰਾਮ ਮੰਦਿਰ ਦੇ ਵਿੱਚ ਚੜਾਵਾ ਚੋਰੀ ਦੇ ਮਾਮਲੇ ਦੇ ਉੱਤੇ SIT ਦੀ ਜਾਂਚ ਹਾਲੇ ਵੀ ਜਾਰੀ ਹੈ, ਅਦਾਲਤ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਹੈ। ਬਹੁਤੀਆਂ ਜਾਣਕਾਰੀਆਂ ਇਹਦੀਆਂ ਹੁਣ ਭਾਰਤੀ ਮੀਡੀਆ ਦੀ ਤਰਫ ਤੋਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਉੱਥੇ ਝਾਰਖੰਡ ਤੋਂ ਖਬਰ, ਜਿੱਥੇ ਝਾਰਖੰਡ ਦੇ ਵਿੱਚ ਸਰਕਾਰ ਕੁਝ ਮੰਗਾਂ ਨੂੰ ਲੈ ਕੇ ਸਟੂਡੈਂਟ ਅੰਦੋਲਨ ਦੇ ਵਿੱਚ ਸਹਿਮਤ ਹੋ ਗਈ ਹੈ। ਦੱਸ ਦਈਏ ਕਿ ਐਤਵਾਰ ਦੇ ਦਿਨ ਤੱਕ 16 ਦਿਨ ਹੋ ਚੁੱਕੇ ਸੀ ਝਾਰਖੰਡ ਦੇ ਲੋਕ ਸੇਵਾ ਕਮਿਸ਼ਨ ਦੇ ਅੰਦਰ ਜਿਹੜੀਆਂ ਪ੍ਰੀਖਿਆਵਾਂ ਹੋਈਆਂ ਨੇ ਉਸ ਦੇ ਵਿੱਚ ਗੜਬੜੀਆਂ ਦੇ ਮਸਲੇ ਨੂੰ ਲੈ ਕੇ ਅੰਦੋਲਨਕਾਰੀ ਤੇ ਸਰਕਾਰ ਦੇ ਦਰਮਿਆਨ ਰਾਂਚੀ ਦੇ ਵਿੱਚ ਜਿਹੜਾ ਸਟੇਟ ਗੈਸਟ ਹਾਊਸ ਆ ਉੱਥੇ ਮੁਲਾਕਾਤ ਵੀ ਹੋਈ, ਜਿਸ ਦੇ ਵਿੱਚ 14ਵੀਂ JPSC ਦੀ ਜਿਹੜੀ ਇੱਕ ਪ੍ਰੀਖਿਆ ਹੋਈ ਸੀ ਉਸ ਦੇ ਵਿੱਚ ਕਥਿਤ ਗੜਬੜੀਆਂ ਦੇ ਮਸਲੇ ਨੂੰ ਲੈ ਕੇ ਇੱਕ ਜਾਂਚ ਕਮੇਟੀ ਬਿਠਾਉਣ ਦੀ ਮੰਗ ਕੀਤੀ ਗਈ ਸੀ। ਉਸ ਮੰਗ ਨੂੰ ਹੁਣ ਸਰਕਾਰ ਦੀ ਤਰਫ ਤੋਂ ਸਹਿਮਤੀ ਜਤਾ ਦਿੱਤੀ ਗਈ ਹੈ। ਹਾਲਾਂਕਿ ਦਵਿੰਦਰ ਨਾਥ ਮਹਿਤੋ ਜਿਹੜੇ ਭੁੱਖ ਹੜਤਾਲ ਤੇ ਬੈਠੇ ਸੀ ਉਹਨਾਂ ਦੇ ਗੁੱਟ ਦੀ ਤਰਫ ਤੋਂ ਦੱਸਿਆ ਗਿਆ ਕਿ 14ਵੀਂ ਲੋਕ ਸੇਵਾ ਪ੍ਰੀਖਿਆ ਦੇ ਵਿੱਚ ਜਿਹੜੀ ਇਸ ਨੂੰ ਰੱਦ ਕਰਨ ਦੀ ਮੰਗ ਸੀਗੀ ਅੰਦੋਲਨਕਾਰੀਆਂ ਦੀ ਉਹਨੂੰ ਲੈ ਕੇ ਵੀ ਸਰਕਾਰ ਨੇ ਮੰਨ ਲਿਆ। ਤੇ ਜੀਪੀਐਸਸੀ ਦੇ ਬੈਕਲੌਗ ਪ੍ਰੀਖਿਆ ਜਿਹੜੀ 2023 2025 ਸੀ ਉਹਨਾਂ ਨੂੰ ਵੀ ਰੱਦ ਕੀਤੇ ਜਾਣ ਦੇ ਉੱਤੇ ਤੇ ਉਹਨਾਂ ਦੀ ਜਾਂਚ ਸੀਆਈਡੀ ਈਡੀ ਰਿਟਾਇਰ ਜੱਜ ਤੋਂ ਕਰਵਾਏ ਜਾਣ ਦੇ ਉੱਤੇ ਸਹਿਮਤੀ ਬਣ ਗਈ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਅੱਜ ਦੇ ਦਿਨ ਬਾਵਜੂਦ ਇਸ ਦੇ ਜਿਹੜਾ ਵਿਧਾਨ ਸਭਾ ਦਾ ਸ਼ਾਂਤੀਪੂਰਨ ਤਰੀਕੇ ਦੇ ਨਾਲ ਘਿਰਾਓ ਕੀਤਾ ਜਾਏਗਾ ਸਟੂਡੈਂਟਸ ਦੀ ਤਰਫ ਤੋਂ, ਅੰਦੋਲਨਕਾਰੀਆਂ ਦੀ ਤਰਫ ਤੋਂ, ਪਰ ਸ਼ਨੀਵਾਰ ਦੇ ਦਿਨ ਸਰਕਾਰ ਤੇ ਸਟੂਡੈਂਟ ਸੰਗਠਨਾਂ ਦੇ ਦਰਮਿਆਨ ਦਿਨ ਭਰ ਬੈਠਕਾਂ ਚੱਲਦੀਆਂ ਰਹੀਆਂ। ਇਸ ਮਸਲੇ ਨੂੰ ਲੈ ਕੇ ਹੁਣ ਸਰਕਾਰ ਦੀ ਤਰਫ ਤੋਂ ਜਿਹੜੇ ਰਾਜਪਾਲ ਨੇ ਪਹਿਲਾਂ ਸੰਤੋਸ਼ ਕੁਮਾਰ ਗੰਗਵਾਰ, ਉਹਨਾਂ ਨੇ ਜੀਪੀਐਸਸੀ ਦੇ 3 ਮੈਂਬਰਾਂ ਦਾ ਅਸਤੀਫਾ ਮਨਜ਼ੂਰ ਕੀਤਾ। ਅਸਤੀਫਾ ਦੇਣ ਵਾਲਿਆਂ 'ਚ ਅਜੀਤਾ ਭੱਟਾਚਾਰਿਆ, ਅਨੀਮਾ ਹਾਂਸਦਾ ਤੇ ਜਮਾਲ ਅਹਿਮਦ ਇਹ ਸ਼ਾਮਲ ਸੀ, ਔਰ ਇਹੀ ਮੰਗ ਅੰਦੋਲਨਕਾਰੀਆਂ ਦੀ ਸੀ। ਹਾਲਾਂਕਿ ਸਟੂਡੈਂਟ ਲੀਡਰਸ ਦੀ ਤਰਫ ਤੋਂ ਇਹ ਵੀ ਦੱਸਿਆ ਗਿਆ ਕਿ ਪ੍ਰਦਰਸ਼ਨ ਹਾਲੇ ਖਤਮ ਨਹੀਂ ਹੋਏਗਾ, ਪ੍ਰਦਰਸ਼ਨ ਜਾਰੀ ਰਹੇਗਾ। ਇਸ ਦਰਮਿਆਨ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ ਉਸ ਨੂੰ ਲੈ ਕੇ ਸਰਕਾਰ ਦੀ ਤਰਫ ਤੋਂ ਸਪਸ਼ਟੀਕਰਨ ਇਹ ਦਿੱਤਾ ਗਿਆ ਹੈ, ਜਿਹੜੇ ਝਾਰਖੰਡ ਦੇ ਮੰਤਰੀ ਨੇ ਸੁਦਿਵਿਆ ਕੁਮਾਰ ਸੋਨੂੰ, ਮਾਫ ਕਰਨਾ, ਉਹਨਾਂ ਨੇ ਇਹ ਕਿਹਾ ਹੈ ਕਿ ਸੀਬੀਆਈ ਦੀ ਜਾਂਚ ਦੀ ਮੰਗ ਅੰਦੋਲਨਕਾਰੀਆਂ ਦੀ ਤਰਫ ਤੋਂ ਕੀਤੀ ਜ਼ਰੂਰ ਜਾ ਰਹੀ ਹੈ, ਪਰ ਸੀਬੀਆਈ ਦੀਆਂ ਪਹਿਲਾਂ ਜਿਹੜੀਆਂ ਜਾਂਚਾਂ ਹੋਈਆਂ ਸੀ ਉਹਨਾਂ ਨੂੰ ਲੈ ਕੇ ਕੋਈ ਨਤੀਜੇ ਹਾਲੇ ਤੱਕ ਨਹੀਂ ਨਿਕਲੇ। ਜੇਪੀਐਸਸੀ ਦੀ ਤਰਫ ਤੋਂ ਜਦੋਂ ਪਹਿਲੀ ਵਾਰ ਪ੍ਰੀਖਿਆ ਕਰਵਾਈ ਗਈ ਸੀ ਤੇ ਦੂਜੀ ਵਾਰ ਕਰਵਾਈ ਗਈ ਸੀ ਉਦੋਂ ਵੀ ਇਹਨਾਂ ਦੇ ਵਿੱਚ ਗੜਬੜਾਂ ਸਾਹਮਣੇ ਆਈਆਂ ਸੀ। ਉਦੋਂ ਸੀਬੀਆਈ ਨੇ ਇਹਨਾਂ ਦੀ ਜਾਂਚ ਕੀਤੀ ਸੀ, ਉਹ ਜਾਂਚ ਨੂੰ ਹੁਣ 20 ਸਾਲ ਦਾ ਸਮਾਂ ਬੀਤ ਚੁੱਕਿਆ ਔਰ ਸਾਨੂੰ ਸਭ ਨੂੰ ਪਤਾ ਹੈ ਕਿ ਉਹਦਾ ਕੀ ਬਣਿਆ। ਇਸ ਵਾਰ ਜਦੋਂ ਅਸੀਂ ਜਾਂਚ ਦਾ ਭਰੋਸਾ ਦਿੱਤਾ ਤਾਂ ਅਸੀਂ ਕਿਹਾ ਸੀ ਕਿ ਸੀਆਈਡੀ ਫਾਸਟ ਟਰੈਕ ਕੋਰਟ ਦੇ ਤਹਿਤ 90 ਦਿਨਾਂ ਦੇ ਅੰਦਰ ਅੰਦਰ ਜਾਂਚ ਪੂਰੀ ਕਰੇਗੀ, ਪਰ ਇਹ ਸਵੀਕਾਰ, ਇਹ ਜਿਹੜਾ ਪ੍ਰਸਤਾਵ ਹੈ ਇਹ ਅੰਦੋਲਨਕਾਰੀਆਂ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਸੀ। ਹਾਲਾਂਕਿ ਹਾਲੇ ਵੀ ਸਰਕਾਰ ਜਿਹੜੀ ਹੈ ਉਹਨਾਂ ਦੀਆਂ ਸਾਰੀਆਂ ਮੰਗਾਂ ਦੇ ਉੱਤੇ ਗੌਰ ਕਰ ਰਹੀ ਹੈ, ਲਗਭਗ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ। ਇੱਕ ਦੋ ਮੁੱਦੇ ਜਿਵੇਂ ਉਮਰ ਦੇ ਵਿੱਚ ਛੋਟ, ਜਿਹਦੇ ਤੇ ਹਾਲੇ ਤੱਕ ਕੋਈ ਸਹਿਮਤੀ ਨਹੀਂ ਬਣ ਸਕੀ ਹੈ, ਤੇ ਬਾਕੀ ਮਸਲਿਆਂ ਦੇ ਉੱਤੇ ਸਹਿਮਤੀ ਜਿਹੜੀ ਉਹ ਬਣ ਚੁੱਕੀ ਹੈ। ਉੱਥੇ ਮਮਤਾ ਬੈਨਰਜੀ ਬੇਸ਼ੱਕ ਸੂਬੇ ਦੇ ਵਿੱਚੋਂ ਕੁਰਸੀ ਤੋਂ ਬਾਹਰ ਹੋ ਗਏ ਨੇ, ਪਰ ਸਿਆਸਤ ਚੋਂ ਬਾਹਰ ਨਹੀਂ ਹੋਏ। ਪੱਛਮ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਦੇ ਦਿਨ ਬੈਰਕਪੁਰ ਦੇ ਵਿੱਚ ਖੁਦ ਦੇ ਉੱਤੇ ਜਾਨਲੇਵਾ ਹੋਏ ਹਮਲੇ ਦਾ ਦਾਅਵਾ ਕੀਤਾ। ਉਹ ਉੱਤਰੀ 24 ਪਰਗਨਾ ਦੇ ਵਿੱਚ ਇੱਕ ਟੀਐਮਸੀ ਕਾਰਕੁਨ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਜਾ ਰਹੇ ਸੀ। ਮਮਤਾ ਬੈਨਰਜੀ ਦੇ ਮੁਤਾਬਕ ਕੁਝ ਗੈਰ ਸਮਾਜੀ ਤੱਤਾਂ ਨੇ ਪੁਲਿਸ ਦੇ ਸਾਹਮਣੇ ਹੀ ਉਹਨਾਂ ਦੀ ਗੱਡੀ ਦੇ ਉੱਤੇ ਵੱਡੇ ਵੱਡੇ ਪੱਥਰ ਸੁੱਟੇ। ਗੱਡੀ ਦੇ ਉੱਤੇ ਹਮਲਾ ਇੰਨਾ ਗੰਭੀਰ ਸੀ ਕਿ ਜੇਕਰ ਖਿੜਕੀਆਂ ਖੁੱਲੀਆਂ ਹੁੰਦੀਆਂ ਤਾਂ ਮੇਰਾ ਸਿਰ ਫਟ ਜਾਂਦਾ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਇਸ ਘਟਨਾ ਨੂੰ ਹੈਰਾਨ ਕਰ ਦੇਣ ਵਾਲੀ ਤੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਦੇ ਨਾਲ ਚਰਮਰਾ ਜਾਣ ਵਾਲੀ ਇੱਕ ਘਟਨਾ ਦੱਸਿਆ। ਕਿਹਾ ਹੈ ਕਿ ਹੁਣ ਭਾਜਪਾ ਦੀ ਅਗਵਾਈ ਦੇ ਵਿੱਚ ਜੰਗਲ ਰਾਜ ਕਾਇਮ ਹੋ ਗਿਆ। ਭਾਜਪਾ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ। ਭਾਜਪਾ ਦੇ ਸੂਬਾਈ ਪ੍ਰਮੁੱਖ ਸ਼ਮਿਕ ਭੱਟਾਚਾਰਿਆ ਨੇ ਕਿਹਾ ਕਿ ਜੇਕਰ ਕੋਈ ਸਾਬਕਾ ਮੁੱਖ ਮੰਤਰੀ ਦੇ ਉੱਤੇ ਕਿੱਚੜ ਚੱਪਲ ਸੁੱਟਦਾ ਤਾਂ ਭਾਜਪਾ ਉਸਦਾ ਹਮਾਇਤ ਨਹੀਂ ਕਰੇਗੀ। ਇਸ ਦੇ ਵਿੱਚ ਭਾਜਪਾ ਦੇ ਵਰਕਰ ਸ਼ਾਮਲ ਨਹੀਂ ਸੀ, ਇਸ ਗੱਲ ਦਾ ਦਾਅਵਾ ਵੀ ਕੀਤਾ ਗਿਆ। ਪੱਛਮ ਬੰਗਾਲ ਚੋਣਾਂ 'ਚ ਟੀਐਮਸੀ ਦੀ ਹਾਰ ਤੋਂ ਬਾਅਦ ਟੀਐਮਸੀ ਦੇ ਕਈ ਨੇਤਾਵਾਂ ਦੇ ਉੱਤੇ ਹਮਲੇ ਹੋਏ ਨੇ। ਪਹਿਲੀ ਵਾਰ ਤਾਂ ਨਹੀਂ ਹੈ, ਪਰ ਮਮਤਾ ਬੈਨਰਜੀ ਦੇ ਉੱਤੇ ਹੋਇਆ ਹਮਲਾ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ANI ਨਾਮ ਦੀ ਇੱਕ ਖਬਰ ਏਜੰਸੀ ਦੀ ਤਰਫ ਤੋਂ ਵੀਡੀਓ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਗੱਡੀ ਦੇ ਉੱਤੇ ਕੁਝ ਲੋਕ ਹੱਥ ਮਾਰ ਰਹੇ ਨੇ, ਕਿਚੜ ਸੁੱਟ ਰਹੇ ਨੇ, ਔਰ ਪੁਲਿਸ ਉਹਨਾਂ ਨੂੰ ਰੋਕ ਰਹੀ ਹੈ। ਇਸ ਦਰਮਿਆਨ ਨਾਲ ਬੈਠਾ ਡਰਾਈਵਰ ਜਿਹੜਾ ਹੈ ਉਹ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਰੋਕ ਰਹੇ ਉਹਨਾਂ ਦੇ ਉੱਤੇ ਹੋ ਰਹੇ ਹਮਲਿਆਂ ਦੇ ਲਈ ਹੱਥ ਅੱਗੇ ਕਰਕੇ ਰੋਕ ਰਿਹਾ ਹੈ। ਇਸ ਦਰਮਿਆਨ ਹਾਲੇ ਜਿਹੜੀ ਘਟਨਾ ਦੀ ਜਾਂਚ ਕੀਤੀ ਜਾਏਗੀ ਜਾਂ ਨਹੀਂ ਇਸ ਦੇ ਬਾਰੇ ਤਾਂ ਨਹੀਂ ਕਿਹਾ ਜਾ ਰਿਹਾ, ਪਰ ਭਾਜਪਾ ਦੀ ਤਰਫ ਤੋਂ ਜਿਹੜੇ ਸ਼ਾਮਿਕ ਭੱਟਾਚਾਰਿਆ ਨੇ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਕਰੇ। ਪਿਛਲੇ 14 ਦਿਨਾਂ ਦੇ ਵਿੱਚ ਜੋ ਵੀ ਕੁਝ ਹੋਇਆ ਉਸਦਾ ਬਿਓਰਾ ਮੰਗਿਆ ਜਾਏਗਾ। ਉੱਥੇ ਹੀ ਅਗਲੀਆਂ ਕੁਝ ਖਬਰਾਂ ਭਾਰਤ ਦੀਆਂ ਜਿਹੜੀਆਂ ਨੇ ਉਹ ਅੱਗੇ ਚੱਲ ਕੇ ਵੈਸੇ ਪ੍ਰੀਤਮ ਸਿੰਘ ਰੁਪਾਲ ਹੋਰੀ ਭਾਰਤੀ ਖਬਰਾਂ ਦੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨਗੇ, ਉਦੋਂ ਇਹਨਾਂ ਖਬਰਾਂ ਦਾ ਵਿਸਤਾਰ ਸੁਣ ਸਕਦੇ ਹੋ। ਪਰ ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਆ ਜਾਈਏ ਹੁਣ। ਤੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਖਬਰ ਦਾ ਜ਼ਿਕਰ ਤੁਹਾਡੇ ਨਾਲ ਪਹਿਲਾਂ ਕੀਤਾ ਸੀ ਕਿ ਅਮਰੀਕਾ ਦਾ ਕੀ ਸੰਬੰਧ ਹੈ ਆਸਟ੍ਰੇਲੀਆ ਦੀ ਇਸ ਖਬਰ ਦੇ ਨਾਲ, ਉਹ ਸੁਣੋ ਜ਼ਰਾ। ਆਸਟ੍ਰੇਲੀਆ ਦੇ ਇੱਕ ਛੋਟੇ ਜਿਹੇ ਸ਼ਹਿਰ NSW ਦੇ ਵਿੱਚ ਇਹ ਸ਼ਹਿਰ ਪੈਂਦਾ ਹੈ, ਔਰ ਇਸ ਸ਼ਹਿਰ ਦਾ ਨਾਮ ਫਿਫਿਲਡ ਦੱਸਿਆ ਗਿਆ, NSW ਦਾ ਇੱਕ ਖੇਤਰੀ ਇਲਾਕਾ। ਇਸ ਸ਼ਹਿਰ ਦੇ ਉੱਤੇ ਹੁਣ ਆਸਟ੍ਰੇਲੀਆ ਦੀ ਸਰਕਾਰ ਨਹੀਂ ਬਲਕਿ ਪੂਰੇ ਤਰੀਕੇ ਦੇ ਨਾਲ ਅਮਰੀਕੀ ਅਧਿਕਾਰੀਆਂ, ਅਮਰੀਕੀ ਕਾਰੋਬਾਰੀਆਂ ਦਾ ਕੰਟਰੋਲ ਆ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ। ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਕੰਪਨੀ ਸਨਰਾਈਜ਼ ਐਨਰਜੀ ਮੈਟਲਜ਼ ਨੇ $400 ਮਿਲੀਅਨ ਅਮਰੀਕੀ ਡਾਲਰ ਦੀ ਇੱਕ ਡੀਲ ਅਮਰੀਕੀ ਸਰਕਾਰ ਦੇ ਨਾਲ ਸਾਈਨ ਕਰ ਲਈ ਹੈ। 400 मिलियन डॉलर, लगभग 566 मिलियन ऑस्ट्रेलियन डॉलर बनते ने। पर यह समझौता किस दे विच होया? अमरीकी सरकार ते अमरीका दी ही इस कंपनी दे विच। और समझौता किस थां दे लई होया? ऑस्ट्रेलिया दे लई, जिस दे विच ऑस्ट्रेलिया कोई धिर भी नहीं है। कहा जा रहा है कि ऑस्ट्रेलिया नू लेटर ऑन 10 जरूर दिता जाएगा। वैसे 10 दिता गया है, पर आने वाले दिनों च एक खबर हो सकता है बवाल बने, हो सकता है इस खबर के बारे कोई भी जिक्र ना हो। इसकी वजह एक यह है कि इस समझौते नू करन वाली जिहड़ी सनराइज कंपनी दे नाल जिहड़ी दूजी धिर सी, वह अमरीकी सरकार नहीं बल्कि पेंटागन यानी अमरीका का रक्षा महकमा है। बेशक जिन्निया मर्जी खबर अमरीका आले पासे आ जान, ये कह दिता जाए कि अमरीका के राष्ट्रपति की तरफ तो कि जेकर कोई बंदा या अमरीकी नागरिक ये गल कहता है कि अमरीका दे विच हथियारों की कमी है ते इस किस्म की खबर नू ओह फैलांदा है तो वह देशद्रोही होएगा, एंटी नैशनल होएगा। सरकार की तरफ तो इस किस्म दियां धमकियां दित्तियां जा रही ने, पर बावजूद इस दे गैर अमरीकी शख्स का इस गल नू उजागर कर ही सकता है। इस किस्म का एक एक घंटे 6 मिनट का एपीसोड तुसी साडे इनसाइट रिपोर्ट तो जाके सुन सकते हो, रेयर मिनरल्स एंड न्यू एज ऑफ जियोपोलिटिक्स। की यह पूरा मामला उस जड़ा पॉडकास्ट है उस दे विच जाके समझ आ जाएगा। कई महीनों पहला वह पॉडकास्ट होया सी, पर हुण उस दियां परतां हुण एक एक करके खुल रही ने। जिवें एक पता चल रहा है कि अमरीका ने ईरान जंग दे विच अपने बहुत सारे हथियार गवा दिते, जिवें यह भी पता चल रहा है कि चीन ने पिछले साल जदों कुछ एक रेयर अर्थ मिनरल्स के उत्ते रोक लगा दिती सी कि ना तो इसका तुसी खनन कर सकते हो यानी ना तो माइनिंग कर सकते हो ते ना ही तुसी
1: माफ करिएगा, किसी टेक्निकल इशू दे करके फोन लाइन तो गौतम जी दे नाल संपर्क टुट गया। असीं फिर हाजिर होंदे हाँ वापस खबरां दे नाल, उन्हां दे नाल संपर्क बनाने की कोशिश करदे हाँ।

0: गौतम जी तुसी ऑनलाइन हो?
1: जी बहुत धन्यवाद। गल कर रहे सी स्कैंडियम दी और NSW दे इस छोटे जे शहर फिफिल्ड दी। मनाया जा रहा है कि NSW दी इस क्योंकि पूरी दी पूरी स्टेट जेड़ी है उथे काफी ज्यादा माइनिंग हालांकि नहीं हुंदी स्कैंडियम दी, पर अमेरिका दी तरफ तो हुन जदों सनराइज नाम दी इस कंपनी दे नाल कॉन्ट्रैक्ट कर लिया गया तां आस्ट्रेलिया सरकार नूं भी छेती सूचित कर दिता जाएगा। सिडनी तो 450 किलोमीटर वेस्टर्न साइड दे उत्ते पैंदे फिफिल नाम दे इस शहर दे विच अमरीकी कंपनी दी तरफ तो अपना टिकाणा बनाया जाएगा। उंज साल 2016 दे सेंसस दे विच देखिए तां 129 लोक ही इत्थे रहिंदे सी, पर ए लोक काफी ने। मनाया जा रहा है कि अमरीका दी तरफ तो अपने तौर दे उत्ते भी कुछ लोकां नूं प्रवास करवा के इत्थे लियांदा जाएगा। स्कैंडियम रेयर अर्थ मिनरल है, इस करके जाहिर जी गल है कि इस दी खनन तो बाद सिर्फ एनी क कारवाई काफी नहीं है, इस तो बाद इस दी सुधाई ते फिर इस नू एक्सपोर्ट किया जाना अमेरिका दे लई। इस सारे दे खातर रिसोर्स मिनिस्टर ने जेड़े ऑस्ट्रेलिया दे मैडलिन किंग उन्होंने कहा कि इस दे लई ऑस्ट्रेलिया दे विच नवे मौके पैदा हो सकते ने। सच्चाई हालांकि यह भी गल कही जा रही है कि अमरीका दी तरफ तो जेड़े चीन दे द्वारा लगाए गए पाबंदियां सी उस तो बाद अमेरिका ने ऑस्ट्रेलिया दे नाल भी एक समझौता किया सी जिसनों क्रिटिकल मिनरल्स अग्रीमेंट कहा गया सी। पिछले साल अक्टूबर महीने दे विच इस समझौते दे सामने आने तो बाद ये गल कही गई सी कि $1 बिलियन जेड़े ने इन्हां अलग अलग प्रोजेक्ट्स दे विच इन्वेस्ट किए जाएंगे ताकि हथियारां दी सप्लाई नूं लैके ऑस्ट्रेलिया वो लोड़ां पूरियां करे जिहड़ियां हुण तक चीन पूरियां करदा जा रहा सी। इस तो पहला सनराइज दी लॉकहीड मार्टिन दे नाल भी एक डील जिहड़ी है वो सिरे नहीं चढ़ी सी। दस दईए कि डिफेंस ते एरोस्पेस दे खेतर दे विच लॉकहीड मार्टिन जिहड़े अलग अलग फाइटर जैट्स बनांदी है, जहाज भी बनांदे ने, पर स्कैंडियम पूरा ना होण पाण दे चलदिआं सनराइज ते लॉकहीड मार्टिन दी ओह डील विचाले रुकी पई है। हुण हो सकदा है वह भी सिरे चढ़ सकदी है। और सब तो वध हैरानी दी गल इह है कि एक कंपनी अज दे दिन यानी सोमवार दे दिन तो ऑस्ट्रेलियन सिक्योरिटी एक्सचेंज दे विच वी रजिस्टर्ड हो जाएगी, यानी कि ऑस्ट्रेलिया दे विच जिहड़ियां स्टॉक एक्सचेंज दे लिस्टेड कंपनियां ने उन्हां दे विच इह शुमार हो जाएगी। शुरुआत दे विच 60 टन प्रति साल जिहड़ा स्कैंडियम ऑक्साइड इत्थों कढ़िया जाएगा और साल 2028 दे पहले मध तक इहदी प्रोडक्शन जिहड़ी उह शुरू कर दित्ती जाणी है। सेंसस की गल जदों तुरी हुआ है तां अगली खबर भी सेंसस दे नाल ही जुड़ी हुई जिथे अज दा दिन तुहाडे कोल होएगा। वैसे तां कल दा दिन तक हैगा है क्योंकि 11 अगस्त वो तरीक है जदों आस्ट्रेलिया दे विच सेंसस जिहड़ा सब दे लई भरिया जाना जरूरी है। और इस दरमियान 2021 दे विच जदों मरदमशुमारी हुई सी आस्ट्रेलिया दी तां उदों 25 मिलियन आस्ट्रेलियन लोकां ने अपने डेटा साझे किए सी। आस्ट्रेलियन ब्यूरो ऑफ स्टैटिस्टिक्स यानी ABS की तरफ तो अज दे दिन ये डेटा जेड़े है अज और कल दे दिन कठे कर ले गए ने कर ले जाणगे। और मनिया जा रहा है कि पिछले सेंसस दे मुताबक 400 दे करीब भाषावां आस्ट्रेलिया च बोलियां जांदियां ने, इन्हां दे विच 180 तां इंडिजनस भाषावां भी ने। 11 अगस्त तक आस्ट्रेलियन आस्ट्रेलिया दे विच रह रहे लोकां नूं चाहे ओह टूरिस्ट वीजे ते होण चाहे रिफ्यूजी होण चाहे माइग्रेंट होण स्टूडेंट वीजे ते होवो पक्के होवो सिटीजन होवो तुहानूं इह जानकारियां देनियां लाजमी ने। इन्हां दे विच इह किसे किस्म दा कोई टैस्ट नहीं है। सो बहुत सारियां खबरां सोशल मीडिया ते भी चल रहियां ने कि इक इस दे विच सही या गलत, सही गलत नहीं है, तुहाडी अपनी समझ बूझ दे हिसाब दे नाल तुहानूं इह जवाब भरने ने। मोटे तौर दे उत्ते इह डेटा सरकार नूं आस्ट्रेलिया दीआं नीतियां बनाउण दे लई लोड़ींदा हुंदा है, पर जिथे भी गल्लां सामने आ रही ने कि सेंसस दे इस डेटा दा इस्तेमाल पुलिस इमीग्रेशन ATO दी तरफ तो किया जाएगा इस ए भी गल दे विच कोई सच्चाई नहीं है। सेंसस दीआं इह जानकारियां दो अलग अलग तरीके दे नाल रखियां जांदियां ने, निजी जानकारियां जिस दे विच तुहाडा नां पता आदि हुंदा है उह सेंसस दे दूसरे डेटा तो वक्खरा कर लिया जांदा है। जिहड़ा वक्खरा डेटा है उसका इस्तेमाल जिहड़ा 36 महीनों तक किया जांदा है, नाम वगैरा जिहड़े ने उहनां दा इस्तेमाल 18 महीनों तक किया जांदा है, ते इन्हां दा इस्तेमाल करन तो बाद ABS इस डेटा नूं अपने आप खत्म कर दिंदा है। दस दईए कि इस दे विच सेंसस दी इनफॉर्मेशन किसी भी इलाके दे विच स्कूल हस्पताल लाइब्रेरियां पब्लिक ट्रांसपोर्टेशन दा निर्माण करन ते लोक भलाई दे कम्मां दे लई किया जांदा है। हालांकि सेंसस अंग्रेजी दे विच है पर सेंसस दी वैबसाइट यानी ABS दी वैबसाइट ते जाके 26 अलग अलग भाषावां दे विच ਤੁਸੀਂ ਇਸ ਦੇ ਨਾਲ ਜੁੜੀ ਹੋਈ ਜਾਣਕਾਰੀ ਹਾਸਲ ਕਰ ਸਕਦੇ ਹੋ ਕਿ ਆਖਰਕਾਰ ਇਸ ਦਾ ਮਕਸਦ ਕੀ ਹੈ। ਇਸ ਤੋਂ ਇਲਾਵਾ ਟਰਾਂਸਲੇਟਿੰਗ ਐਂਡ ਇੰਟਰਪ੍ਰੀਟੇਟਿੰਗ ਸਰਵਿਸਿਜ਼, ਜਿਹਨੂੰ ਟਿਸ ਨੈਸ਼ਨਲ ਵੀ ਕਹਿ ਲਿਆ ਜਾਂਦਾ, ਉਹਨਾਂ ਦੀ ਤਰਫ ਤੋਂ 150 ਦੇ ਕਰੀਬ ਅਲੱਗ ਅਲੱਗ ਭਾਸ਼ਾਵਾਂ ਦੇ ਇੰਟਰਪ੍ਰੇਟਰ ਜਿਹੜੇ ਨੇ ਉਹ ਆਪਣੀ ਫੋਨ ਲਾਈਨ ਸਰਵਿਸ ਦੇ ਉੱਤੇ ਰੱਖੇ ਗਏ ਨੇ। ABS ਦਾ ਕਹਿਣਾ ਹੈ ਕਿ 30,000 ਦੇ ਕਰੀਬ ਜਿਹੜੇ ਫੀਲਡ ਸਟਾਫ ਸੀ ਉਹਨਾਂ ਨੂੰ ਵੀ ਕੁਝ ਇਸ ਤਰੀਕੇ ਦੇ ਨਾਲ ਤੈਨਾਤ ਕੀਤਾ ਗਿਆ ਹੈ ਕਿ ਕਿਸੇ ਇੱਕ ਸਬਬ ਜਿੱਥੇ ਕਿਸੇ ਕਿਸਮ ਦੀ ਪਾਪੂਲੇਸ਼ਨ ਜਿਹੜੀ ਆ ਉਹ ਜ਼ਿਆਦਾ, ਤਾਂ ਉੱਥੇ ਉਸ ਕਿਸਮ ਦੇ ਜਿਹੜੇ ਭਾਸ਼ਾ ਨੂੰ ਬੋਲਣ ਵਾਲੇ ਲੋਕ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ। ਉਦਾਹਰਣ ਦੇ ਤੌਰ ਦੇ ਉੱਤੇ NSW ਦਾ ਕੈਮਰਾਮੈਨ ਆ, ਇੱਥੇ ਵੀਅਤਨਾਮੀਜ਼ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਤਰਜੀਹ ਦਿੱਤੀ ਗਈ ਹੈ ਕਿ ਉਹ ਫੀਲਡ ਆਫਿਸਰ ਬਣਨ। ਲਾਈਕਾਰਡ ਇਲਾਕੇ 'ਚ ਇਟਾਲੀਅਨ ਭਾਸ਼ਾ ਬੋਲਣ ਵਾਲੇ, ਬਲੈਕ ਟਾਊਨ ਇਲਾਕੇ 'ਚ ਪੰਜਾਬੀ ਭਾਸ਼ਾ ਬੋਲਣ ਵਾਲੇ, ਇਸ ਤਰੀਕੇ ਦੇ ਨਾਲ ਅਲੱਗ ਅਲੱਗ ਕਲਚਰਲ ਬੈਕਗਰਾਉਂਡ ਦੇ ਨਾਲ ਜੁੜੇ ਹੋਏ ਲੋਕਾਂ ਦੀ ਭਰਤੀ ਕੀਤੀ ਗਈ ਹੈ। 11 ਤਰੀਕ ਆਖਰੀ ਤਰੀਕ ਹੋਏਗੀ ਜਦੋਂ ਤੱਕ ਤੁਸੀਂ ਸੈਂਸਸ ਦੇ ਡੇਟਾ ਦਾ ਇਸਤੇਮਾਲ ਕਰਨਾ ਹੈ ਔਰ ਇਸ ਫਾਰਮਸ ਨੂੰ ਭਰਨਾ ਹੈ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਇੱਕ ਬਹੁਤ ਵੱਡਾ ਹਾਦਸਾ ਹੁੰਦਿਆਂ ਹੁੰਦਿਆਂ ਟਲ ਗਿਆ ਸਿਡਨੀ ਦੇ ਵਿੱਚ ਕੱਲ੍ਹ ਦੇ ਦਿਨ। ਦੱਸ ਦਈਏ ਕਿ ਦੋ ਜਹਾਜ਼ ਆਪਸ ਦੇ ਵਿੱਚ ਟਕਰਾਉਣ ਲੱਗੇ ਸੀ ਸਿਡਨੀ ਹਵਾਈ ਅੱਡੇ ਦੇ ਉੱਤੇ। ਜੈੱਟ ਸਟਾਰ ਏਅਰਬੱਸ A320 ਜਹਾਜ਼, ਆਮ ਤੌਰ ਦੇ ਉੱਤੇ ਆਕਾਰ ਦੇ ਵਿੱਚ ਬੋਇੰਗ 777 ਦੇ ਮੁਕਾਬਲੇ ਛੋਟਾ ਜਹਾਜ਼ ਹੈ, ਪਰ ਕਿਉਂਕਿ ਇਹ ਇੱਕ ਡੋਮੈਸਟਿਕ ਫਲਾਈਟ ਸੀ, ਗੋਲਡ ਕੋਸਟ ਨੂੰ ਜਾਣ ਵਾਲੀ ਸੀ ਸਿਡਨੀ ਤੋਂ, ਤੇ ਉਧਰ ਦੂਜੇ ਪਾਸੇ ਕਤਰ ਏਅਰਵੇਜ਼ ਦਾ ਬੋਇੰਗ 777 ਜਹਾਜ਼ ਜਿਹੜਾ ਕਿ ਕਤਰ ਤੋਂ ਆਇਆ ਸੀ। ਹਾਲਾਂਕਿ ਇਹ ਜਹਾਜ਼ ਖਾਲੀ ਸੀ ਪਰ ਜੈੱਟ ਸਟਾਰ ਦੀ ਫਲਾਈਟ ਪੈਸੰਜਰਸ ਦੇ ਨਾਲ ਭਰੀ ਹੋਈ ਸੀ। ਦੋਵੇਂ ਜਹਾਜ਼ ਜਿਹੜੇ ਸੀ ਇੱਕ ਦੂਸਰੇ ਦੇ ਨਾਲ ਨੱਕੋ ਨੱਕ ਟਕਰਾਉਂਦੇ ਹੋਇਆ ਬਚੇ ਨੇ। ਹਾਲਾਂਕਿ ਇਸ ਗੱਲ ਦੀ ਕੋਈ ਪੁਖਤਾ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਕਿ ਕਤਰ ਦੇ ਜਹਾਜ਼ ਦੀ ਜਿਹੜਾ ਰੂਟ ਸੀ ਉਹ ਗਲਤ ਸੀ ਔਰ ਜੈੱਟ ਸਟਾਰ ਨੂੰ ਹਰੀ ਝੰਡੀ ਦੇ ਦਿੱਤੀ ਗਈ ਸੀ। ਇਸ ਦੀ ਅਲੱਗ ਤੋਂ ਪੜਤਾਲ ਜਿਹੜੀ ATSB ਯਾਨੀ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਕਰ ਰਿਹਾ। ਇਹਦੇ ਨਾਲ ਜੁੜੀ ਇੱਕ ਵੀਡੀਓ ਵੀ ਜਿਹੜਾ ਜੈੱਟ ਸਟਾਰ ਦੇ ਅੰਦਰ ਬੈਠਾ ਇੱਕ ਯਾਤਰੀ ਸੀ ਉਸ ਦੀ ਤਰਫ ਤੋਂ ਸ਼ੂਟ ਕੀਤੀ ਗਈ ਸੀ ਮੋਬਾਈਲ ਦੇ ਉੱਤੇ ਬਣਾਈ ਗਈ। ਉਸ ਵੀਡੀਓ 'ਚ ਪਾਇਲਟ ਇਹ ਜਾਣਕਾਰੀ ਸਾਂਝੀ ਕਰ ਰਿਹਾ ਹੈ ਕਿ ਅਸੀਂ ਇੱਕ ਬਹੁਤ ਨੇੜੇ ਦੀ ਹੁੰਦੀ ਹੁੰਦੀ ਟੱਕਰ ਦੇ ਵਿੱਚ ਬਾਲ ਬਾਲ ਬਚੇ ਹਾਂ, ਪਰ ਇੱਕ ਕੈਬਿਨ ਕਰੂ ਮੈਂਬਰ ਜਿਹੜਾ ਉਹ ਜ਼ਖਮੀ ਹੋਇਆ, ਉਸ ਨੂੰ ਉਤਾਰਨ ਤੋਂ ਬਾਅਦ ਹੀ ਜਹਾਜ਼ ਦੁਬਾਰਾ ਚੱਲਦਾ ਕੀਤਾ ਜਾਏਗਾ। ਹਾਲਾਂਕਿ ਜੈੱਟ ਸਟਾਰ ਦੀ ਤਰਫ ਤੋਂ ਇਸ ਮਾਮਲੇ 'ਚ ਆਪਣਾ ਬਿਆਨ ATSB ਨੂੰ ਦੇ ਦਿੱਤਾ ਜਾਏਗਾ। ਉਧਰ ਕਤਰ ਦੇ ਜਹਾਜ਼ ਨੂੰ ਆਖਿਰਕਾਰ ਹਰੀ ਝੰਡੀ ਕਿਸਨੇ ਦਿੱਤੀ ਕਿ ਉਹ ਟਰੈਕ ਦੇ ਉੱਤੇ ਉਸੇ ਟਰੈਕ ਦੇ ਉੱਤੇ ਆ ਜਾਵੇ ਜਿੱਧਰੋਂ ਜੈੱਟ ਸਟਾਰ ਗੁਜ਼ਰਨ ਵਾਲਾ ਸੀ, ਇਹਦੀ ਵੀ ਪੜਤਾਲ ਕੀਤੀ ਜਾਏਗੀ। ਇਹ ਤੋਂ ਪਹਿਲਾਂ ਵੀ ਵੈਸੇ ਸਿਡਨੀ ਹਵਾਈ ਅੱਡੇ ਦੇ ਲਈ ਕੋਈ ਵਧੀਆ ਦਿਨ ਨਹੀਂ ਚੱਲ ਰਹੇ। ਸਿਡਨੀ ਹਵਾਈ ਅੱਡੇ ਦੇ ਉੱਤੇ ਸ਼ਨੀਵਾਰ ਦੇ ਦਿਨ 150 ਦੇ ਕਰੀਬ ਫਲਾਈਟਸ ਡਿਲੇ ਹੋਈਆਂ, ਜਿਨ੍ਹਾਂ 'ਚ 95 ਤਾਂ ਸਿਰਫ ਕੁਆਂਟਸ ਦੀਆਂ ਸਰਵਿਸਿਜ਼ ਸੀ। ਮੰਨਿਆ ਜਾ ਰਿਹਾ ਹੈ 에ਅਰ ਸਰਵਿਸ ਆਸਟ੍ਰੇਲੀਆ ਦੀ ਤਰਫ ਤੋਂ ਕਿ ਇਸ ਵਕਤ ਟ੍ਰੈਫਿਕ ਮੂਵਮੈਂਟਸ ਨੂੰ ਕੰਟਰੋਲ ਕਰਨ ਵਾਲਾ ਜਿਹੜਾ ਸਟਾਫ ਹੈ ਉਹ ਮੌਕੇ ਦੇ ਉੱਤੇ ਮੌਜੂਦ ਨਹੀਂ ਹੈ। ਆਮ ਤੌਰ ਦੇ ਉੱਤੇ ਇਹਨੂੰ ATFM ਕਿਹਾ ਜਾਂਦਾ ਹੈ, ATFM ਯਾਨੀ ਏਅਰ ਟ੍ਰੈਫਿਕ ਫਲੋ ਮੈਨੇਜਮੈਂਟ। ਹੁਣ ਇਹ ਡਿਸਰਪਸ਼ਨਸ ਇਸ ਕਰਕੇ ਪੈਦਾ ਹੋਈਆਂ ਨੇ ਕਿਉਂਕਿ ਟ੍ਰੈਫਿਕ ਕੰਟਰੋਲਰਸ ਦੀ ਕਮੀ ਹੈ ਔਰ ਸ਼ੁੱਕਰਵਾਰ ਦੇ ਦਿਨ ਵੀ ਇਸੇ ਤਰੀਕੇ ਦੇ ਨਾਲ ਯਾਤਰੀਆਂ ਨੂੰ ਇੱਕ ਜਾਣਕਾਰੀ ਦਿੱਤੀ ਗਈ ਸੀ 에ਅਰ ਸਰਵਿਸਿਜ਼ ਆਸਟ੍ਰੇਲੀਆ ਦੀ ਤਰਫ ਤੋਂ ਕਿ ਕਿਸੇ ਵੀ ਕਿਸਮ ਦੀ ਫਲਾਈਟ ਦਾ ਡਿਲੇ ਹੋ ਸਕਦਾ, ਵਾਧੂ ਸਮਾਂ ਲੈ ਕੇ ਚੱਲੋ। ਉੱਥੇ ਜਦੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਵਧੇਰੇ ਲੋਕਾਂ ਦੀ ਲੋੜ ਪੈਂਦੀ ਹੈ ਅਜਿਹੇ ਦੇ ਵਿੱਚ, ਮਾਈਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਨੇ। ਹਾਲਾਂਕਿ ਅੱਜ ਦੇ ਦਿਨ ਅਸੀਂ ਉਹਨਾਂ ਖਬਰਾਂ ਨੂੰ ਹਾਲੇ ਫਿਲਹਾਲ ਤੁਹਾਡੇ ਨਾਲ ਸਾਂਝਾ ਨਹੀਂ ਕਰਨ ਲੱਗੇ, ਪਰ ਕੁਝ ਇੱਕ ਖਬਰਾਂ ਜ਼ਰੂਰ ਨੇ। ਉਦਾਹਰਣ ਦੇ ਤੌਰ ਦੇ ਉੱਤੇ ਅੱਜ ਦੇ ਦਿਨ RBA ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਜਿਹੜਾ ਕਿ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਜਾਏਗਾ ਜਾਂ ਫਿਰ ਸਥਿਰ ਬਣਾ ਕੇ ਰੱਖੀਆਂ ਜਾਣਗੀਆਂ। 4.35% ਦੇ ਉੱਤੇ ਕੈਸ਼ ਰੇਟ ਬਰਕਰਾਰ ਰੱਖੀ ਜਾਵੇਗੀ, ਇਹਦਾ ਫੈਸਲਾ ਲਿਆ ਜਾਣਾ। ਗਵਰਨਰ ਮਿਚਲ ਬੁਲਕ ਅੱਜ ਦੇ ਦਿਨ ਸੈਂਟਰਲ ਬੈਂਕ ਦੇ ਬੋਰਡ ਮੈਂਬਰਸ ਦੇ ਨਾਲ ਬੈਠਕ ਕਰਨਗੇ, ਪਰ ਐਲਾਨ ਭਲਕੇ ਯਾਨੀ ਮੰਗਲਵਾਰ ਦੇ ਦਿਨ ਦੁਪਹਿਰ 2:30 ਦੇ ਆਸ ਪਾਸ ਸਿਡਨੀ ਸਮੇਂ ਦੇ ਮੁਤਾਬਕ ਕੀਤਾ ਜਾਏਗਾ। ਦੱਸ ਦਈਏ ਕਿ ਇਸ ਦਰਮਿਆਨ ਅਚਾਨਕ ਇਹ ਖਬਰਾਂ ਸਾਹਮਣੇ ਆਈਆਂ ਸੀ ਕਿ ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਘਟੀ ਹੈ, 4% ਤੋਂ 3.8% ਤੇ ਆ ਗਈ ਸੀ। RBA ਹਾਲਾਂਕਿ 3% ਜਾਂ ਇਸ ਤੋਂ ਥੱਲੇ ਹੀ ਰੱਖਣਾ ਚਾਹੁੰਦਾ ਹੁੰਦਾ, ਇਸ ਕਰਕੇ ਕੋਈ ਵਿਆਜ ਦਰਾਂ 'ਚ ਕਟੌਤੀ ਤਾਂ ਨਹੀਂ ਹੋਣ ਲੱਗੀ, ਪਰ ਇਹਨਾਂ ਨੂੰ ਸਥਿਰ ਜ਼ਰੂਰ ਬਣਾਇਆ ਜਾ ਸਕਦਾ। ਜਿਵੇਂ ਪਹਿਲਾਂ ਵੀ ਤੁਹਾਨੂੰ ਖਬਰਾਂ ਦਿੱਤੀਆਂ ਸੀ ਕਿ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਵੱਡੇ RBA ਰਿਜ਼ਰਵ ਬੈਂਕ ਨੇ, ਚਾਹੇ ਉਹ ਅਮਰੀਕਾ ਦਾ ਹੋਵੇ, ਚਾਹੇ ਜਾਪਾਨ ਦਾ, ਚਾਹੇ ਯੂਰਪ ਦੇ, ਚਾਹੇ ਭਾਰਤ ਦੇ, ਇਹਨਾਂ ਦੀ ਤਰਫ ਤੋਂ ਇਸ ਵਾਰ ਇਸ ਮਹੀਨੇ ਦੀਆਂ ਜਿੰਨੀਆਂ ਵੀ ਜਿੱਥੇ ਜਿੱਥੇ ਵੀ ਵਿਆਜ ਦਰਾਂ ਐਲਾਨੀਆਂ ਗਈਆਂ ਨੇ, ਕੈਸ਼ ਰੇਟਸ ਨੇ, ਉਹਨਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ, ਸਥਿਰ ਰੱਖੀਆਂ ਗਈਆਂ। ਜ਼ਾਹਰ ਜੀ ਗੱਲ ਹੈ ਕਿ ਕੌਮਾਂਤਰੀ ਬਾਜ਼ਾਰ ਦੇ ਅਨੁਪਾਤ ਦੇ ਵਿੱਚ ਆਸਟ੍ਰੇਲੀਆ ਵੀ ਇਹਨਾਂ ਨੂੰ ਸਥਿਰ ਹੀ ਬਣਾ ਕੇ ਰੱਖ ਸਕਦਾ ਹੈ। ਹਾਲਾਂਕਿ ਨੈਬ ਦੇ ਨਾਲ ਜੁੜੇ ਹੋਏ ਇਕਨੋਮਿਸਟ ਇਹ ਦਾਅਵਾ ਕਰ ਰਹੇ ਨੇ ਕਿ ਆਰਬੀਏ ਬਹੁਤਾ ਚਿਰ ਇਸ ਕਿਸਮ ਦੇ ਨਾਲ ਇਹਨਾਂ ਨੂੰ ਸਥਿਰ ਬਣਾ ਕੇ ਨਹੀਂ ਰੱਖ ਸਕਦਾ ਵਿਆਜ ਦਰਾਂ ਦੇ ਵਿੱਚ। ਆਖਿਰਕਾਰ ਫਿਊਲ ਐਕਸਾਈਜ਼ ਡਿਸਕਾਊਂਟ ਜਿਹੜੇ ਨੇ ਮੁੱਕ ਚੱਲੇ ਨੇ, ਉਧਰ ਮੱਧ ਪੂਰਬ ਦਾ ਹਾਲੇ ਸੰਕਟ ਜਿਹੜਾ ਮੁੱਕਿਆ ਨਹੀਂ ਹੈ। ਅਜੇ ਇਹਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਮਹਿੰਗਾਈ ਦਾ ਜਿਹੜਾ ਦੈਂਤ ਹੈ ਉਹ ਆਉਣ ਵਾਲੇ ਮਹੀਨਿਆਂ ਦੇ ਵਿੱਚ ਆਪਣੇ ਅਸਰ ਦਿਖਾ ਸਕਦਾ। ਜ਼ਾਹਰ ਜੀ ਗੱਲ ਹੈ ਕਿ ਆਰਬੀਏ ਦੀ ਤਰਫ ਤੋਂ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਕੀਤਾ ਜਾ ਸਕਦਾ, ਪਰ ਹਾਲੇ ਇੰਨੀ ਜਲਦੀ ਨਹੀਂ। ਹਾਲੇ ਫਿਲਹਾਲ ਕੱਲ ਤੱਕ ਦਾ ਇੰਤਜ਼ਾਰ ਕਰੋ, ਜਦੋਂ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਦੀ ਤਰਫ ਤੋਂ ਵਿਆਜ ਦਰਾਂ ਦੇ ਨਾਲ ਜੁੜਿਆ ਹੋਇਆ ਵੱਡਾ ਐਲਾਨ ਕੀਤਾ ਜਾਣਾ। ਵਿਕਟੋਰੀਆ ਪੁਲਿਸ ਨੇ ਕਿਹਾ ਹੈ ਕਿ ਜਿਮਸ ਦੇ ਬਾਹਰ ਜਿੰਨੇ ਵੀ ਜਿਮ ਨੇ, ਜਦੋਂ ਜਿਮ ਦੇ ਬਾਹਰ ਤੁਸੀਂ ਜਾਂਦੇ ਹੋ ਤੇ ਆਪਣੀ ਗੱਡੀ ਪਾਰਕ ਕਰਕੇ ਜਾਂਦੇ ਹੋ, 250 ਦੇ ਕਰੀਬ ਗੱਡੀਆਂ ਮੈਲਬਨ ਦੇ ਵਿੱਚ ਚੋਰੀ ਹੋਈਆਂ ਨੇ। ਕਿੱਥੋਂ? ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਵਿੱਚੋਂ। ਕਿੰਨੀ ਦੇਰ ਚ? ਸਿਰਫ ਪਿਛਲੇ 6 ਮਹੀਨਿਆਂ ਚ, ਯਾਨੀ ਸਿਰਫ ਇੱਕ ਇਲਾਕੇ ਦੀ ਹੀ ਚੋਰੀ ਦੀ ਗਿਣਤੀ ਇਹ ਸਾਂਝੀ ਕੀਤੀ ਗਈ। ਔਰ ਪੁਲਿਸ ਦਾ ਕਹਿਣਾ ਕਿ ਜ਼ਿਆਦਾਤਰ ਅਫੈਂਡਰਸ ਤਾਂ 13 ਸਾਲ ਜਾਂ ਉਸ ਤੋਂ ਵੀ ਘੱਟ ਉਮਰ ਦੇ ਹੁੰਦੇ ਨੇ, ਜਿਹੜੇ ਆਪਣੇ ਸ਼ੌਂਕ ਨੂੰ ਗੱਡੀਆਂ ਚੁੱਕ ਲੈਂਦੇ ਨੇ, ਔਰ ਇਹ ਅਥਾਰਟੀਜ਼ ਦੇ ਲਈ ਵੀ ਬਹੁਤ ਵੱਡਾ ਇੱਕ ਹੈਡੇਕ ਬਣਿਆ ਹੋਇਆ। ਵਿਕਟੋਰੀਆ ਪੁਲਿਸ ਦੀ ਤਰਫ ਤੋਂ ਹੁਣ ਜਿਮੀ ਯੂਜ਼ਰਸ ਦੇ ਲਈ ਹੀ ਇੱਕ ਵਾਰਨਿੰਗ ਜਾਰੀ ਕੀਤੀ ਗਈ ਹੈ, ਯਾਨੀ ਕਿ ਜੇਕਰ ਤੁਹਾਡਾ ਵਾਹਨ ਚੋਰੀ ਹੁੰਦਾ ਹੈ ਤਾਂ ਤੁਹਾਨੂੰ ਹੀ ਧਿਆਨ ਰੱਖਣਾ ਪਏਗਾ। ਕਿਹਾ ਗਿਆ ਹੈ ਕਿ ਨਵੰਬਰ 2025 ਤੋਂ ਲੈ ਕੇ ਇਸ ਸਾਲ ਦੇ ਅਪ੍ਰੈਲ ਮਹੀਨੇ ਦੇ ਦਰਮਿਆਨ 250 ਵਾਹਨ ਜਿਹੜੇ ਚੋਰੀ ਹੋਏ ਨੇ, ਉਹਨਾਂ ਚ ਜ਼ਿਆਦਾਤਰ ਗ੍ਰੇਟਰ ਡੈਨੀਡੋਂਗ, ਕੈਸੀ ਤੇ ਕਾਰਡੀਨੀਆ ਦੇ ਇਲਾਕਿਆਂ ਦੇ ਵਿੱਚੋਂ ਚੋਰੀ ਹੋਏ ਨੇ। ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚ ਤਾਂ ਕੁਝ ਨੌਜਵਾਨ ਜਿਹੜੇ ਸੀ, ਜਾਂ 13-13 ਸਾਲ ਦੇ 12-13 ਸਾਲ ਦੇ ਨੌਜਵਾਨ ਜਿਹੜੇ ਸੀ, ਉਹ ਟੇਲਗੇਟ ਕਰਦੇ ਨੇ। ਯਾਨੀ ਕਿ ਜਦੋਂ ਤੁਸੀਂ ਜਿਮ ਦੇ ਅੰਦਰ ਜਾਂਦੇ ਹੋ, ਤੁਸੀਂ ਕਿੱਥੇ ਚਾਬੀਆਂ ਰੱਖ ਰਹੇ ਹੋ, ਕਿਹੜਾ ਲੋਕਰਸ ਦੇ ਹੋ ਅਨਅਟੈਂਡਿਡ ਹੈ, ਕਿਹੜੇ ਖੁੱਲੇ ਰਹਿ ਗਏ ਨੇ, ਕਿਹੜੇ ਸਟੋਰੇਜ ਕਿਊਬਸ ਨੇ ਜਿੱਥੋਂ ਹੱਥ ਪਾ ਸਕਦੇ ਨੇ। ਇੱਕ ਲੜਕੇ ਨੇ ਤਾਂ ਇੱਕ ਕੇਸ ਸਟੱਡੀ ਸਾਂਝੀ ਕੀਤੀ ਗਈ ਹੈ, ਗਲੈਨ ਆਇਰਿਸ ਦੇ ਵਿੱਚ ਇੱਕ ਗੱਡੀ ਚੋਰੀ ਕੀਤੀ, 2 ਦਿਨ ਬਾਅਦ ਉਹ ਗੱਡੀ ਉਸੇ ਜਿਮ 'ਚ ਖੜੀ ਕਰਕੇ ਉੱਥੋਂ ਇੱਕ ਹੋਰ ਗੱਡੀ ਚੋਰੀ ਕੀਤੀ। ਇਸ ਚੋਰੀ ਦੀ ਘਟਨਾ ਦੇ ਦਰਮਿਆਨ ਉਹਦੇ ਨਾਲ 3 ਹੋਰ ਟੀਨੇਜਰ ਸ਼ਾਮਲ ਸੀ, ਜਿਹੜੇ ਇੱਕ ਹਾਈ ਸਪੀਡ ਚੇਸ ਦੇ ਵਿੱਚ ਪੁਲਿਸ ਦੇ ਹੱਥੇ ਚੜੇ, ਤੇ ਉਦੋਂ ਉਹਨਾਂ ਨੇ ਇਸ ਸਾਰੀ ਘਟਨਾ ਦਾ ਬਿਓਰਾ ਪੁਲਿਸ ਨੂੰ ਦੱਸਿਆ। 4 ਟੀਨੇਜ ਲੜਕੀਆਂ ਜਿਨ੍ਹਾਂ ਦੀ ਉਮਰ 13 ਸਾਲ ਦੇ ਆਸ ਪਾਸ ਸੀ, ਚਾਰਾਂ ਨੇ ਕਲਾਈਡ ਨਾਰਥ ਦੇ ਵਿੱਚੋਂ ਇੱਕ ਜਿਮ ਦੇ ਲੋਕਰ ਦੇ ਵਿੱਚੋਂ ਇੱਕ ਨੀ, ਦੋ ਨੀ, ਬਲਕਿ ਕਈ ਗੱਡੀਆਂ ਦੀਆਂ ਚਾਬੀਆਂ ਚੋਰੀ ਕੀਤੀਆਂ। ਇਹਨਾਂ ਦੇ ਵਿੱਚੋਂ 3 ਜਿਹੜੀਆਂ ਲੜਕੀਆਂ ਨੇ, 4 ਲੜਕੀਆਂ ਸੀ, 3 ਲੜਕੀਆਂ ਤਾਂ ਹਾਲੇ ਤੱਕ ਪਤਾ ਨਹੀਂ ਚੱਲ ਸਕੀਆਂ ਕਿ ਉਹ ਪੁਲਿਸ ਦੇ ਹੱਥੇ ਨਹੀਂ ਚੜ ਸਕੀਆਂ, ਔਰ ਉਹਨਾਂ ਦੇ ਕੋਲ ਜਿਹੜੀਆਂ ਗੱਡੀਆਂ ਦੀਆਂ ਚਾਬੀਆਂ ਸੀ ਜਾਂ ਜਿਹੜੀਆਂ ਜਿਹੜਾ ਸਮਾਨ ਚੋਰੀ ਕੀਤਾ ਸੀ ਉਹ ਵੀ ਨਹੀਂ ਹਾਲੇ ਪਤਾ ਚੱਲਿਆ। ਅਜਿਹੇ ਦੇ ਵਿੱਚ ਹੁਣ ਪੁਲਿਸ ਦੀ ਤਰਫ ਤੋਂ ਵਾਰਨਿੰਗ ਜਾਰੀ ਕੀਤੀ ਗਈ ਹੈ ਕਿ ਜੇਕਰ ਤੁਹਾਨੂੰ ਕੋਈ ਟੇਲਗੇਟ ਕਰਦਾ ਹੈ ਤਾਂ ਉਸਦਾ ਧਿਆਨ ਰੱਖਿਆ ਜਾਵੇ। ਜ਼ਿਆਦਾਤਰ ਹਾਦਸਿਆਂ ਨੂੰ ਲੋਕ ਖੁਦ ਹੀ ਹੋਣ ਤੋਂ ਰੋਕ ਸਕਦੇ ਨੇ। ਜੇਕਰ ਫਿਰ ਵੀ ਕੋਈ ਇਸ ਕਿਸਮ ਦੀ ਘਟਨਾ ਵਾਪਰਦੀ ਹੈ ਤਾਂ ਕ੍ਰਾਈਮ ਸਟੋਪਰਸ ਨੂੰ ਤੁਰੰਤ 1800-333-0 ਦੇ ਉੱਤੇ ਘਟਨਾ ਦੀ ਜਾਣਕਾਰੀ ਦਿੱਤੀ ਜਾਵੇ। ਇੱਥੇ NSW ਦੇ ਵਿੱਚ ਨਵੀਂ ਪੋਰਟੇਬਲ ਬੌਂਡ ਸਕੀਮ ਜਿਹੜੀ ਅੱਜ ਦੇ ਦਿਨ ਤੋਂ ਸ਼ੁਰੂ ਹੋ ਰਹੀ ਹੈ। ਦੱਸ ਦਈਏ ਕਿ ਅੱਜ ਸੋਮਵਾਰ ਤੋਂ NSW ਦੇ ਕੁਝ ਇੱਕ ਸਬਰਬਸ ਦੇ ਵਿੱਚ ਕਿਰਾਏ ਦੇ ਘਰਾਂ ਦੇ ਉੱਤੇ ਰਹਿਣ ਵਾਲੇ ਲੋਕ ਆਪਣੇ ਬੌਂਡ ਜਿਹੜੀ ਰੈਂਟਲ ਪ੍ਰੋਪਰਟੀ ਦੇ ਅਗੇਂਸਟ ਤੁਸੀਂ ਰੀਅਲ ਐਸਟੇਟ ਨੂੰ ਦਿੰਦੇ ਸੀ ਜਾਂ ਮਕਾਨ ਮਾਲਕ ਨੂੰ ਦਿੰਦੇ ਸੀ, ਉਹ ਬੌਂਡ ਜਿਹੜੇ ਨੇ ਹੁਣ ਸਮਾਰਟ ਰੈਂਟਲ ਬੌਂਡਸ ਸਕੀਮ ਦੇ ਤਹਿਤ ਸਰਕਾਰ ਦੇ ਕੋਲ ਹੀ ਸੁਰੱਖਿਅਤ ਰਹਿਣਗੇ। ਪਰ ਇਹ ਸਕੀਮ ਸਿਰਫ ਪੈਰਾਮੈਟਾ, ਪੈਨਰਿਥ ਤੇ ਸੈਂਟਰਲ ਕੋਸਟ ਦੇ ਹੀ ਕੌਂਸਲ ਏਰੀਆਜ਼ ਦੇ ਉੱਤੇ ਲਾਗੂ ਹੋਏਗੀ। ਇਹਦਾ ਮਤਲਬ ਕੀ ਹੈ? ਇਸ ਸਕੀਮ ਦਾ ਮਤਲਬ ਇਹ ਹੈ ਕਿ ਤੁਹਾਨੂੰ ਹੁਣ ਉਹ ਬੌਂਡ ਦੀ ਰਕਮ ਕਿਸੇ ਰੀਅਲ ਐਸਟੇਟ ਨੂੰ ਜਾਂ ਫਿਰ ਓਨਰ ਨੂੰ ਦੇਣ ਦੀ ਲੋੜ ਨਹੀਂ ਹੈ। ਬਤੌਰ ਕਿਰਾਏਦਾਰ ਤੁਸੀਂ ਉਹ ਰਕਮ ਜਿਹੜੀ ਹੈ ਸਰਕਾਰ ਦੀ ਇਸ ਸਮਾਰਟ ਰੈਂਟਲ ਬੌਂਡ ਸਕੀਮ ਦੇ ਤਹਿਤ ਰਾਖਵੀਂ ਰੱਖ ਸਕਦੇ ਹੋ, ਤੇ ਕਿਰਾਏ ਦੇ ਉੱਤੇ ਜਦੋਂ ਇੱਕ ਸਬਬ ਤੋਂ ਦੂਸਰੇ ਦੇ ਵਿੱਚ ਜਾਂਦੇ ਹੋ ਤਾਂ ਫਿਰ ਉਹ ਬੌਂਡ ਜਿਹੜਾ ਆਟੋਮੈਟਿਕਲੀ ਟ੍ਰਾਂਸਫਰ ਹੋ ਜਾਏਗਾ। ਔਰ ਇਸ ਦੇ ਲਈ ਹਾਲਾਂਕਿ ਸਕੀਮ 1 ਸਾਲ ਬਾਅਦ ਲਾਗੂ ਹੋ ਰਹੀ ਹੈ, ਇਹ ਤਾਂ ਸਾਲ ਪਹਿਲਾਂ ਹੀ ਐਲਾਨ ਹੋ ਗਿਆ ਸੀ, ਪਰ ਇਹਨੂੰ ਵੀ ਹਾਲੇ ਪੂਰੇ ਮੁਕੰਮਲ ਤਰੀਕੇ ਦੇ ਨਾਲ NSW ਭਾਰਤ ਦੇ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ। ਦੱਸ ਦਈਏ ਕਿ ਇਸ ਦੇ ਲਈ ਸਰਕਾਰ ਦੀ ਤਰਫ ਤੋਂ ਰੈਂਟਰਸ ਤੋਂ ਯਾਨੀ ਕਿਰਾਏਦਾਰਾਂ ਤੋਂ $25 ਦੀ ਇੱਕ ਐਪਲੀਕੇਸ਼ਨ ਫੀਸ ਵੀ ਲਈ ਜਾਏਗੀ, ਜਿਹੜੀ ਕਿ ਆਨਲਾਈਨ ਹੀ ਭਰਨੀ ਹੋਏਗੀ। ਇਸ ਸਾਰੇ ਦਾ ਨਿਗਰਾਨੀ ਜਿਹੜੀ ਹੈ NSW ਫੇਅਰ ਟ੍ਰੇਡਿੰਗ ਦੀ ਤਰਫ ਤੋਂ ਕੀਤੀ ਜਾਏਗੀ। ਇਸ ਦੇ ਵਿੱਚ ਕੁਝ ਇੱਕ ਉਦਾਹਰਣਾਂ ਦਿੱਤੀਆਂ ਗਈਆਂ ਨੇ। ਉਦਾਹਰਣ ਦੇ ਤੌਰ ਦੇ ਉੱਤੇ ਜੇਕਰ ਤੁਸੀਂ ਜਿਸ ਕਰੰਟ ਪ੍ਰੋਪਰਟੀ 'ਚ ਰਹਿ ਰਹੇ ਹੋ, ਫਰਜ਼ ਕਰੋ ਉਸ ਦਾ ਬੌਂਡ ਤੁਸੀਂ $2400 ਦਿੱਤਾ ਤੇ ਨਵੀਂ ਪ੍ਰੋਪਰਟੀ ਦਾ ਬੌਂਡ $2700 ਹੈ, ਤਾਂ $25 ਜਮਾ ਜਿਹੜਾ ਉਹ $300 ਦਾ ਗੈਪ ਹੈ ਉਹ ਵੀ ਤੁਹਾਨੂੰ ਆਨਲਾਈਨ ਜਾ ਕੇ ਭਰਾਉਣਾ ਹੋਏਗਾ, ਤਾਂ ਹੀ ਤੁਹਾਡਾ ਬੌਂਡ ਜਿਹੜਾ ਟ੍ਰਾਂਸਫਰ ਹੋਏਗਾ। ਔਰ ਨਵਾਂ ਬੌਂਡ ਜਿਹੜਾ ਹੈ ਜੇਕਰ ਉਹ ਪਹਿਲੇ ਨਾਲੋਂ ਪੁਰਾਣੇ ਦੇ ਨਾਲੋਂ ਸਸਤਾ ਹੋਵੇ ਤਾਂ ਉਹ ਤੁਹਾਨੂੰ ਰਿਫੰਡ ਵੀ ਹੋ ਜਾਏਗਾ, ਬਸ਼ਰਤੇ ਉਸ ਦੇ ਉੱਤੇ ਕੋਈ ਕੋਈ ਕਲੇਮ ਜਿਹੜਾ ਉਹ ਓਨਰ ਨੇ ਨਾ ਪਾ ਰੱਖਿਆ ਹੋਵੇ। ਕਲੇਮ ਦਾ ਮਤਲਬ ਇਹ ਹੈ ਕਿ ਲੈਂਡਲੋਰਡ ਜੇਕਰ ਇਹ ਸਮਝਦੇ ਨੇ ਕਿ ਤੁਸੀਂ ਆਪਣਾ ਕਿਰਾਇਆ ਨਹੀਂ ਦਿੱਤਾ ਜਾਂ ਪ੍ਰੋਪਰਟੀ ਨੂੰ ਕੋਈ ਡੈਮੇਜ ਕੀਤਾ, ਤਾਂ ਉਹ ਇਸ ਬੌਂਡ ਦੇ ਅਗੇਂਸਟ ਆਪਣਾ ਕਲੇਮ ਦਾਖਲ ਕਰ ਸਕਦੇ ਨੇ। ਜੇ ਤਾਂ ਕਿਰਾਏਦਾਰ ਉਸ ਕਲੇਮ ਨੂੰ ਦੇਣਾ ਮੰਨ ਲੈਂਦਾ ਤਾਂ ਸਰਕਾਰ ਹੀ ਕਿਰਾਏ ਜਿਹੜਾ ਪ੍ਰੋਪਰਟੀ ਦਾ ਮਾਲਕ ਹੈ ਉਸਨੂੰ ਇਹ ਬੌਂਡ ਦੀ ਰਕਮ ਦੇ ਵਿੱਚੋਂ ਰਕਮ ਆਪਣੇ ਕੋਲੋਂ ਦੇ ਦੇਗੀ, ਤੇ ਬਾਅਦ ਦੇ ਵਿੱਚ ਸਰਕਾਰ ਤੁਹਾਡੇ ਕੋਲੋਂ 28 ਦਿਨਾਂ ਦੇ ਅੰਦਰ ਅੰਦਰ ਵਸੂਲ ਲਏਗੀ ਇੱਕ ਨੋਟਿਸ ਭੇਜ ਕੇ। ਪਰ ਜੇਕਰ ਟੈਨੈਂਟ ਨੂੰ ਇਹ ਲੱਗਦਾ ਹੈ ਕਿ ਉਹ ਬੌਂਡ ਦੀ ਰਕਮ ਓਨਰ ਨੂੰ ਨਹੀਂ ਦੇਣਾ ਚਾਹੁੰਦਾ ਤਾਂ ਫਿਰ ਉਹ ਇਸ ਮੈਟਰ ਦਾ ਕਲੇਮ ਐਨਕੈਟ ਯਾਨੀ NSW ਸਿਵਲ ਤੇ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਦੇ ਵਿੱਚ ਵੀ ਦਾਇਰ ਕਰ ਸਕਦਾ ਹੈ। ਸੂਬਾਈ ਸਰਕਾਰ ਜਿਹੜੀ ਹੈ ਫਿਰ ਲੈਂਡਲੋਰਡ ਤੋਂ ਇਹ ਕਲੇਮ ਹਾਸਲ ਕਰੇਗੀ ਜੇਕਰ ਐਨਕੈਟ ਦੇ ਵਿੱਚ ਕਿਰਾਏਦਾਰ ਜਿੱਤ ਜਾਂਦਾ ਹੈ ਤਾਂ। ਅਜਿਹੇ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਹੈ ਕਿ ਹਾਲ ਫਿਲਹਾਲ ਇਹ ਸਕੀਮ ਸਿਰਫ ਪੈਰਾਮੈਟਾ ਪੈਨਰੀ ਤੇ ਸੈਂਟਰਲ ਕੋਸਟ ਦੇ ਹੀ ਸਬਬਸ ਦੇ ਉੱਤੇ ਲਾਗੂ ਹੋਏਗੀ, ਪਰ ਸਰਕਾਰ ਦਾ ਕਹਿਣਾ ਹੈ ਕਿ ਹੌਲੀ ਹੌਲੀ ਆਉਂਦੇ ਸਮਿਆਂ ਦੇ ਦਰਮਿਆਨ ਅਸੀਂ ਇਸ ਨੂੰ ਅਲੱਗ ਅਲੱਗ ਸਬਬਸ ਤੱਕ ਫੈਲਾਵਾਂਗੇ ਤੇ ਬਾਅਦ ਦੇ ਵਿੱਚ ਇਸ ਨੂੰ ਪੂਰੇ NSW ਦੇ ਵਿੱਚ ਲਾਗੂ ਕਰ ਦਿੱਤਾ ਜਾਏਗਾ। ਉੱਥੇ ਵਿਕਟੋਰੀਆ ਦੇ ਵਿੱਚ ਜਿਹੜਾ ਕੋਰਟ ਰੂਮ ਦਾ ਸਟਾਫ ਹੈ ਉਸਨੂੰ ਘਰੋਂ ਕੰਮ ਕਰਨ ਦੇ ਲਈ ਹੁਣ ਨਵੇਂ ਆਰਡਰ ਦਿੱਤੇ ਜਾ ਰਹੇ ਨੇ। ਮੰਨਿਆ ਜਾ ਰਿਹਾ ਹੈ ਕਿ ਇਸ ਦਰਮਿਆਨ ਵਿਕਟੋਰੀਆ ਦੀਆਂ ਜੇਲ੍ਹ ਅਦਾਲਤਾਂ ਦੇ ਵਿੱਚ ਜਿਹੜੇ ਕੇਸਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਲੇਟੈਸਟ ਡੇਟਾ ਇਹ ਦੱਸਦਾ ਹੈ ਕਿ 7,000 ਦੇ ਕਰੀਬ ਕ੍ਰਿਮੀਨਲ ਕੇਸ ਕੋਰਟ ਨੈਟਵਰਕ ਦੇ ਵਿੱਚ ਪਿਛਲੇ 12 ਮਹੀਨਿਆਂ ਦੇ ਦੌਰਾਨ, ਪਿਛਲੇ ਸਾਲ ਦੇ ਮਾਰਚ ਮਹੀਨੇ ਤੋਂ ਲੈ ਕੇ ਇਸ ਸਾਲ ਦੇ ਮਾਰਚ ਮਹੀਨੇ ਦੇ ਦਰਮਿਆਨ ਆਏ ਨੇ। ਹਜ਼ਾਰਾਂ ਕੇਸ ਨਵੇਂ ਜੁੜ ਗਏ ਨੇ। ਅਜਿਹੇ ਦੇ ਵਿੱਚ ਹੈਰਾਲਸਨ ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਖਬਰ ਦੇ ਵਿੱਚ ਕਿ ਮੈਜਿਸਟ੍ਰੇਟ ਕੋਰਟ ਆਫ ਵਿਕਟੋਰੀਆ ਦੇ ਵਿੱਚ ਜਿਹੜਾ ਕਿ ਸੂਬੇ ਦਾ ਸਭ ਤੋਂ ਬਿਜ਼ੀਐਸਟ ਕੋਰਟ ਨੈਟਵਰਕ ਹੈ, ਇੱਥੇ ਸਟਾਫ ਦੀ ਕਮੀ ਪਹਿਲਾਂ ਹੀ ਚੱਲ ਰਹੀ ਹੈ। ਅਜਿਹੇ ਦੇ ਵਿੱਚ ਵਰਕ ਫਰੋਮ ਹੋਮ ਦੀ ਜਿਹੜੀ ਇਜਾਜ਼ਤ ਦਿੱਤੀ ਗਈ ਹੈ ਉਸਨੂੰ ਲੈ ਕੇ ਗੜਬੜਾਂ ਹੋਰ ਜ਼ਿਆਦਾ ਵੱਧ ਸਕਦੀਆਂ ਨੇ। ਹਾਲਾਂਕਿ CMS ਨਾਮ ਦਾ ਇੱਕ ਨਵਾਂ ਜਿਹੜਾ ਸਿਸਟਮ ਹੈ, ਇੱਕ ਸੋਫਟਵੇਅਰ IT ਸਿਸਟਮ ਹੈ, ਉਹ ਲਾਗੂ ਕੀਤਾ ਜਾ ਰਿਹਾ। $160 million ਇਸ ਦੇ ਉੱਤੇ ਖਰਚੇ ਗਏ ਨੇ ਤਾਂ ਕਿ ਲੋਕ ਘਰੋਂ ਬੈਠ ਕੇ ਜਿਹੜਾ ਉਹ ਕੋਰਟ ਦਾ ਕੰਮ ਕਰ ਸਕਣ। ਪਰ ਉਧਰੋਂ ਪ੍ਰੀਮੀਅਰ ਬੈਨ ਕੈਰਲ ਦੇ ਉੱਤੇ ਵੀ ਦਬਾਅ ਵੱਧਦਾ ਜਾ ਰਿਹਾ। ਮੰਨਿਆ ਜਾ ਰਿਹਾ ਕਿ ਅੱਜ ਦੇ ਦਿਨ ਐਲਾਨ ਕੀਤੇ ਜਾ ਸਕਦੇ ਨੇ ਪ੍ਰੀਮੀਅਰ ਦੀ ਤਰਫ ਤੋਂ ਕੁਝ ਨਵੇਂ ਵਰਕ ਫਰੋਮ ਹੋਮ ਰੂਲਸ ਦੇ ਵਿੱਚ। ਕੁਝ ਇੱਕ ਛੋਟਾਂ ਤਾਂ ਦਿੱਤੀਆਂ ਹੀ ਗਈਆਂ ਸੀਗੀਆਂ ਪਿਛਲੀ ਪ੍ਰੀਮੀਅਰ ਜੈਸਿੰਟਾ ਐਲਨ ਦੀ ਤਰਫ ਤੋਂ, ਪਰ ਉਹਨਾਂ ਛੋਟਾਂ ਨੂੰ ਖਤਮ ਕਰ ਦਿੱਤਾ ਜਾ ਸਕਦਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਨਹੀਂ, ਬਹਰਹਾਲ ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ, ਉਹ ਅਸੀਂ ਆਪਣੇ ਸ਼ਾਮ ਦੇ ਰੇਡੀਓ ਹਾਂਜੀ ਦੇ ਖਬਰਾਂ ਦੇ ਬੁਲੇਟਿਨ ਚ ਸਾਂਝੀਆਂ ਕਰਾਂਗੇ। ਦਿਓ ਇਜਾਜ਼ਤ, ਧੰਨਵਾਦ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
1: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
2: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪਾ ਹੈ?
1: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
3: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
1: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
4: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
1: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।